0: ਪ੍ਰੋਗਰਾਮ ਸੁਨਹਿਰੀ ਸ਼ਾਮ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਪਿਆਰੀ ਜੀ ਗੁੱਡ ਈਵਨਿੰਗ ਤੇ 6 ਮਾਰਚ ਦੀ ਖੂਬਸੂਰਤ ਜੀ ਇਹ ਸ਼ਾਮ ਹੈ, ਸ਼ਨੀਵਾਰ ਦੀ ਸ਼ਾਮ ਹੈ, ਵੀਕਐਂਡ ਦਾ ਮੌਕਾ ਹੈ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਬੈਠੇ ਇਕੱਠੇ ਬੈਠੇ ਜੋ ਟਾਈਮ ਜੋ ਹੈ ਬਤੀਤ ਕਰ ਰਹੇ ਹਾਂ ਤੇ ਇਹੀ ਅਰਦਾਸ ਕਰਾਂਗੇ, ਇਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਵੀਕਐਂਡ ਤੇ ਤੁਹਾਡਾ ਆਉਣ ਵਾਲਾ ਨਵਾਂ ਹਫ਼ਤਾ ਤੇ ਆਉਣ ਵਾਲਾ ਇਹ ਸਾਲ ਵੀ ਸਾਰਿਆਂ ਲਈ ਖੁਸ਼ਨੁਮਾ ਹੋਵੇ, ਵਧੀਆ ਹੋਵੇ ਤੇ ਉਮੀਦ ਕਰਾਂਗੇ ਕਿ ਜੋ ਵੀ 2020 ਦੇ ਵਿੱਚ ਅਸੀਂ ਖੋਇਆ, ਅਸੀਂ ਜੋ ਔਖਾ ਟਾਈਮ ਹੰਡਾਇਆ, ਉਹ ਟਾਈਮ ਜੋ ਹੈ ਉਹ ਮੁੜ ਕੇ 2021 ਦੇ ਵਿੱਚ ਨਾ ਆਵੇ ਤੇ ਇਹੀ ਅਰਦਾਸ ਕਰਾਂਗੇ। ਤੁਸੀਂ ਖੁਸ਼ ਹੋ, ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋ ਤੇ ਸਾਰੇ ਪਾਸੇ ਖੁਸ਼ਹਾਲੀ ਹੈ, ਸਾਰੇ ਪਾਸੇ ਪੋਜ਼ਿਟਿਵਿਟੀ ਹੈ, ਕਿਉਂਕਿ ਸਾਡੇ ਪ੍ਰੋਗਰਾਮ ਦਾ ਮੇਨ ਏਮ ਵੀ ਇਹੀ ਹੈ ਕਿ ਅਸੀਂ ਪੋਜ਼ਿਟਿਵਿਟੀ ਨੂੰ ਹੀ ਜਿੰਨਾ ਹੋ ਸਕੇ ਉਨਾ ਜੋ ਹੈ ਉਹ ਆਲੇ ਦੁਆਲੇ ਜੋ ਹੈ ਬਖੇਰ ਸਕੀਏ, ਸਪਰੈਡ ਕਰ ਸਕੀਏ ਤੇ ਆਓ ਤੁਸੀਂ ਵੀ ਇਸ ਦੇ ਵਿੱਚ ਜ਼ਰੂਰ ਯੋਗਦਾਨ ਪਾਉਣਾ ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਇੱਕ ਘੰਟੇ ਜੋ ਆਪਣਾ ਸਾਥ ਜੋ ਹੈ 8 to 9 ਪੂਰਾ ਬਣਿਆ ਰਹੇਗਾ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਵਿੱਚ ਤੇ ਤੁਸੀਂ AM 530 ਨੂੰ ਹੀ ਟਿਊਨ ਜੋ ਹੈ ਉਹ ਕਰਦੇ ਰਹਿਣਾ ਤੇ ਅੱਜ ਦੀ ਕਹਾਣੀ ਵੀ ਤਿਆਰ ਬਰ ਤਿਆਰ ਹੈ, ਤੁਹਾਡੇ ਰੂਬਰੂ ਥੋੜੇ ਹੀ ਚਿਰ ਦੇ ਵਿੱਚ ਕਰਾਂਗੇ ਤੇ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਆਪਣੇ ਵਿਸ਼ਾ ਜੋ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹ ਬਹੁਤ ਵੱਡਾ ਮੈਂ ਸਮਝਦੀ ਹਾਂ ਤੇ ਬਹੁਤ ਹੀ ਅਨਮੋਲ ਹੈ ਤੇ ਉਮੀਦ ਕਰਾਂਗੀ ਇਹੀ ਕਿ ਹਰ ਇੱਕ ਨੂੰ ਜੋ ਅੱਜ ਦੀ ਕਹਾਣੀ ਜੋ ਹੈ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਜੋ ਹੈ ਉਹ ਜ਼ਰੂਰ ਕਰੇਗੀ ਤੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਬਿਲਕੁਲ ਜੁੜੇ ਰਹਿਣਾ ਜੀ ਤੇ ਇਸ ਦੇ ਨਾਲ ਹੀ ਸਾਡੇ ਫੇਸਬੁੱਕ ਪੇਜ ਨੂੰ ਵੀ ਤੁਸੀਂ ਲਾਈਕ ਤੇ ਫੋਲੋ ਜ਼ਰੂਰ ਕਰ ਲੈਣਾ ਕਿਉਂਕਿ ਹਰ ਵਾਰ ਦੀ ਕਹਾਣੀ, ਹਰ ਹਫ਼ਤੇ ਦੀ ਕਹਾਣੀ ਜੋ ਹੈ ਉਹ ਤੁਸੀਂ ਦੁਬਾਰਾ ਜੇਕਰ ਸੁਣਨੀ ਹੋਵੇ, ਦੁਬਾਰਾ ਜੇਕਰ ਤੁਹਾਡਾ ਮਨ ਹੈ ਕਹਾਣੀ ਸੁਣਨ ਦਾ ਤੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਤੇ ਤੁਸੀਂ ਜ਼ਰੂਰ ਜਾ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਪ੍ਰੋਗਰਾਮ ਸੰਬੰਧੀ ਸਾਨੂੰ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਤਾਂ ਨੰਬਰ 437-230-6569 ਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਬਿਜ਼ਨਸ ਜੇਕਰ ਆਪਣਾ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਨਾਲ, ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਚੰਗਾ ਲੱਗਦਾ ਤੇ ਨੰਬਰ 437-230-6569 ਤੇ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਬਣਾ ਸਕਦੇ ਹੋ। ਇਸ ਦੇ ਨਾਲ ਨਾਲ ਜੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਵੀ ਤੁਸੀਂ ਜ਼ਰੂਰ ਨੋਟ ਕਰ ਲੈਣੇ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋਏ ਹੋ, ਪਰੇਸ਼ਾਨੀ ਹੈ ਤੇ ਉਸ ਪਰੇਸ਼ਾਨੀ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ ਕਿਉਂਕਿ 5 ਲੀਗਲ ਪ੍ਰੋਫੈਸ਼ਨਲਸ ਦੀ ਟੀਮ ਹੈ। ਗੱਲ ਭਾਵੇਂ ਲੈਂਡਲੋਰਡ ਟੇਨੈਂਟ ਡਿਸਪਿਊਟ ਦੀ ਹੋਵੇ, ਟ੍ਰੈਫਿਕ ਟਿਕਟਾਂ ਦਾ ਕੋਈ ਮਸਲਾ ਹੈ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਸਿਟੀ ਬਾਏ ਲਾਅ ਦਾ ਕੋਈ ਵੀ ਇਸ਼ੂ ਹੈ, ਤੁਸੀਂ 3 Lion ਲੀਗਲ ਸਰਵਿਸਿਜ਼ ਨੂੰ ਇੱਕ ਵਾਰੀ ਕਾਲ ਕਰ ਲੈਣੀ ਨੰਬਰ 905-451-9977 ਤੇ, 905-451-9777 ਤੇ ਕਾਲ ਜ਼ਰੂਰ ਕਰ ਲੈਣੀ ਤੇ ਤੁਹਾਡੇ ਮਸਲੇ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਸੈਮ ਬਸਰਾ ਜੀ ਨੂੰ ਤੁਸੀਂ ਪਹਿਲਾਂ ਫੋਨ ਰਾਹੀਂ ਤੁਸੀਂ ਸੰਪਰਕ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ ਨੰਬਰ 905-451-9977 ਤੇ। 251 ਪਾਰਕਸ ਸਕੁਆਇਰ ਯੂਨਿਟ 1 ਏਅਰਪੋਰਟ ਸਟੀਲਸ ਦੇ ਲਾਗੇ ਬ੍ਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ। ਹਾਲ ਵਿੱਚ ਹੀ ਲੋਹੜੀ ਦਾ ਦਿਨ ਲੰਘਿਆ ਤੇ ਵੈਸੇ ਤਾਂ ਇਸ ਵਾਰੀ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਕਾਲੀ ਲੋਹੜੀ ਹੀ ਮਨਾਈ ਗਈ ਸੀ, ਪਰ ਮੈਂ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ ਸੁਸਾਇਟੀ ਦੇ ਇੱਕ ਅਜਿਹੇ ਪੱਖ ਤੇ ਜਿੱਥੇ ਛੋਟੇ ਬੱਚਿਆਂ 'ਚ ਵੀ ਧੀ ਅਤੇ ਪੁੱਤ ਦਾ ਫਰਕ ਕੀਤਾ ਜਾਂਦਾ ਸੀ। ਤੇ ਲੋਹੜੀ ਦੀ ਗੱਲ ਕਿਉਂ ਕੀਤੀ? ਕਿਉਂਕਿ ਬਹੁਤ ਚੰਗੀ ਗੱਲ ਹੈ ਕਿ ਹੁਣ ਬੱਚਿਆਂ ਦੀਆਂ ਲੋਹੜੀਆਂ ਵੀ ਮਨਾਈਆਂ ਜਾਂਦੀਆਂ ਨੇ। ਆਪਣੀ ਸੁਸਾਇਟੀ ਇਸ ਚੰਗੇ ਪਾਸੇ ਵੱਲ ਜਾ ਰਹੀ ਹੈ ਕਿ ਕੁੜੀਆਂ ਨੂੰ ਸਿਰਫ ਚਿੜੀਆਂ ਨਹੀਂ ਕਿਹਾ ਜਾਂਦਾ, ਸਗੋਂ ਧੀਆਂ ਨੂੰ ਪੁੱਤਾਂ ਬਰਾਬਰ ਲਾਡ ਪਿਆਰ ਦੇ ਨਾਲ ਨਾਲ ਆਪਣੇ ਆਪ ਨੂੰ ਉਭਾਰਨ ਦੇ ਮੌਕੇ ਵੀ ਦਿੱਤੇ ਜਾਂਦੇ ਨੇ। ਪਰ ਕਿਤੇ ਕਿਤੇ ਪਰਿਵਾਰਾਂ 'ਚ ਹਾਲੇ ਵੀ ਪੁਰਾਣੀ ਸੋਚ ਦੇ ਮਾਲਕ ਕੁੜੀਆਂ ਜੰਮਣ ਤੇ ਇੱਕ ਹੌਕਾ ਲੈਂਦੇ ਨੇ, ਪਰ ਇੱਕ ਧੀ ਪਾਸੋਂ ਜਿੰਨਾ ਪਿਆਰ ਮਿਲਦਾ ਉਸ ਪਿਆਰ ਦੇ ਨਿੱਘ ਨਾਲ ਉਹਨਾਂ ਦੀ ਸੋਚ ਵੀ ਬਦਲ ਜਾਂਦੀ ਹੈ, ਉਹਨਾਂ ਦੀ ਸੋਚ ਨੂੰ ਬਦਲਣ ਦੇ ਵਿੱਚ ਵੀ ਦੇਰੀ ਨਹੀਂ ਲੱਗਦੀ। ਅਜਿਹੀ ਇੱਕ ਕਹਾਣੀ ਜੋ ਹੈ ਉਹ ਤੁਹਾਡੇ ਨਾਲ ਇਸ ਮੰਚ ਰਾਹੀਂ ਸਾਂਝ ਪਾਵਾਂਗੇ ਉਸ ਕਹਾਣੀ ਦੀ ਤੇ ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਬਿਲਕੁਲ ਜੁੜੇ ਰਹਿਣਾ।
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chhutkara paya hai. Chahe business de karje hon ya personal ya CRA de taxes, sare karjya di ik choti jahi monthly kisht banao. Call Ajay ya Naveem nu 416-650-5800, 416-650-5800 or gtacredit.com.
0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 4168190009 ਤੇ।

ਜੇਕਰ ਤੁਸੀਂ ਜੀਟੀਏ ਅਤੇ ਜੀਟੀਏ ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਤੁਸੀਂ ਆਪਣੇ ਨਵੇਂ ਘਰ ਲਈ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨ ਲਈ ਫਰਨੀਚਰ ਨਵਾਂ ਲੈਣਾ, ਬੇਸ਼ੱਕ ਸੋਫੇ ਹੋਣ ਜਾਂ ਫਿਰ ਕੈਨੇਡੀਅਨ ਮੇਡ ਬੈਡਰੂਮ ਸੈੱਟ, ਕੌਫੀ ਟੇਬਲ ਸੈੱਟ, ਡਾਇਨਿੰਗ ਟੇਬਲ ਸੈੱਟ ਹੋਵੇ, ਤੇ ਇੱਕੋ ਇੱਕ ਸਟੋਪ ਹੈ ਸੋਫਾ ਮਾਰਟ, ਕਿਉਂਕਿ ਇਹ ਆਪ ਤੁਹਾਡੇ ਲਈ ਤਿਆਰ ਕਰਦੇ ਨੇ ਤੁਹਾਡੇ ਘਰ ਦੇ ਲਈ, ਤੁਹਾਡੇ ਸਿਟਿੰਗ ਰੂਮ ਦੇ ਲਈ ਮਜ਼ਬੂਤ, ਟਿਕਾਊ ਤੇ ਸੋਹਣੇ ਸੋਫੇ ਜੋ ਕਿ ਤੁਹਾਡੀ ਪਸੰਦ ਦੇ ਹੋਣਗੇ। ਕਲਰ, ਮਟੀਰੀਅਲ, ਮੈਜ਼ਰਮੈਂਟਸ ਸਭ ਕਸਟਮਾਈਜ਼ ਹੋਵੇਗਾ ਤੁਹਾਡੇ ਰੂਮ ਦੀ ਮੈਜ਼ਰਮੈਂਟਸ ਦੇ ਅਕੋਰਡਿੰਗ। ਤੇ ਸੋਫਾ ਮਾਰਟ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੇ ਦੋ ਲੋਕੇਸ਼ਨਸ ਬ੍ਰੈਂਪਟਨ ਦੇ ਵਿੱਚ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਲਾਗੇ, ਤੇ ਦੂਜੀ 120 ਡੈਲਟਾ ਪਾਰਕ ਬੁਲੇਵਰਡ ਏਅਰਪੋਰਟ ਕੁਈਨਸ ਦੇ ਲਾਗੇ ਲੋਕੇਟਡ ਹੈ। ਤੇ ਕੋਵਿਡ ਦੇ ਦੌਰਾਨ ਤੁਸੀਂ ਫੋਨ ਰਾਹੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਪਰਮਜੀਤ ਕੌਰ ਜੀ ਦੇ ਨਾਲ, ਨੰਬਰ 905-803-8056 ਤੇ, 905-803-8056 ਤੇ।

ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ, 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ। ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਤੇ ਅੱਜ ਦਾ ਸਿਰਲੇਖ ਹੈ ਧੀਆਂ ਦਾ ਮਾਣ। ਸਿਰਲੇਖ ਤੋਂ ਹੀ ਤੁਸੀਂ ਅੰਦਾਜ਼ਾ ਜ਼ਰੂਰ ਲਾਇਆ ਹੋਵੇਗਾ ਤੇ ਕਹਾਣੀ ਕਿਸ ਵਿਸ਼ੇ ਵੱਲ ਹੋਵੇਗੀ। ਤਾਂ ਕਹਾਣੀ ਇਸ ਤਰ੍ਹਾਂ ਆ, ਦਿਨ ਢਲ ਚੁੱਕਾ ਸੀ, 3.5 ਸਾਲਾਂ ਦੀ ਗਿੰਨੀ ਨੀਂਦ ਤੋਂ ਉੱਠੀ ਤਾਂ ਹਮੇਸ਼ਾ ਵਾਂਗ ਬੈੱਡ ਨੂੰ ਢੋ ਲਾ ਕੇ ਅਸਹਿਜਤਾ ਦੇ ਆਲਮ ਵਿੱਚ ਬੈਠੀ ਦਾਦੀ ਦੇ ਗੱਲ ਨੂੰ ਜਾ ਚਿੰਬੜੀ। ਦਾਦੀ ਨੇ ਪੋਤੀ ਨੂੰ ਕਲਾਵੇ ਵਿੱਚ ਲੈਂਦਿਆਂ ਘੁੱਟ ਕੇ ਲਾੜ ਲਡਾਇਆ। ਦਾਦੀ ਦੀ ਗੋਦ ਦਾ ਨਿੱਘ ਮਾਣਦਿਆਂ ਗਿੰਨੀ ਬੋਲੀ, ਦਾਦੀ ਮਾਂ, ਮੰਮੀ ਪਾਪਾ ਕਿੱਥੇ ਆ? ਦਾਦੀ ਦੀ ਸੋਚਾਂ ਦੀ ਲੜੀ ਟੁੱਟੀ ਤਾਂ ਕਹਿਣ ਲੱਗੀ, ਪੁੱਤ ਤੇਰੇ ਮੰਮੀ ਪਾਪਾ ਹਸਪਤਾਲ ਗਏ ਆ ਤੇਰੇ ਲਈ ਨਿੱਕਾ ਵੀਰ ਲੈਣ। ਨਾਲੇ ਦਾਦੀ ਦੀ ਪੋਤੀ ਦੇ ਨੰਨੇ ਹੱਥਾਂ ਨੂੰ ਜੋੜਦਿਆਂ ਕਿਹਾ, ਪੁੱਤ ਵਾਹਿਗੁਰੂ ਜੀ ਨੂੰ ਅਰਦਾਸ ਕਰ, ਤੈਨੂੰ ਵੀਰ ਦੇਣਗੇ। ਮਾਸੂਮ ਗਿੰਨੀ ਲਈ ਸਵਾਲ ਕੁਝ ਅਜੀਬ ਸੀ, ਪਰ ਇਹ ਨੰਨੀ ਪਰੀ ਤਾਂ ਆਪ ਸਵਾਲਾਂ ਦਾ ਖਜ਼ਾਨਾ ਸੀ। ਝੱਟ ਦਾਦੀ ਦੇ ਹੀ ਸਵਾਲ ਕਰ ਦਿੱਤੇ, ਦਾਦੀ ਮੰਮਾ ਵੀਰ ਕਾਕੇ ਨੂੰ ਕਹਿੰਦੇ ਆ ਨਾ, ਜੇ ਵਾਹਿਗੁਰੂ ਜੀ ਨੇ ਵੀਰ ਨਾ ਦਿੱਤਾ ਤਾਂ ਕੀ ਦੇਣਗੇ? ਦਾਦੀ ਨੇ ਕਾਹਲੀ ਨਾਲ ਪੋਤੀ ਦੇ ਮੂੰਹ ਤੇ ਹੱਥ ਰੱਖਦਿਆਂ ਕਿਹਾ, ਨਾ ਮੇਰੇ ਸੋਹਣੇ ਪੁੱਤ, ਇੰਜ ਨਹੀਂ ਕਹੀਦਾ, ਬਸ ਵਾਹਿਗੁਰੂ ਵਾਹਿਗੁਰੂ ਕਰ। ਦਾਦੀ ਪੋਤੀ ਦੇ ਇਸ ਵਾਰਤਾਲਾਪ ਤੋਂ ਜ਼ਾਹਿਰ ਹੈ ਆਪਣੇ ਪੁੱਤਰ ਦੇ ਘਰ ਪਹਿਲਾਂ ਹੀ ਇੱਕ ਬੇਟੀ ਹੋਣ ਕਰਕੇ ਦਾਦੀ ਦੀ ਖਾਹਿਸ਼ ਇੱਕ ਪੁੱਤਰ ਦੀ ਸੀ। ਅਸਲ ਵਿੱਚ ਤਿੰਨ ਭੈਣਾਂ ਦੇ ਇੱਕ ਭਰਾ ਆਪਣੇ ਭੋਲੇ ਭਾਲੇ ਪੁੱਤਰ ਕਰਮਜੀਤ ਦੇ ਘਰ ਪੁੱਤਰ ਦੇਖਣਾ ਚਾਹੁੰਦੀ ਸੀ। ਕਰਮਜੀਤ ਤਿੰਨ ਭੈਣਾਂ ਦਾ ਲਾਡਲਾ ਵੀਰ ਸੀ। ਪਿਤਾ ਦੀ ਗੈਰ ਮੌਜੂਦਗੀ ਵਿੱਚ ਭੈਣਾਂ ਦੇ ਕਾਰਜ ਵੀ ਕਰਮਜੀਤ ਨੇ ਆਪਣੇ ਹੱਥੀ ਕੀਤੇ ਸਨ। ਪਰਮਾਤਮਾ ਦੀ ਕਿਰਪਾ ਸਦਕਾ ਸਾਰੀਆਂ ਭੈਣਾਂ ਆਪੋ ਆਪਣੇ ਘਰੇ ਸੁਖੀ ਸਨ, ਪਰ ਮਾਂ ਪੁੱਤ ਨੂੰ ਭੈਣਾਂ ਪ੍ਰਤੀ ਸਮਾਜਿਕ ਫਰਜ਼ ਨਿਭਾਉਂਦਿਆਂ ਕਿਸੇ ਭਾਰ ਹੇਠ ਦੱਬਿਆ ਮਹਿਸੂਸ ਕਰਦੀ ਸੀ ਤੇ ਇਹ ਸੋਚਦਿਆਂ ਅਕਸਰ ਉਦਾਸ ਹੋ ਜਾਂਦੀ ਸੀ। ਇਸ ਕਾਰਨ ਕੁੜੀਆਂ ਦੇ ਜੰਮਣ ਪ੍ਰਤੀ ਉਸ ਦੀ ਸੋਚ ਨੂੰ ਨਕਾਰਾਤਮਕ ਹੋਣ ਲਈ ਮਜਬੂਰ ਕੀਤਾ ਹੋਇਆ ਸੀ। ਹਸਪਤਾਲ ਤੋਂ ਪੁੱਤਰ ਦਾ ਕੋਈ ਫੋਨ ਵੀ ਨਾ ਆਇਆ। ਪਿੱਛੇ ਦਾਦੀ ਪੋਤੀ ਇਕੱਲੀਆਂ ਸਨ। ਦਾਦੀ ਦੀ ਸਾਰੀ ਰਾਤ ਸਿਮਰਨ ਕਰਦਿਆਂ ਬਤੀਤ ਹੋਈ। ਸਵੇਰ ਸਾਰ ਪੁੱਤਰ ਦੀ ਗੇਟ ਮੂਹਰੇ ਕਾਰ ਆ ਕੇ ਰੁਕਣ ਦੀ ਆਵਾਜ਼ ਨੇ ਮਾਂ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ। ਭੱਜ ਕੇ ਗੇਟ ਖੋਲਿਆ। ਪੁੱਤਰ ਨੇ ਖੁਸ਼ੀ ਖੁਸ਼ੀ ਗੇਟ ਤੋਂ ਦਾਖਲ ਹੁੰਦਿਆਂ ਕਿਹਾ, ਮਾਂ ਤੇਰੇ ਵਿਹੜੇ ਦੀ ਰੌਣਕ ਦੁੱਗਣੀ ਹੋ ਗਈ ਆ, ਵਾਹਿਗੁਰੂ ਨੇ ਇੱਕ ਹੋਰ ਨੰਨੀ ਪਰੀ ਭੇਜ ਦਿੱਤੀ ਆ। ਸੁਣ ਕੇ ਮਾਂ ਦਾ ਤਾਂ ਦਿਵੇਂ ਜਿਲ ਹੀ ਬੈਠ ਗਿਆ। ਮੂੰਹੋਂ ਸਿਰਫ ਇੰਨਾ ਹੀ ਨਿਕਲਿਆ, ਹੇ ਵਾਹਿਗੁਰੂ ਜਿਵੇਂ ਤੁਹਾਡਾ ਭਾਣਾ। ਪੁੱਤਰ ਮਾਂ ਦੀ ਮਨੋਦਸ਼ਾ ਸਮਝਦਾ ਸੀ, ਸਹਾਰਾ ਦੇ ਕੇ ਮਾਂ ਨੂੰ ਅੰਦਰ ਲੈ ਆਇਆ। 4 ਕੁ ਦਿਨ ਹਸਪਤਾਲ ਰਹਿਣ ਤੋਂ ਬਾਅਦ ਕਰਮਜੀਤ ਜੀ ਦੀ ਪਤਨੀ ਪਰਮਿੰਦਰ ਨੂੰ ਛੁੱਟੀ ਹੋ ਗਈ ਸੀ। ਨਵੇਂ ਮਹਿਮਾਨ ਦਾ ਘਰ ਵਿੱਚ ਪ੍ਰਵੇਸ਼ ਹੋਇਆ। ਪਤੀ ਪਤਨੀ ਖੁਸ਼ ਸਨ, ਪਰ ਮਾਂ ਦੀ ਉਦਾਸੀ ਕਰਮਜੀਤ ਤੋਂ ਵੇਖੀ ਨਾ ਜਾਂਦੀ। ਫਿਰ ਵੀ ਮਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਮਾਂ ਹੁਣ ਜ਼ਮਾਨਾ ਬਦਲ ਚੁੱਕਾ, ਧੀਆਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਨੇ, ਆਪਾਂ ਤੇਰੀਆਂ ਪੋਤੀਆਂ ਨੂੰ ਰੱਜ ਕੇ ਪੜ੍ਹਾਵਾਂਗੇ, ਖੁੱਲ੍ਹਾ ਲਾਡ ਪਿਆਰ ਦੇਵਾਂਗੇ, ਫਿਰ ਦੇਖੀ ਅਫਸਰ ਪੋਤੀਆਂ ਦੀ ਦਾਦੀ ਦਾ ਸਿਰ ਸ਼ਾਨ ਨਾਲ ਕਿੱਦਾਂ ਉੱਚਾ ਹੋਣਾ। ਪਰ ਮਾਂ ਦਾ ਢਾਰਸ ਨਾ ਬੱਜਦਾ, ਲੈ ਪੁੱਤ ਮੈਂ ਕਿਤੇ ਬੈਠੀ ਰਹਿਣਾ ਇੱਥੇ? ਰੱਬ ਚੰਗੀ ਚੀਜ਼ ਦੇ ਦਿੰਦਾ, ਮੇਰਾ ਮਰਨਾ ਸੌਖਾ ਹੋ ਜਾਂਦਾ। ਪੁੱਤਰ ਨੇ ਮਾਂ ਨੂੰ ਗੱਲ ਵਕੜੀ ਵਿੱਚ ਲੈਂਦਿਆਂ ਡਾਢੇ ਮੋਹ ਨਾਲ ਕਿਹਾ, ਮੇਰੀ ਮਾਂ ਇੰਨੀ ਛੇਤੀ ਨਹੀਂ ਪਰਿਵਾਰ ਦੀ ਫੁਲਵਾੜੀ ਛੱਡ ਕੇ ਜਾ ਸਕਦੀ। ਫਿਰ ਗੱਲ ਦਾ ਰੁੱਖ ਮੋੜਦਿਆਂ ਕਿਹਾ, ਪਰ ਮਾਂ ਤੂੰ 5 ਭਰਾਵਾਂ ਦੀ ਇਕੱਲੀ ਭੈਣ ਸੀ, ਤੂੰ ਪਾਲੇ ਮਾਮੇ ਨੂੰ ਵਿੱਤੋਂ ਕਮਜ਼ੋਰ ਜਾਣ ਕੇ ਆਪਣੇ ਹਿੱਸੇ ਦੀ ਜ਼ਮੀਨ ਦੇ ਦਿੱਤੀ ਤਾਂ ਬਾਕੀ ਦੇ ਸਰਦੇ ਪੁੱਜਦੇ 4 ਮਾਮੇ ਮੁੜ ਤੇਰੇ ਘਰ ਦੇ ਮੁਰਿਓਂ ਦੀ ਨਾ ਲੰਘੇ।
ਕੋਈ ਨਾ ਪੁੱਤ, ਇਹ ਉਹਨਾਂ ਦੀ ਖੁਸ਼ੀ ਆ, ਮੈਂ ਤਾਂ ਫੇਰ ਵੀ ਸਾਰਿਆਂ ਦੀ ਸੁੱਖ ਮੰਗਦੀ ਹਾਂ। ਪੁੱਤਰ ਨੇ ਗੱਲ ਅੱਗੇ ਤੋਰੀ, ਤੇ ਹੁਣ ਤੂੰ ਆਪਣੀਆਂ ਧੀਆਂ ਨੂੰ ਦੇਖ ਲੈ, ਜੇ ਫੋਨ ਤੇ ਤੂੰ ਖੰਘਦੀ ਨੂੰ ਵੀ ਸੁਣ ਲੈਣ ਤਾਂ ਸ਼ਾਮੀ ਤੇਰੀ ਖਬਰ ਨੂੰ ਪਹੁੰਚ ਜਾਂਦੀਆਂ ਨੇ। ਹੁਣ ਮਾਂ ਦੇ ਤਰਕ ਕਮਜ਼ੋਰ ਪੈ ਚੁੱਕੇ ਸਨ ਤੇ ਕੋਲ ਪਈ ਛੋਟੀ ਬੱਚੀ ਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਅੱਖਾਂ ਭਰ ਕੇ ਬੋਲੀ, ਤੂੰ ਸੱਚ ਕਹਿਣਾ ਪੁੱਤ, ਜ਼ਮਾਨੇ ਤੋਂ ਡਰ ਲੱਗਦਾ, ਨਹੀਂ ਤਾਂ ਧੀਆਂ ਵੀ ਤਾਂ ਵਾਹਿਗੁਰੂ ਦੀਆਂ ਦਾਤ ਨੇ। ਛੋਟੀ ਬੱਚੀ ਦਾ ਨਾਂ ਵਿੰਨੀ ਰੱਖਿਆ ਗਿਆ। ਸਮਾਂ ਬੀਤਣ ਲੱਗਾ, ਦੋਵੇਂ ਬੱਚਿਆਂ ਦੀ ਰੌਣਕ ਨੇ ਘਰ ਦਾ ਵਿਹੜਾ ਚਹਿਕਣ ਲਾ ਦਿੱਤਾ ਸੀ। ਪੂਰਾ ਘਰ ਸਵਰਗ ਤੋਂ ਘੱਟ ਨਹੀਂ ਸੀ ਜਾਪਦਾ। ਪਰਿਵਾਰ ਨੇ ਬੱਚਿਆਂ ਨੂੰ ਬੜੇ ਚੰਗੇ ਸੰਸਕਾਰ ਦਿੱਤੇ, ਆਪਣੇ ਵਿੱਤ ਅਨੁਸਾਰ ਚੰਗੇ ਸਕੂਲਾਂ ਵਿੱਚ ਵੀ ਪੜ੍ਹਾਇਆ। ਦੋਵੇਂ ਬੇਟੀਆਂ ਬਹੁਤ ਹੋਣਹਾਰ ਨਿਕਲੀਆਂ। ਪੜ੍ਹਾਈ ਹੋਵੇ, ਖੇਡ ਦਾ ਮੈਦਾਨ ਹੋਵੇ, ਸਟੇਜ ਪਰਫਾਰਮੈਂਸ ਹੋਵੇ, ਹਰ ਖੇਤਰ ਵਿੱਚ ਸਭ ਤੋਂ ਅੱਗੇ ਰਹਿੰਦੀਆਂ। ਦੇਖਦਿਆਂ ਦੇਖਦਿਆਂ ਘਰ ਦਾ ਡਰਾਇੰਗ ਰੂਮ ਉਹਨਾਂ ਦੇ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤ ਕੀਤੇ ਇਨਾਮਾਂ, ਯਾਦਗਾਰੀ ਚਿੰਨ੍ਹਾਂ ਤੇ ਮੈਡਲਾਂ ਨਾਲ ਭਰ ਗਿਆ। ਕਰਮਜੀਤ ਦੇ ਦੋਸਤ, ਖਾਸ ਕਰਕੇ ਪੁੱਤਰਾਂ ਦੇ ਮਾਪੇ ਇਹ ਸਭ ਕੁਛ ਦੇਖ ਕੇ ਬੱਚਿਆਂ ਦੀ ਤਾਰੀਫ ਕਰਦੇ ਨਾ ਥੱਕਦੇ। ਉਂਝ ਆਪਣੇ ਪੁੱਤਰਾਂ ਦੀਆਂ ਆਪ ਹੁਦਰੀਆਂ ਨੂੰ ਯਾਦ ਕਰਕੇ ਅੰਦਰੋਂ ਅੰਦਰੀ ਸ਼ਰਮਿੰਦਾ ਵੀ ਹੁੰਦੇ। ਇੱਕ ਦਿਨ ਘਰ ਆਏ ਕਰਮਜੀਤ ਦੇ ਬੌਸ ਨੇ ਤਾਂ ਡਰਾਇੰਗ ਰੂਮ ਦੀ ਸ਼ਾਨ ਵੇਖ ਕੇ ਦਿਲ ਦੀ ਗੱਲ ਹੀ ਕਹਿ ਦਿੱਤੀ, ਬਾਈ ਕਰਮਜੀਤ ਸਿਹਾ, ਧੰਨ ਨੇ ਤੇਰੀਆਂ ਬੇਟੀਆਂ ਜਿਨ੍ਹਾਂ ਨੇ ਪਰਿਵਾਰ ਦੀ ਸ਼ੋਭਾ ਨੂੰ ਚਾਰ ਚੰਨ ਲਾ ਦਿੱਤੇ। ਤੂੰ ਸਾਡੇ ਇੱਕ ਪੁੱਤਰ ਦਾ ਹਾਲ ਹੀ ਦੇਖ ਲਾ, ਪੜ੍ਹਾਈ ਲਿਖਾਈ ਤਾਂ ਕਰਮਜੀਤ ਤੇਥੋਂ ਲੁਕੀ ਦੀ, ਪਹਿਲਾਂ ਲੈ ਕੇ ਦਿੱਤੀ ਗੱਡੀ ਹੁਣ ਉਹਨੂੰ ਛੋਟੀ ਲੱਗਦੀ ਆ, ਹੋਰ ਵੱਡੀ ਗੱਡੀ ਲੈਣ ਨੂੰ ਅੜਿਆ ਬੈਠਾ। ਮੈਂ ਵੱਡੇ ਮਕਾਨ ਬਾਰੇ ਸੋਚਦਾ ਸੀ ਪਰ ਉਹਨੇ ਆਪਣੀ ਜ਼ਿੱਦ ਪੁਗਾ ਕੇ ਹਟਣੀ ਆ। ਵੱਡੀ ਬੇਟੀ ਗਿੰਨੀ ਨੇ ਮੈਡੀਕਲ ਲਾਈਨ ਲਈ, ਬੜੀ ਆਸਾਨੀ ਨਾਲ ਆਪਣੇ ਸ਼ਹਿਰ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਹੋ ਗਿਆ। MBBS ਮੁਕੰਮਲ ਹੋਣ ਤੋਂ ਬਾਅਦ ਸਪੈਸ਼ਲਾਈਜੇਸ਼ਨ ਲਈ US ਦੀ ਟੌਪ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ। ਹੁਣ ਦਾਦੀ ਮਾਂ ਖੁਸ਼ ਸੀ ਤੇ ਸੋਚ ਵੀ ਕਾਫੀ ਹੱਦ ਤੱਕ ਬਦਲ ਚੁੱਕੀ ਸੀ। ਲਾਡਲੀ ਪੋਤੀ ਬਿਨਾਂ ਬਜ਼ੁਰਗ ਦਾਦੀ ਦਾ ਦਿਲ ਵੀ ਔਖਾ ਲੱਗਦਾ। ਉਂਝ ਹਰ ਸ਼ਾਮ ਗਿੰਨੀ ਦਾ ਫੋਨ ਆ ਜਾਂਦਾ ਤਾਂ ਗੱਲ ਕਰਕੇ ਜਿਵੇਂ ਸਾਰੇ ਦਿਨ ਦਾ ਥਕੇਵਾਂ ਲੈ ਜਾਂਦਾ। ਛੋਟੀ ਬੇਟੀ ਵਿੰਨੀ ਨੇ ਸਿਵਲ ਸਰਵਿਸਿਜ਼ ਵਿੱਚ ਜਾਣ ਦਾ ਮਨ ਬਣਾ ਲਿਆ ਤੇ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਲਾਅ ਵਿੱਚ ਦਾਖਲਾ ਲੈ ਲਿਆ। ਬੇਟੀਆਂ ਦੀ ਮਿਹਨਤ, ਮਾਪਿਆਂ ਦੇ ਸੰਸਕਾਰਾਂ ਤੇ ਦਾਦੀ ਮਾਂ ਦੇ ਲਾਡ ਪਿਆਰ ਦੇ ਅਸਰ ਦਿਖਾਇਆ ਤੇ ਦੋਵੇਂ ਬੇਟੀਆਂ ਮਿੱਥੇ ਨਿਸ਼ਾਨੇ ਹਾਸਲ ਕਰਨ ਵਿੱਚ ਕਾਮਯਾਬ ਹੋ ਗਈਆਂ। ਹੁਣ ਦਾਦੀ ਪੋਤੀਆਂ ਦੀਆਂ ਸਿਫਤਾਂ ਕਰਦੀ ਤੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਦੀ। ਮੈਂ ਤੇ ਅਣਜਾਣ ਪੁਣੇ ਵਿੱਚ ਭੁੱਲ ਹੀ ਬੈਠੀ ਸਾਂ, ਤੁਸਾਂ ਤਾਂ ਇਹਨਾਂ ਬੱਚੀਆਂ ਰਾਹੀਂ ਉਹ ਮਾਣ ਬਖਸ਼ ਦਿੱਤਾ ਜਿਸ ਦਾ ਮੈਂ ਕਦੇ ਸੁਪਨਾ ਵੀ ਨਹੀਂ ਸੀ ਲਿਆ। ਮਾਪੇ ਵੀ ਧੀਆਂ ਦੀ ਕਾਮਯਾਬੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਦੇ ਨਾ ਭੁੱਲਦੇ। ਹੁਣ ਸ਼ਾਮ ਦੇ ਸਮੇਂ ਪਾਰਕ ਵਿੱਚ ਬੈਠਿਆਂ ਬਜ਼ੁਰਗ ਸਾਥਣਾ ਨਾਲ ਦਾਦੀ ਮਾਂ ਪੋਤੀਆਂ ਦੀ ਕਾਮਯਾਬੀ ਦੇ ਕਿੱਸੇ ਸਾਂਝੇ ਕਰਦੀ। ਦਾਦੀ ਦੀ ਖੁਸ਼ੀ ਦੇਖ ਕੇ ਕਈ ਪੋਤਿਆਂ ਵਾਲੀਆਂ ਦਾਦੀਆਂ ਰਸ਼ਕ ਵੀ ਕਰਦੀਆਂ ਨੇ, ਪਰ ਇੰਨਾ ਜ਼ਰੂਰ ਆ ਕਿ ਉਹਨਾਂ ਸਾਰਿਆਂ ਨੇ ਇਹ ਭੇਦ ਜ਼ਰੂਰ ਜਾਣ ਲਿਆ ਕਿ ਜੇਕਰ ਧੀਆਂ ਨੂੰ ਤਰੱਕੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਇਹ ਵੀ ਬਰਾਬਰ ਦੀ ਪਰਵਾਜ਼ ਭਰਨ ਦੀ ਯੋਗਤਾ ਰੱਖਦੀਆਂ ਨੇ। ਜਦੋਂ ਸਮਾਜ ਵਿੱਚ ਇਹ ਧਾਰਨਾ ਸਥਾਪਿਤ ਹੋ ਗਈ ਤਾਂ ਫਿਰ ਧੀਆਂ ਦੇ ਜੰਮਣ ਤੇ ਅਫਸੋਸ ਦੀ ਥਾਂ ਲਾਜ਼ਮੀ ਤੌਰ ਤੇ ਖੁਸ਼ੀਆਂ ਲੈ ਲੈਣਗੀਆਂ। ਇਸ ਬਰਾਬਰੀ ਦਾ ਹੋਕਾ ਗੁਰੂ ਸਾਹਿਬਾਨ ਨੇ ਆਪਣੇ ਅਮੋਲ ਬਚਨਾਂ ਰਾਹੀਂ ਜਗਤ ਨੂੰ ਦਿੱਤਾ। ਸੋ ਸਮਾਜ ਦੇ ਸੁਨਹਿਰੇ ਭਵਿੱਖ ਲਈ ਧੀਆਂ ਨੂੰ ਬਣਦਾ ਮਾਣ ਦੇਣਾ ਅੱਜ ਦੇ ਸਮੇਂ ਦੀ ਇੱਕ ਅਹਿਮ ਲੋੜ ਹੈ।

0: ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ, ਬਹੁਤ ਹੀ ਸੱਚੀਆਂ ਗੱਲਾਂ ਤੇ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਇਹ ਗੀਤ ਜੋ ਹੈ ਸੁਣਿਆ ਤੇ ਇਸ ਗੀਤ ਦੀ ਇੱਕ ਇੱਕ ਲਾਈਨ, ਇੱਕ ਇੱਕ ਸ਼ਬਦ ਜੋ ਹੈ ਉਹ ਇਹੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਧੀਆਂ ਨੂੰ ਬਚਾਈਏ, ਕਿਸ ਤਰ੍ਹਾਂ ਅਸੀਂ ਪਾਣੀ ਜੋ ਹੈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਂਭ ਕੇ ਰੱਖੀਏ ਤੇ ਨਾਲ ਹੀ ਜੇਕਰ ਅਸੀਂ ਆਪਣੀ ਧਰਤੀ ਨੂੰ ਇੱਕ ਸੁਖਦ ਵਾਤਾਵਰਣ ਦੇ ਰੂਪ ਦੇ ਵਿੱਚ ਅਸੀਂ ਮਾਣਨਾ ਤਾਂ ਉਸ ਦੇ ਲਈ ਰੁੱਖ ਜੋ ਨੇ ਉਹ ਇੱਕ ਵੱਡਾ ਜੋ ਰੋਲ ਜੋ ਵੱਡਾ ਇੱਕ ਰੋਲ ਇਸ ਦੇ ਵਿੱਚ ਪਲੇ ਕਰਦੇ ਨੇ, ਉਹਨਾਂ ਦੀ ਪਾਲਣਾ ਉਹਨਾਂ ਨੂੰ ਸੰਭਾਲਣਾ ਉਹ ਸਾਡਾ ਹੀ ਫਰਜ਼ ਆ। ਤੇ ਇਸ ਦੇ ਨਾਲ ਹੀ ਜੀ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਸਾਡੇ ਨਾਲ ਲਾਈਨ ਤੇ ਬਿਲਕੁਲ ਹਾਜ਼ਰ ਨੇ। ਤੇ ਮੌਰਗੇਜ ਦੀਆਂ ਤੁਸੀਂ ਕੋਈ ਵੀ ਪਰੇਸ਼ਾਨੀਆਂ ਫੇਸ ਕਰ ਰਹੇ ਹੋ ਤੇ ਇੱਕ ਕਾਲ ਇਹਨਾਂ ਨੂੰ ਜ਼ਰੂਰ ਕਰ ਲੈਣੀ। ਮੌਰਗੇਜ ਦੀ ਹਰ ਇੱਕ ਕੁਐਰੀ ਦੇ ਲਈ ਨੰਬਰ 647-549-4499 6475394499 ਜੀ ਵੈਲਕਮ ਕਰਦੇ ਹਾਂ, ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੋਰਗੇਜ ਰਿਲੇਟਡ ਕਿਸੇ ਵੀ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੱਲਬਾਤ ਕਰਾਂਗੇ ਜੀ ਅੱਜ ਮੋਰਗੇਜ ਰਿਨਿਊਅਲਸ ਬਾਰੇ। ਜੇ ਤੁਹਾਡੀ ਮੋਰਗੇਜ ਜਿਹੜੀ ਹੈਗੀ ਰਿਨਿਊਅਲ ਤੇ ਆ ਰਹੀ ਹੈਗੀ ਹੈ, ਸਪੈਸ਼ਲੀ ਜੇ ਤੁਸੀਂ ਕਿਸੇ ਬੀ ਲੈਂਡਰ ਤੋਂ ਮੋਰਗੇਜ ਲਿੱਤੀ ਹੋਈ ਹੈ, ਮਤਲਬ ਕਿ ਕੋਈ ਟਰੱਸਟ ਕੰਪਨੀ ਹੈਗੀ ਹੈ ਜਿੱਦਾਂ ਹੋਮ ਟਰੱਸਟ ਹੋ ਗਿਆ, ਐਫਰ ਟਰੱਸਟ ਹੋ ਗਿਆ, ਜਾਂ ਕੋਈ ਬੈਂਕ ਹੈਗਾ ਬੀ ਸਾਈਡ ਤੇ, ਐਕੁਟੇਬਲ ਬੈਂਕ ਹੈਗਾ ਸਾਡਾ। ਸੋ ਬੇਸਡ ਔਨ ਕਿ ਤੁਸੀਂ ਕਿਹੜੇ ਲੈਂਡਰ ਨਾਲ ਹੈਗੇ ਹੋ, ਨੋਰਮਲੀ ਜਦੋਂ ਕਲਾਇੰਟਸ ਨੇ ਬੀ ਲੈਂਡਰ ਨਾਲ ਮੋਰਗੇਜ ਲਿੱਤੀ ਹੁੰਦੀ ਹੈ ਉਹਨਾਂ ਦਾ ਰੇਟ ਆਫ ਇੰਟਰਸਟ ਹਾਈ ਹੁੰਦਾ ਹੈਗਾ 4-5% ਦੇ ਵਿੱਚ। ਟਰਮ ਜਿਹੜੀ ਹੈਗੀ ਹੈ 1-2 ਸਾਲ ਦੀ ਲਿੱਤੀ ਹੁੰਦੀ ਹੈ। ਕੁਝ ਕੇਸਿਸ ਵਿੱਚ ਕਲਾਇੰਟਸ ਨੇ ਫਸਟ ਤੇ ਸੈਕਿੰਡ ਮੋਰਗੇਜ ਲੈ ਕੇ ਘਰ ਕਲੋਜ਼ ਕੀਤਾ ਹੁੰਦਾ ਜਾਂ ਲੇਟਰ ਔਨ ਸੈਕਿੰਡ ਮੋਰਗੇਜ ਲਿੱਤੀ ਹੁੰਦੀ ਹੈਗੀ ਹੈ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ, ਕਿਉਂਕਿ ਇਸ ਟਾਈਮ ਤੇ ਤੁਸੀਂ ਅਗਰ ਲੋਅਰ ਰੇਟ ਲਈ ਕੁਆਲੀਫਾਈ ਕਰਦੇ ਹੈਗੇ ਹੋ, ਅਸੀਂ ਤੁਹਾਨੂੰ ਲੋਅਰ ਰੇਟ ਆਫ ਇੰਟਰਸਟ ਦਵਾ ਸਕਦੇ ਹੈਗੇ ਹਾਂ, ਬੈਂਕ ਚੇਂਜ ਕਰ ਸਕਦੇ ਹੈਗੇ ਹਾਂ। ਫਸਟ ਤੇ ਸੈਕਿੰਡ ਮੋਰਗੇਜ ਅਗਰ ਲਿੱਤੀ ਹੋਈ ਹੈਗੀ ਆ ਉਹ ਦੋਨਾਂ ਨੂੰ ਕੰਸੋਲੀਡੇਟ ਕਰ ਸਕਦੇ ਹਾਂ, ਇਕੱਠੇ ਕਰ ਸਕਦੇ ਹਾਂ ਜੇ ਤੁਸੀਂ ਕੁਆਲੀਫਾਈ ਕਰਦੇ ਹੋ। ਤੀਜੀ ਚੀਜ਼ ਹੁੰਦੀ ਹੈ ਰੀਫਾਈਨੈਂਸ, ਕਿ ਜੇ ਤੁਸੀਂ ਕੋਈ ਐਕੁਇਟੀ ਟੇਕ ਆਊਟ ਕਰਨਾ ਹੈਗਾ, ਪੈਸੇ ਕੱਢਣੇ ਘਰ ਚੋਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਰਿਨਿਊਅਲ ਟਾਈਮ ਤੇ ਕਰ ਸਕਦੇ ਹਾਂ, ਕਿਉਂਕਿ ਇਸ ਟਾਈਮ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਨਹੀਂ ਪੈਂਦੀ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਨੂੰ ਕੰਟੈਕਟ ਕਰੋ, ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499।
0: ਜੀ ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਤੇ ਨਾਲ ਦੀ ਨਾਲ ਜੀ ਤੁਸੀਂ ਨੰਬਰ ਜੋ ਨੇ ਉਹ 6 Sigma ਰੈਨੋਵੇਸ਼ਨਸ ਦੇ ਵੀ ਜ਼ਰੂਰ ਨੋਟ ਕਰ ਲੈਣੇ। ਤੁਸੀਂ ਘਰ ਦੇ ਵਿੱਚ ਪੇਂਟ ਜੋਬ ਕਰਵਾਉਣੀ ਆ, ਜਾਂ ਫਿਰ ਤੁਸੀਂ ਬੇਸਮੈਂਟ ਲੀਗਲੀ ਤਿਆਰ ਕਰਵਾਉਣੀ ਆ, ਜਾਂ ਫਿਰ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਕੋਈ ਵੀ ਨਿੱਕੀ ਮੋਟੀ ਰੈਨੋਵੇਸ਼ਨ ਦਾ ਕੰਮ, ਇਹਨਾਂ ਪਾਸ ਤੁਹਾਡਾ ਹੱਲ ਹੈ ਕਿਉਂਕਿ ਇਹ ਤਜਰਬੇਕਾਰ ਨੇ, ਮਾਹਰ ਨੇ ਆਪਣੇ ਕੰਮ ਦੇ ਵਿੱਚ। ਇਸ ਦੇ ਨਾਲ ਹੀ ਪਲੰਬਿੰਗ, ਇਲੈਕਟ੍ਰੀਕਲ ਤੇ ਪੋਟ ਲਾਈਟਾਂ ਤੁਸੀਂ ਲਵਾਉਣੀਆਂ, ਹਰਮਨਜੀਤ ਸਿੰਘ ਨਾਗੀ ਨੂੰ ਸੰਪਰਕ ਕਰਨਾ ਨੰਬਰ 647-942-99-52 ਤੇ, 6479929952 ਤੇ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ।
2: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem nu 416-650-5800, 416-650-5800 aur gtacredit.com.
0: ਅੱਜ ਦੀ ਕਹਾਣੀ ਧੀਆਂ ਦਾ ਮਾਣ ਅਸੀਂ ਵੇਖਿਆ ਕਿ ਕਿਸ ਤਰ੍ਹਾਂ ਦੋ ਧੀਆਂ ਜੋ ਨੇ ਉਹ ਇੱਕ ਘਰ ਦੇ ਵਿੱਚ ਜੰਮ ਪੈਂਦੀਆਂ ਨੇ ਤੇ ਮਾਤਾ ਪਿਤਾ ਜੋ ਨੇ ਉਹ ਫਿਰ ਵੀ ਉਨਾ ਹੀ ਉਤਸ਼ਾਹ ਰੱਖਦੇ ਨੇ ਜਿੰਨਾ ਕਿ ਪੁੱਤਾਂ ਦੇ ਨਾਲ ਹੁੰਦਾ। ਪਰ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ ਕਈ ਵਾਰੀ ਉਹਨਾਂ ਦਾ ਦਿਲ ਜੋ ਹੈ ਕਈ ਵਾਰੀ ਡੋਲ ਜਾਂਦਾ। ਪਰ ਅੰਤ ਦੇ ਵਿੱਚ ਕਹਾਣੀ ਦੇ ਵਿੱਚ ਅਸੀਂ ਇਹੀ ਵੇਖਿਆ ਕਿ ਧੀਆਂ ਜੋ ਨੇ ਉਹਨਾਂ ਨੇ ਪੁੱਤਾਂ ਤੋਂ ਵੀ ਵੱਧ ਉਹਨਾਂ ਨੂੰ ਮਾਣ ਦਵਾਇਆ ਤੇ ਅਖੀਰ ਬੱਚੀ

0: ਉਹਨਾਂ ਦੀ ਦਾਦੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਤੇ ਇਹੀ ਅਹਿਸਾਸ ਜੋ ਹੈ ਉਹ ਹਰ ਘਰ ਨੂੰ ਹਰ ਘਰ ਦੇ ਵਿੱਚ ਹਰ ਜੀ ਨੂੰ ਕਿਤੇ ਨਾ ਕਿਤੇ ਹੋ ਜਾਵੇ ਤਾਂ ਮੇਰੇ ਖਿਆਲ ਇਹ ਫਰਕ ਜੋ ਹੈ ਧੀ ਤੇ ਪੁੱਤ ਦਾ ਇਹ ਕਦੇ ਵੀ ਨਹੀਂ ਹੋਵੇਗਾ। ਬਹੁਤ ਕਹਿੰਦੇ ਸੁਣਿਆ ਕਿ ਜਿਸਦੇ ਘਰ ਮੇਰੇ ਖਿਆਲ ਦੋ ਧੀਆਂ ਜਾਂ ਤਿੰਨ ਧੀਆਂ ਜੋ ਨੇ ਉਹ ਆ ਜਾਂਦੀਆਂ ਨੇ, ਹਾਲਾਂਕਿ ਇਹ ਇੱਕ ਖੁਸ਼ਕਿਸਮਤੀ ਆ। ਆਪਾਂ ਕਹਿੰਦੇ ਹਾਂ ਕਿ ਘਰੇ ਲੱਛਮੀ ਆ ਜਾਂਦੀ ਆ, ਲੱਛਮੀ ਦਾ ਵਾਸ ਹੁੰਦਾ, ਪਰ ਕਈ ਲੋਕੀ ਇਸ ਤੇ ਦਿਲ ਵੀ ਛੱਡ ਦਿੰਦੇ ਨੇ। ਕਈ ਲੋਕੀ ਇਹ ਵੀ ਕਹਿੰਦੇ ਸੁਣੇ ਨੇ ਕਿ ਹੇ ਰੱਬਾ ਕੋਈ ਚੰਗੀ ਚੀਜ਼ ਦੇ ਦਿੰਦਾ, ਪਰ ਕਿਉਂ? ਕੀਤੀਆਂ ਚੰਗੀ ਚੀਜ਼ ਨਹੀਂ? ਕੀਤੀਆਂ ਤੁਹਾਡਾ ਮਾਣ ਨਹੀਂ ਵਧਾਉਂਦੀਆਂ? ਕੀਤੀਆਂ ਤੁਹਾਨੂੰ ਬੇਅੰਤ ਬੇਅੰਤ ਪਿਆਰ ਨਹੀਂ ਦਿੰਦੀਆਂ? ਸਾਰੀ ਉਮਰ ਹਮੇਸ਼ਾ ਧੀਆਂ ਦੀ ਜਿਹੜੀ ਫਿਕਰ ਹੈ, ਜੋ ਇੱਕ ਝੁਕਾਅ ਹੈ, ਉਹ ਹਮੇਸ਼ਾ ਆਪਣੇ ਮਾਪਿਆਂ ਵੱਲ ਰਹਿੰਦਾ, ਭਾਵੇਂ ਧੀ ਕਿਤੇ ਵੀ ਵਸਦੀ ਹੋਵੇ। ਅਗਲੇ ਘਰ ਤੇ ਨਾਲ ਨਾਲ ਉਹ ਪਿਛਲੇ ਘਰ ਦੋਨਾਂ ਦਾ ਖਿਆਲ ਜੋ ਹੈ ਉਹ ਬਖੂਬੀ ਨਿਭਾਉਂਦੀ ਆ। ਤੇ ਇਸ ਤੋਂ ਵੱਧ ਮਿਸਾਲ ਜੋ ਹੈ ਉਹ ਕੀ ਹੋ ਸਕਦੀ ਆ ਕਿ ਇੱਕ ਧੀ ਜੋ ਹੈ ਉਹ ਕਿੰਨੇ ਰਿਸ਼ਤਿਆਂ ਦੇ ਵਿੱਚ ਜੋ ਹੋ ਕੇ ਹਰ ਰਿਸ਼ਤੇ ਨੂੰ ਇੱਕ ਇੱਕ ਨਵੇਕਲਾ ਬਣ, ਜੋ ਇੱਕ ਨਵੇਕਲਾ ਪਿਆਰ ਜੋ ਹੈ ਉਹ ਅਦਾ ਕਰਦੀ ਆ। ਹਰ ਰਿਸ਼ਤਾ ਜੋ ਹੈ ਉਸ ਲਈ ਬਹੁਤ ਜ਼ਰੂਰੀ ਹੋ ਜਾਂਦਾ। ਤੇ ਇੱਕ ਸਹਿਨਸ਼ੀਲਤਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਧਰਤੀ ਜੋ ਹੈ, ਧਰਤੀ ਮਾਂ ਜੋ ਹੈ ਉਹ ਬਹੁਤ ਸਹਿਨਸ਼ੀਲਤਾ ਜੋ ਰੱਖਦੀ ਆ, ਉਹਨੇ ਇੰਨੇ ਕਰੋੜਾਂ ਅਰਬਾਂ ਸਾਲਾਂ ਤੋਂ ਸਾਨੂੰ ਆਪਣੇ ਵਿੱਚ ਸਮਾਇਆ ਪਿਆ। ਇਸ ਤਰ੍ਹਾਂ ਹੀ ਇੱਕ ਔਰਤ, ਇੱਕ ਬੱਚੀ, ਇੱਕ ਧੀ, ਉਹ ਵੀ ਬਹੁਤ ਸਹਿਨਸ਼ੀਲਤਾ ਜੋ ਹੈ ਉਹ ਸਦੀਆਂ ਤੋਂ ਰੱਖਦੀ ਆਈ ਆ। ਤੇ ਇਸੇ ਉਮੀਦ ਦੇ ਨਾਲ ਅੱਜ ਦੀ ਕਹਾਣੀ ਜੋ ਹੈ ਉਹ ਤੁਹਾਡੇ ਰੂਬਰੂ ਕੀਤੀ ਸੀ। ਤੁਸੀਂ ਇਸ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ, ਕੀ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਕੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨਾਂ ਤੇ ਜ਼ਰੂਰ ਤੁਸੀਂ ਲਾਈਕ ਤੇ ਫੋਲੋ ਕਰਨਾ ਤੇ ਆਪਣੇ ਕਮੈਂਟਸ ਜ਼ਰੂਰ ਦੇਣੇ। ਨਾਲ ਹੀ ਇਸ ਪ੍ਰੋਗਰਾਮ ਨੂੰ ਹੋਰ ਇੱਕ ਬਿਹਤਰ ਪਾਠ ਦੇਣ ਲਈ ਤੁਹਾਡੇ ਸੁਝਾਅ ਵੀ ਹਮੇਸ਼ਾ ਸਾਡੇ ਵੱਲੋਂ ਵੈਲਕਮ ਨੇ। ਤੇ ਨਾਲ ਦੀ ਨਾਲ ਜੀ ਨੰਬਰ 437-230-6569 ਤੁਸੀਂ ਜ਼ਰੂਰ ਨੋਟ ਕਰ ਲੈਣੇ। 416-437-437, ਮੈਂ ਮਾਫ਼ੀ ਚਾਹੁੰਦੀ ਹਾਂ, 437-230-6569, 437-230-6569 'ਤੇ ਤੁਸੀਂ ਸੰਪਰਕ ਜੋ ਹੈ ਸਾਡੇ ਨਾਲ ਜ਼ਰੂਰ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ। ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਤੁਸੀਂ ਅੱਛਾ ਸਮਝਦੇ ਹੋ ਕਿ ਤੁਹਾਡੇ ਬਿਜ਼ਨਸ ਨੂੰ ਹੁਲਾਰਾ ਇੱਕ ਸਾਡੇ ਪਲੈਟਫਾਰਮ ਰਾਹੀਂ ਮਿਲ ਸਕਦਾ, ਤਾਂ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ।
1: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
1: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਨਾਲ ਦੀ ਨਾਲ ਜੀ ਨੰਬਰ ਤੁਹਾਨੂੰ ਦੇ ਦਈਏ 3 Lion ਲੀਗਲ ਸਰਵਿਸਿਜ਼ ਵਾਲਿਆਂ ਦਾ, ਜੋ ਕਿ ਕੁਝ ਹੱਦ ਥੱਲੇ ਵੱਖਰੀਆਂ ਵੱਖਰੀਆਂ ਸੇਵਾਵਾਂ ਤੁਹਾਨੂੰ ਦਿੰਦੇ ਨੇ ਜਦੋਂ ਕਿ ਕੋਈ ਲੀਗਲ ਮਸਲਾ ਹੋਵੇ, ਗੱਲ ਭਾਵੇਂ ਸਿਟੀ ਬਾਏ ਲਾਅ ਦੀ ਹੋਵੇ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਫਿਰ ਘਰੇ ਤੁਸੀਂ ਲੈਂਡਲੋਰਡ ਹੋ ਤੇ ਟੇਨੈਂਟ ਨਾਲ ਤੁਹਾਡਾ ਕੋਈ ਵੀ ਮਸਲਾ ਹੈ ਤੇ ਟ੍ਰੈਫਿਕ ਟਿਕਟਾਂ ਦਾ ਮਸਲਾ, ਤੇ 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਖੜੇ ਨੇ। ਤੇ ਫੋਨ ਕੰਸਲਟੇਸ਼ਨ ਤੁਸੀਂ ਕਰ ਲੈਣੀ ਆਉਣ ਤੋਂ ਪਹਿਲਾਂ ਨੰਬਰ 905-451-9977 ਤੇ, 905-451-9777 ਤੇ 3 Lion ਲੀਗਲ ਸਰਵਿਸਿਜ਼ ਵਾਲਿਆਂ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਸ਼ੇਰਾਂ ਵਰਗੀਆਂ ਸੇਵਾਵਾਂ ਜੋ ਕਿ ਇੱਕੋ ਛੱਤ ਥੱਲੇ ਤੁਹਾਨੂੰ ਅਦਾ ਕਰਦੇ ਨੇ। ਤੇ ਇਸ ਦੇ ਨਾਲ ਨਾਲ ਘਰੇ ਤੁਸੀਂ ਫਰਨੀਚਰ ਨਵਾਂ ਲੈਣਾ, ਸੋਫੇ ਬਹੁਤ ਸੋਹਣੇ ਜੇ ਤਿਆਰ ਕਰਾਉਣੇ ਤੇ ਉਹ ਵੀ ਟਿਕਾਊ ਜੋ ਹੋਣ ਤਾਂ ਕਿਆ ਬਾਤ ਹੈ। ਤੇ ਇਹ ਸਾਰੀ ਰਿਕੁਆਇਰਮੈਂਟਸ ਜੋ ਨੇ ਉਹ ਪੂਰੇ ਕਰਦੇ ਨੇ ਸੋਫਾ ਮਾਰਟ ਵਾਲੇ, ਕਿਉਂਕਿ ਇਹ ਆਪ ਸੋਫੇ ਤਿਆਰ ਕਰਦੇ ਨੇ ਤੁਹਾਡੇ ਘਰ ਦੀ ਮੈਜਰਮੈਂਟਸ ਦੇ ਅਕੋਰਡਿੰਗ, ਤੁਹਾਡੀ ਕਲਰ ਸਕੀਮ ਨੂੰ ਧਿਆਨ ਦੇ ਵਿੱਚ ਰੱਖਦੇ ਆ ਤੇ ਕਸਟਮਾਈਜ਼ ਤੁਸੀਂ ਆਪਣੀ ਪਸੰਦ ਦੇ ਕਰਵਾ ਸਕਦੇ ਹੋ। ਇਹਨਾਂ ਤੋਂ ਬਿਨਾਂ ਕੈਨੇਡੀਅਨ ਬੈਡਰੂਮ ਸੈੱਟ ਜੋ ਨੇ, ਕੈਨੇਡੀਅਨ ਮੇਡ ਫਰਨੀਚਰ ਸੈੱਟ, ਬੈਡਰੂਮ ਸੈੱਟ ਹੋਵੇ ਭਾਵੇਂ ਜਾਂ ਫਿਰ ਕੌਫੀ ਟੇਬਲ ਜਾਂ ਡਾਇਨਿੰਗ ਟੇਬਲ, ਉਹ ਵੀ ਇਹਨਾਂ ਪਾਸ ਅਵੇਲੇਬਲ ਹੈ। 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਨਾਲ ਹੀ 120 ਡੈਲਟਾ ਪਾਰਕ ਬੁਲੇਵਰਡ ਏਅਰਪੋਰਟ ਕੁਈਨਸ ਦੇ ਲਾਗੇ ਸੋਫਾ ਮਾਰਟ ਲੋਕੇਟਡ ਨੇ ਤੇ ਤੁਸੀਂ ਪਰਮਜੀਤ ਕੌਰ ਜੀ ਦੇ ਨਾਲ ਸੰਪਰਕ ਫੋਨ ਰਾਹੀਂ ਵੀ ਕਰ ਸਕਦੇ ਹੋ ਨੰਬਰ 905-803-8056 ਤੇ ਸੋਫਾ ਮਾਰਟ ਦਾ ਨੰਬਰ ਤੇ ਪਤਾ ਜੋ ਹੈ ਉਹ ਜ਼ਰੂਰ ਯਾਦ ਰੱਖਣਾ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ ਪਰ ਨਹੀਂ ਹੁੰਦੇ ਕੁੜੀਆਂ ਦੇ, ਪੇਕੇ ਵੀ ਹੁੰਦੇ ਸਹੁਰੇ ਵੀ ਹੁੰਦੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ। ਕਿਸੇ ਨੇ ਇਹ 4 ਸਤਰਾਂ ਜੋ ਨੇ ਲਿਖੀਆਂ ਤੇ ਦਿਲ ਨੂੰ ਛੂਹ ਜਾਂਦੀਆਂ ਨੇ ਇਹ ਸਤਰਾਂ। ਕਿਤੇ ਨਾ ਕਿਤੇ ਥੋੜਾ ਸੱਚ ਵੀ ਆ, ਥੋੜਾ ਸੱਚ ਉਦੋਂ ਸੀ ਜਦੋਂ ਸਮਾਂ ਜੋ ਸੀ, ਜਦੋਂ ਜ਼ਮਾਨਾ ਜੋ ਸੀ, ਉਹ ਧੀਆਂ ਨੂੰ ਪੁੱਤਾਂ ਵਾਂਗ ਨਹੀਂ ਸਮਝਦਾ ਸੀ। ਪਰ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਇਹ ਸਤਰਾਂ ਬਦਲਣ ਨੂੰ ਜ਼ਰੂਰ ਮਜਬੂਰ ਹੋ ਗਈਆਂ ਨੇ ਤੇ ਬਹੁਤ ਖੁਸ਼ੀ ਹੈ ਇਹ ਦੱਸਦਿਆਂ ਵੀ, ਇਹ ਸਮਝਦਿਆਂ ਵੀ ਕਿ ਵਾਕਈ ਹੁਣ ਸਮਾਂ ਜੋ ਹੈ ਉਹ ਧੀਆਂ ਦਾ ਵੀ ਬਣਦਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਉਮੀਦ ਕਰਾਂਗੇ ਕਿ ਗੱਲ ਇਸੇ ਤਰ੍ਹਾਂ ਜੋ ਗ੍ਰਾਫ ਹੈ, ਜੋ ਗ੍ਰਾਫ ਉਹ ਉੱਪਰ ਨੂੰ ਹੀ ਵੱਧਦਾ ਜਾਵੇ। ਕਿਉਂਕਿ ਅਸੀਂ ਬਹੁਤ ਕੇਸਿਸ ਦੇਖੇ ਨੇ ਜਦੋਂ ਦਾਜ ਪਿੱਛੇ ਧੀਆਂ ਸਾੜੀਆਂ ਵੀ ਜਾਂਦੀਆਂ ਸਨ, ਜਦੋਂ ਦਾਜ ਪਿੱਛੇ ਧੀਆਂ ਜੋ ਨੇ ਉਹ ਜੰਮਦੇ ਹੀ ਮਾਰੀਆਂ ਜਾਂਦੀਆਂ ਸਨ ਤੇ ਕਿਤੇ ਕਿਤੇ ਸ਼ਾਇਦ ਇਹ ਹਾਲੇ ਵੀ ਕਿਤੇ ਨਾ ਕਿਤੇ ਇਹ ਚੀਜ਼ ਆਪਣੀ ਸੁਸਾਇਟੀ ਦੇ ਵਿੱਚ ਮੌਜੂਦ ਹੈ ਤੇ ਜਿਹੜਾ ਮੇਜਰ ਪੋਰਸ਼ਨ ਜੋ ਅਸੀਂ ਸੁਸਾਇਟੀ ਦਾ ਜੋ ਇਸ ਗੱਲ ਨੂੰ ਅਸੀਂ ਸਮਝ ਗਏ ਹਾਂ ਕਿ ਉਹਨਾਂ ਹਰ ਇੱਕ ਨੂੰ ਅਸੀਂ ਇਹ ਗੱਲ ਜੋ ਹੈ ਉਹ ਹਮੇਸ਼ਾ ਹੀ ਸਮਝਾਉਂਦੇ ਰਹੀਏ ਕਿ ਧੀ ਦਾ ਘਰ ਦੇ ਵਿੱਚ ਹੋਣਾ, ਧੀ ਦਾ ਘਰ ਦੇ ਵਿੱਚ ਆਉਣਾ ਇਹ ਕਿਸੇ ਖੁਸ਼ਕਿਸਮਤੀ ਤੋਂ ਘੱਟ ਨਹੀਂ। ਤੇ ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿਉਂਕਿ ਮੈਂ ਇੱਕ ਧੀ ਹਾਂ, ਪਰ ਮੈਂ ਇਹ ਗੱਲ ਜੋ ਹੈ ਆਪਣੀਆਂ ਸਾਰੀਆਂ ਭੈਣਾਂ ਲਈ ਇਹ ਗੱਲ ਕਹਿ ਰਹੀ ਹਾਂ, ਚਾਹੇ ਉਹ ਵੱਡੀਆਂ ਨੇ ਚਾਹੇ ਉਹ ਛੋਟੀਆਂ ਨੇ। ਤੇ ਸਾਡੇ ਜੋ ਵੀਰ ਨੇ ਉਹ ਵੀ ਇਸ ਗੱਲ ਨੂੰ ਬਖੂਬੀ ਸਮਝਦੇ ਨੇ, ਇਸ ਗੱਲ ਦੀ ਬਹੁਤ ਖੁਸ਼ੀ ਹੈ। ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਜੀ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਰਾਹੀਂ, ਤੁਸੀਂ ਆਪਣੇ ਵਿਚਾਰ, ਆਪਣੇ ਸੁਝਾਅ ਜੋ ਨੇ ਉਹ ਜ਼ਰੂਰ ਇਸ ਪ੍ਰੋਗਰਾਮ ਬਾਬਤ ਤੁਸੀਂ ਸ਼ੇਅਰ ਕਰ ਸਕਦੇ ਹੋ। ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਬਿਜ਼ਨਸ ਜੋ ਹੈ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਨੰਬਰ 437-230-6569 ਤੇ ਜ਼ਰੂਰ ਸੰਪਰਕ ਕਰ ਲੈਣਾ। ਤੇ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਜੋ ਹੈ ਉਹ ਹੁਣ ਸੁਣਦੇ ਹਾਂ ਤੇ ਉਸ ਤੋਂ ਬਾਅਦ ਲਵਾਂਗੇ ਇੰਸ਼ੋਰੈਂਸ ਦੇ ਅਪਡੇਟਸ ਜਸਵਿੰਦਰ ਕੌਰ ਜੀ ਪਾਸੋਂ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ।

0: ਬਹੁਤ ਹੀ ਖੂਬਸੂਰਤ ਬੋਲ ਇਸ ਗੀਤ ਦੇ ਸਨ ਤੇ ਧੀਆਂ ਨਾਲੋਂ ਵੱਡਾ ਕੋਈ ਦਾਨ ਜੋ ਹੈ ਉਹ ਜੱਗ ਤੇ ਨਹੀਂ ਹੋ ਸਕਦਾ ਤੇ ਇਸ ਗੱਲ ਨੂੰ ਜੇਕਰ ਅਸੀਂ ਸਮਝ ਲਿਆ ਤੇ ਵਾਕਈ ਸੋਸਾਇਟੀ ਬਹੁਤ ਉੱਪਰ ਚਲੇਗੀ। ਤੇ ਇਸ ਦੇ ਨਾਲ ਹੀ ਜੇ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਤੁਸੀਂ ਸ਼ੇਰਾਂ ਵਰਗੀਆਂ ਸੇਵਾਵਾਂ, ਲੀਗਲ ਸੇਵਾਵਾਂ ਇਹਨਾਂ ਪਾਸੋਂ ਲੈ ਸਕਦੇ ਹੋ। ਬੇਸ਼ੱਕ ਕੋਈ ਵੀ ਲੀਗਲ ਮਸਲਾ ਹੋਵੇ, ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਲੇਬਰ ਵਰਕ ਡਿਸਪਿਊਟ ਹੈ, ਘਰੇ ਤੁਹਾਡੇ ਲੈਂਡਲੋਰਡ ਜਾਂ ਫਿਰ ਟੈਨੈਂਟ ਦਾ ਕੋਈ ਮਸਲਾ ਹੈ ਜਾਂ ਫਿਰ ਟ੍ਰੈਫਿਕ ਟਿਕਟਾਂ ਦਾ ਮਾਮਲਾ ਹੈ, 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਤੇ ਫੋਨ ਕੰਸਲਟੇਸ਼ਨ ਤੋਂ ਬਾਅਦ ਤੁਸੀਂ ਜ਼ਰੂਰ ਇਹਨਾਂ ਨੂੰ ਅਪੁਆਇੰਟਮੈਂਟ ਨਾਲ ਮਿਲ ਸਕਦੇ ਹੋ। ਸੈਮ ਬਸਰਾ ਜੀ ਦੇ ਲਈ ਨੰਬਰ ਜ਼ਰੂਰ ਨੋਟ ਕਰ ਲੈਣੇ, ਨੰਬਰ 905-451-9977 905-451-9777 ਤੇ ਸੈਮ ਬਸਰਾ ਜੀ ਦੇ ਨਾਲ 3 Lion ਲੀਗਲ ਸਰਵਿਸਿਜ਼ ਤੋਂ ਸੰਪਰਕ ਜ਼ਰੂਰ ਹੋ ਸਕਦੇ ਨੇ। ਨਾਲ ਦੀ ਨਾਲ ਜੀ ਇਸ ਵੇਲੇ ਸਾਡੇ ਨਾਲ ਇੰਸ਼ੋਰੈਂਸ ਦੇ ਅਪਡੇਟਸ ਲੈ ਕੇ ਜਸਵਿੰਦਰ ਕੌਰ ਤੱਗੜ ਜੀ ਸ਼ਾਮਿਲ ਹੋ ਚੁੱਕੇ ਨੇ। ਨੰਬਰ 647-765-2340 6477652340 ਤੇ ਤੁਸੀਂ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਬਣਾ ਸਕਦੇ ਹੋ। ਇੰਸ਼ੋਰੈਂਸ ਭਾਵੇਂ ਡਿਸੇਬਿਲਿਟੀ ਹੋਵੇ, ਟਰੈਵਲ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੀ RESP ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਜ਼ਰੂਰ ਬਣ ਸਕਦੇ ਨੇ। ਤੇ ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ੍ਰੀ ਅਕਾਲ।
1: ਜੀ ਰਪਿੰਦਰ ਜੀ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ।
0: ਜੀ ਜੀ ਮੈਮ, ਤੇ ਅੱਜ ਦੇ ਕੀ ਅਪਡੇਟਸ ਨੇ?
1: ਜੀ ਬਿਲਕੁਲ ਜੀ, ਮੈਂ ਅੱਜ ਤੁਹਾਨੂੰ ਥੋੜਾ ਜਿਹਾ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗੀ ਕਿ ਜੇਕਰ ਤੁਹਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਕੈਨੇਡਾ ਆ ਰਹੇ ਹਨ ਤਾਂ ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। 1 ਸਾਲ ਲਈ 1 ਲੱਖ ਦੀ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਐਨੂਅਲ ਅਤੇ ਮੰਥਲੀ ਪਲਾਨਸ ਅਵੇਲੇਬਲ ਹੁੰਦੇ ਹਨ। 45% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਜੇਕਰ ਬਾਈ ਚਾਂਸ ਤੁਹਾਡਾ ਵੀਜ਼ਾ ਡਿਨਾਈ ਹੋ ਜਾਂਦਾ ਹੈ ਤਾਂ 100% ਰਿਫੰਡ ਮਿਲ ਜਾਂਦਾ ਹੈ। ਅਸੀਂ ਸਾਰੀ ਮੇਜਰ ਕੰਪਨੀਜ਼ ਜਿਹੜੀਆਂ ਕੈਨੇਡੀਅਨ ਕੰਪਨੀਜ਼ ਹਨ ਉਹਨਾਂ ਨਾਲ ਡੀਲ ਕਰਦੇ ਹਾਂ, ਇਸ ਲਈ ਤੁਹਾਨੂੰ ਬੈਸਟ ਰੇਟ ਲੈ ਕੇ ਦੇ ਸਕਦੇ ਹਾਂ। ਇਸ ਤੋਂ ਇਲਾਵਾ ਜੋ ਵਿਜ਼ਟਰਸ ਇੱਥੇ ਆਏ ਹੋਏ ਹਨ ਜੀ ਕੈਨੇਡਾ ਦੇ ਵਿੱਚ, ਜਾਂ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਹਨ ਜਿਨ੍ਹਾਂ ਕੋਲ ਹੈਲਥ ਕਾਰਡ ਨਹੀਂ ਹੈ, ਸੋ ਉਹਨਾਂ ਨੂੰ ਜ਼ਰੂਰ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਐਮਰਜੈਂਸੀ ਆ ਜਾਵੇ, ਹੋਸਪਿਟਲਾਈਜ਼ ਹੋਣਾ ਪਵੇ ਤਾਂ ਉਹਨਾਂ ਨੂੰ ਖਰਚੇ ਦੀ ਚਿੰਤਾ ਨਾ ਹੋਵੇ, ਕਿਉਂਕਿ ਜਦੋਂ ਹੋਸਪਿਟਲਾਈਜ਼ ਅਸੀਂ ਹੁੰਦੇ ਹਾਂ ਤਾਂ ਬਹੁਤ ਵੱਡਾ ਬਿੱਲ ਜਿਹੜਾ ਬਣ ਜਾਂਦਾ ਹੈ, ਤੁਹਾਡੇ ਤੇ ਹੋਣ ਵਾਲਾ ਖਰਚਾ ਜਿਹੜਾ ਕੰਪਨੀ ਫਿਰ ਤੁਹਾਨੂੰ ਪੇ ਕਰਦੀ ਹੈ ਜੇਕਰ ਤੁਸੀਂ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲਈ ਹੋਈ ਹੈ। ਜੇਕਰ ਕੋਈ 25 ਸਾਲ ਤੱਕ ਦਾ ਵਿਅਕਤੀ $50,000 ਦੀ ਕਵਰੇਜ ਲੈਂਦਾ ਹੈ ਤਾਂ ਸਿਰਫ ਉਹਨੂੰ ਮੰਥਲੀ $51 ਪੇ ਕਰਨੇ ਪੈਂਦੇ ਹਨ, ਸੋ ਇਹ ਕੋਈ ਮਹਿੰਗਾ ਇੰਸ਼ੋਰੈਂਸ ਨਹੀਂ ਹੈਗੀ, ਮਹਿੰਗੀ ਇੰਸ਼ੋਰੈਂਸ ਨਹੀਂ ਹੈ, ਬੜੀ ਰੀਜ਼ਨੇਬਲ ਰੇਟ ਤੇ ਇੰਸ਼ੋਰੈਂਸ ਹੁੰਦੀ ਹੈ, ਸੋ ਸਾਨੂੰ ਜ਼ਰੂਰ ਕਵਰੇਜ ਇਹ ਲੈਣੀ ਚਾਹੀਦੀ ਹੈ। ਤੇ ਇਸ ਦੇ ਨਾਲ ਹੀ ਲਾਈਫ ਇੰਸ਼ੋਰੈਂਸ ਵੀ ਬੜੀ ਸਸਤੀ ਹੁੰਦੀ ਹੈ, ਜਿਹੜੇ ਸਾਡੇ ਸਟੂਡੈਂਟਸ ਆਏ ਹੋਏ ਆ 20 ਤੋਂ 30 ਸਾਲ ਤੱਕ ਦਾ ਜੇ ਕੋਈ ਵਿਅਕਤੀ ਹੈਗਾ ਤਾਂ 1 ਲੱਖ ਦੀ ਲਾਈਫ ਇੰਸ਼ੋਰੈਂਸ ਕੇਵਲ $12 ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਸੋ ਜਿਹੜੇ ਸੈਲਫ ਇੰਪਲੋਇਡ ਹੈ ਜੇ ਉਹਨਾਂ ਨੇ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੈ ਤਾਂ ਮੰਥਲੀ $31 ਉਹ ਪੇ ਕਰਕੇ 2000 ਤੱਕ ਦੀ ਮੰਥਲੀ ਬੈਨੀਫਿਟ ਲਈ ਉਹ ਐਲੀਜੀਬਲ ਹੁੰਦੇ ਹਨ 2 ਸਾਲ ਤੱਕ। ਸੋ ਜਿਹੜੀਆਂ ਵੀ ਇੰਸ਼ੋਰੈਂਸ ਹੈਗੀਆਂ, ਚਾਹੇ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਤੁਸੀਂ ਲੈਣੀ ਹੈ ਜਾਂ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ
0: ਜੀ,
1: ਤੇ ਹੁਣ RRSP ਦਾ ਸੀਜ਼ਨ ਹੈ ਜੀ, ਤੁਸੀਂ ਟੈਕਸ ਆਪਣਾ ਸੇਵ ਕਰ ਸਕਦੇ ਹੋ RRSP ਅਕਾਊਂਟ ਖੁਲਵਾ ਕੇ, ਉਹਦੇ ਬਾਰੇ ਵੀ ਜਾਣਕਾਰੀ ਮੇਰੇ ਤੋਂ ਲਈ ਜਾ ਸਕਦੀ ਹੈ। ਅਸੀਂ ਆਫਿਸ 'ਚ ਬਹਿ ਕੇ ਅਪੁਆਇੰਟਮੈਂਟ ਬਣਾ ਕੇ ਵੀ ਗੱਲਬਾਤ ਕਰ ਸਕਦੇ ਹਾਂ। ਆਫਿਸ ਆਪਣਾ ਮੈਕਲੋਗਲਨ ਤੇ ਕੁਈਨ ਦੇ ਬਿਲਕੁਲ ਲਾਗੇ ਹੈ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਮੇਰਾ ਨੰਬਰ ਕਰ ਲਓ ਨੋਟ, 6477652340 6477652340। ਰੁਪਿੰਦਰ ਜੀ ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ ਜੀਟੀਏ ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਖਰੀਦਣਾ ਹੁੰਦਾ ਲੈਣਾ ਹੁੰਦਾ ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕਿ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ ਜੀਟੀਏ ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਣਾ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-4168-19-0009 ਤੇ।
3: ਕਰਜ਼ਿਆਂ ਤੋਂ ਛੁਟਕਾਰਾ ਇਹ ਜੀਟੀਏ ਕ੍ਰੈਡਿਟ ਦਾ ਨਾਰਾ।
4: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chhutkara paya hai. Chahe business de karje hon ya personal ya CRA de taxes, sare karjya di ik choti jahi monthly kish banao. Call Ajay ya Nadeem nu 416-650-5800-416-650-5800 or gtacredit.com.
0: ਜੇਕਰ ਤੁਸੀਂ ਜੀਟੀਏ ਅਤੇ ਜੀਟੀਏ ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿੱਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤੇ ਪਤਾ ਹੀ ਨਹੀਂ ਲੱਗਿਆ ਜਾਣ ਦਾ ਸਮਾਂ ਕਿਵੇਂ ਆ ਗਿਆ 8 ਤੋਂ 9 ਦਾ ਇਹ ਸਮਾਂ ਉਹ ਕਿਸ ਤਰ੍ਹਾਂ ਨਿਕਲ ਗਿਆ ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਨਾਲ ਸਾਥ ਨਿਭਾਇਆ ਤੇ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿ ਹਰ ਹਫਤੇ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਈਏ ਇੱਕ ਨਵੀਂ ਕਹਾਣੀ ਦੇ ਰੂਪ ਦੇ ਵਿੱਚ ਇੱਕ ਸਾਂਝ ਪਾਈਏ ਤੇ ਉਸ ਸਾਂਝ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ ਤੇ ਇਸ ਦੇ ਨਾਲ ਹੀ ਜਾਂਦੇ ਜਾਂਦੇ ਇਹੀ ਕਵਾਂਗੇ ਅੱਜ ਦੇ ਟੌਪਿਕ ਤੇ ਕਿ ਆਪਣੀਆਂ ਧੀਆਂ ਨੂੰ ਅਸੀਂ ਪੜ੍ਹਾਈਏ ਉਹਨਾਂ ਤੇ ਮਾਣ ਕਰੀਏ ਤੇ ਉਹਨਾਂ ਤੇ ਭਰੋਸਾ ਵੀ ਕਰੀਏ ਤੇ ਪੁੱਤਾਂ ਵਾਂਗੂ ਉਹਨਾਂ ਨੂੰ ਹਮੇਸ਼ਾ ਹੀ ਲਾਡ ਲਡਾਉਂਦੇ ਰਹੀਏ ਕਿਉਂਕਿ ਇੱਕ ਧੀ ਜੋ ਹੈ ਉਹ ਭਾਵੇਂ ਕਿਤੇ ਵੀ ਹੋਵੇ ਉਸਦੇ ਮਨ ਦੇ ਵਿੱਚ ਤੁਹਾਡੇ ਲਈ ਹਮੇਸ਼ਾ ਫਿਕਰ ਜੋ ਹੈ ਰਹਿੰਦੀ ਹੈ ਤੇ ਇਹ ਚੀਜ਼ ਆਪਣੇ ਆਪ ਦੇ ਵਿੱਚ ਇੱਕ ਖੁਸ਼ਕਿਸਮਤੀ ਹੋ ਜਾਂਦੀ ਹੈ ਧੀ ਵਾਲਿਆਂ ਮਾਪਿਆਂ ਦੀ ਤੇ ਇਸ ਦੇ ਨਾਲ ਹੀ ਹੁਣ ਮੈਂ ਰੁਪਿੰਦਰ ਕੌਰ ਤੁਹਾਡੇ ਪਾਸੋਂ ਲੈਣੀ ਆ ਇਜਾਜ਼ਤ ਤੁਸੀਂ ਨੰਬਰ ਜ਼ਰੂਰ ਨੋਟ ਕਰ ਲੈਣੇ ਨੰਬਰ 4374206569 4372306569 ਤੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਸੰਪਰਕ ਜੋ ਹੈ ਬਣਾ ਸਕਦੇ ਹੋ ਤੁਸੀਂ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਕਰਨਾ ਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਬਾਰੇ ਹਰ ਇੱਕ ਨੂੰ ਜ਼ਰੂਰ ਦੱਸਣਾ ਤੇ ਲਾਈਕ ਤੇ ਫੋਲੋ ਜ਼ਰੂਰ ਕਰਨਾ ਤੇ ਅਗਲੇ ਹਫਤੇ ਫਿਰ ਮੁਲਾਕਾਤ ਹੋਵੇਗੀ ਹੱਸਦੇ ਰਹਿਣਾ ਵਸਦੇ ਰਹਿਣਾ ਜੀ ਸਤਿ ਸ਼੍ਰੀ ਅਕਾਲ

ਸਾਰਿਆਂ ਸੱਜਣਾ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਸ਼ਨੀਵਾਰ ਦਾ ਸੈਟਰਡੇ ਦਾ ਲੌਂਗ ਵੀਕਐਂਡ ਚੱਲ ਰਿਹਾ ਤੇ ਬੜਾ ਸ਼ਾਨਦਾਰ ਤੁਸੀਂ ਦਿਨ ਨੂੰ ਅੱਜ ਇੰਜੋਏ ਕੀਤਾ ਭਾਵੇਂ ਥੋੜ੍ਹਾ ਜਿਹਾ ਗਰਮ ਵਾਲਾ ਮੌਸਮ ਸੀ ਗਰਮੀ ਵਾਲਾ ਪਰ ਯਾਰ ਸਮਰ ਦੇ ਵਿੱਚ ਹੋਰ ਦੱਸ ਕੀ ਭਾਲਦੀ ਇਹ ਚੀਜ਼ਾਂ ਤਾਂ ਬਣਦੀਆਂ ਹੀ ਨੇ ਤੇ ਜਿਨ੍ਹਾਂ ਨੇ ਵੀ ਇੰਜੋਏ ਕੀਤਾ ਅੱਜ ਦਾ ਦਿਨ ਤੇ ਕੱਲ੍ਹ ਵੀ ਕਰੋਗੇ ਸੰਡੇ ਤੇ ਮੰਡੇ ਨੂੰ ਵੀ ਕਰੋਗੇ ਵੈਸੇ ਕੱਲ੍ਹ ਦਾ ਅੱਜ ਰਾਤ ਤੋਂ ਹੀ ਲੇਟ ਨਾਈਟ ਤੋਂ ਦੱਸਿਆ ਜਾ ਰਿਹਾ ਵੀ ਮੀਂਹ ਕੱਲ੍ਹ ਸਾਰਾ ਦਿਨ ਚੱਲਣ ਦੇ ਆਸਾਰ ਦੱਸੇ ਜਾ ਰਹੇ ਨੇ ਅਤੇ ਵਧੀਆ ਜੇ ਅੱਜ ਅਸੀਂ ਗਰਮੀ ਮਨਾਈ ਹੈ ਸ਼ਨੀਵਾਰ ਮਨਾਇਆ ਅਤੇ ਕੱਲ੍ਹ ਨੂੰ ਐਤਵਾਰ ਵੀ ਮਨਾਵਾਂਗੇ ਮੀਂਹ ਵਾਲਾ ਐਤਵਾਰ ਕੀ ਪਤਾ ਸਵੇਰੇ ਉੱਠ ਕੇ ਕਿਤੇ ਛੋਲੇ ਭਟੂਰੇ ਕਿਤੇ ਪੂੜੀਆਂ ਛੋਲੇ ਕਿਤੇ ਕੋਈ ਪੂੜਾ ਬਣਾ ਲਈਏ ਖੀਰ ਵਾਲੇ ਅਤੇ ਨਜ਼ਾਰੇ ਕਿ ਨਹੀਂ ਮਿੰਟ ਤਾਂ ਅਸੀਂ ਸੋਚ ਕੇ ਚਾਹ ਚੜ੍ਹਦਾ ਜਦੋਂ ਬੰਦਾ ਖਾਣ ਦੀ ਗੱਲ ਕਰੇ ਨਾ ਮੀਂਹ ਪੈਂਦਿਆਂ ਦਾ ਯਾਰ ਇੱਕ ਵੱਖਰੇ ਨਜ਼ਾਰਾ ਕਿ ਨਹੀਂ ਤੇ ਨਾਲੇ ਅੱਜ 1 ਤਰੀਕ ਮਹੀਨੇ ਦੀ ਪਹਿਲੀ ਤਰੀਕ ਅਗਸਤ ਦਾ ਮਹੀਨਾ ਚੜ੍ਹ ਗਿਆ ਅਤੇ ਦਿਨ ਤਾਂ ਬਸ ਇੱਦਾਂ ਭੱਜ ਹੀ ਰਹੇ ਆ ਦਿਨ ਭੱਜਦੇ ਆ ਹਫ਼ਤੇ ਭੱਜਦੇ ਆ ਇੱਦਾਂ ਹੀ ਮਹੀਨੇ ਅਤੇ ਇੱਦਾਂ ਹੀ ਸਾਲ ਅਤੇ ਜਦੋਂ ਬੰਦਾ ਪਿੱਛੇ ਦੇਖਦਾ ਪਿੱਛੇ ਮੁੜ ਕੇ ਦੇਖਦਾ ਆਪਣੇ ਕਈ ਪਿਛਲੇ ਸਾਲਾਂ ਨੂੰ ਅਤੇ ਕਹਿੰਦਾ ਯਾਰ ਆਹ ਸਾਲ ਤਾਂ ਮੈਂ ਸੋਚਦਾ ਸੀ ਆਹ ਕਰਾਂਗੇ ਆਹ ਸਾਲ ਮੈਂ ਕਿਹਾ ਸੀ ਆਹ ਕਰਾਂਗੇ ਆਪਾਂ ਇਹ ਤੋਂ ਵਧੀਆ ਕਰਤਾ ਅਤੇ ਦੇਖ ਲਓ ਜਦੋਂ ਬੰਦਾ ਪਿੱਛੇ ਦੇਖਦਾ ਨਾ ਉੱਥੇ ਪਹੁੰਚ ਜਾਂਦਾ ਪਹਿਲੇ ਦਿਨ ਜਦੋਂ ਬਾਹਰ ਆਏ ਸੀ ਅਤੇ ਬੰਦਾ ਕਹਿੰਦਾ ਯਾਰ ਵੀ ਰੱਬਾ ਤੇਰਾ ਸ਼ੁਕਰ ਹੈ ਵੀ ਬੜਾ ਕੁਛ ਕੀਤਾ ਸੋਚਿਆ ਨਹੀਂ ਸੀ ਵੀ ਇੱਦਾਂ ਦਾ ਵੀ ਕੁਛ ਹੋਣਾ ਪਰ ਬੜਾ ਕੁਛ ਤੂੰ ਦਿੱਤਾ ਅਤੇ ਇੱਦਾਂ ਹੀ ਜਿਵੇਂ ਆਪਾਂ ਪਹਿਲੇ ਦਿਨ ਕਾਲਜ ਜਾਂਦੇ ਹਾਂ ਪਹਿਲੇ ਦਿਨ ਆਪਣੀ ਜੋਬ ਦੇ ਉੱਤੇ ਜਾਂਦੇ ਹਾਂ ਅਤੇ ਬੜਾ ਹੀ ਮਨ ਦੇ ਵਿੱਚ ਇੱਕ ਡਰ ਜਿਹਾ ਹੁੰਦਾ ਯਾਰ ਪਤਾ ਨਹੀਂ ਕੀ ਬਣਨਾ ਕੀ ਹੋਣਾ ਅਤੇ ਦੇਖ ਲਓ ਹਰ ਚੀਜ਼ਾਂ ਵਿੱਚੋਂ ਬੰਦਾ ਲੰਘ ਜਾਂਦਾ ਅਤੇ ਕਹਿੰਦੇ ਹੈ ਜੇ ਚੰਗੇ ਦਿਨ ਵੀ ਨਹੀਂ ਰਹੇ ਅਤੇ ਦਿਨ ਮਾੜੇ ਵੀ ਨਹੀਂ ਰਹਿਣੇ ਅਤੇ ਬਸ ਇਹੀ ਹੌਸਲਾ ਰੱਖੋ ਤੁਸੀਂ ਕਿਉਂਕਿ ਹਨੇਰੇ ਤੋਂ ਬਾਅਦ ਹਮੇਸ਼ਾ ਸਵੇਰ ਤਾਂ ਹੋਣੀ ਹੈ ਕਹਿੰਦੀ ਹੈ ਪਤਝੜ ਦੇ ਪਿੱਛੋਂ ਸਦਾ ਆਉਣ ਬਹਾਰਾਂ ਪਤਝੜ ਦੇ ਪਿੱਛੋਂ ਸਦਾ ਆਉਣ ਬਹਾਰਾਂ ਜਿੱਤਾਂ ਦਾ ਸ਼ੌਂਕੀ ਮਨਜ਼ੂਰ ਨਾ ਹਾਰਾਂ ਸਾਨੂੰ ਨਹੀਂ ਹਾਰਾਂ ਮਨਜ਼ੂਰ ਅਸੀਂ ਤਾਂ ਜਿੱਤ ਦੇ ਸ਼ੌਕੀਨ ਹਾਂ ਜਿੱਤਾਂ ਦੇ ਸ਼ੌਕੀਨ ਹਾਂ ਅਤੇ ਕੋਈ ਚੱਕਰ ਨਹੀਂ ਪੋਜ਼ਿਟਿਵਿਟੀ ਰੱਖੋ ਮੋਟੀਵੇਸ਼ਨ ਰੱਖੋ ਅਤੇ ਹੌਸਲਾ ਰੱਖੋ ਸਭ ਤੋਂ ਚੰਗੀ ਗੱਲ ਹੌਸਲਾ ਜੇ ਹੌਸਲਾ ਨਾ ਤਾਂ ਬੰਦਾ ਕੋਈ ਵੀ ਅੜਚਣ ਆਵੇ ਕੋਈ ਵੀ ਪ੍ਰੋਬਲਮ ਕੁਛ ਵੀ ਹੋਵੇ ਬੰਦਾ ਆਪਸ਼ਨ ਕੋਈ ਨਾ ਕੋਈ ਲੱਭ ਕੇ ਵਿੱਚੋਂ ਉਹਦੇ ਲੰਘ ਜ਼ਰੂਰ ਜਾਂਦਾ ਨੌ 6 7 3 3 3 7 ਸਟੂਡੀਓ ਦਾ ਨੰਬਰ ਹੈ 9 0 5 6 7 3 3 3 3 7 ਮੈਨੂੰ ਪਤਾ ਸਾਰੇ ਬਿਜ਼ੀ ਹੈ ਕੋਈ ਕਿਸੇ ਦੇ ਘਰ ਆ ਰਿਹਾ ਕੋਈ ਜਾ ਰਿਹਾ ਕੋਈ ਇੰਜੋਏ ਕਰ ਰਿਹਾ ਕਿਤੇ ਵੀ ਪਰ ਲੌਂਗ ਵੀਕਐਂਡ 'ਤੇ ਇੱਕ ਰਿਕੁਐਸਟ ਹੱਥ ਜੋੜ ਕੇ ਸਾਰਿਆਂ ਨੂੰ ਡੋਂਟ ਡਰਿੰਕ ਐਂਡ ਡਰਾਈਵ ਸਾਡੇ ਕੋਲ ਹੁਣ ਬਹੁਤ ਐਡਵਾਂਸ ਹੋ ਚੱਲੀ ਆ ਟਾਈਮ ਬਹੁਤ ਐਡਵਾਂਸ ਹੋ ਗਿਆ ਅਤੇ ਤੁਸੀਂ ਭਾਵੇਂ ਕਿਸੇ ਸੱਜਣ ਨੂੰ ਕਹਿ ਦਿਉ ਦੋਸਤ ਨੂੰ ਕਹਿ ਦਿਉ ਰਿਸ਼ਤੇਦਾਰ ਨੂੰ ਕਹਿ ਦਿਉ ਜਾਂ ਤੁਸੀਂ ਕੈਬ ਬੁੱਕ ਕਰ ਲਓ ਇੰਨੀਆਂ ਜਿਹੜੀਆਂ ਰਾਈਡ ਸ਼ੇਅਰ ਐਪਸ ਨੇ ਊਬਰ ਲਿਫਟ ਹੋਰ ਪਤਾ ਨਹੀਂ ਕਿੰਨੀਆਂ ਇੰਨੀਆਂ ਤੁਹਾਡੇ ਕੋਲ ਆਪਸ਼ਨ ਨੇ ਅਤੇ ਪਰ ਆਪ ਤੁਸੀਂ ਕਦੇ ਵੀ ਦਾਰੂ ਪੀ ਕੇ ਗੱਡੀ ਨਾ ਚਲਾਓ ਯਾਰ ਕਿਉਂ ਤੁਸੀਂ ਆਪਣੀ ਇੱਕ ਜਾਨ ਨੂੰ ਰਿਸਕ ਪਾ ਰਹੇ ਹੋ ਅਤੇ ਨਾਲੇ ਜਿਹੜਾ ਦੂਜਾ ਬੰਦਾ ਜਿਹਨੂੰ ਤਾਂ ਪਤਾ ਹੀ ਕੁਛ ਨਹੀਂ ਤੁਹਾਨੂੰ ਪਤਾ ਨਹੀਂ ਉਸ ਗੱਡੀ ਦੇ ਵਿੱਚ ਬਜ਼ੁਰਗ ਨੇ ਬੱਚੇ ਨੇ ਕੌਣ ਨੇ ਕਿਉਂ ਕਿਸੇ ਨੂੰ ਆਪਾਂ ਰਿਸਕ ਵਿੱਚ ਪਾਈਏ ਅਤੇ ਆਪਸ਼ਨ ਸਾਡੇ ਕੋਲ ਬੜੀ ਸੌਖੀਆਂ ਨੇ ਐਪ ਫੋਨ ਚੱਕੋ ਐਪ ਦੇ ਵਿੱਚ ਰਾਈਡ ਮੰਗਾਓ ਅਤੇ ਆਪਣੇ ਆਰਾਮ ਨਾਲ ਘਰ ਨੂੰ ਜਾਓ ਅਤੇ ਲੌਂਗ ਵੀਕਐਂਡ ਇੰਜੋਏ ਕਰੋ ਅਤੇ ਸ਼ਾਨਦਾਰ ਖਾਣਾ ਖਾਇਆ ਜਾਵੇ ਹਰ ਕਿਸੇ ਦਾ ਦਿਲ ਵੀ ਯਾਰ ਸ਼ਾਨਦਾਰ ਖਾਣਾ ਖਾਣਾ ਅਤੇ ਜਾਣਾ ਕਿੱਥੇ ਆ ਤੰਦੂਰੀ ਬੋਇਜ਼ 1 ਨਹੀਂ 2 ਨਹੀਂ 3 ਨਹੀਂ 4 ਲੋਕੇਸ਼ਨਾਂ ਇੱਦਾਂ ਹੀ ਤਾਂ ਨਹੀਂ ਖੁੱਲਦੀਆਂ ਇਹ ਤੁਹਾਡੇ ਪਿਆਰ ਨਾਲ ਇਹ ਜਿਹੜਾ ਸਵਾਦ ਪਰੋਸਿਆ ਜਾ ਰਿਹਾ ਤੰਦੂਰੀ ਬੋਇਜ਼ ਵੱਲੋਂ ਅਤੇ ਤੁਸੀਂ 24 ਘੰਟੇ ਖੁੱਲ੍ਹੇ ਨੇ ਕਦੇ ਵੀ ਦਿਲ ਕਰੇ ਲੇਟ ਨਾਈਟ ਕਰੇਵਿੰਗਸ ਅਰਲੀ ਮੋਰਨਿੰਗ ਚੱਕ 24 ਘੰਟੇ ਖੁੱਲ੍ਹੇ ਆ ਤੰਦੂਰੀ ਬੋਇਜ਼ 7171 ਟੋਰਬਰਮ ਰੋਡ 'ਤੇ ਤੁਸੀਂ ਜਾਓ ਜਾਂ ਤੁਸੀਂ ਡੇਅਰੀ ਰੋਡ 'ਤੇ ਜਾ ਸਕਦੇ ਹੋ ਮਿਸੀਸਾਗਾ ਜਾਂ ਤੁਸੀਂ ਸ਼ੈਲਬਨ ਵਾਲੇ ਪਾਸੇ ਔਰੰਜਵਿਲ ਤੋਂ ਉੱਤੇ ਨੂੰ ਜਾ ਰਹੇ ਆ ਵਿਸਾਗਾ ਬੀਚ ਟੋਵਰ ਮੋਰੀ ਉੱਧਰਲੇ ਪਾਸੇ ਔਰੰਜਵਿਲ ਟੱਪ ਕੇ ਤੁਹਾਨੂੰ ਦਿਸੇਗਾ ਤੰਦੂਰੀ ਬੋਇਜ਼ ਢਾਬਾ ਬਹਿ ਕੇ ਆਰਾਮ ਨਾਲ ਮੰਜੇ 'ਤੇ ਆਏ ਹਾਏ ਹਾਏ ਹਾਏ ਸਵਾਦ ਵਾਲਾ ਖਾਣਾ ਬੰਦਾ ਮੰਜੇ 'ਤੇ ਬਹਿ ਕੇ ਖਾਵੇ ਢਾਬੇ 'ਤੇ ਨਜ਼ਾਰਾ ਹੀ ਵੱਖਰਾ ਅਤੇ
ਟੇਕ ਆਊਟ ਐਂਡ ਡਿਲੀਵਰੀ ਸਕੂਈਨ ਐਂਡ ਮੈਕਲੋਗਲਨ ਤੰਦੂਰੀ ਬੋਇਸ ਢਾਬਾ, ਜਾਂ ਤੁਸੀਂ ਵੀ ਆਪਣਾ ਆਰਡਰ ਕਰੋ ਕਾਲ ਕਰਕੇ 905-956-2111 ਤੰਦੂਰੀ ਬੋਇਸ।

ਬਿਲਕੁਲ ਜੀ, ਸ਼ੁਕਰ ਦਾਤੇ ਦਾ ਸਾਨੂੰ ਕਰਨਾ ਚਾਹੀਦਾ। ਤੇ ਆਓ ਫਿਰ ਇੱਕ ਬੜਾ ਸ਼ਾਨਦਾਰ ਗੀਤ ਸੁਣਦੇ ਹਾਂ, ਸ਼ੁਕਰ ਦਾਤਿਆ, ਤੇ ਪ੍ਰਭ ਗਿੱਲ ਦਾ ਗੀਤ ਗਾਇਆ ਹੋਇਆ। ਤੇ ਆਓ ਫਿਰ ਗੀਤ ਨੂੰ ਕਰੀਏ ਇੰਜੋਏ। ਪ੍ਰੋਗਰਾਮ ਸਰਬ ਰੇਡੀਓ।

0: ਕਿਆ ਬਾਤ ਹੈ, ਸ਼ੁਕਰ ਦਾਤਿਆ ਸ਼ੁਕਰਾਨਾ ਜ਼ਰੂਰ ਆਪਾਂ ਕਰੀਏ ਅਤੇ ਬੜਾ ਵਧੀਆ ਇਨਸਾਨ ਨੂੰ ਲੱਗਦਾ ਹੈ। ਪ੍ਰੋਗਰਾਮ ਸਰਵ ਰੇਡੀਓ ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ, ਅਤੇ ਅੱਜ ਦਾ ਇੱਕ ਵਿਸ਼ਾ ਬੜਾ ਸ਼ਾਨਦਾਰ ਹੈ। ਜ਼ਿੰਦਗੀ ਨੂੰ ਲੈ ਕੇ ਜੀਵਨ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ, ਬੜਾ ਕੁਛ ਬੰਦੇ ਨੂੰ ਦੇਖਣਾ ਪੈਂਦਾ ਇੱਧਰ ਉੱਧਰ, ਅਤੇ ਦੇਖਣਾ ਵੀ ਚਾਹੀਦਾ ਹਰ ਟਾਈਮ ਬੰਦੇ ਨੂੰ। ਜਿਹੜਾ ਪ੍ਰੈਜੈਂਸ ਆਫ ਮਾਇੰਡ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਹੋਣਾ ਚਾਹੀਦਾ, ਤਾਂ ਹੀ ਬੰਦਾ ਸੋਹਣਾ ਹਾਜ਼ਰ ਜਵਾਬੀ ਹੋ ਸਕਦਾ। ਅਤੇ ਅੱਜ ਦਾ ਇੱਕ ਸਵਾਲ ਬੜਾ ਹੀ ਇੰਟਰਸਟਿੰਗ, ਬੜਾ ਹੀ ਸ਼ਾਨਦਾਰ, ਅਤੇ ਦੇਖਦੇ ਹਾਂ ਕਿਹਨੂੰ ਕਿਹਨੂੰ ਕਿੰਨੇ ਕਿੰਨੇ ਕੀ ਕਹਿਣਾ ਇਹਨੂੰ ਲੈ ਕੇ। ਅਤੇ ਕਹਿੰਦੇ ਆ ਜੀਵਨ ਦੇ ਵਿੱਚ ਇਨਸਾਨ ਨੂੰ ਬੰਦਾ ਬੜੀਆਂ ਚੀਜ਼ਾਂ ਯਾਦ ਰੱਖਦਾ, ਰੱਖਣੀਆਂ ਚਾਹੀਦੀਆਂ ਵੀ ਨੇ ਬਹੁਤ ਚੀਜ਼ਾਂ, ਪਰ ਇੱਕ ਗੱਲ ਇਹੋ ਜਿਹੀ ਹੈ ਜਿਹੜੀ ਤੁਹਾਨੂੰ ਪੱਕੀ ਹਰ ਇੱਕ ਬੰਦੇ ਨੂੰ ਯਾਦ ਰੱਖਣ ਦੀ ਲੋੜ ਹੈ, ਵੀ ਇਹ ਚੀਜ਼ ਤਾਂ ਬੰਦੇ ਨੂੰ ਯਾਦ ਹੀ ਹੋਵੇ। ਕੀ ਲੱਗਦਾ ਕਿਹੜੀ ਗੱਲ ਉਹ ਹੋ ਸਕਦੀ ਹੈ ਜੀਵਨ ਦੇ ਵਿੱਚ ਇੱਕ ਗੱਲ ਨੂੰ ਹਮੇਸ਼ਾ ਆਪਾਂ ਯਾਦ ਰੱਖੀਏ, ਅਤੇ ਉਹ ਗੱਲ ਤੁਹਾਡੇ ਮੁਤਾਬਕ ਕਿਹੜੀ ਹੈ, ਕੀ ਹੋ ਸਕਦੀ ਹੈ, ਕੀ ਹੋਣੀ ਚਾਹੀਦੀ ਹੈ? 905-673-3337 905-673-3337 ਇੱਕ ਚੀਜ਼ ਜ਼ਿੰਦਗੀ ਦੇ ਵਿੱਚ ਜੋ ਅਸੀਂ ਹਮੇਸ਼ਾ ਯਾਦ ਰੱਖੀਏ, ਕੀ ਹੋ ਸਕਦੀ ਹੈ ਯਾਰ? ਹਾਂ, ਜੇ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ ਯਾਦ ਹੋਣਾ ਚਾਹੀਦਾ ਕਿ ਨਹੀਂ, ਫਿਰ ਬੰਦਾ ਝੱਟ ਹੀ ਡਾਇਲ ਕਰ ਲੈਂਦਾ 905-673-3337। ਹੁਣ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਬੜਾ ਕੁਛ ਐਕਸਪੀਰੀਅੰਸ ਕਰ ਲਿਆ, ਕਰ ਰਹੇ ਹੋ, ਬੜੀਆਂ ਚੀਜ਼ਾਂ ਨੂੰ ਦੇਖ ਰਹੇ ਹੋ ਵੀ ਯਾਰ ਆਹ ਚੀਜ਼ ਇੱਦਾਂ, ਅਤੇ ਆਹ ਤਾਂ ਮੈਂ ਯਾਦ ਪੱਕਾ ਹੀ ਰੱਖਾਂ ਕਿ ਨਹੀਂ। ਜ਼ਿੰਦਗੀ ਵਿੱਚ, ਜੀਵਨ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣ ਲਈ ਕਿਹੜੀ ਹੈ, ਕਿਹੜੀ ਹੋ ਸਕਦੀ ਹੈ? 905-673-3337 905-673-3337 ਸਾਡੇ ਨਾਲ ਐਕਸਪਰਟ ਜੁੜੇ ਨੇ, ਉਹਨਾਂ ਨੂੰ ਪੁੱਛਦੇ ਹਾਂ ਜ਼ਿੰਦਗੀ ਦੇ ਵਿੱਚ ਇੱਕ ਗੱਲ ਕਿਹੜੀ ਯਾਦ ਰੱਖਣੀ ਚਾਹੀਦੀ ਹੈ। ਉਮਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੀ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਕੀ ਬਾਤ ਹੈ, ਲੌਂਗ ਵੀਕਐਂਡ ਹੈ, ਆਵਾਜ਼ ਹੋਰ ਵੀ ਸ਼ਾਨਦਾਰ ਹੈ।
1: ਬਿਲਕੁਲ ਜੀ ਬਿਲਕੁਲ, ਮੈਂ ਕਹਿ ਰਹੀ ਹਾਂ ਵੀ ਲੌਂਗ ਵੀਕਐਂਡ ਹੈ, ਪਰ ਆਪਾਂ ਹਮੇਸ਼ਾ ਅਵੇਲੇਬਲ ਆਪਣੇ ਆਫਿਸ, ਤੁਸੀਂ ਲੌਂਗ ਵੀਕਐਂਡ ਤੇ ਆਪਣੀ ਫੈਮਿਲੀ ਨਾਲ ਇੰਜੋਏ ਕਰੋ, ਪਰ ਜ਼ਰੂਰ ਤੁਸੀਂ ਥੋੜਾ ਟਾਈਮ ਕੱਢੋ, ਆਫਿਸ ਵਿਜ਼ਿਟ ਕਰੋ ਆਪਣੇ ਔਰ ਆਪਣੇ ਬੱਚਿਆਂ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਲਈ। ਨੰਬਰ ਜੀ 6474-6-1616।
0: ਕੀ ਬਾਤ ਹੈ, ਹੁਣ ਜੇ ਉਮਰਪ੍ਰੀਤ ਜੀ ਨੂੰ ਤੁਸੀਂ ਗੱਲਬਾਤ ਕਰਨੀ ਹੈ ਤੇ ਉਹਨਾਂ ਦਾ ਨੰਬਰ ਹਮੇਸ਼ਾ ਯਾਦ ਰੱਖੋ 647-446-1616। ਤੇ ਦੱਸ ਦਈਏ ਉਮਰਪ੍ਰੀਤ ਜੀ ਇੱਕ ਬਹੁਤ ਵੱਡਾ ਨਾਮ, ਤੇ ਜੇ ਗੱਲ ਕਰੀਏ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਚਾਰਟਰਡ ਲਾਈਫ ਅੰਡਰ ਰਾਈਟਰ, ਹਾਈਐਸਟ ਡੈਜ਼ੀਗਨੇਸ਼ਨ ਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਮਾਹਰ, ਤੁਸੀਂ ਆਪਣੇ ਲਈ ਪਲੈਨਿੰਗ ਕਰਨੀ ਚਾਹ ਰਹੇ ਹੋ, ਤੁਹਾਡਾ ਕੋਈ ਬਿਜ਼ਨਸ ਹੈ, ਤੇ ਬੜੀ ਸ਼ਾਨਦਾਰ ਤੁਹਾਨੂੰ ਐਡਵਾਈਸ ਦੇ ਨਾਲ ਨਾਲ, ਪਾਲਿਸੀਜ਼ ਦੇ ਨਾਲ ਨਾਲ, ਬੜੇ ਕੰਪੀਟੀਟਿਵ ਰੇਟ ਦੇ ਉੱਪਰ ਤੁਹਾਨੂੰ ਹਰ ਚੀਜ਼ ਮੁਹੱਈਆ ਕਰਵਾਈ ਜਾਏਗੀ। ਤੇ ਉਮਰਪ੍ਰੀਤ ਜੀ, ਅੱਜ ਆਪਾਂ ਕਿਹੜੀ ਚੀਜ਼ ਆਪਣੇ ਸਰੋਤਿਆਂ ਨੂੰ ਨਾਲ ਸ਼ੇਅਰ ਕਰਨ ਵਾਲੇ ਹਾਂ ਜੀ?
1: ਸਰਬਜੀਤ ਜੀ, ਅੱਜ ਨਾ ਮੈਂ ਸਪੈਸ਼ਲੀ ਗੱਲ ਕਰਨਾ ਚਾਹੁੰਦੀ ਹਾਂ ਡਿਵੀਡੈਂਡ ਵਾਲੇ ਪਲਾਨ ਦੀ, ਕਿਉਂਕਿ ਆਪਣੇ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਡਿਵੀਡੈਂਡ ਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ। ਸੋ ਡਿਵੀਡੈਂਡ ਵਾਲੇ ਪਲਾਨ ਜਿਹੜੇ ਹੁੰਦੇ, ਬੇਸਿਕਲੀ ਕੰਪਨੀ ਦੀ ਉਹ ਪ੍ਰੋਫਿਟ ਸ਼ੇਅਰਿੰਗ ਹੈ। ਦੇਖੋ, ਇੰਸ਼ੋਰੈਂਸ ਕੰਪਨੀਜ਼ ਹਮੇਸ਼ਾ ਹੀ ਪ੍ਰੋਫਿਟ 'ਚ ਰਹਿੰਦੀਆਂ, ਉਹ ਹੋ ਸਕਦਾ ਉਹਨਾਂ ਦੀਆਂ ਇਨਵੈਸਟਮੈਂਟਸ ਵਧੀਆ ਗਰੋ ਕੀਤੀਆਂ ਜਾਂ ਕਲੇਮ ਘੱਟ ਆਏ ਔਰ ਉਹਨਾਂ ਨੇ ਪ੍ਰੀਮੀਅਮ ਜ਼ਿਆਦਾ ਕਲੈਕਟ ਕੀਤਾ, ਤਾਂ ਈਅਰ ਐਂਡ ਤੇ ਜਾ ਕੇ ਪੂਰਾ ਇਵੈਲੂਏਟ ਹੋ ਕੇ, ਪੂਰਾ ਕੈਲਕੂਲੇਟ ਹੋ ਕੇ ਹਰ ਕੰਪਨੀਆਂ, ਜਿੰਨੀਆਂ ਵੀ ਵਧੀਆ ਕੰਪਨੀਜ਼ ਹੈਗੀਆਂ, ਡਿਵੀਡੈਂਡ ਅਨਾਊਂਸ ਕਰਦੀਆਂ ਔਰ ਉਹ ਡਿਵੀਡੈਂਡ ਪਲਾਨਸ ਦੇ ਵਿੱਚ ਆਉਂਦੇ ਆ, ਜਿਹਦੇ ਨਾਲ ਕੈਸ਼ ਵੈਲਿਊ ਵਧਦੀ ਆ, ਜਿਹਦੇ ਨਾਲ ਡੈਥ ਬੈਨੀਫਿਟ ਵਧਦਾ। ਹੁਣ ਡਿਵੀਡੈਂਡ ਨੂੰ ਯੂਜ਼ ਕਰਨ ਦੇ 2-3 ਆਪਸ਼ਨਸ ਹੁੰਦੀਆਂ, ਤੁਸੀਂ ਆਪ ਚੂਜ਼ ਕਰ ਸਕਦੇ ਹੋ ਤੁਸੀਂ ਕਿਵੇਂ ਡਿਵੀਡੈਂਡ ਨੂੰ ਯੂਜ਼ ਕਰਨਾ। ਪਹਿਲਾ ਹੈਗਾ ਵੀ ਤੁਸੀਂ ਕੈਸ਼ ਪੇ ਹੋ ਜਾਂਦਾ, ਤੁਹਾਨੂੰ ਟਾਈਮ ਟੂ ਟਾਈਮ ਚੈੱਕ ਆਈ ਜਾਏਗਾ ਜੇ ਆਪਾਂ ਉਹ ਆਪਸ਼ਨ ਕੀਤੀ ਹੈ। ਦੂਜਾ ਹੈਗਾ ਤੁਹਾਡਾ ਪ੍ਰੀਮੀਅਮ ਰਿਡਿਊਸ ਹੋ ਜਾਂਦਾ ਡਿਵੀਡੈਂਡ ਦੇ ਨਾਲ। ਤੀਜੀ ਆਪਸ਼ਨ ਹੁੰਦੀ ਹੈ ਵੀ ਆਪਾਂ ਪਲਾਨ ਦੇ ਵਿੱਚ ਹੀ ਡਿਵੀਡੈਂਡ ਅਕਮੂਲੇਟ ਕਰੀ ਜਾਈਏ। ਉਹਦੇ ਨਾਲ ਫਾਇਦਾ ਇਹ ਹੁੰਦਾ ਵੀ ਆਪਣੀ ਜਿਹੜੀ ਕੈਸ਼ ਵੈਲਿਊ ਹੈ ਪਲਾਨ 'ਚ, ਉਹ ਵੀ ਬਹੁਤ ਵਧੀਆ ਵਧਦੀ ਰਹਿੰਦੀ ਹੈ, ਨਾਲ ਦੀ ਨਾਲ ਫੇਸ ਅਮਾਊਂਟ ਜਾਂ ਡੈਥ ਬੈਨੀਫਿਟ ਉਹ ਵੀ ਬਹੁਤ ਵਧੀਆ ਵੱਧਦਾ ਰਹਿੰਦਾ। ਦੇਖੋ ਸਰ ਜੀ, ਜੇ ਜਦੋਂ ਵੀ ਆਪਾਂ ਇੰਸ਼ੋਰੈਂਸ ਦਾ ਅਮਾਊਂਟ ਇਨਕਰੀਜ਼ ਕਰਨਾ ਨਾ, ਹਮੇਸ਼ਾ ਨਵੀਂ ਅੰਡਰ ਰਾਈਟਿੰਗ ਹੁੰਦੀ ਆ। ਜਦੋਂ ਵੀ ਅਮਾਊਂਟ ਇਨਕਰੀਜ਼ ਹੋਊਗਾ, ਉਸ ਟਾਈਮ ਤੇ ਤੁਹਾਡੀ ਕੀ ਹੈਲਥ ਹੈ, ਤੁਹਾਡੇ ਪੇਰੈਂਟਸ ਦੀ ਕੀ ਹੈਲਥ ਹੈ, ਨਵਾਂ ਪ੍ਰੀਮੀਅਮ ਹੈ, ਸਾਰੀ ਅੰਡਰਰਾਈਟਿੰਗ ਹੋ ਕੇ ਨਵਾਂ ਸਾਰਾ ਬਲੱਡ ਵਰਕ ਹੋ ਕੇ ਫਿਰ ਅਮਾਊਂਟ ਆਪਾਂ ਇਨਕਰੀਜ਼ ਕਰ ਸਕਦੇ ਹੁੰਦੇ ਹਾਂ। ਬਟ ਇਹ ਪਲਾਨਸ ਦਾ ਬੈਨੀਫਿਟ ਇਹ ਹੈ ਕਿ ਆਪਣੇ ਆਪ ਹੀ ਟਾਈਮ ਟੂ ਟਾਈਮ ਜਿਹੜਾ ਹੈਗਾ ਡੈਥ ਬੈਨੀਫਿਟ ਇਨਕਰੀਜ਼ ਹੋਈ ਜਾਣਾ, ਕੈਸ਼ ਵੈਲਿਊ ਨੂੰ ਤੁਸੀਂ ਆਪ ਆਪਣੇ ਫਿਊਚਰ ਲਈ ਯੂਜ਼ ਕਰ ਲਓ, ਡੈਥ ਬੈਨੀਫਿਟ ਜਿਹੜਾ ਹੈਗਾ ਉਹ ਫੈਮਿਲੀ ਲਈ ਹੁੰਦਾ। ਸੋ ਜਿੱਥੇ ਵੀ ਨਾਮ ਇੰਸ਼ੋਰੈਂਸ ਆ ਜਾਂਦਾ ਉੱਥੇ ਅਫਕੋਰਸ ਕੋਸਟ ਆਫ ਇੰਸ਼ੋਰੈਂਸ ਹੁੰਦੀ ਹੈ, ਇਸੇ ਕਰਕੇ ਆਪਾਂ ਕਹਿੰਦੇ ਹਾਂ ਵੀ ਜਿੰਨੀ ਜਲਦੀ ਜਿੰਨੀ ਘੱਟ ਉਮਰ ਦੇ ਵਿੱਚ ਆਪਾਂ ਇਹ ਪਲਾਨਸ ਕਰੀਏ ਉਨੇ ਹੀ ਵਧੀਆ ਹੁੰਦੇ ਆ। ਸੋ ਇਹ ਪਲਾਨ ਨੂੰ ਆਪਾਂ ਨਿਊ ਬੋਰਨ ਬੱਚਿਆਂ ਲਈ ਬਹੁਤ ਵਧੀਆ ਕਰ ਸਕਦੇ ਹਾਂ, ਜਾਂ ਤੁਹਾਡੇ ਯੰਗ ਬੱਚੇ ਆ ਉਹਨਾਂ ਲਈ ਵੀ ਹੋ ਸਕਦਾ, ਤੁਸੀਂ ਆਪਣੀ ਰਿਟਾਇਰਮੈਂਟ ਪਲੈਨਿੰਗ ਲਈ ਕਰ ਸਕਦੇ ਹੋ, ਜਾਂ ਈਵਨ ਆਪਣੀ ਫਿਨਰਲ ਕੋਸਟ ਨੂੰ ਕਵਰ ਕਰਨ ਲਈ ਜਾਂ ਆਪਣੇ ਪੇਰੈਂਟਸ ਦੀ ਫਿਨਰਲ ਕੋਸਟ ਨੂੰ ਕਵਰ ਕਰਨ ਲਈ ਵੀ ਇਹ ਪਲਾਨ ਬਹੁਤ ਵਧੀਆ ਹੁੰਦੇ ਆ। ਸਰ ਜੀ ਮੈਂ ਛੋਟੀ ਜਿਹੀ ਐਗਜ਼ਾਮਪਲ ਦਾ, ਮੈਂ ਨਾ ਹੁਣੇ ਕਿਸੇ ਨੂੰ ਮਿਲੀ ਸੀਗੀ ਤਾਂ ਉਹਨਾਂ ਨੇ ਮਤਲਬ ਆਪਣੀ ਫਿਨਰਲ ਇੰਸ਼ੋਰੈਂਸ ਦੀ ਮੇਰੇ ਨਾਲ ਗੱਲ ਕੀਤੀ, ਕਿਉਂਕਿ ਫਿਨਰਲ ਇੰਸ਼ੋਰੈਂਸ ਨਾ ਸਾਨੂੰ 60-65 ਤੇ ਜਾ ਕੇ ਯਾਦ ਆਉਂਦੀ ਹੈ, ਸਾਨੂੰ ਪਹਿਲੇ ਯਾਦ ਹੀ ਨਹੀਂ ਆਉਂਦਾ। ਸੋ 60-65 ਤੇ ਜਾ ਕੇ ਹੁਣ ਜਦੋਂ ਹੁਣ ਕੋਸਟ ਵੀ ਨੈਚੁਰਲੀ ਇੰਸ਼ੋਰੈਂਸ ਜਿਹੜਾ ਪ੍ਰੀਮੀਅਮ ਹੈ ਥੋੜਾ ਵੱਧ ਹੋ ਜਾਂਦਾ, ਉਹਨਾਂ ਦੀ 60 ਏਜ, ਉਹਨਾਂ ਨੇ ਮੈਨੂੰ $25,000 ਦੀ ਇੰਸ਼ੋਰੈਂਸ ਕਹੀ, ਉਹਨਾਂ ਨੇ ਉਹਨਾਂ ਦਾ ਪ੍ਰੀਮੀਅਮ ਆਇਆ $70। ਉਹ ਮੈਨੂੰ ਕਹਿੰਦੇ ਉਮਰ ਵੀ $70 ਤਾਂ ਮੈਂ ਵੈਸੇ ਇਕੱਠੇ ਕਰਨੇ ਸ਼ੁਰੂ ਕਰਾਂ ਨਾ, ਮੈਂ ਤਾਂ ਵੀ $25,000 ਜੋੜ ਲਾਂਗਾ। ਹੁਣ ਜੇ ਮੈਂ ਮੈਥ ਉਹਨਾਂ ਨੂੰ ਕਰਕੇ ਦਿਖਾਇਆ, ਤੁਸੀਂ $70 ਜੋੜਨੇ ਸ਼ੁਰੂ ਕਰੋ 30 ਸਾਲ ਚ ਜਾ ਕੇ ਤੁਹਾਡੇ 29-29.30 ਸਾਲ ਚ ਜਾ ਕੇ ਤੁਹਾਡੇ $25,000 ਬਣਦੇ ਆ। ਦੂਜਾ ਹੈਗਾ, ਚਲੋ ਆਪਾਂ $70 ਇਨਵੈਸਟ ਹੀ ਕਰਨੇ ਸ਼ੁਰੂ ਕਰਦੇ, ਅਸੀਂ ਜੋੜ ਨਹੀਂ ਰਹੇ, ਅਸੀਂ ਇਨਵੈਸਟ ਕਰ ਰਹੇ ਹਾਂ 6% ਤੇ, ਕਿਉਂਕਿ 60-65 ਤੇ ਜਾ ਕੇ ਆਪਾਂ ਅਗਰੈਸਿਵ ਗਰੋਥ ਨਹੀਂ ਕਰਾਉਂਦੇ ਹੁੰਦੇ,
0: ਆਪਾਂ ਤਾਂ ਬਿਲਕੁਲ ਘੱਟ ਕਹਿ ਰਹੇ ਹਾਂ 6%, ਬਿਲਕੁਲ।
1: ਹਾਂਜੀ, ਸੋ 6% ਤੇ 17-18 ਸਾਲ ਚ ਜਾ ਕੇ ਤੁਹਾਡੇ $25,000 ਜੋੜਨੇ ਆ। ਹੁਣ ਦੇਖੋ ਜੇ 17-18 ਸਾਲ ਤੋਂ ਪਹਿਲੇ ਕੁਛ ਹੋ ਗਿਆ, ਮਤਲਬ ਸਾਨੂੰ ਕੀ ਪਤਾ ਕਦੋਂ ਕੀ ਹੋਣਾ, ਤਾਂ ਜਿੰਨੇ ਪੈਸੇ ਜੋੜੇ ਆ ਪਹਿਲੀ ਗੱਲ ਤਾਂ ਉਹ ਮਿਲਣਗੇ। ਦੂਜੀ ਗੱਲ, ਮੈਂ ਜਿਹੜੇ ਪਲਾਨ ਦੀ ਗੱਲ ਕਰ ਰਹੀ ਹਾਂ, 17-18 ਸਾਲ ਚੋਂ $25,000 ਦਾ ਪਲਾਨ ਤੁਹਾਡਾ $35,000 ਦਾ ਹੋ ਜਾਣਾ। ਸੋ ਕਈ ਵਾਰ ਨਾ ਆਪਾਂ ਇੰਸ਼ੋਰੈਂਸ ਨੂੰ ਰਿਪਲੇਸ ਹੀ ਨਹੀਂ ਕਰ ਸਕਦੇ ਤੁਹਾਡੀਆਂ ਸੇਵਿੰਗਸ ਦੇ ਨਾਲ। ਸੋ ਤੁਸੀਂ ਇਵੇਂ ਦੇ ਕਿਸੇ ਪਲਾਨ ਦੀ ਕੋਈ ਇਨਫੋਰਮੇਸ਼ਨ ਲੈਣੀ ਆ, ਤੁਹਾਡੇ ਕੋਲ ਆਲਰੇਡੀ ਕੋਈ ਇਵੇਂ ਦਾ ਪਲਾਨ ਹੈ, ਉਹਨੂੰ ਰਿਵਿਊ ਕਰਵਾਉਣਾ ਹੈ, ਜਾਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੇ ਡਿਵੀਡੈਂਡ ਵਾਲੇ ਪਲਾਨ ਹੈਗੇ ਆ ਜਾਂ ਨਹੀਂ ਹੈਗੇ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616, 647-446-1616।
0: ਥੈਂਕ ਯੂ ਸੋ ਮਚ, ਬਿਲਕੁਲ, ਬਹੁਤ ਸ਼ੁਕਰੀਆ ਜੀ। 647-446-1616 ਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਉਮਰਪ੍ਰੀਤ ਚਾਵਲਾ ਜੀ ਨਾਲ, 647-446-1616। ਬਹੁਤ ਸ਼ੁਕਰੀਆ, ਥੈਂਕ ਯੂ,
1: ਥੈਂਕ ਯੂ ਜੀ।
2: ਕਿਆ ਕਮਾਲ ਕਰਦੇ ਨੇ ਜੀ, ਪਹਿਲਾਂ

0: ਗੱਲ ਸਿਰਫ ਢੋਲਕੀ ਤੇ ਤਾੜੀਆਂ ਦੇ ਨਾਲ ਬੜਾ ਸ਼ਾਨਦਾਰ ਮਿਊਜ਼ਿਕ ਤੇ ਬਿਲਕੁਲ ਜੀ ਚਲਦੇ ਹਾਂ ਆਪਾਂ ਅੱਜ ਦੇ ਆਪਣੇ ਸਵਾਲ ਵੱਲ। ਜੀਵਨ ਵਿੱਚ ਇੱਕ ਚੀਜ਼ ਕਿਹੜੀ ਹੈ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ? 170 ਮਾਫ ਕਰਨਾ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਪਰ ਸਾਡੇ ਨਾਲ ਜੁੜੇ ਨੇ ਗੁਰਮੀਤ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖੋ ਮੈਨੂੰ ਤਾਂ ਗੱਲ ਜਿਹੜੀ ਯਾਦ ਰੱਖਣੀ ਭੁੱਲ ਹੀ ਗਈ ਗਾਣਾ ਸੁਣ ਕੇ, ਮੈਂ ਸਭ ਤੇ ਚਮਕਣ ਹੋ ਗਈ।
0: ਨਹੀਂ ਤੁਸੀਂ ਨਾ ਵੈਸੇ ਬੜੀ ਦੇਰ ਹੋ ਗਈ ਬੋਲ ਤੇ ਵੀ ਹੋ ਤੁਸੀਂ ਹਨਾ, ਤੇ ਤਾਂ ਵੀ ਬੰਦਾ ਕਈ ਵਾਰ ਭੁੱਲ ਜਾਂਦਾ। ਮੈਂ ਕਹਿਣਾ ਕੀ ਸੀ,
1: ਨਹੀਂ ਮੈਂ ਕਿਹਾ ਦੇਖੋ ਹਮੇਸ਼ਾ ਸੱਚ ਬੋਲਣਾ,
0: ਸੱਚ ਬੋਲਣਾ ਬਿਲਕੁਲ, ਇਹ
1: ਯਾਦ ਰੱਖੋ ਵੀ ਝੂਠ ਨਹੀਂ ਬੋਲਣਾ ਸਭ ਤੋਂ ਵੱਡਾ ਟੂਲ ਹੈ।
0: ਅੱਛਾ, ਕਿਆ ਬਾਤ!
1: ਹਾਂਜੀ
0: ਜੀ, ਸੱਚ ਬੋਲੋ ਸਭ ਦੁਨੀਆ ਜ਼ਿੰਦਗੀ ਦੇ ਵਿੱਚ। ਇੱਕ ਗੱਲ ਹਮੇਸ਼ਾ ਯਾਦ ਰੱਖੋ ਵੀ ਸੱਚ ਬੋਲੋ, ਸਦਾ ਖੁਸ਼ ਰਹੋ ਕੇ ਸੁਖੀ ਰਹੋ।
1: ਹਾਂਜੀ ਸਾਰਾ ਕੁਛ ਰਹਿਣਾ,
0: ਸਾਰੀ ਖੁਸ਼ੀਆਂ ਸੱਚ ਨਾਲ ਹੀ ਨੇ,
1: ਇੱਕੋ ਹੀ ਟੋਲਾ ਸਾਰੇ ਆਪਣੇ ਖੁੱਲ ਜਾਂਦੇ ਨੇ।
0: ਸਹੀ ਗੱਲ ਹੈ, ਇੱਕ ਝੂਠ ਤੇ ਬੰਦਾ ਫਿਰ 100 ਝੂਠ ਬੋਲਦਾ।
1: ਨਾ ਨਾ ਨਾ, ਕਾਹਦੇ ਲਈ ਕਿਉਂ
0: ਜਿੱਥੇ
1: ਤੂੰ ਆਪਾਂ ਗੁਨਾਹ ਕਰਕੇ ਰੱਬ ਕੋਲ ਚਲ ਜਾਂਦੇ ਸਾਨੂੰ ਮਾਫ ਕਰ ਗੁਰਦੁਆਰੇ, ਤੇ ਫਿਰ ਬਾਬਾ ਕਹਿੰਦਾ ਜਿੱਥੇ ਤੂੰ ਗੁਨਾਹ ਕੀਤਾ ਸੀ ਮੈਂ ਤਾਂ ਉੱਥੇ ਵੀ ਸੀ, ਉੱਥੇ ਕਿਉਂ ਨਹੀਂ ਮੈਨੂੰ ਯਾਦ ਕੀਤਾ
0: ਉੱਥੇ ਨਜ਼ਰ
1: ਕਰਨ ਤੋਂ ਪਹਿਲਾਂ?
0: ਹਾਂ
1: ਮੈਂ ਤਾਂ ਉੱਥੇ ਵੀ ਸੀ, ਹੁਣ ਹੁਣ ਨੀ ਬਖਸ਼ਾਉਣਾ ਜਾ ਭੱਜ ਇੱਥੋਂ।
0: ਮੈਂ ਤਾਂ ਸਦਾ ਤੇਰੇ ਅੰਗ ਸੰਗ ਆ, ਤੇਰੇ ਹਾਂਜੀ ਹਾਂਜੀ ਰੋਮ
1: ਰੋਮ ਸਾਰਾ ਸਾ।
0: ਕਹਿੰਦੇ ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖੋ ਵੀ ਝੂਠ ਨਹੀਂ ਬੋਲਣਾ, ਪਰ ਤੁਹਾਡੇ ਮੁਤਾਬਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਚੀਜ਼ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਲਾਜ਼ਮੀ ਹੈ, ਕੰਪਲਸਰੀ ਹੈ ਵੀ ਹਾਂ ਇਹ ਚੀਜ਼ ਯਾਦ ਰੱਖੋ, ਜਿਵੇਂ ਗੁਰਮੀਤ ਜੀ ਨੇ ਕਿਹਾ ਝੂਠ ਨਾ ਬੋਲੋ। ਫਾਇਦਾ ਕੀ ਹੈ, ਸਗੋਂ ਹੋਰ ਪਰੇਸ਼ਾਨ ਹੁੰਦਾ ਬੰਦਾ। ਤੁਸੀਂ ਵੀ ਲਾਓ ਕਾਲ 905-673-3337 905-673-3337।

0: ਜੀ ਬਸ ਚਲਦੇ ਅਗਲੀ ਕਾਲ ਤੇ ਵਾਲ ਜੀ 8468 46 ਸਤਿ ਸ਼੍ਰੀ ਅਕਾਲ ਹੈਲੋ ਜੀ
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਹੈ
1: ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਜਸਵਿੰਦਰ ਮੱਲੀ ਬੋਲਦਾ ਜੀ
0: ਮੱਲੀ ਸਾਹਿਬ ਠੀਕ ਠਾਕ ਹੋ
1: ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਜੀ
0: ਜੀ ਕਿਹੜੀ ਚੀਜ਼ ਇਨਸਾਨ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ
1: ਬਸ ਜੀ ਝੂਠ ਨੀ ਬੋਲਣਾ ਚਾਹੀਦਾ ਤੇ ਇੱਕ ਨਾ ਪਤਾ ਕਿ ਇੱਕ ਹੋਰ ਆਪਣੇ ਬਹੁਤ ਵੱਡੀ ਰੀਤ ਹੀ ਕਹਿ ਲਓ ਹਨਾ ਰੀਤ ਜੀ ਆ ਉਹ ਵੀ ਨੀ ਕਰਨੀ ਚਾਹੀਦੀ
0: ਕੀ ਰੀਤ ਜੀ
1: ਉਹ ਰੀਤ ਹੈਗੀ ਆ ਕਿ ਕਹਿੰਦੇ ਨਾ ਸੌ ਖਾ ਤੂੰ ਸੌ ਖਾ ਮੈਂ ਕਹਿੰਦਾ ਨਾ ਯਾਰ ਭਾਵਾਂ ਝੂਠੀ ਮੈਂ ਨੀ ਖਾਣੀ ਮੈਂ ਸੌ ਖਾਂਦਾ ਹੀ ਨੀ ਹੁੰਦਾ
0: ਹਾਂ ਸੌ ਬੰਦੇ ਨੂੰ ਖਵਾਉਣੀ ਤਾਂ ਹੀ ਆ ਬੰਦਾ ਕਹਿੰਦਾ ਮੈਂ ਯਾਰ ਸੌ ਖਾਂਦਾ ਵੀ ਆਹ ਕੰਮ ਮੈਂ ਨਹੀਂ ਕੀਤਾ ਤੇ ਸੌ ਵਾਲਾ ਬੰਦਾ ਜ਼ਿਆਦਾਤਰ ਹੁੰਦਾ ਝੂਠਾ ਹੀ ਹੈ ਕਹਿੰਦੇ
1: ਬਿਲਕੁਲ ਜੀ ਬਿਲਕੁਲ ਪਤਾ ਕੀ ਹੁੰਦਾ ਜੇ ਜੇ ਆਪਾਂ ਸੌ ਖਾ ਲਈਏ ਨਾ ਅਗਲੇ ਨੂੰ ਧਰਵਾਸ ਜਿਹਾ ਤਾਂ ਹੋ ਜਾਂਦਾ ਆਪਦੇ ਆਪ ਨੂੰ ਨੀ ਹੁੰਦਾ ਤੇ ਜੇ ਆਪਾਂ ਸੌ ਨਾ ਖਾਈਏ ਭਾਵੇਂ ਸੱਚੇ ਭਾਵੇਂ ਝੂਠੇ ਹਾਂ ਜੇ ਆਪਾਂ ਨੂੰ ਇੱਕ ਦੋ ਵਾਰੀ ਜਿਹੜਾ ਹੁਣ ਅਗਲੀ ਰੂਟੀਨ ਬਣੀ ਹੈ ਨਾ ਇੱਕ ਦੋ ਵਾਰੀ ਨਹੀਂ ਲੱਗੂਗਾ ਲਵੀ ਤੇ ਮੈਂ ਯਾਰ ਸੌ ਨੀ ਖਾਧੀ ਹੈ ਨਾ ਮੈਂ ਜਾਂ ਲਵੀ ਅਗਲਾ ਨਾ ਫੀਲ ਕਰੇ ਤੇ ਉਸ ਤੇ ਉਸ ਤੋਂ ਬਾਅਦ ਤੁਹਾਨੂੰ ਖੁਦ ਨੂੰ ਸੰਤੁਸ਼ਟੀ ਹੋਊਗੀ ਯਾਰ ਮੈਂ ਭਾਵੇਂ ਸੱਚਾ ਭਾਵੇਂ ਝੂਠ
0: ਐਤਬਾਰ ਹੈ ਨੀ ਤੇ ਜੇ ਸੌ ਖਾਣ ਦੀ ਗੱਲ ਬੰਦਾ ਕਵੇ ਮਤਲਬ ਉਹਨੂੰ ਤੁਹਾਡੇ ਤੇ ਐਤਬਾਰ ਨੀ ਆ ਤੁਹਾਨੂੰ ਉਹ ਤੇ ਐਤਬਾਰ ਨੀ ਵੀ ਮੇਰੀ ਗੱਲ ਨਹੀਂ ਮੰਨਦਾ ਪਿਆ ਉਸ ਤੇ ਮਜ਼ਾ ਹੀ ਨੀ ਆਉਂਦਾ ਰਿਸ਼ਤਿਆਂ ਦਾ
1: ਬਿਲਕੁਲ ਜੀ ਬਿਲਕੁਲ
0: ਕਿਆ ਬਾਤ ਆ ਬਾਈ ਜੀ ਨਜ਼ਾਰਾ ਲਿਆ ਤਾ ਬਹੁਤ ਸੋਹਣੀ ਗੱਲ ਥੈਂਕ ਯੂ ਸੋ ਮਚ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ 8 ਮਾਫ ਕਰਨਾ 2082 20 82 ਸਤਿ ਸ਼੍ਰੀ ਅਕਾਲ 8 2080 ਜੀ ਹੈਲੋ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ ਅਸੀਂ ਤੁਹਾਡੀ ਆਵਾਜ਼ ਸੁਣ ਨਹੀਂ ਪਾ ਰਹੇ 2082 ਜੇ ਤੁਸੀਂ ਰੇਡੀਓ ਦੀ ਕਰੋਗੇ ਆਵਾਜ਼ ਘੱਟ ਤੇ ਤਾਂ ਹੀ ਅਸੀਂ ਕਰ ਸਕਾਂਗੇ ਗੱਲ ਸਤਿ ਸ਼੍ਰੀ ਅਕਾਲ ਜੀ ਪਿੱਛੇ ਰੇਡੀਓ ਦੀ ਆਵਾਜ਼ ਘੱਟ ਕਰੋਗੇ ਪਲੀਜ਼ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਹਾਂਜੀ ਹੈਲੋ ਹੈਲੋ ਤੁਸੀਂ ਪਲੀਜ਼ ਰੇਡੀਓ ਦੀ ਆਵਾਜ਼ ਪਿੱਛੇ ਘੱਟ ਕਰੋ ਤਾਂ ਤੁਸੀਂ ਮੇਰੀ ਆਵਾਜ਼ ਸੁਣ ਸਕੋਗੇ ਫੋਨ ਚ ਨਹੀਂ ਤੇ ਫਿਰ ਆਪਾਂ ਏਦਾਂ ਹੀ ਲੱਗੇ ਰਹਾਂਗੇ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਇੱਕ ਸਭ ਤੋਂ ਕੀਮਤੀ ਤੁਹਾਡੇ ਮੁਤਾਬਕ
2: ਜੀ ਆਪਣੇ ਪਹਿਲੇ ਗੁਰੂ ਜੀ ਨੇ ਕਿਹਾ ਸੀ ਕਿ ਜਿਹੜੇ ਸਾਹ ਆ ਆਪਣੇ
0: ਹਾਂਜੀ
2: ਉਹ ਇੱਕ ਆਇਆ ਕਿ ਨਾ ਆਇਆ ਤੁਹਾਨੂੰ ਪਤਾ ਨੀ ਹੈਗਾ ਅਗਲਾ ਸਾਹ ਆਊਗਾ ਕਿ ਨਹੀਂ
0: ਹਾਂ
2: ਮਰਨਾ ਸੱਚ ਤੇ ਜਿਉਣਾ ਝੂਠ
0: ਬਿਲਕੁਲ ਬਿਲਕੁਲ ਮੈਨੂੰ ਹੁਣ ਨਾ ਦਿਮਾਗ ਦੇ ਵਿੱਚ ਪ੍ਰੋਪਰ ਗੱਲ ਆ ਨਹੀਂ ਰਹੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਤੇ ਨਾਲ ਸ਼ਾਇਦ ਇੱਕ ਹੋਰ ਜਣੇ ਸੀਗੇ ਤੇ ਇਹੀ ਗੱਲ ਚੱਲੀ ਤੁਹਾਨੂੰ ਕਿੰਨਾ ਕੁ ਯਕੀਨ ਹੈ ਆਪਣੇ ਸਾਹਾਂ ਤੇ ਸਾਰਿਆਂ ਦੀ ਗੱਲ ਜਦੋਂ ਹੋਈ ਨਾ ਲਾਸਟ ਵਿੱਚ ਇਹ ਕਿਹਾ ਵੀ ਤੁਹਾਡਾ ਵੱਧ ਤੋਂ ਵੱਧ ਕੰਟਰੋਲ ਹੈ ਕੰਟਰੋਲ ਕਿਸੇ ਤੇ ਵੀ ਨਹੀਂ ਵੈਸੇ ਬਸ ਇਹੀ ਹੈ ਲਾਸਟ ਸਾਹ ਜਦੋਂ ਨਿਕਲ ਗਿਆ ਤੇ ਨਿਕਲ ਗਿਆ ਕਿਹੜੀ ਸਵਾਸਾਂ ਦੀ ਪੂੰਜੀ ਇੰਨੀ ਆ ਪਰ ਜ਼ਿੰਦਗੀ ਨੂੰ ਤੁਸੀਂ ਖੁਸ਼ ਰੱਖੋ ਖੁਸ਼ ਰਹੋ ਸਦਾ ਆਪ ਖੁਸ਼ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਖੁਸ਼ ਰੱਖੋ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ

0: ਦੀ ਬੈਠੇ ਆਰਾਮ ਨਾਲ ਤੇ ਸਾਰੇ ਗੀਤ ਇਕੱਠੇ ਗਾ ਰਹੇ ਆ ਤੇ ਤਾੜੀਆਂ ਮਾਰ ਰਹੇ ਆ, ਬੜਾ ਸ਼ਾਨਦਾਰ। ਤੇ ਚੱਲਦੇ ਆ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ ਜੁੜ ਚੁੱਕੇ ਨੇ ਤੇ ਬਾਕੀਆਂ ਜਿਹੜੀ ਕਾਲਸ ਆ ਰਹੀਆਂ ਨੇ ਆਪਾਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਹੱਥ ਜੋੜ ਕੇ ਆਪਾਂ ਥੋੜੀ ਦੇਰ ਹੋਲਡ ਦੇ ਉੱਤੇ ਜ਼ਰੂਰ ਰਹੀਏ, ਤੁਹਾਡੀ ਕਾਲ ਵੀ ਆਪਾਂ ਲਵਾਂਗੇ। ਤੇ ਪਹਿਲਾਂ ਸਾਰਾਂਸ਼ ਜੀ ਨਾਲ ਕਰਦੇ ਹਾਂ ਗੱਲਬਾਤ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਾਰਾਂਸ਼ ਜੀ ਵੈਲਕਮ।
1: ਥੈਂਕ ਯੂ ਜੀ, ਸਭੀ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਾਰਾਂਸ਼ ਜੀ, ਕਿਵੇਂ ਹੋ?
1: ਚੜ੍ਹਦੀ ਕਲਾ ਜੀ, ਤੁਸੀਂ ਦੱਸੋ ਜੀ।
0: ਹਾਏ ਹਾਏ ਹਾਏ ਹਾਏ, ਚੜ੍ਹਦੀ ਕਲਾ ਹੀ ਚਾਹੀਦੀ ਹੈ ਤੇ ਚੜ੍ਹਦੀ ਕਲਾ ਹੋਵੇ ਵੀ ਕਿਉਂ ਨਾ, ਜਦੋਂ ਆਪਾਂ ਕੰਮ ਸਹੀ ਕਰੀਏ, ਓਨੈਸਟੀ ਨਾਲ ਕਰੀਏ ਤੇ ਸਾਡਾ ਮਨ ਸਾਫ਼ ਹੈ, ਚੜ੍ਹਦੀ ਕਲਾ ਆਪੇ ਹੀ ਹੋਣੀ ਹੈ ਸਾਰਾਂਸ਼ ਜੀ।
1: ਬਿਲਕੁਲ ਜੀ, ਬਿਨਾਂ ਲਾਲਚ ਕੇ ਕੰਮ ਕਰਨਾ ਚਾਹੀਏ।
0: ਹਾਂ ਬਿਲਕੁਲ, ਜੋ ਮਿਲਣਾ ਨਸੀਬਾਂ ਦੇ ਵਿੱਚ ਉਹ ਮਿਲ ਕੇ ਹੀ ਰਹਿਣਾ। ਤੇ ਪਿੱਛੇ ਜੀ ਆਪਾਂ
1: ਸਾਰਾਂਸ਼ ਬਾਤ, ਮੈਂ ਕੁਝ ਯਾਦ ਆਈ
0: ਜੀ,
1: ਇੱਕ ਔਰ ਇੱਕ ਲਾਈਕ ਸੇਇੰਗ ਹੈ, ਸਮੇਂ ਸੇ ਪਹਿਲੇ ਭਾਗਯ ਸੇ ਅਧਿਕ, ਜੇ ਸਭ ਨੇ ਬੋਲਾ ਨਾ।
0: ਸਮੇਂ ਸੇ ਪਹਿਲੇ ਭਾਗਯ ਸੇ ਜ਼ਿਆਦਾ ਕੁਛ ਨਹੀਂ ਮਿਲਤਾ, ਏਦਾਂ ਸੀ ਕੁਛ?
1: ਬਿਲਕੁਲ ਜੀ, ਬਿਲਕੁਲ ਬਿਲਕੁਲ ਸਹੀ ਸਹੀ,
0: ਸਾਨੂੰ ਵੀ ਯਾਦ ਆ ਗਈ। ਬਿਲਕੁਲ ਸਾਰਾਂ ਜੀ, ਤੇ ਜ਼ਰੂਰ ਦੱਸੋ, ਪਹਿਲਾਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਹੈਨਾ ਲੋਨ ਦੀ, ਤੇ ਜੋ ਕੁਛ ਵੀ ਪ੍ਰੋਡਕਟ ਆਪਣਾ ਪਹਿਲਾਂ ਚਾਹ ਰਹੇ ਸੀ, ਹੁਣ ਰੀਸੈਂਟਲੀ ਅੱਜ ਜਾਂ ਕੱਲ ਹੀ ਲਾਂਚ ਹੋਇਆ, ਇਹਦੇ ਬਾਰੇ ਇਨਫੋਰਮੇਸ਼ਨ ਜ਼ਰੂਰ ਦਿਓ। ਗਵਰਨਮੈਂਟ ਨੇ ਕੀ ਹੁਣ ਨਵਾਂ ਪ੍ਰੋਡਕਟ ਸਾਰਿਆਂ ਲਈ ਲਾਂਚ ਕੀਤਾ ਜੀ?
1: ਹਾਂ ਜੀ, ਗਵਰਨਮੈਂਟ ਨੇ ਆਪਣੀ ਐਜੂਕੇਸ਼ਨ ਕੀ ਪਾਲਿਸੀ ਮੇਂ ਚੇਂਜ ਕਰਾ ਹੈ
0: ਜੀ,
1: ਔਰ ਨਈ ਪਾਲਿਸੀ ਆਜ ਸੇ ਇੰਪਲੀਮੈਂਟ ਹੋ ਗਈ ਹੈ 1 ਅਗਸਤ ਸੇ, ਔਰ ਇਸਮੇ ਲਾਈਕ ਲੋਨ ਆਏਗਾ 0% ਪੇ ਬਿਨਾਂ ਕ੍ਰੈਡਿਟ ਚੈੱਕ ਕੇ। ਗ੍ਰਾਂਟਸ ਗਵਰਨਮੈਂਟ ਨੇ ਮੋਸਟ ਆਫ ਦਾ ਗ੍ਰਾਂਟਸ ਬੰਦ ਕਰ ਦੀ ਹੈ, ਬਟ ਲੋਨ ਸਿਗਨੀਫਿਕੈਂਟ ਅਮਾਊਂਟ ਕਾ ਹੈ, 0% ਪੇ ਹੈ, ਔਰ ਬਹੁਤ ਟਾਈਮ ਬਾਅਦ ਰੀਪੇਮੈਂਟ ਸਟਾਰਟ ਹੈ। ਵਿਆਜ ਦਰ 2.5% ਹੈ ਸਾਲ ਕਾ, 2.5 ਸਾਲ ਬਾਅਦ ਜੋ ਪੇ ਕਰਨਾ ਸਟਾਰਟ ਕਰੇਗੇ, ਮਤਲਬ 0 ਜਾਂ 2.5%, ਦੈਟਸ ਦਾ ਵਿਆਜ ਦਰ, ਨੋ ਕ੍ਰੈਡਿਟ ਚੈੱਕ।
0: ਅੱਛਾ, 2.5 ਸਾਲ ਬਾਅਦ ਸ਼ੁਰੂ ਹੋਏਗਾ ਜਿਹੜਾ ਪਰਸੈਂਟ ਲੱਗਣਾ, ਉਸ ਤੋਂ ਪਹਿਲਾਂ 2.5 ਸਾਲ 0% ਇੰਟਰਸਟ ਤੇ?
1: ਬਿਲਕੁਲ ਜੀ, ਐਸਾ ਹੀ ਹੈ, ਔਰ ਵਿਦਆਊਟ ਕੋਲੈਟਰਲ। ਜੈਸਾ ਆਪਕੋ ਬਤਾ ਰਹਾ ਥਾ, ਲਾਈਨ ਆਫ ਕ੍ਰੈਡਿਟ ਲੈਣੇ ਗਿਆ ਬੈਂਕ ਮੇਂ, ਤੋ $70,000 ਕੀ ਲਾਈਨ ਆਫ ਕ੍ਰੈਡਿਟ ਕੇ ਲਈ ਉਨ੍ਹਾਂ ਪਰਸਨਲ ਗਾਰੰਟੀ ਲੈ ਲਈ ਮੇਰੀ, ਮੇਰਾ ਘਰ ਉਠਾ ਲੈਣਗੇ ਅਗਰ ਪੈਸੇ ਨਹੀਂ ਦੇਣਗੇ, ਮੈਨੇ ਕੌਨ ਸੇ ਪੈਸੇ ਮਾਰਨੇ ਹੈ, ਲੇਕਿਨ ਉਹਨਾਂ ਨੇ ਸਾਈਨ ਕਰਾ ਲਿਆ ਕਿ ਭਈਆ ਪਰਸਨਲੀ ਹੈ ਵੋ, ਹੈ ਨਾ।
0: ਹਾਂਜੀ,
1: ਮੈਂ ਸੋਚਾ ਯਾਰ, ਹਮ ਜੋ ਕੰਮ ਕਰ ਰਹੇ ਉਸਮੇ ਲੋਕੋ ਕੋ 1-1.5 ਲੱਖ, 2 ਲੱਖ ਤੱਕ ਫੰਡਿੰਗ ਆਤੀ ਹੈ, ਲੋਨ ਆਤਾ ਹੈ, ਗ੍ਰਾਂਟ ਆਤੀ ਸੀ, ਚਲੋ ਪਹਿਲੇ
0: ਹਾਂਜੀ
1: ਲੋਨ ਆ ਰਹਾ ਹੈ, ਉਸਮੇ ਕੋਈ ਪਰਸਨਲ ਗਾਰੰਟੀ ਹੈ ਹੀ ਨਹੀਂ, ਇਹ ਬੈਂਕ ਵਾਲੇ ਹਮੇ ਬਸ ਲੂਟਨੇ ਮੇਂ ਲਗੇ, ਇਸ ਲਈ ਆਪ ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਸੇ ਫੰਡਿੰਗ ਹਾਸਿਲ ਕਰੇ, ਬੈਂਕ ਤੋਂ ਆਪਕੋ ਲੂਟਨੇ ਕੇ ਲਈ ਬੈਠੇ ਹਾਂ ਆਪ।
0: ਹਾਂ ਤੇ ਬਿਲਕੁਲ, ਇਹ ਜਿਹੜਾ ਨਵਾਂ ਪ੍ਰੋਡਕਟ ਹੈ ਜੇ ਤੁਹਾਨੂੰ ਲੋਨ ਮਿਲਣਾ ਹੈ, ਇਹਦਾ ਕੀ ਜ਼ਰੀਆ, ਕਿਵੇਂ ਸਾਨੂੰ ਮਿਲ ਸਕਦਾ ਹੈ, ਕੋਈ ਫੈਮਿਲੀ ਦਾ ਇਨਕਮ ਜਾਂ ਕੀ ਕ੍ਰਾਈਟੇਰੀਆ ਕੀ ਹੈ?
1: ਹਾਂਜੀ, ਜੋ ਨਿਆ ਕ੍ਰਾਈਟੇਰੀਆ ਹੈ ਉਸਮੇ ਆਪਕੀ ਫੈਮਿਲੀ ਇਨਕਮ less than $90,000 ਹੈ, ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ, ਏਜ ਲਿਮਿਟ ਡਜ਼ਨਟ ਮੈਟਰ, ਚਾਹੇ ਪੈਨਸ਼ਨ ਪੇ ਹੈ, ਡਜ਼ਨਟ ਮੈਟਰ, ਫੈਮਿਲੀ ਆਫ 4 ਕਾ ਐਸਟੀਮੇਟ ਅਗਰ ਹਮ ਲੇ ਕੇ ਚਲੇ, ਤੋ ਉਨਕੋ 2 ਸਾਲ ਕੇ ਕੋਰਸ ਮੇਂ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਫੈਮਿਲੀ ਆਫ 4 ਕੋ ਅਪ ਟੂ $2,00,000 ਕੀ ਫੰਡਿੰਗ ਬਣ ਜਾਤੀ ਹੈ ਲੋਨ ਕੇ ਰੂਪ ਮੇਂ
0: ਜੀ,
1: ਉਸਮੇਂ ਸੇ 40,000 ਤੋ ਕਾਲਜ ਕੋ ਚਲਾ ਗਿਆ,
0: ਹਾਂਜੀ
1: ਲੋਨ ਮੇਂ ਸੇ, ਠੀਕ, $160,000 ਆਪਕੇ ਖਾਤੇ ਮੇਂ ਡਾਇਰੈਕਟ ਗਵਰਨਮੈਂਟ ਨੇ ਡਾਲ ਦੇਣਾ ਹੈ, 8 ਸਾਲ ਸੇ ਕਾਮ ਕਰ ਰਹੇ ਹੈ, ਯੇ ਵੋ ਨਹੀਂ, ਜੂਆ ਨਹੀਂ ਹੈ, ਯੇ ਟ੍ਰੇਡਿੰਗ ਨਹੀਂ ਹੈ, ਯੇ ਆਏਗਾ ਨਹੀਂ ਆਏਗਾ, ਆਪ ਆਫਿਸ ਆ ਜਾਈਏ, ਜਿਤਨੇ ਕੇਸ ਦੇਖਣੇ ਦੇਖ ਲੀਜੀਏ
0: ਜੀ,
1: 1.5 ਲੱਖ ਆਪਕੇ ਅਕਾਊਂਟ ਮੇਂ ਆ ਗਏ, 1.60 ਮੋਰ ਪ੍ਰੀਸਾਈਜ਼, ਔਰ ਬਾਕੀ ਅਗਰ ਆਪਕੇ ਬੱਚੇ ਲਾਈਕ ਛੋਟੇ ਹੈ 11 ਸਾਲ ਸੇ, ਤੋ ਉਨਕੀ 3,200 ਪਰ ਕਿਡ ਕੀ ਪਰ ਈਅਰ ਕੀ ਗ੍ਰਾਂਟ ਗਵਰਨਮੈਂਟ ਕੀ ਹੈ,
0: ਅੱਛਾ,
1: ਮਤਲਬ ਹਸਬੈਂਡ ਵਾਈਫ ਪੜ੍ਹ ਰਹੇ ਹੈ, ਬੱਚੇ ਛੋਟੇ 11 ਸਾਲ ਸੇ, ਤੋ ਹਸਬੈਂਡ ਵਾਈਫ ਕੋ ਗ੍ਰਾਂਟ ਮਿਲੇਗੀ, ਮੈਂ ਨਹੀਂ ਕਹਿ ਰਹਾ ਬੱਚੇ ਉਨਕੇ ਕਾਲਜ ਕੋਰਸ ਕਰ ਰਹੇ, ਸਮਝੇ, ਆਰਾਮ ਸੇ ਕੋਰਸ ਕਰੇ, ਸਕਿੱਲ ਡਿਵੈਲਪ ਕਰੇ, ਐਜੂਕੇਸ਼ਨ ਲੈ, ਫੰਡਿੰਗ ਹਾਸਿਲ ਕਰੇ।
0: ਕੀ ਬਾਤ ਹੈ, ਤੇ ਇਹਦੇ ਲਈ ਸਾਨੂੰ ਕਿੱਥੇ ਆਉਣਾ ਪਏਗਾ, ਕੀ ਨੰਬਰ ਹੈ, ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਤੁਸੀਂ ਐਡ ਆਨ ਕਰਨੀ ਹੋਵੇ ਸਰਾਂ ਜੀ?
1: ਹਾਂਜੀ, ਸੋ ਇਸਮੇ ਲਾਈਕ ਆਸਾਨ ਸੇ ਕੋਰਸਿਸ ਹੈ, ਬਿਜ਼ਨਸ ਮੈਨੇਜਮੈਂਟ ਅਕਾਊਂਟਿੰਗ ਕੇ ਕੋਰਸਿਸ ਹੈ, ਔਰ ਲਾਈਕ ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ, ਹਮਾਰੀ ਫੀਸ ਕਮ ਹੋਣੇ ਕੇ ਬਾਅਦ, ਪਹਿਲੇ ਵੀ 199 ਥੀ, ਪਾਲਿਸੀ ਚੇਂਜ ਹੋਣੇ ਕੇ ਬਾਅਦ ਵੀ 199 ਹੈ, ਦੈਟਸ ਇਟ
0: ਜੀ,
1: ਕੋਈ ਚਲਾਕੀ ਕੋਈ ਮਿੱਠੀ ਬਾਤੇ ਨਹੀਂ ਹੈ, ਸਾਫ਼ ਕੰਮ ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ, ਤੇ ਛੋਟ 0 ਕੰਪਲੇਂਟ, ਕੋਈ ਮੈਂ ਕਹਿ ਨਹੀਂ ਸਕਤਾ, ਕਿਉਂ, ਪੈਸੇ ਹਮ ਕਾਮ ਹੋਣੇ ਕੇ ਬਾਅਦ ਮੈਂ ਤੁਹਾਡਾ ਲੋਗੋ ਨੇ $200 ਨੇ ਮੇਰੇ $200 ਦੇਣੇ ਅਭੀ, ਹਮ ਲਿਸਟ ਬਣਾਨੀ ਹੈ, ਹਮਨੇ ਅਗਲੇ ਹਫਤੇ ਮੰਗਣਾ ਸ਼ੁਰੂ ਕਰਨਾ ਲੋਗੋ ਸੇ, ਹਮੇ ਟਾਈਮ ਨਹੀਂ ਮੰਗਣੇ ਕਾ, ਲਾਸਟ ਤੱਕ ਦੇਖੇ ਹਮ 1-2 ਮਹੀਨੇ ਸੇ
0: ਜੀ ਜੀ,
1: ਇਸ ਲਈ ਇਮਾਨਦਾਰੀ ਸੇ ਹਮ ਕਾਮ ਕਰ ਰਹੇ ਹੈ, ਕੋਈ ਕੁੰਡੀ ਕੋਈ ਚਾਬੀ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ, ਠਾ ਕਰਕੇ ਇਹ ਚੀਜ਼ ਬਤਾਤੇ ਹੈ, ਨੰਬਰ ਨੋਟ ਕਰੇ ਆਪ ਹਮਾਰਾ, 437-264-3175, 437-264-3175, ਹਮਾਰੀ ਛੋਟੀ ਜੀ ਫੀਸ ਸ਼ੁਰੂ ਮੇਂ ਨਹੀਂ ਲੇਤੇ ਸਰ, ਕਾਮ ਹੋਣੇ ਕੇ ਬਾਅਦ ਲੇਤੇ, ਫੰਡਿੰਗ ਕਿਸੇ ਖਾਤੇ ਮੇਂ ਆ ਰਹੀ ਹੈ, ਆਪਕੇ ਖਾਤੇ ਮੇਂ ਤੋ ਆਪਕੀ ਇਮਾਨਦਾਰੀ ਚੈੱਕ ਹੋ ਰਹੀ ਹੈ, ਆਫਿਸ ਕਾ ਐਡਰੈਸ ਹੈ 218 ਐਕਸਪੋਰਟ ਬੁਲੇਵਰਡ ਹਰੇ ਟਰੀ ਡੈਰੀ ਪੇ, ਆਪ ਟਿਊਜ਼ਡੇ ਆ ਸਕਤੇ ਹੈ, ਮੰਡੇ ਕੋ ਮੈਨੇ ਬੋਲਾ स्टाफ को कहता छुट्टी चाहिए, मैंने कहा ले लो भाई इस बार।

0: ਨਹੀਂ ਠੀਕ ਹੈ, ਟਿਊਸਡੇ ਤੋਂ
1: ਚਲੋ
0: ਤੁਸੀਂ ਜ਼ਰੂਰ ਤੁਸੀਂ ਪਹੁੰਚੋ। ਅਤੇ
1: ਬਿਲਕੁਲ ਜੀ
0: ਜਿਹੜੇ ਕਿਡਸ ਦੀ ਏਜ ਤੁਸੀਂ ਕੋਈ ਮੈਂਸ਼ਨ ਕੀਤੀ ਹੈ, ਬੱਚਿਆਂ ਦੀ ਉਮਰ ਜੇ ਫੈਮਿਲੀ ਦੇ ਵਿੱਚ ਗ੍ਰਾਂਟ ਜਾਂ ਕੁਛ ਕਿਵੇਂ ਕਿਵੇਂ ਤੁਹਾਨੂੰ ਮਿਲ ਸਕਦੇ ਹੈ, ਕੋਈ ਮੈਂਸ਼ਨ ਕੀਤਾ ਬੱਚਿਆਂ ਦੀ ਏਜ ਕਿੰਨੀ ਹੋਣੀ ਚਾਹੀਦੀ ਹੈ?
1: 11 ਸਾਲ ਸੇ ਨੀਚੇ,
0: 11
1: ਮੋਰ ਦੈਨ
0: ਸਾਲ ਸੇ
1: 11
0: ਨੀਚੇ।
1: ਇਅਰਸ।
0: ਅੱਛਾ
1: ਅਗਰ ਆਪ ਮੰਨ ਕੇ ਚੱਲੇ ਕਿਸੀ ਕੇ 3 ਬੱਚੇ ਹੈ ਤੋ, ਮਤਲਬ ਅਗਰ ਕਿਸੀ ਕੇ 3 ਬੱਚੇ ਹੈ, ਇਹ ਬੜਾ ਥੋੜਾ ਸਾ ਟ੍ਰਿਕੀ ਕਰ, ਟ੍ਰਿਕੀ ਨਹੀਂ ਹੈ, ਲਾਈਕ ਫੋਨ ਪੇ ਜਬ ਆਪ ਐਸਟੀਮੇਟ, ਹਮ ਆਪ ਐਸਟੀਮੇਟ ਦੇਂਗੇ
0: ਬਿਲਕੁਲ
1: ਫੋਨ ਪੇ
0: ਸਿੰਪਲ
1: ਆਫਿਸ
0: ਤਰੀਕੇ ਦੇ ਵਿੱਚ। ਹਾਂਜੀ ਜੀ ਜੀ ਜੀ ਜੀ
1: ਸਿੰਪਲ ਤਰੀਕੇ ਬਾਤ ਸਮਝਾ ਦਿੰਦਾ ਹੂੰ। ਆਪਕੀ ਮਤਲਬ ਮੰਨ ਕੇ ਚੱਲੇ ਆਪਕੀ ਫੀਸ ਹੈ ਕਾਲਜ ਕੀ 10,000 ਇੱਕ ਸਾਲ ਕੀ
0: ਜੀ,
1: ਤੋ ਅਗਰ ਆਪਕੇ 3 ਬੱਚੇ ਹੈ
0: ਜੀ,
1: ਤੋ ਆਪਕੀ $3200 ਪਰ ਕਿਡ ਗ੍ਰਾਂਟ ਆ ਰਹੀ ਹੈ, ਤੋ ਮਤਲਬ ਆਪਕੀ ਫੀਸ ਤੋਂ ਨਿਕਲੀ ਗਈ ਬਾਹਰ ਬਾਹਰ।
0: ਅੱਛਾ, $3200 ਪਰ ਕਿਡ ਪਰ ਈਅਰ,
1: ਬਿਲਕੁਲ ਸਹੀ ਬੋਲਾ, ਯੈਸ ਬਿਲਕੁਲ ਸਹੀ ਬੜਾ ਆਪਨੇ
0: ਜੀ ਜੀ ਜੀ।
1: ਅਬ ਫੀਸ ਨਿਕਲ ਗਈ, ਅਬ ਆਇਆ ਆਪਕੋ 2 ਲੱਖ, ਤੋ 2 ਲੱਖ ਕਾ 2 ਲੱਖ ਆਪਕਾ ਹੀ ਲੋਨ ਹੋ ਗਿਆ।
0: ਹਾਂ,
1: ਕਾਲਜ ਕੀ ਫੀਸ ਮੇਂ ਕਟੀ ਨਹੀਂ, ਅਗਰ ਆਪਕੇ 3 ਬੱਚੇ ਹੋਗੇ 11 ਸਾਲ ਸੇ ਨੀਚੇ, ਅਗਰ 2 ਬੱਚੇ ਹੋਏ ਤੋ 6400, 10,000 ਮੇਂ ਸੇ 6400 ਤੋ ਗ੍ਰਾਂਟ ਨਹੀਂ ਕਵਰ ਕਰ ਲਿਆ ਨਾ, ਬਾਕੀ 3,000, 2 ਲੱਖ ਮੇਂ ਸੇ 3,000 ਮਾਈਨਸ ਕਰੋਗੇ ਤੋ ਕਮੀ, ਇਟਸ ਨਾਟ ਅ ਬਿਗ ਡੀਲ ਰਾਈਟ।
0: ਬਿਲਕੁਲ,
1: ਔਰ 0% ਪੇ ਲੋਨ ਹੈ, 2.5 ਸਾਲ ਬਾਅਦ ਪੇਮੈਂਟ ਸਟਾਰਟ ਹੋਤੀ ਹੈ, ਤੀਸਰੀ ਬੜੀ ਬਾਤ ਜੋ ਪੇਮੈਂਟ ਸਟਾਰਟ ਹੋਤੀ ਹੈ 2.5 ਸਾਲ ਬਾਅਦ, 15 ਸਾਲ ਮੇਂ ਉਸੇ ਲਟਾ ਸਕਤੇ ਉਸ ਲੋਨ ਕੋ, ਚੌਥੀ ਬਾਤ ਤੋ ਪੇਮੈਂਟ ਸਟਾਰਟ ਹੋਤੀ ਹੈ 2.5 ਸਾਲ ਬਾਅਦ, ਸ਼ੁਰੂ ਅੰਦਾਜ਼ ਤੋ ਕਿਤਨਾ 0, ਬਾਅਦ ਮੇਂ ਕਿਤਨਾ 2.5% ਪੂਰੇ ਸਾਲ ਕਾ, ਤੋ
0: ਕੁਛ ਵੀ ਨਹੀਂ ਹੈਗਾ, ਬਿਲਕੁਲ
1: ਕੁਛ ਵੀ ਨਹੀਂ ਹੈ 2.5%, ਔਰ ਬਾਕੀ ਲਾਈਕ 15 ਸਾਲ ਮੇਂ ਉਤਾਰਤੇ ਹੈ ਉਸਕੋ, ਕੋਈ ਚਾਬੀ ਨਹੀਂ ਹੈ,
0: ਬਿਲਕੁਲ
1: ਗਵਰਨਮੈਂਟ ਫੰਡ ਦੇ ਜ਼ਰੀਏ ਬੈਂਕ ਨਹੀਂ ਕਰ ਰਹੇ। ਨੰਬਰ ਨੋਟ ਕਰ ਲਿਆ ਆਪ ਹਮਾਰਾ, 437-264-3175, ਨੰਬਰ ਅਗੇਨ 437-264-3175, ਮੈਸੇਜ ਛੋੜ ਕੇ ਕਾਲ ਕਰ ਲੇ ਆਪਕੋ, ਕੱਲ ਆਪਕੋ ਹਮਾਰਾ ਆਫਿਸ ਕੱਲ ਵੀ ਲਾਈਕ ਸਟਾਫ ਆਪਕੋ ਮੇਰੇ ਕੰਟੈਕਟ ਕਰ ਲੇਗਾ ਆਪਕੋ।
0: ਕਿਆ ਬਾਤ ਹੈ, ਬਿਲਕੁਲ ਜੀ, 437-264-3175, 437-264-3175 ਤੇ ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ, 437-264-3175। ਸਰਾਂ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਥੈਂਕ ਯੂ, ਤੇਰੇ ਬਿਨਾਂ ਨਾ ਗੁਜ਼ਾਰਾ ਹੈ। ਨੰਬਰ ਅਗਲਾ ਆ ਰਿਹਾ ਹੈ, ਹੈ ਨਹੀਂ ਬਣੀ ਨਹੀਂ ਰਾਈਮ, ਚਲੋ ਕੋਈ ਨਾ। 418 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਛੋਟੇ ਵੀਰ ਕੀ ਹਾਲ ਹੈ?
0: ਬਹੁਤ ਵਧੀਆ ਸਰ, ਤੁਹਾਡੀ ਵੱਡੇ ਵੀਰ ਦੀ ਕਾਲ ਆ ਗਈ, ਹੋਰ ਵੀ ਵਧੀਆ।
2: ਬਸ ਵਧੀਆ, ਤੇ ਉਹ ਐ ਹੈ ਵੀ ਮਤਲਬ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਆਪਣਾ ਕਰੰਟ, ਮਤਲਬ ਵਰਤਮਾਨ
0: ਜੀ,
2: ਵੀ ਹੁਣ ਕੀ ਕਰ ਰਿਹਾ, ਵੀ ਨਾ ਤਾਂ ਬੜਾ ਫਿਊਚਰ ਨੂੰ ਸੋਚ ਕੇ ਤੇ ਨਾ ਬੜਾ ਪਾਸਟ ਦੀ ਚਿੰਤਾ
0: ਜੀ,
2: ਐਵੇਂ ਨੀ ਮਨ ਖਰਾਬ ਕਰਨਾ ਚਾਹੀਦਾ।
0: ਤਾਂ ਹੀ ਅੰਗਰੇਜ਼ੀ ਵਿੱਚ ਕਹਿੰਦੇ ਆ ਪ੍ਰੈਜ਼ੈਂਟ,
2: ਬਸ ਪ੍ਰੈਜ਼ੈਂਟ ਉਹੀ ਮੈਂ ਤਾਂ ਮੈਂ ਪੰਜਾਬੀ ਚ ਕਹਿਤਾ, ਚਲੋ
0: ਉਹ ਪ੍ਰੈਜ਼ੈਂਟ ਉਹੀ ਗਿਫਟ ਵੀ ਹੋ ਜਾਂਦਾ ਨਾ, ਪ੍ਰੈਜ਼ੈਂਟ ਦੋ ਮਤਲਬ ਹੋ ਜਾਂਦੇ ਪ੍ਰੈਜ਼ੈਂਟ ਦੇ।
2: ਬਹੁਤ ਵਧੀਆ ਗੱਲਬਾਤ ਕਰਦੇ ਹੋ ਤੁਸੀਂ ਤੇ ਸੋਹਣਾ ਲੱਗਦਾ ਤੇ ਸਾਰਾ ਮਤਲਬ ਖਿੜ ਜਾਂਦਾ ਥੋੜਾ ਜਿਹਾ, ਆਹਾ ਜਿਹੜਾ ਦਿਨ ਹੁੰਦਾ ਸ਼ਾਮ ਹੁੰਦੀ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ,
2: ਹੁਣ ਐਂ ਕਰਿਓ ਥੋੜਾ ਇੱਕ ਨਾ ਸਾਡਾ ਗੀਤ ਮੇਰਾ ਲਾ ਦਿਓ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ।
0: ਹਾਂਜੀ,
2: ਪਰ ਤੁਸੀਂ ਨਾ ਜੇ ਉਹ ਗੀਤ ਲਾਇਆ ਤੁਸੀਂ ਕਹੋਗੇ ਸਾਰਾ ਸੁਣੀਏ ਹੈ ਤਾਂ 1 ਮਿੰਟ ਦਾ।
0: ਅੱਛਾ,
2: ਹਾਂਜੀ, ਉਹਦੇ ਚ ਸਾਨੂੰ ਇਹ ਦੱਸੂਗਾ ਪ੍ਰੈਜ਼ੈਂਟ ਵਾਲਾ ਵੀ ਉਹ ਕਿਵੇਂ ਹੁੰਦਾ।
0: ਅੱਛਾ,
2: ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ, ਧਰਮਪ੍ਰੀਤ।
0: ਕਿੰਨਾ ਦਾ ਜੀ ਇਹ?
2: ਧਰਮਪ੍ਰੀਤ ਦਾ ਜੀ,
0: ਧਰਮਪ੍ਰੀਤ ਦਾ।
2: ਹਾਂਜੀ, ਤੇ ਨਾਲ ਤੁਸੀਂ ਸੁਣੋਗੇ ਉਹਦਾ ਮਿਊਜ਼ਿਕ ਕਿੰਨਾ ਸੋਹਣਾ, ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ, ਧਰਮਪ੍ਰੀਤ।
0: ਲਾ ਦਿੰਦੇ ਹਾਂ ਜੀ, ਜ਼ਰੂਰ ਲਾ ਦਿੰਦੇ ਹਾਂ ਸਰ,
2: ਬਹੁਤ ਧੰਨਵਾਦ ਜੀ।
0: ਕੀ ਬਾਤ ਹੈ, ਬਹੁਤ ਸ਼ੁਕਰੀਆ
2: ਸਰ, ਲੱਗਦਾ ਬਹੁਤ, ਨਹੀਂ ਨਹੀਂ ਵਧੀਆ, ਸਾਨੂੰ ਵਧੀਆ ਤੁਹਾਡੀਆਂ ਗੱਲਾਂ ਬਾਤਾਂ ਸਾਰਾ ਸੁਣ ਰਿਹਾ ਸੀ।
0: ਕੀ ਬਾਤ ਹੈ, ਥੈਂਕ ਯੂ ਵੀਰਾ ਜੀ, ਮੈਂ ਇੱਥੇ ਹੱਥ ਜੋੜ ਕੇ ਮਾਈਕ ਦੇ ਅੱਗੇ ਤੁਹਾਨੂੰ ਬੇਸ਼ੱਕ ਦੇਖ ਨਹੀਂ ਰਿਹਾ ਹੋਣਾ, ਪਰ ਬਹੁਤ ਸ਼ੁਕਰੀਆ ਸਰ, ਥੈਂਕ ਯੂ।
2: ਨਹੀਂ ਉਹ ਏਦਾਂ ਪਤਾ ਕਿ ਮੈਂ ਇੱਕ ਆਹ ਗੱਲ ਸੁਣ ਕੇ ਬੰਦੇ ਦਾ ਚਿਹਰਾ ਮੇਰੇ ਤਾਂ ਫਿਲਮ ਜੀ ਬਣ ਜਾਂਦੀ ਹੈ ਪੂਰੇ।
0: ਅੱਛਾ, ਬਸ ਇੱਥੇ ਫਿਲਮ ਬਣਾਉਣ ਨੂੰ ਬੈਠੇ ਆ ਜੀ, ਦਿਖਦਾ ਤਾਂ ਹੈ ਨਹੀਂ ਬੰਦਾ, ਫਿਲਮ ਤੇ ਜ਼ਿਹਨ ਦੇ ਵਿੱਚ ਬਣ ਸਕਦੀ ਹੈ ਆਪਣੇ ਜ਼ਿਹਨ ਵਿੱਚ।
2: ਨਹੀਂ ਮੈਂ ਉਹੀ ਕਹਿ ਰਿਹਾ ਵੀ ਏਦਾਂ ਦਾ ਬੰਦਾ ਬੋਲ ਰਿਹਾ, ਇਸ ਤਰ੍ਹਾਂ ਗੱਲ ਕਰ ਰਿਹਾ, ਆਹ ਫਿਲਮ ਬਣ ਜਾਂਦੀ।
0: ਹਾਂ ਬਿਲਕੁਲ ਬਿਲਕੁਲ, ਤੁਹਾਡਾ ਨਾਮ ਬਾਈ ਜੀ?
2: ਸੁਖਵਿੰਦਰ ਢੀਂਡਸਾ।
0: ਢੀਂਡਸਾ ਸਾਹਿਬ ਬਹੁਤ ਸ਼ੁਕਰੀਆ, ਸੁਖਵਿੰਦਰ ਜੀ ਬਹੁਤ ਸ਼ੁਕਰੀਆ,
2: ਕਾਫੀ ਪਹਿਲਾਂ ਤੋਂ ਤੁਹਾਡੇ ਨਾਲ ਗੱਲ ਕਰਦਾ ਹਾਂ ਆਪਾਂ,
0: ਤੁਸੀਂ ਬੜੇ ਟਾਈਮ ਬਾਅਦ ਗੱਲ ਹੋਈ ਹੈ, ਪਰ ਤੁਸੀਂ ਆਪਣੇ ਪੂਰੇ ਮਤਲਬ ਤੁਹਾਡਾ ਹੀ ਪ੍ਰੋਗਰਾਮ ਹੈ ਜੀ ਇਹ।
2: ਨਹੀਂ ਨਹੀਂ ਕੋਈ ਗੱਲ ਹੀ ਨਹੀਂ, ਲੈ ਵਧੀਆ ਸਾ ਪਤਾ, ਆਹ ਲਾ ਦਿਓ ਜ਼ਰੂਰ,
0: ਜ਼ਰੂਰ ਲਾ ਦਿੰਦੇ ਸਰ,
2: ਲੱਭ ਲੱਭੋ,
0: ਜ਼ਰੂਰ ਲਾ ਦਿੰਦੇ ਆ, ਲੱਭ ਲਿਆ ਆਪਾਂ, ਲਾਈਨ ਅਪ ਕਰਤਾ
2: ਓਰੀਜਨਲ ਲੱਭਿਓ ਪਰ।
0: ਅੱਛਾ ਠੀਕ ਹੈ,
2: ਹਾਂ ਉਹ ਮਿਕਸ ਜਾਣਾ ਲੱਗ ਜੇ,
0: ਠੀਕ ਹੈ ਆਪਾਂ ਜ਼ਰੂਰ ਲੱਭ ਕੇ ਓਰੀਜਨਲ ਤੇ ਲਾ ਦਿੰਦੇ ਆ। ਥੈਂਕ ਯੂ ਸਰ,
2: ਠੀਕ ਹੈ ਛੋਟਾ ਵੀਰ,
0: ਥੈਂਕ ਯੂ ਥੈਂਕ ਯੂ, ਬਹੁਤ ਧੰਨਵਾਦ, ਸ਼ੁਕਰੀਆ। ਤਾਂ ਬਿਲਕੁਲ ਜੀ, ਟੌਪਿਕ ਅੱਜ ਦਾ, ਵਿਸ਼ਾ ਅੱਜ ਦਾ ਬੜਾ ਸ਼ਾਨਦਾਰ, ਬੜਾ ਸੌਖਾ, ਸਿੰਪਲ, ਈਜ਼ੀ, ਤੇ ਇਹੀ ਹੈ ਜੀਵਨ ਦੇ ਵਿੱਚ ਇਨਸਾਨ ਨੂੰ ਇੱਕ ਗੱਲ ਕਿਹੜੀ ਯਾਦ ਰੱਖਣੀ ਚਾਹੀਦੀ ਹੈ, ਸਦਾ ਯਾਦ ਰੱਖਣੀ ਚਾਹੀਦੀ ਹੈ। 905-673-3337 ਲੌਂਗ ਵੀਕਐਂਡ ਹੈ, ਦਾਰੂ ਪੀ ਕੇ ਗੱਡੀ ਨਹੀਂ ਚਲਾਉਣੀ, ਇਹ ਤੇ ਹਰ ਇੱਕ ਨੂੰ ਯਾਦ ਰਹਿਣੀ ਚਾਹੀਦੀ ਹੈ। ਕਰੰਟ ਜਿਵੇਂ ਬਾਈ ਜੀ ਨੇ ਕਿਹਾ ਪ੍ਰੈਜੈਂਟ ਮੂਮੈਂਟ ਦੇ ਉੱਤੇ ਲੌਂਗ ਵੀਕਐਂਡ ਹੈ, ਬੰਦੇ ਨੂੰ ਹੁੰਦਾ ਵੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ, ਪਰ ਮੈਨੂੰ ਇਹ ਪਤਾ ਨਹੀਂ ਇਹ ਵਰਡ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਬੰਦਾ ਕਹਿੰਦਾ ਨਾ ਕੋਈ ਚੱਕਰ ਨਹੀਂ, ਉਹਦਾ ਮਤਲਬ ਹੁੰਦਾ ਵੀ ਮੈਂ ਪਰਵਾਹ ਨਹੀਂ ਕਰਦਾ, ਵੀ ਮੈਂ ਬੇਪਰਵਾਹ ਉਸ ਚੀਜ਼ ਨੂੰ ਲੈ ਕੇ, ਭਾਵੇਂ ਉਹ ਚੀਜ਼ ਤੁਹਾਨੂੰ ਪਤਾ ਵੀ ਗਲਤ ਕਰ ਰਹੇ ਹਾਂ। ਬੰਦਾ ਕਹਿੰਦਾ ਕੋਈ ਚੱਕਰ ਨਹੀਂ, ਨਹੀਂ ਯਾਰ ਚੱਕਰ ਬੜੇ ਪੈ ਜਾਂਦੇ ਆ ਅਤੇ ਪਤਾ ਨਹੀਂ ਲੱਗਦਾ, ਜੋ ਚੱਕਰ ਪੈਂਦੇ ਆ ਅਤੇ ਬੰਦਾ ਫਿਰ ਬਹੁਤ ਚੱਕਰਾਂ 'ਚ ਘੁੰਮ ਜਾਂਦਾ। ਅਤੇ ਗੱਲ ਚੱਕਰਾਂ ਵਾਲੀ ਆਪਾਂ ਹੁਣ ਜ਼ਿਆਦਾ ਨਾ ਉਲਝਾਈਏ, ਅਗਲਾ ਜਿਹੜਾ ਪਹਿਲਾਂ ਹੀ ਗੀਤ ਚੱਲ ਰਿਹਾ ਸੀ ਉਹਨੂੰ ਆਪਾਂ ਕੰਟੀਨਿਊ ਕਰਦੇ ਹਾਂ। ਤੇਰੇ ਬਿਨਾਂ ਨਾ ਗੁਜ਼ਾਰਾ ਏ, ਤੇਰੇ ਬਿਨਾਂ ਨਾ ਗੁਜ਼ਾਰਾ ਏ, ਆਹਾ ਹਾੜ ਦੋ ਜੀ।

0: क्या बात है, बड़ा शानदार गीत यार, मजा आ गया सुन के। ते मैं लाइन सुन रहा सी विच, ते कहिंदे आ मोरां वर्गी तोरां तुरदी हिरनी वर्गी कुड़िए नी। ते मैं सोच रहा सी मोरां वर्गी तोरां तोर तुर रही है ते हिरनी वर्गी, ते दिमाग दे विच कन्फ्यूजन बड़ी हो गई भी यार, पता नहीं केड़े हिसाब दी किदां दी कुड़ी दी गल कर रहा। पर बड़ा शानदार गीत संगीत। अगले कॉल दे बाद चलते हैं जी। इंडिया दे विच ना पहला फोन बड़ा चलिया सी, एक नोकिया का 3310, ते भी नंबर नंबर बस मिलता जुलता ही है 3308। जी सत श्री अकाल,
1: सत श्री अकाल जी,
0: की हाल चाल है जी?
1: बस बस जी ठीक ठाक है। ਤੁਹਾਡਾ ਬਹੁਤ ਅੱਛਾ ਪ੍ਰੋਗਰਾਮ ਹੁੰਦਾ ਹੈ, ਬਹੁਤ ਇੰਜੋਏ ਕਰਦਾ। ਔਰ ਮੈਂ ਬਸ ਕਹਿਣਾ ਚਾਹਾਂਗਾ ਕਿ ਚਿੰਤਾ ਸਾਨੂੰ ਨਹੀਂ ਕਰਨੀ ਚਾਹੀਦੀ ਲਾਈਫ ਦੇ ਅੰਦਰ
0: ਜੀ,
1: ਕਿਉਂਕਿ ਅਸੀਂ ਸਾਰਿਆਂ ਨਾਲੋਂ ਜ਼ਿਆਦਾ ਅਗਰ ਖੁਸ਼ ਨਸੀਬ ਆਪਣੇ ਆਪ ਨੂੰ ਕੋਈ ਸਮਝੇ ਤੇ ਉਹ ਆਪਣੇ ਆਪ ਨੂੰ ਸਮਝੇ, ਉਹਦਾ ਅਹਿਸਾਸ ਉਹਨੂੰ ਤਾਂ ਹੋਏਗਾ ਜਦੋਂ ਆਪਣੇ ਤੋਂ ਦੁਖੀ ਇਨਸਾਨ ਵੱਲ ਦੇਖੇਗਾ।
0: ਜੀ ਜੀ ਜੀ।
1: ਔਰ ਸੈਕਿੰਡ ਹੈ ਕਿ ਜਿਹੜਾ ਵੀ ਕੰਮ ਕਰੋ
0: ਜੀ,
1: ਬੜੇ ਧਿਆਨ ਨਾਲ, ਬੜੀ ਨਮਰਤਾ ਨਾਲ, ਬੜੀ ਸੋਚ, ਬੜਾ ਸੀਰੀਅਸਲੀ ਕਰੋ। ਜਿਵੇਂ ਇੱਕ ਛੋਟਾ ਜਿਹਾ ਕਾਰ ਵੀ ਅਗਰ ਤੁਸੀਂ ਡਰਾਈਵ ਕਰ ਰਹੇ ਹੋ, ਬੜੇ ਸੀਰੀਅਸਲੀ ਚਲਾਓ, ਅਨਨੈਸੈਸਰੀ ਆਪਣੇ ਨੂੰ ਪ੍ਰੋਬਲਮ ਵਿੱਚ ਨਾ ਪਾਓ।
0: ਬਿਲਕੁਲ,
1: ਥੈਂਕ ਯੂ ਵੈਰੀ ਮਚ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਜੀ। ਚਿੰਤਾ ਕਰਨੀ ਕਿਉਂ, ਤੇ ਕਹਿੰਦੇ ਮਤ ਕਰ ਚਿੰਤ, ਚਿੰਤਾ ਹੈ ਕਰਤੇ। ਤੇ ਜਦੋਂ ਰੱਬ ਨੇ ਚਿੰਤਾ ਸਾਡੀ ਕਰਨੀ ਹੈ, ਸਾਨੂੰ ਕੋਈ ਲੋੜ ਨਹੀਂ ਚਿੰਤਾ ਕਰਨ ਦੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ,
1: ਬਹੁਤ ਥੈਂਕ ਯੂ,
0: ਥੈਂਕ ਯੂ, ਥੈਂਕ ਯੂ। ਬੜੀ ਸੋਹਣੀ ਗੱਲ ਕਰਕੇ ਗਏ, ਕੋਈ ਵੀ ਕੰਮ ਕਰੋ ਰਿਸਪੋਂਸੀਬਿਲਿਟੀ ਦੇ ਨਾਲ, ਸਿੰਸੇਰਿਟੀ ਦੇ ਨਾਲ ਬੰਦਾ ਕੰਮ ਨੂੰ ਨਿਬੇੜੇ। ਜੇ ਕਿਤੇ ਆਪਾਂ ਕਿਤੇ ਕੋਈ ਕੰਮ ਫੜ ਲਿਆ, ਕੋਈ ਠੇਕੇ 'ਤੇ ਕੰਮ ਫੜ ਲਿਆ, ਪਹਿਲੀ ਗੱਲ ਟਾਈਮ ਜੇ ਵੱਧ ਕਹਿਣਾ ਕਹਿ ਦਿਓ, ਇਹ ਕੋਈ ਚੱਕਰ ਨਹੀਂ ਵੀ ਯਾਰ ਕਿਤੇ ਬੰਦਾ ਕਹੇ ਕਿ ਜ਼ਿਆਦਾ ਟਾਈਮ ਲੈ ਰਹੇ ਹਾਂ, ਕਹਿ ਦਿਓ। ਪਰ ਇਹ ਨਹੀਂ ਵੀ ਜਿਹੜਾ ਟਾਈਮ ਜਿਹੜਾ ਕਹਿਤਾ ਉਸ ਤੋਂ ਬਾਅਦ ਕੰਮ ਲਮਕਾਈ ਜਾਈਏ, ਯਾਰ ਫਿਰ ਉਹ ਗੱਲ ਨਹੀਂ ਬਣਦੀ, ਕਿਉਂਕਿ ਰੈਫਰੈਂਸ ਸਾਨੂੰ ਫਿਰ ਉਹਦੇ ਕੋਲ ਮਿਲਦੀਆਂ ਨੇ ਅੱਗੇ। ਅਤੇ ਕੰਮ ਆਪਾਂ ਭਾਵੇਂ 2 ਦਿਨ ਵੱਧ ਕਹਿ ਲਈਏ, ਪਰ ਨਿਬੇੜੀਏ ਟਾਈਮ 'ਤੇ ਹੀ, ਕਿਉਂਕਿ ਹਰ ਇੱਕ ਬੰਦੇ ਦੀ ਕਮਿਟਮੈਂਟ ਕੁਛ ਨਾ ਕੁਛ ਹੁੰਦੀ ਹੈ। ਤੁਸੀਂ ਵੀ ਜੇ ਕੋਈ ਕੰਮ ਕਰ ਰਹੇ ਹੋ, ਤੁਸੀਂ ਵੀ ਇਹ ਕੰਮ ਨਿਬੇੜ ਕੇ ਅਗਲਾ ਕੰਮ ਤਾਂ ਹੀ ਫੜੋਗੇ, ਤਾਂ ਹੀ ਕਹੋਗੇ ਵੀ ਯਾਰ ਚੈੱਕ ਕਰੋ ਜਾ ਕੇ ਕਿੰਨਾ ਵਧੀਆ ਕੰਮ ਕੀਤਾ। ਬਸ ਨਿੱਕੀਆਂ ਨਿੱਕੀਆਂ ਗੱਲਾਂ ਰਿਸਪੋਂਸੀਬਿਲਿਟੀ ਦੇ ਨਾਲ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ, ਭਾਵੇਂ ਨਿੱਕੇ ਤੋਂ ਨਿੱਕਾ ਅਤੇ ਵੱਡੇ ਤੋਂ ਵੱਡਾ, ਜ਼ਿੰਮੇਵਾਰੀ ਸਾਡੀ ਪੂਰੀ ਬਣਦੀ ਆ। ਜ਼ਿੰਦਗੀ ਵਿੱਚ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਅਤੇ ਉਹ ਚੀਜ਼ ਕਿਹੜੀ ਹੈ ਤੁਹਾਡੇ ਮੁਤਾਬਕ? 9056733337, 905-673-3337 'ਤੇ ਕਾਲ ਕਰੋ ਅਤੇ ਕਰਦੇ ਹਾਂ ਗੱਲਾਂ ਬਾਤਾਂ। ਆਈ ਨੋ ਲੌਂਗ ਵੀਕਐਂਡ ਹੈ, ਹਰ ਇੱਕ ਬੰਦਾ ਬਿਜ਼ੀ ਹੈ, ਪਰ ਇਹ ਵੀ ਆਪਣਾ ਪਰਿਵਾਰ ਹੀ ਹੈ ਇੱਕ ਰੇਡੀਓ ਦਾ। ਆ ਜਾਓ 9056733337।
2: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी, यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 6477022023, 647-702 V23,
3: लाइसेंस नंबर 10394।
0: ਬਿਲਕੁਲ ਜੀ, ਤੁਸੀਂ ਮਯੰਕ ਪਟਨਾਗਰ ਜੀ ਨੂੰ ਜ਼ਰੂਰ ਯਾਦ ਕਰ ਸਕਦੇ ਹੋ। ਕੋਈ ਵੀ ਤੁਸੀਂ ਅਗਰ ਫਸਟ ਜਾਂ ਸੈਕਿੰਡ ਮੋਰਗੇਜ ਲੈਣੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਚਾਹੀਦਾ, ਅਤੇ ਬੜੇ ਲੰਬੇ ਅਰਸਿਆਂ ਤੋਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਮੋਰਗੇਜਿਸ ਦੀ, ਅਤੇ ਨੰਬਰ 647-702-2023, 6477022023। ਚਲਦੇ ਹਾਂ ਅਗਲੀ ਕਾਲ ਦੇ ਵੱਲ। 8511 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਹੈ ਸਰ?
4: ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਜੀ।
4: ਸਰ ਜੀ
0: ਜੀ,
4: ਪਰਮਾਤਮਾ ਤੇ ਆਪਣਾ ਆਖਰੀ ਵਕਤ ਹਮੇਸ਼ਾ ਯਾਦ ਰੱਖਣਾ ਚਾਹੀਦਾ ਜੀ।
0: ਪਰਮਾਤਮਾ
4: ਫਿਰ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ, ਕਿਸੇ ਦਾ ਦਿਲ ਨਹੀਂ ਦਿਖਾਵਾਂਗੇ, ਜਦੋਂ ਸਾਨੂੰ ਇਹ ਦੋਵੇਂ ਚੀਜ਼ਾਂ ਯਾਦ
0: ਹੋਣਗੀਆਂ
4: ਹਮੇਸ਼ਾ ਹਮੇਸ਼ਾ।
0: ਕਿਆ ਬਾਤ ਹੈ, ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ। ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੈ ਨਾ, ਇਹ ਤਾਂ ਸਾਰਿਆਂ ਨੇ ਕਰਨਾ। ਜੀ ਜੀ
4: ਬਿਲਕੁਲ ਜੀ,
0: ਕਿਆ ਬਾਤ ਹੈ। ਤੁਹਾਡਾ ਨਾਮ ਜੀ?
4: ਜ਼ਰੂਰੀ ਹੈ ਜੀ।
0: ਹਾਂ,
4: ਮੇਰਾ ਨਾਮ ਗੁਰਦੀਪ ਸਿੰਘ ਢਿੱਲੋਂ ਹੈ ਜੀ, ਆਪਣੀ ਕਈ ਵਾਰੀ ਹੋਈ ਜੀ ਗੱਲਬਾਤ।
0: ਕੀ ਬਾਤ ਹੈ ਗੁਰਦੀਪ ਸਿੰਘ ਢਿੱਲੋਂ ਸਾਹਿਬ, ਮੈਨੂੰ ਪਤਾ ਤੁਸੀਂ ਕਾਲ ਕਰਦੇ ਰਹਿੰਦੇ ਹੋ, 85 ਨੰਬਰ ਵੀ ਸਾਨੂੰ ਜਾਣਿਆ ਪਛਾਣਿਆ, ਤੇ ਬਹੁਤ ਸ਼ੁਕਰੀਆ ਸਰ ਤੁਸੀਂ ਕਾਲ ਕੀਤੀ।
4: ਮੈਂ ਜੀ ਮੈਂਟਲ ਹੈਲਥ ਚ ਕੰਮ ਕਰਦਾ ਜੀ।
0: ਅੱਛਾ,
4: ਵੌਨ ਹਸਪੀਟਲ ਦੇ
0: ਵੌਨ ਹਸਪੀਟਲ ਦੇ ਵਿੱਚ। ਓਕੇ ਜੀ, ਕੀ ਬਾਤ ਹੈ, ਵੈਰੀ ਨਾਈਸ ਵੈਰੀ ਨਾਈਸ, ਬਹੁਤ ਸ਼ੁਕਰੀਆ ਸਰ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਤੁਸੀਂ ਕਾਲ ਵੀ ਕੀਤੀ ਹੈ। ਥੈਂਕ ਯੂ ਢਿੱਲੋਂ ਜੀ, ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਥੈਂਕ ਯੂ ਕਾਲ ਦੇ ਲਈ, ਬਹੁਤ ਧੰਨਵਾਦ, ਥੈਂਕ ਯੂ, ਬਹੁਤ ਸ਼ੁਕਰੀਆ ਸਰ, ਥੈਂਕ ਯੂ। ਬੜੀ ਸੋਹਣੀ ਗੱਲ ਕੀਤੀ ਹੈ ਢਿੱਲੋਂ ਸਾਹਿਬ ਨੇ, ਬਹੁਤ ਵਧੀਆ। ਤੇ ਇੱਕ ਵਾਰੀ ਫਿਰ ਗੱਲਬਾਤ ਕਰਦੇ ਹਾਂ, ਜੁੜ ਚੁੱਕੇ ਨੇ ਸਾਡੇ ਨਾਲ ਉਮਰਪ੍ਰੀਤ ਚਾਵਲਾ ਜੀ। ਜੀ ਵੈਲਕਮ ਬੈਕ ਜੀ,
5: ਥੈਂਕ ਯੂ ਸੋ ਮਚ ਸਰਬ ਜੀ। ਜੀ ਸੋ ਡਿਵੀਡੈਂਡ ਵਾਲੇ ਆਪਾਂ ਪਲਾਨ ਦੀ ਗੱਲ ਕੀਤੀ ਆ, ਤੁਸੀਂ ਆਪਣੇ ਲਈ ਆਪਣੇ ਬੱਚਿਆਂ ਲਈ ਕੋਈ ਇਵੇਂ ਦਾ ਲਾਈਫ ਇੰਸ਼ੋਰੈਂਸ ਦਾ ਪਲਾਨ ਲੈਣਾ ਜਿਹੜਾ ਲਾਈਫ ਟਾਈਮ ਗਰੋ ਕਰਦਾ ਰਹੇ। ਅੱਜ ਤੁਸੀਂ ਬੱਚਿਆਂ ਲਈ ਵੀ 1 ਲੱਖ ਦਾ ਸ਼ੁਰੂ ਕੀਤਾ ਪਲਾਨ, ਲੇਕਿਨ ਕੱਲ ਨੂੰ ਜਿਵੇਂ ਜਿਵੇਂ ਉਹਨਾਂ ਦੀ ਏਜ ਵਧੇਗੀ ਉਹ ਪਲਾਨ ਨੇ ਮਿਲੀਅਨ ਨੂੰ ਵੀ ਕ੍ਰੋਸ ਕਰ ਜਾਣਾ। ਸੋ ਤੁਸੀਂ ਕੋਈ ਇਵੇਂ ਦਾ ਪਲਾਨ ਡਿਜ਼ਾਈਨ ਕਰਵਾਉਣਾ, ਨੰਬਰ ਆ ਜੀ ਮੇਰਾ 6474461616। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਸੀਂ ਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਸਪਾਂਸਰ ਕਰਨਾ, ਗਰੰਟਿਡ ਕੰਪੈਰੀਜ਼ਨ ਕਰਕੇ ਸਾਰੀਆਂ ਕੰਪਨੀਆਂ ਦਾ ਬੈਸਟ ਰੇਟ ਤੁਹਾਨੂੰ ਦਿੱਤਾ ਜਾਊਗਾ। ਬਟ ਉਸ ਤੋਂ ਵੀ ਜ਼ਰੂਰੀ ਚੀਜ਼ ਹੁੰਦੀ ਹੈ ਕਿ ਜੋ ਵੀ ਤੁਹਾਡੇ ਪੇਰੈਂਟਸ ਦੀ ਹੈਲਥ ਕੰਡੀਸ਼ਨ ਹੈ ਉਹ ਜ਼ਰੂਰ ਪ੍ਰੋਪਰਲੀ ਡਿਸਕਲੋਜ਼ ਕਰੋ, ਔਰ ਕਿੰਨੀ ਕਦੋਂ ਉਹਨਾਂ ਦੀ ਦਵਾਈ ਦੇ ਵਿੱਚ ਕੋਈ ਚੇਂਜਿਸ ਆਏ, ਡੋਜ਼ ਘਟੀ ਵਧੀ, ਉਹ ਵੀ ਜ਼ਰੂਰ ਡਿਸਕਲੋਜ਼ ਕਰੋ ਤਾਂ ਕਿ ਕੱਲ੍ਹ ਨੂੰ ਜੇ ਕੋਈ ਕਲੇਮ ਆ ਜਾਂਦਾ ਅਨਫੋਰਚੁਨੇਟਲੀ ਤਾਂ ਆਪਾਂ ਨੂੰ ਕਿਤੇ ਵੀ ਕੋਈ ਪ੍ਰੋਬਲਮ ਨਾ ਹੋਏ, ਕਿਉਂਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਕਵਰ ਕਰਨ ਦੇ ਨਾਲ ਨਾਲ ਇੱਕ ਸਟੇਬਿਲਿਟੀ ਕਲੋਜ਼ ਵੀ ਇੰਸ਼ੋਰੈਂਸ ਕੰਪਨੀਜ਼ ਦਾ ਹੁੰਦਾ। ਡਿਫਰੈਂਟ ਕੰਪਨੀਜ਼ ਦਾ ਡਿਫਰੈਂਟ ਸਟੇਬਿਲਿਟੀ ਕਲੋਜ਼ ਹੁੰਦਾ, ਕਈਆਂ ਦਾ ਸਾਲ ਦਾ ਹੁੰਦਾ, 6 ਮਹੀਨੇ ਦਾ, 120 ਦਿਨ ਦਾ, 90 ਦਿਨ ਦਾ, ਲੇਕਿਨ ਜੇ ਕਈ ਵਾਰ ਰੀਸੈਂਟਲੀ ਆਪਣੇ ਪੇਰੈਂਟਸ ਦੀ ਕੋਈ ਮੈਡੀਸਨ ਚੇਂਜ ਹੋਈ ਹੈ ਤਾਂ 7 ਦਿਨ ਦੇ ਜਿਹੜੇ ਕਲੋਜ਼ ਹੈਗਾ ਉਹਦੇ ਨਾਲ ਵੀ ਆਪਾਂ ਇੰਸ਼ੋਰੈਂਸ ਕਰ ਸਕਦੇ ਹਾਂ। ਜਾਂ ਤੁਹਾਡਾ ਕੋਈ ਵੀ ਕੁਐਸਚਨ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਨੂੰ ਲੈ ਕੇ, ਕਿਸੇ ਤਰ੍ਹਾਂ ਦੀਆਂ ਸੇਵਿੰਗਸ ਜੇ ਤੁਸੀਂ ਕੋਈ ਗੱਲ ਕਰਨੀ ਹੈ, RRSP, TFSA, ਪਹਿਲਾ ਘਰ ਲੈਣਾ, FHSA, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ, ਜਾਂ ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ ਜਿਹਦੇ ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਜੇ ਤੁਸੀਂ ਆਪ ਡਿਸੇਬਿਲਿਟੀ ਤੇ ਹੋ ਜਾਂ ਘਰ ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ, ਤੁਹਾਡੀ ਏਜ 49 ਤੋਂ ਬਿਲੋ ਹੈ, ਤਾਂ ਜ਼ਰੂਰ ਇੱਕ ਗਵਰਨਮੈਂਟ ਦੇ ਪਲਾਨ ਤੇ ਤੁਸੀਂ ਮੇਰੇ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਨੰਬਰ ਹੈ ਜੀ ਮੇਰਾ 6474416, 6474416. ਥੈਂਕ ਯੂ ਸੋ ਮਚ ਸਰਬ ਜੀ।
0: ਜੀ ਬਿਲਕੁਲ, ਬਹੁਤ ਸ਼ੁਕਰੀਆ, 6474416, 6474416, 1616. ਉਮਰਪ੍ਰੀਤ ਜੀ ਬਹੁਤ ਸ਼ੁਕਰੀਆ ਐਂਡ ਹੈਪੀ ਲੌਂਗ ਵੀਕਐਂਡ।
5: ਥੈਂਕ
0: ਯੂ ਸਰਬਜੀਤ ਜੀ, ਬਹੁਤ ਧੰਨਵਾਦ। ਥੈਂਕ ਯੂ ਤੇ ਇਹ ਗਾਣਾ ਵੀ ਤੁਹਾਨੂੰ ਉਮੀਦ ਤਾਂ ਪੱਕੀ ਹੈ 100% ਵੀ ਤੁਹਾਨੂੰ ਇਹ ਪਸੰਦ ਆਏਗਾ, ਆਉਣਾ ਵੀ ਚਾਹੀਦਾ ਹੈ, ਵੈਸੇ ਗਾਣਾ ਬੜਾ ਵਧੀਆ। ਤੇ ਇਸ ਤੋਂ ਬਾਅਦ ਇੱਕ ਗੀਤ ਦੀ ਫਰਮਾਇਸ਼ ਵੀ ਆਈ ਸੀ, ਮੈਨੂੰ ਯਾਦ ਆ ਗਿਆ, ਉਹ ਮੈਂ ਗਾਣਾ ਉਹ ਵੀ ਕੱਢ ਲਾਂ। ਇਹ ਸੁਣਦੇ ਆ ਬੀਰ ਸਿੰਘ ਦਾ ਗਾਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਫਰਮਾਇਸ਼ ਕੀਤੀ ਸੀ ਨਿੱਕੇ ਨਿੱਕੇ ਉਹ ਵੀ ਆਪਾਂ ਜ਼ਰੂਰ ਲਾਉਂਦੇ ਹਾਂ।

0: क्या बात है जी, बड़ा शानदार गीत है। दिल यही सी भी सुनते रहिए, बड़ा सोहना गीत तुम सुन के हटे हो। तो प्रोग्राम सर्व रेडियो तुहाडे होस्ट सरबजीत सिंह दे नाल।
1: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी
0: 6470023 6470023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 6470 2023 ਬਿਊਟੀਕ ਤੇ, ਤੇ ਨੰਬਰ ਹੈ 6472033365 6472033365 6472033365 ਤੇ ਸੰਪਰਕ ਕੀਤਾ ਜਾ ਸਕਦਾ ਸੁਖ ਡਿਜ਼ਾਈਨਰ ਬੁਟੀਕ ਤੇ।
2: ਚਾਵਲਾ ਨੂੰ ਜਿਨ੍ਹਾਂ
0: ਤੇ ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹ ਰਹੇ ਹੋ ਵੀਕਐਂਡ ਤੇ, ਖਾਸ ਕਰਕੇ ਸ਼ਨੀਵਾਰ ਦੀ ਸ਼ਾਮ 9 to 10 ਸਰਬ ਰੇਡੀਓ ਤੇ, ਤੇ ਤੁਸੀਂ ਜ਼ਰੂਰ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਵਿੱਚ। ਬੜੇ ਰੀਜ਼ਨੇਬਲ ਅਤੇ ਅਫੋਰਡੇਬਲ ਪੈਕੇਜਿਸ ਤੁਹਾਨੂੰ ਮਿਲਣਗੇ ਸਰਬ ਰੇਡੀਓ ਤੇ, ਅਤੇ ਸੰਪਰਕ ਨੰਬਰ ਹੈ 6474764454 6474 6474 ਤੇ ਸਾਡਾ ਸੋਸ਼ਲ ਮੀਡੀਆ ਅਕਾਊਂਟ SARB 4 SARB ਰੇਡੀਓ, ਸਰਬ ਰੇਡੀਓ ਨੂੰ ਤੁਸੀਂ ਲਾਈਕ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਉਮੀਦ ਹੈ ਹਮੇਸ਼ਾ ਵਾਂਗ ਤੁਸੀਂ ਅੱਜ ਦਾ ਪ੍ਰੋਗਰਾਮ ਵੀ ਜ਼ਰੂਰ ਪਸੰਦ ਕੀਤਾ। ਅਤੇ ਜ਼ਿੰਦਗੀ ਦੇ ਵਿੱਚ ਕਹਿੰਦੇ ਆ ਗੱਲਾਂ ਯਾਦ ਰੱਖਣ ਵਾਲੀਆਂ ਬਹੁਤ ਨੇ। ਜਦੋਂ ਬੰਦਾ ਕੰਮ ਕਰ ਰਿਹਾ ਨਾ, ਅਤੇ ਜਦੋਂ ਬੰਦੇ ਦੇ ਨਾਲ ਕੋਈ ਗਲਤ ਹੋ ਜਾਵੇ, ਧੋਖਾ ਹੋ ਜਾਵੇ, ਅਤੇ ਕਹਿੰਦੇ ਆ ਹਮੇਸ਼ਾ ਇੱਕ ਚੀਜ਼ ਜ਼ਰੂਰ ਯਾਦ ਰੱਖੋ ਕਿ ਕੋਈ ਤੁਹਾਡੇ ਹੱਥ 'ਚੋਂ ਖੋ ਕੇ ਤਾਂ ਖਾ ਸਕਦਾ, ਪਰ ਤੁਹਾਡੇ ਨਸੀਬ 'ਚੋਂ ਨਹੀਂ। ਇਹ ਗੱਲ ਹਮੇਸ਼ਾ ਯਾਦ ਰੱਖਿਓ, ਤੁਹਾਡੇ ਕੋਈ ਹੱਥ ਵਿੱਚੋਂ ਖੋ ਕੇ ਖਾ ਸਕਦਾ ਪਰ ਤੁਹਾਡੇ ਨਸੀਬ ਵਿੱਚੋਂ ਨਹੀਂ। ਅਤੇ ਜ਼ਰੂਰ ਆਪਣੇ ਆਪ ਦੇ ਵਿੱਚ ਤੁਸੀਂ ਇੱਕ ਮੋਟੀਵੇਸ਼ਨ ਰੱਖੋ ਵੀ ਕੋਈ ਚੱਕਰ ਨਹੀਂ, ਜੇ ਕੋਈ ਗੱਲ ਹੋ ਗਈ ਹੈ ਅਤੇ ਇਹ ਸਾਡੇ ਲਈ ਇੱਕ ਲੈਸਨ ਸੀ, ਅਸੀਂ ਲੈਸਨ ਸਿੱਖ ਲਿਆ ਅਤੇ ਹੁਣ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ। ਜਿਵੇਂ ਕਿ ਸਾਡੇ ਕੌਲਰ ਬਾਈ ਜੀ ਨੇ ਵੀ ਗੱਲ ਕੀਤੀ ਸੀ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਪਿੱਛੇ ਨਾ ਦੇਖੋ ਵੀ ਹਾਂ ਯਾਰ ਉਹ ਹੋ ਗਿਆ ਮਾੜਾ ਜਾਂ ਅੱਗੇ ਪਤਾ ਨਹੀਂ ਕੀ ਹੋਣਾ, ਐਵੇਂ ਪਰੇਸ਼ਾਨ ਰਹੀ ਜਾਈਏ। ਅਤੇ ਇਹੀ ਸਾਡਾ ਜਿਹੜਾ ਇਸ ਟਾਈਮ ਪ੍ਰੈਜੈਂਟ ਮੂਮੈਂਟ ਹੈ, ਆਹ ਟਾਈਮ ਹੈ, ਇੱਥੇ ਤੁਸੀਂ ਕੀ ਕਰ ਰਹੇ ਹੋ, ਇਹ ਤੁਹਾਡੀਆਂ ਕੱਲ੍ਹ ਨੂੰ ਇੱਕ ਸ਼ਾਨਦਾਰ ਮੈਮਰੀਜ਼, ਸੋਹਣੀਆਂ ਮਿੱਠੀਆਂ ਯਾਦਾਂ ਜ਼ਰੂਰ ਬਣਨਗੀਆਂ। ਅਤੇ ਜ਼ਰੂਰ ਇੱਦਾਂ ਹੀ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਖੇਡਦੇ ਰਹੋ, ਅਤੇ ਖੇਡਦੇ ਰਹੋ ਆਪਣੇ ਵੱਡੇ ਵਡੇਰਿਆਂ ਨਾਲ, ਪੋਤਿਆਂ ਨਾਲ, ਪੋਤੀਆਂ ਨਾਲ, ਇੱਦਾਂ ਇੰਜੋਏ ਕਰਦੇ ਰਹੋ। ਅਤੇ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ, ਅਤੇ ਬਾਈ ਜੀ ਨੇ ਕਿਹਾ ਸੀ ਗੀਤ ਜ਼ਰੂਰ ਲਾਇਆ ਜੇ, ਜੇ ਇਸ ਤੋਂ ਬਾਅਦ ਲਿਰੇ ਕੀਤਾ ਫਿਰ ਗਾਣਾ ਪੂਰਾ ਨਹੀਂ ਹੋਣਾ। ਧਰਮਪ੍ਰੀਤ ਦਾ ਇਹ ਗੀਤ ਗਾਇਆ ਹੋਇਆ ਨਿੱਕੇ ਨਿੱਕੇ ਭਾਈਆਂ ਦੇ, ਅਤੇ ਆਓ ਫਿਰ ਇਸ ਗੀਤ ਨੂੰ ਇੰਜੋਏ ਕਰਦੇ ਹਾਂ। ਅਤੇ ਮੈਂ ਅੱਜ ਦੇ ਪ੍ਰੋਗਰਾਮ 'ਚ ਇੱਥੇ ਲੈਣਾ ਇਜਾਜ਼ਤ, ਤੁਸੀਂ ਆਪਣਾ ਰੱਖੋ ਖਿਆਲ, ਅਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

ਸਾਡੇ ਤੋਂ ਬਾਅਦ ਪ੍ਰੋਗਰਾਮ ਮੀਰਾ ਜੀ ਤੇ 11 ਤੋਂ 12 ਚਮਕੌਰ ਜੀ ਪ੍ਰੋਗਰਾਮ ਲੈ ਕੇ ਪੇਸ਼ ਹੋਣਗੇ ਪੰਜਾਬੀ ਰੰਗ ਰੇਡੀਓ। ਇਸੇ ਸਟੂਡੀਓ ਤੋਂ ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਤੇ ਚਮਕੌਰ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸਾਰਿਆਂ ਨੂੰ ਸਤਿ

0: ਹਰ ਜਿਨ ਤੇਰਾ ਨਾਮ ਅਧਾਰੇ ਤਾਪ ਉਤਾਰਿਆ ਸਤਿਗੁਰ ਪੂਰੈ ਕਿਰਪਾ ਧਾਰ ਰਹਾਉ ਸਦਾ ਆਨੰਦ ਕਰਹੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੀ ਸਾਚ ਬਦ ਸਤ ਪਾਖਿਆ ਸੂਰਤ ਮਹਲਾ ਭਏ ਕਿਰਪਾ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤਿਗੁਰ ਤਾਪ
1: sunglasses, safety glasses, to visit kijiye Alpha Optical, Jacuzzi and Williams Parkway mein maujood Golden Gate Plaza mein, Brampton mein. Alpha Optical, any age, any stage. Ji haan, unki specials dekhne ke liye alphaoptical.ca pe jaiye. Aankhon ko check karwane ke liye, appointment ke liye 905-400-5993 par call kijiye 905-456-2733. Alpha Optical, your vision is your business.
0: ਕਰਨ ਕਾਰਨ ਸਮਰਤ ਸੁਭਾਈ ਸੱਚੈ ਸੱਚੀ ਸੋਏ ਨਾਨਕ ਪ੍ਰਭੂ ਧਿਆਈ ਹੈ ਭਾਈ ਮਨ ਤਨ ਸੀਤਲ ਹੋਏ ਸੂਰਤ ਮਹਲਾ ਪੰਜਵਾਂ ਸੰਤ ਹੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਓ ਸਤਿਗੁਰ ਪੂਰਨ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਤ ਰਹਾ।

Yeah, I'm proud of that.

ਸਾਜ ਜਨਾ ਹੋਏ ਕਿਰਪਾ ਦਾ ਬਿਕਸੇ ਸਭ ਪਰਵਾਰਿਆ ਕਰ ਸਭ ਤੁਰਿਆ ਸਵਾਰਿਆ ਵੱਡੀ ਯਾਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਨ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਇੱਛੇ ਨਾਨਕ ਪਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਦਵਾਇਆ ਨੀਤ ਪਈ ਸੁਖ ਸਹਿਜ ਘਰ ਆਇਆ ਰਹਾਓ ਰਾਜ ਰਾਜ ਭੋਜਨ ਖਾਵਾ ਮੇਰੇ ਭਾਈ ਅੰਮ੍ਰਿਤ ਨਾਮ ਜਦ ਮਾਹੇ ਧਿਆਈ ਨਾਨਕ ਗੁਰ ਪੂਰੇ ਸਰਨਾਈ।

Thank you.

医生。

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

0: ਸਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
1: If you have an electrician, you can call high-risk electrical. High-risk, why? Because we don't have a license to electrical permit. You can't say that you can't say that you can't say that you can't say that you can't say that. ਇਹ ਗੱਲ ਪੱਕੀ ਹੈ ਕਿ ਜਦੋਂ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾ ਤਾਪ ਪਾਪ ਸੰਤਾਪ ਨਾ ਸੇ ਹਰ ਸਿਮਰਤ ਕਿਲਬਿਕ ਸਭਨਾ ਸੇ ਅਨਹਦ ਕਰਹੁ ਮਿਲੇ।

ਸਾਜ ਜਨਾ ਹੋਏ ਕਿਰਪਾ ਨਾ ਬਿਕਸੇ ਸਭ ਪਰਵਾਰਿਆ ਕਰ ਸਭ ਤੁਰਿਆ ਸਵਾਰਿਆ ਵੱਡੀ ਯਾਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਅੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਦਵਾਇਆ ਨੀਤ ਪਈ ਸੁਖ ਸਹਜ ਘਰ ਆਇਆ ਰਹਾ ਰਜ ਰਜ ਭੋਜਨ ਖਾਵਾ ਮੇਰੇ ਭਾਈ ਅੰਮ੍ਰਿਤ ਨਾਮ ਜਿਦ ਮਾਹੇ ਧਿਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ

Thank you.

Thank you.

医生。

Stop.

0: ਸੱਚਾ ਮਾਨੋ ਦੁਆਬਾ ਵੈਡਿੰਗ ਸਟੋਰ।
1: ਯਹਾਂ ਸੇ ਆਪਕੋ ਠਾਕਾ ਚੁੰਨੀ ਮਹਿੰਦੀ ਜਾਗੋ ਮਿਲਨੀ ਔਰ ਮਾਰਾ ਸਿਡੋਲੀ ਤੱਕ ਦਾ ਸਾਰਾ ਸਜਾਵਟ ਕਰ ਸਕਦਾ।
2: ਹਮ ਸਭ ਸਮਾਂ।

ਪਾਸਤਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਊਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਊਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਕਸਟਮਰਸ ਐਪਰੀਸੀਏਸ਼ਨ ਸੇਲ 2026 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 116-213-1165।

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਤੇ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again? Yes.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਕਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ insuranceforyou.ca।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ। 905-828-5800, 905-828-5800 ਤੇ ਕਾਲ ਕਰੋ।
9: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ ਅੱਜ ਐਤਵਾਰ ਦਾ ਦਿਨ, 2 ਅਗਸਤ 2026 ਜੀ। ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਅਤੇ ਬਹੁਤ ਪਿਆਰੀ ਜੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਸੋ ਹੌਲੀ ਹੌਲੀ ਜੋ ਇਹ ਦਿਨ ਚੜ ਰਿਹਾ ਅਤੇ ਸ਼ੁਰੂਆਤ ਅਸੀਂ ਇਕੱਠਿਆਂ ਕਰ ਰਹੇ ਹਾਂ, ਆਓ ਸਭ ਤੋਂ ਪਹਿਲਾਂ ਰੱਬ ਦਾ ਨਾਂ ਲਈਏ ਅਤੇ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
10: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਿਬ, ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦ ਬਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣੈ ਕੋਇ।

ਹਮਰੀ ਬੇਦਨ ਤੂੰ ਜਾਣਤਾ ਸਾਹ, ਅਵਰ ਕਿਆ ਜਾਣੈ ਕੋਈ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ, ਤੇਰਾ ਕੀਆ ਸੱਚ ਸਭ ਹੋਏ। ਝੂਠਾ ਕਿਸ ਕੋ ਆਖੀਐ ਸਾਹ, ਦੂਜਾ ਨਾਹੀ ਕੋਏ। ਸਭਨਾ ਵਿੱਚ ਤੂੰ ਵਰਤਦਾ ਸਾਹ, ਸਭ ਤੁਝ ਹੈ ਧਿਆਵੈ ਹੈ ਦਿਨ ਰਾਤ। ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹ, ਤੂੰ ਸਭਨਾ ਕਰਹਿ ਇਕ ਦਾਤ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ, ਤੁਝ ਤੇ ਬਾਹਰ ਕੋਈ ਨਾਹੀ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ, ਸਭ ਤੁਝ ਹੀ ਮਾਹੇ ਸਮਾਹੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵੈ ਹੈ ਮੇਰੇ ਸਾਹ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵੈ ਹੈ ਮੇਰੇ ਸਾਹ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ,

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ।
1: ਸਵਾਗਤ ਸਵਾਗਤ ਜੀ ਫਿਰ ਤੋਂ ਪੰਜਾਬੀ ਲਹਿਰ ਰੇਡੀਓ ਪ੍ਰੋਗਰਾਮ ਤੇ। ਤੁਸੀਂ AM 530 ਤੇ ਪੰਜਾਬੀ ਲਹਿਰਾਂ ਦੇ ਨਾਲ ਇਸ ਵੇਲੇ ਬਣੇ ਹੋਏ ਹੋ, ਜੁੜੇ ਹੋਏ ਹੋ ਤੇ ਬਹੁਤ ਹੀ ਪਿਆਰੇ ਦਿਨ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ। ਠੰਡੀਆਂ ਹਵਾਵਾਂ, ਪਿਆਰੀਆਂ ਹਵਾਵਾਂ, ਪਲੈਜ਼ੈਂਟ ਜਿਹਾ ਮੌਸਮ ਤੇ ਜੀ ਮੀਂਹ ਦੀ ਪੂਰੀ ਅੱਜ ਤਿਆਰੀ ਹੈ ਤੇ 21 ਡਿਗਰੀ ਟੈਂਪਰੇਚਰ ਦੇ ਨਾਲ ਤੇ ਕਿਣੀਆਂ ਦੇ ਨਾਲ ਸ਼ੁਰੂਆਤ ਅੱਜ ਦੇ ਇਸ ਦਿਨ ਦੀ ਹੋ ਰਹੀ ਹੈ ਤੇ ਦਿਨ ਭਰ ਜੀ ਸਵੇਰ ਵੇਲੇ ਖਾਸ ਤੌਰ ਤੇ ਅੱਛੇ ਮੀਂਹ ਦੇ ਆਸਾਰ ਨੇ। ਕਹਿ ਲਓ ਕਿ ਅੱਜ ਦਿਨ ਭਰ ਹੀ ਮੀਂਹ ਵਾਲਾ ਹੀ ਦਿਨ ਹੈ, ਸੋ ਛੁੱਟੀ ਦਾ ਜੋ ਪਲਾਨ ਤੁਸੀਂ ਕੀਤਾ ਅੱਜ ਫਿਰ ਇਹ ਮੀਂਹ ਦੇ ਵਿੱਚ ਹੀ ਸੰਪੂਰਨ ਹੋਣਾ। ਦਿਨ ਭਰ ਟੈਂਪਰੇਚਰਸ ਜੋ ਨੇ ਉਹ 22 ਡਿਗਰੀ ਤੱਕ ਬਣੇ ਰਹਿਣੇ ਨੇ ਤੇ ਜੀ ਅੱਜ ਦਾ ਜੋ ਛੁੱਟੀ ਦਾ ਦਿਨ ਹੈ, ਫਿਰ ਆਉਣ ਵਾਲਾ ਜੋ ਇਹ ਸੋਮਵਾਰ ਦੀ ਛੁੱਟੀ ਦਾ ਦਿਨ ਵੀ ਹੈ ਜੀ, ਇਹ ਤੁਹਾਨੂੰ ਬਹੁਤ ਬਹੁਤ ਜੀ ਮੁਬਾਰਕ ਹੋਵੇ। ਪਲਾਨਸ ਕਈ ਬਣਾਏ ਹੁੰਦੇ ਨੇ ਪਰਿਵਾਰ ਦੇ ਨਾਲ, ਕਈ ਗੈਟ ਟੂਗੈਦਰਸ ਪਲੈਨਡ ਹੁੰਦੀਆਂ ਨੇ, ਕਈ ਬਾਹਰ ਕਿਤੇ ਜਾਣਾ, ਮੌਸਮ ਜੋ ਚੰਗਾ ਹੈ ਤੇ ਉਹ ਸਾਰੇ ਪਲਾਨ ਜੀ ਪਰਮਾਤਮਾ ਜ਼ਰੂਰ ਜੋ ਅੱਜ ਲਈ ਤੁਹਾਡੇ ਜੋ ਪਲਾਨਸ ਨੇ ਉਹ ਜ਼ਰੂਰ ਪੂਰਾ ਕਰੇ ਜੀ। ਤੇ ਕੱਲ੍ਹ ਦੇ ਮੌਸਮ ਦੀ ਥੋੜ੍ਹੀ ਗੱਲਬਾਤ ਕਰੀਏ। ਅੱਜ ਚਲੋ ਮੀਂਹ ਦੇ ਨਾਲ ਹੀ ਦਿਨ ਬੀਤਣਾ, ਪਰ ਉਮੀਦ ਹੈ ਕਿ ਕੱਲ੍ਹ ਧੁੱਪ ਨਿਕਲੇਗੀ ਤੇ 26 ਡਿਗਰੀ ਤੱਕ ਮੌਸਮ ਜੋ ਨੇ ਅੱਜ ਹੋਣਗੇ। ਪਰ ਅੱਜ 22 ਡਿਗਰੀ ਦੇ ਨਾਲ ਜੋ ਫਿਰ ਮੀਂਹ ਵਾਲਾ ਮੌਸਮ ਹੈ, ਜੋ ਫਿਰ ਚੰਗਾ ਤਲਿਆ ਖਾਣ ਵਾਲਾ ਮੌਸਮ ਹੈ, ਪਕੌੜਿਆਂ ਦਾ ਮੌਸਮ ਜੀ ਅੱਜ ਐਤਵਾਰ ਦੇ ਦਿਨ ਬਿਲਕੁਲ ਬਣ ਜਾਂਦਾ। ਸੋ ਹੌਲੀ ਹੌਲੀ ਜੋ ਸ਼ੁਰੂਆਤ ਹੋ ਚੁੱਕੀ ਹੈ, ਠੀਕ 6:08 ਤੇ ਜੀ ਸੂਰਜ ਚੜ੍ਹ ਚੁੱਕਾ ਹੈ ਤੇ ਸ਼ਾਮੀ 8:40 ਤੇ ਅੱਜ ਦਾ ਜੋ ਦਿਨ ਜੋ ਹੈ ਇਹ ਢਲਣਾ। ਸੋ ਤੁਹਾਨੂੰ ਬਹੁਤ ਬਹੁਤ ਜੀ ਮੁਬਾਰਕ, ਅੱਜ ਦਾ ਇਹ ਦਿਨ ਇਹ ਸਫ਼ਰ ਜ਼ਰੂਰ ਹੋਵੇ। ਸਵੇਰ ਵੇਲੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਦਿਨ ਨੂੰ ਸ਼ੁਰੂ ਜ਼ਰੂਰ ਕਰੀਏ ਤਾਂ ਜੋ ਕਿ ਬਹੁਤ ਸਾਰੀ ਜੋ ਪਰਮਾਤਮਾ ਫਿਰ ਪੋਜ਼ਿਟਿਵਿਟੀ ਸਾਡੇ ਮਨ ਦੇ ਵਿੱਚ ਭਰ ਦਿੰਦੇ ਨੇ ਤੇ ਫਿਰ ਜਿੰਨੀ ਗੱਲਾਂ ਦਾ ਸ਼ੁਕਰਾਨਾ ਕਰੀਏ ਉਹ ਤੋਂ ਵੱਧ ਗੱਲਾਂ ਦਾ ਰੀਜ਼ਨ ਜੋ ਹੈ ਪਰਮਾਤਮਾ ਫਿਰ ਸਾਨੂੰ ਆਪ ਦੇ ਹੀ ਦਿੰਦਾ ਸ਼ੁਕਰਾਨੇ ਦੇ ਲਈ। ਸੋ ਜੀ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਸਾਡੇ ਸਟੂਡੀਓ ਦੇ ਨੰਬਰ 905-673-3337 ਨੇ ਤੇ ਇਸ ਦੇ ਨਾਲ ਹੀ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਨੋਟ ਕਰੋ ਜੀ। ਤੁਸੀਂ ਜਿੱਥੇ ਰੇਡੀਓ ਦੇ ਰਾਹੀਂ ਦੂਰ ਦੁਰਾਡੇ ਤੱਕ ਸਾਨੂੰ ਇਸ ਵੇਲੇ ਸੁਣ ਰਹੇ ਹੋ, GTA ਤੋਂ ਪਾਰ ਵੀ ਸੁਣ ਰਹੇ ਹੋ, ਪਰ ਉਸ ਤੋਂ ਵੀ ਦੂਰ ਦੁਰਾਡੇ ਸੁਣਨਾ, ਕਿਸੇ ਵੀ ਮੁਲਕ ਦੇ ਵਿੱਚ ਸੁਣਨਾ, ਤੇ ਪੰਜਾਬੀ ਲਹਿਰਾਂ ਦੀ ਐਪ ਤੁਸੀਂ ਜ਼ਰੂਰ ਡਾਊਨਲੋਡ ਕਰੋ। ਤੇ ਨਾਲ ਹੀ ਸਾਡੇ ਜੋ ਵੱਡੇ ਨੇ ਜੋ ਕਈ ਵਾਰੀ ਫੋਨ ਨੰਬਰ ਡਾਇਲ ਕਰਕੇ ਵੀ ਸਾਨੂੰ ਸੁਣਦੇ ਨੇ, ਉਹਨਾਂ ਲਈ ਮੈਂ ਨੰਬਰ ਨੋਟ ਕਰਵਾ ਦੇਵਾਂ। ਕੈਨੇਡਾ ਵਾਈਡ ਨੰਬਰ ਹੈ 416-477-2040-416-477-2040 ਤੇ USA ਦੇ ਵਿੱਚ ਵੀ ਸਾਨੂੰ ਫੋਨ ਕਰਕੇ ਸੁਣਿਆ ਜਾ ਸਕਦਾ ਹੈ 641-741-760-641-741-0860। ਇਹ ਜੋ ਨੰਬਰ ਹੈ ਤੁਸੀਂ US ਦੇ ਵਿੱਚ ਇਸ ਵੇਲੇ ਜੀ ਡਾਇਲ ਕਰਕੇ ਸਾਨੂੰ ਬਿਲਕੁਲ ਜੀ ਸੁਣ ਸਕਦੇ ਹੋ। ਸੋ ਜਿੱਥੇ ਬਹੁਤ ਸਾਰੇ ਪ੍ਰੋਗਰਾਮ ਜੀ ਅੱਜ ਛੁੱਟੀ ਵਾਲੇ ਦਿਨ ਜ਼ਰੂਰ ਬਣੇ ਹੁੰਦੇ ਨੇ ਤੇ ਫਿਰ ਜੋ ਕੱਲ੍ਹ ਦਾ ਦਿਨ ਜੋ ਹੈ ਜੋ ਛੁੱਟੀ ਦਾ ਹੀ ਹੈ ਤੇ ਉਦੋਂ ਵੀ ਫਿਰ ਕਾਫੀ ਪਲਾਨਸ ਬਣੇ ਹੋਣਗੇ ਤੇ ਤੁਸੀਂ ਜੀ ਮੇਜਰ ਜੋ ਅਟਰੈਕਸ਼ਨਸ ਨੇ GTA ਦੀਆਂ ਜ਼ਰੂਰ ਵੇਖ ਕੇ ਆ ਸਕਦੇ ਹੋ ਪਰਿਵਾਰ ਦੇ ਨਾਲ। ਜ਼ੂ ਜਿੱਥੇ ਓਪਨ ਹੋਣਾ, CN ਟਾਵਰ ਕੱਲ੍ਹ ਦੇ ਦਿਨ ਖੁੱਲ੍ਹਾ ਹੋਵੇਗਾ, ਰੋਇਲ ਅੰਟੈਰੀਓ ਮਿਊਜ਼ੀਅਮ ਵੀ, ਸਾਇੰਸ ਸੈਂਟਰ ਵੀ, ਐਕੁਏਰੀਅਮ ਵੀ ਖੁੱਲ੍ਹਾ ਹੋਣਾ ਤੇ ਕਾਫੀ ਮਿਊਜ਼ੀਅਮਸ ਕਹਿ ਲਓ ਤੇ ਜੀ ਨਾਲ ਫਿਰ ਤੁਸੀਂ ਸ਼ੋਪਿੰਗ ਵੀ ਜ਼ਰੂਰ ਕਰ ਸਕਦੇ ਹੋ ਕਿਉਂਕਿ ਕੱਲ੍ਹ ਦੇ ਦਿਨ ਚਲੋ ਘੱਟ ਆਵਰਸ ਲਈ ਪਰ ਮੌਲਸ ਜੋ ਨੇ ਉਹ ਓਪਨ ਹੋਣਗੇ। ਵੌਨ ਮਿਲਸ, ਟੋਰੋਂਟੋ ਪ੍ਰੀਮੀਅਮ ਓਪਨ ਹੋਣਾ, ਸਕੁਐਰ 1 ਓਪਨ ਹੋਣਾ ਤੇ ਫਿਰ ਸਿਟੀ ਸੈਂਟਰ ਦਾ ਚਲੋ ਓਪਨ ਹੋਣਾ ਤੇ ਨਾਲ ਈਟਨ ਸੈਂਟਰ ਵੀ ਤੁਸੀਂ ਜੋ ਹੈ ਉਹ ਗੇੜੀ ਮਾਰ ਕੇ ਜ਼ਰੂਰ ਆ ਸਕਦੇ ਹੋ। ਸੋ ਕੱਲ੍ਹ ਦੇ ਦਿਨ ਜੋ ਨੇ ਮੌਲਸ ਵੀ ਓਪਨ ਹੋਣਗੇ, ਹਾਲਾਂਕਿ ਜੋ ਬੈਂਕ ਦੇ ਕੰਮ ਨੇ, ਸਰਕਾਰੀ ਦਫ਼ਤਰ ਕਿਤੇ ਜਾਣਾ ਜਾਂ ਫਿਰ ਲਾਇਬ੍ਰੇਰੀ ਜੋ ਹੈ ਉਹ ਕੱਲ੍ਹ ਦੇ ਦਿਨ ਜ਼ਰੂਰ ਜੀ ਬੰਦ ਹੋਣੀ ਆ। ਸੋ ट्रांजिट दी गल करिए ते फिर वीकेंड दियां जो सर्विसेज ने उही फिर छुट्टी वाले दिन भी ऑपरेट हुंदियां ने। खास तौर पर जेकर टोरोंटो वाली साइड गल करिए ते क्योंकि 2026 कैरेबियन फेस्टिवल जो है वह शुरू हो चुका है, सो उस कारण भी थोड़ियां तब्दीलियां जो ने इन्हां ने गो ट्रांजिट दे विच भी कीतियां ने। सो जी इस दे नाल ही तुसी नोट यह भी बिल्कुल रखना जी कि तुसी एक अच्छी जॉब की भाल जो है कर रहे हो ते खास तौर पर कारपेंटरी दे काम दा थानू अच्छा तजर्बा है, सो यह जॉब ऑपरचुनिटी जी थोड़े लिए बिल्कुल हो सकती है। जो सवेरे सवेरे तुसी ये संदेश सुन रहे हो फिनिक्स मिलवर्क वालियां नू जी कारपेंटरी दे काम लई बंदियां दी लोड़ है ते इन्हां दा जो काम दा जो लोकेशन इन्हां दी काम दी जो है ये मैं दस देवां स्टील्स ते टॉमकिन रोड दे कोल है ते नंबर तुसी नोट करना है जग जी दे लई तां जो कि तुसी इन्हां नू संपर्क कर सकते हो। नंबर 416-822-2239 ते जी फिनिक्स मिलवर्क नू तुसी संपर्क करो तां जो कि जेकर कारपेंटरी दा काम जो है जो टूल्स दे नाल काम करन दा पूरा थोनू तजुर्बा है सो जो हाथ वाला काम है जी ते इस नू तुसी जो है फिनिक्स मिलवर्क दे नाल जुड़ के अग्गे तोरना चाहुंदे हो ते 416-822-2239 नंबर जी इन्हां दे लई नोट जरूर करो। वेस्ट जेट दी जो स्ट्राइक है जो अज होनी तय हुई सी जेकर कोई डील नहीं मिलती नहीं बनती तो वह स्ट्राइक अज इन्हां ने वर्करस ने फ्लाइट अटेंडेंट्स ने कर दिती है क्योंकि इन्हां दी मंग सी कि अच्छी पे होवे। यूनियन दी ए मंग सी कि इस नूं अच्छी पे डील जो है वह मिले पर कोई फेयर डील ना हो पाई तो इस कारण इन्होंने अज तो जो तय किया कि एतवार तो स्ट्राइक शुरू करनी है अज स्ट्राइक शुरू हो चुकी है तो 4200 के लागे जो फ्लाइट अटेंडेंट्स ने वह हुण काम ते नहीं आ रहे जिस कारण फिर फ्लाइट्स कैंसल हुई ने ते हुण पता नहीं आउण वाले समय दे विच कदों इह स्ट्राइक मुकदी है पर जो कंपनी ने कहा कि ट्रैवलर्स नू रिफंड जो है वह जरूर दिता जाएगा ते इनफॉर्म भी चलो किया जाएगा। हालांकि जेकर थोड़ा कोई प्लान सी बाहर जाण दा क्योंकि लोंग वीकेंड है कईयां ने फिर बाहर जाण दे भी प्लान किए होने सब तो बिजीएसट कह सकते हैं कि साल का वीकेंड है लोंग वीकेंड कारण ते उदों जो यह स्ट्राइक नोटिस आया है ते मुश्किल तो फिर ट्रैवलर्स नू होनी ही है पर रिफंड जो है वह कंपनी वालों मिलना तय है। ते जी इस दे नाल ही तुसी नोट यह भी जरूर कर लो जी हुण जेकर थोड़ा एसी जवाब दे गया फर्नेस खराब है ते तुसी रिपेयर करवानी है या फिर नवा लगवाना है ते तुसी ग्लोबल कंफर्ट एयर नू संपर्क जरूर करो। तेजपाल जी का नंबर है 905-790-9080 जी तेजपाल जी नू संपर्क करो ते रिबेट बारे भी पुछो क्योंकि 1800 रिबेट की जानकारी इन्होंने दिती है ते 905-790-9080 जी तेजपाल जी का नंबर है ग्लोबल कंफर्ट एयर पासों तुसी जो इन्हां नू संपर्क इस बारे जरूर जी कर सकते हो। ते जी इस दे नाल ही साडी स्टूडियो दे नंबर 905-673-3337 ने ते 6:30 दा समा जी साडा पक्का तह समा है जो खबरां शुरू करांगे रमेश हुशियारपुरी जी दे नाल ते आओ उस तो पहला जी इस प्यारी सवेर दे विच सरवण करदे आ एक शब्द प्रोग्राम पंजाबी लहरां दे नाल तुसी जो इस वेले बने हुए हो जी बिल्कुल बने रहना।

0: Wow! What a fresh green vegetables and fruits! Lower grocery prices and tasty thali! मैं कितनी dream thali देख रहे हैं?
1: नहीं जी, तुसी आ गए हो Indian food land पे। हुण तुसी ले सकते हो Canadian, Indian and Pakistani grocery, freshly produced items, daily household items, काफी किफायती कीमतों में। Also, you can enjoy total veg buffet and thali system only at Indian food land. ते नाली तंदूरी टिक्के, chili chicken, special curries ते best quality non-veg items ले तंदूरी ग्रिल आ जाओ। Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
2: ਸੁਜੋਕ ਹੋਮਿਓਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬ੍ਰੀਥਿੰਗ ਪ੍ਰੋਬਲਮਸ ਐਸਮਾ IBS ਅਸਿਡਿਟੀ ਸੁਜੋਕ ਹੋਮਿਓਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ eczema, psoriasis, experienced homeopaths dere ne effective ilaaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516. SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ?
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
5: ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗ੍ਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗ੍ਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
5: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055
6: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
7: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
6: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
7: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ

0: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਖਬਰਾਂ ਦਾ ਪਹਿਲਾ ਭਾਗ ਲੈ ਕੇ ਜੀ ਅਸੀਂ ਹਾਜ਼ਰ ਹੋਏ ਹਾਂ। ਰਮੇਸ਼ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
1: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਜੀ। ਰਮੇਸ਼ ਜੀ, ਤੇ ਰਮੇਸ਼ ਜੀ ਅੱਜ ਸਭ ਤੋਂ ਪਹਿਲੀ ਗੱਲ ਜੀ ਖੇਡਾਂ ਦੀ ਤੋਰਾਂਗੇ, ਕਿਉਂਕਿ ਕਾਮਨਵੈਲਥ ਗੇਮਸ ਜੋ ਬੀਤੇ ਦਿਨਾਂ ਦੇ ਵਿੱਚ ਚੱਲ ਰਹੀਆਂ ਸਨ ਸਕਾਟਲੈਂਡ ਦੇ ਵਿੱਚ, ਤੇ ਅੱਜ ਸੰਪੂਰਨ ਹੋਈਆਂ ਨੇ। ਤੇ ਰਮੇਸ਼ ਜੀ ਖਾਸ ਤੌਰ ਤੇ ਗੱਲ ਕਰੀਏ ਭਾਰਤ ਲਈ, ਤੇ ਇਤਿਹਾਸਕਾਰੀ ਜੋ ਦਿਨ ਜੋ ਹੈ ਉਹ ਅਸੀਂ ਕਹਿ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਮੈਡਲਸ ਜੋ ਨੇ ਜੋ ਖਿਡਾਰੀਆਂ ਨੇ ਜਿੱਤੇ ਨੇ, ਮਾਣ ਵਾਲੀ ਗੱਲ ਹੈ ਕਿ ਉਹਨਾਂ ਦੀ ਮਿਹਨਤ ਜੋ ਹੈ ਉਹ ਰੰਗ ਲਿਆਈ ਹੈ, ਤੇ 16 ਦੇ ਕਰੀਬ ਜੋ ਮੈਡਲਸ ਜੋ ਨੇ ਉਹ ਭਾਰਤ ਨੇ ਆਪਣੇ ਹਿੱਸੇ ਜੋ ਨੇ ਉਹ ਪਾਏ ਨੇ। ਸੋ ਇੱਕ ਤਾਂ ਤੁਸੀਂ ਇਸ ਬਾਰੇ ਦੱਸਣਾ, ਫਿਰ ਇਹ ਵੀ ਦੱਸਣਾ ਕਿ ਕਿਹੜੀ ਟੀਮ ਜੋ ਹੈ, ਕਿਹੜੇ ਦੇਸ਼ ਦੀ ਟੀਮ ਜੋ ਹੈ ਉਹ ਪਹਿਲੇ ਨੰਬਰ 'ਤੇ ਰਹੀ ਹੈ, ਭਾਰਤ ਦਾ ਕੀ ਸਥਾਨ ਰਿਹਾ, ਕੈਨੇਡਾ ਦਾ ਕੀ ਸਥਾਨ ਰਿਹਾ, ਇਸ ਬਾਰੇ ਜੀ ਪਹਿਲਾਂ ਥੋੜ੍ਹੀ ਗੱਲ ਜ਼ਰੂਰ ਤੋਰੀਏ।
1: ਰੁਪਿੰਦਰ ਜੀ, ਤੁਸੀਂ ਖੇਡਾਂ ਦਾ ਜ਼ਿਕਰ ਕੀਤਾ
0: ਜੀ,
1: ਜਿਹੜੀਆਂ ਖੇਡਾਂ ਤਾਜ਼ਾ ਤਰੀਨ ਗਲਾਸਕੋ ਦੇ ਵਿੱਚ ਹੋਈਆਂ, ਅਜੇ ਉਹਨਾਂ ਖੇਡਾਂ ਦੇ ਜਸ਼ਨ ਮਨਾਏ ਜਾ ਰਹੇ ਆ ਜਿਹਨੂੰ ਆਪਾਂ ਸਮਾਪਤੀ ਜਸ਼ਨ ਆਖਦੇ ਹਾਂ
0: ਜੀ।
1: ਔਰ ਇਹਨਾਂ ਖੇਡਾਂ ਦੇ ਵਿੱਚ ਦੁਨੀਆ ਭਰ ਦੇ ਜਿਹੜੇ ਵੀ ਮੁਲਕਾਂ ਦੇ ਖਿਡਾਰੀਆਂ ਨੇ ਭਾਗ ਲਿਆ, ਬੜੇ ਚੰਗੇ ਪ੍ਰਦਰਸ਼ਨ ਕੀਤੇ। ਔਰ ਉਹਦੇ ਵਿੱਚ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ ਭਾਰਤ ਦਾ ਬਹੁਤ ਬਿਹਤਰ ਪ੍ਰਦਰਸ਼ਨ ਅਸੀਂ ਕਹਿ ਸਕਦੇ ਇਸ ਬਾਰੇ ਹੈ। ਔਰ ਸਭ ਤੋਂ ਵੱਡੀ ਕਮਾਲ ਹੈ ਰੁਪਿੰਦਰ ਜੀ, ਜਦੋਂ ਅਸੀਂ ਬੀਤੇ ਕੱਲ ਦੀ ਗੱਲ ਕਰੀਏ, ਇੱਕ ਦਿਨ ਵਿੱਚ ਭਾਰਤ ਦੀ ਝੋਲੀ ਦੇ ਵਿੱਚ 8 ਗੋਲਡ ਮੈਡਲ ਪੈਣੇ, ਇਹ ਬੜੀ ਵੱਡੀ ਅਚੀਵਮੈਂਟ ਹੁੰਦੀ ਹੈ
0: ਜੀ।
1: 8 ਗੋਲਡ ਮੈਡਲ ਜੁਡੋ ਵਰਗੀ ਖੇਡ, ਜਿਹੜੀ ਖੇਡ ਦੇ ਵਿੱਚ ਭਾਰਤ ਬਹੁਤ ਪਛੜਿਆ ਸੀ, ਕਈ ਦਹਾਕਿਆਂ ਤੇ ਪਛੜਿਆ ਸੀ, 2 ਮੈਡਲ ਤੇ ਜੁਡੋ ਵਰਗੀ ਖੇਡ ਵਿੱਚ ਜਿੱਤ ਲਏ ਨੇ। ਬਾਕਸਿੰਗ ਵਿੱਚ ਕਮਾਲ ਕੀਤੀ ਹੈ ਭਾਰਤੀ ਖਿਡਾਰੀਆਂ ਨੇ, 7 ਸੋਨੇ ਦੇ ਤਗਮੇ ਜਿੱਤੇ ਹੈ। ਹਾਲਾਂਕਿ ਰੁਪਿੰਦਰ ਜੀ ਇਸ ਵਾਰ ਨਾ ਕਾਮਨਵੈਲਥ ਖੇਡਾਂ ਦੇ ਵਿੱਚ ਉਵੇਂ 16 ਖੇਡਾਂ ਹੁੰਦੀਆਂ ਨੇ, ਇਸ ਵਾਰ 10 ਖੇਡਾਂ ਸੀ, ਕੁਛ ਖੇਡਾਂ ਦੀ ਕਟੌਤੀ ਕਰ ਦਿੱਤੀ। ਔਰ ਜਿਹਨਾਂ ਦੀ ਕਟੌਤੀ ਕੀਤੀ ਉਹ ਚ ਹਾਕੀ ਵੀ ਹੈ, ਉਹਦੇ ਵਿੱਚ ਸ਼ੂਟਿੰਗ ਵੀ ਸੀਗੀ, ਉਹਦੇ ਵਿੱਚ ਰੈਸਲਿੰਗ ਵੀ ਸੀਗੀ
0: ਜੀ।
1: ਹੁਣ ਇਹ 3 ਖੇਡਾਂ ਜਿਹੜੀਆਂ ਹਾਕੀ ਸ਼ੂਟਿੰਗ ਰੈਸਲਿੰਗ ਕਹੀ ਹੈ, ਤੇ ਇਹਦੇ ਵਿੱਚ ਭਾਰਤ ਨੂੰ ਪੂਰਾ ਇੱਕ ਹੋਰ ਆਸ ਹੁੰਦੀ ਕਿ ਅਸੀਂ ਵਧੀਆ ਪ੍ਰਦਰਸ਼ਨ ਕਰ ਸਕਦੇ ਹੈਗੇ ਆ। ਉਹ 3 ਖੇਡਾਂ ਨਾ ਹੋਣ ਦੇ ਬਾਵਜੂਦ ਵੀ ਭਾਰਤ ਦਾ ਪ੍ਰਦਰਸ਼ਨ ਜਿਹੜਾ ਭਾਰਤੀ ਖਿਡਾਰੀਆਂ ਦਾ, ਭਾਰਤ ਦੇਸ਼ ਦਾ, ਮੈਂ ਸਮਝਦਾ ਕਿ ਇੱਕ ਠੀਕ ਪ੍ਰਦਰਸ਼ਨ ਰਿਹਾ ਹੈ, ਇੱਕ ਚੰਗਾ ਪ੍ਰਦਰਸ਼ਨ ਰਿਹਾ ਹੈਗਾ। ਇਹਨਾਂ ਖੇਡਾਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਾਮਨਵੈਲਥ ਖੇਡਾਂ ਦਾ, ਭਾਰਤ ਨੇ ਜਿੱਥੇ 13 ਸੋਨੇ ਦੇ ਤਗਮੇ ਜਿੱਤੇ ਆ, ਉੱਥੇ ਸਿਲਵਰ ਵੀ ਜਿੱਤੇ ਨੇ, ਸਿਲਵਰ ਜਿਹੜੇ ਆ ਉਹ 17 ਆ, ਤੇ ਇਹ ਤੋਂ ਇਲਾਵਾ ਜਿਹਨੂੰ ਆਪਾਂ ਕਾਂਸੀ ਦਾ ਤਗਮਾ ਆਖਦੇ ਹਾਂ ਉਹ 9 ਤਗਮੇ ਜਿੱਤੇ ਆ ਭਾਰਤ ਨੇ
0: ਜੀ।
1: ਭਾਰਤ ਕੁੱਲ ਮੁਲਕਾਂ ਦੇ ਵਿੱਚ 4th ਸਥਾਨ ਰਿਹਾ ਭਾਰਤ ਨੂੰ। ਔਰ ਜਿਹੜਾ ਤੁਸੀਂ ਪਹਿਲੇ ਨੰਬਰ ਦਾ ਜ਼ਿਕਰ ਕੀਤਾ ਉਹ ਆਸਟ੍ਰੇਲੀਆ ਮੁਲਕ ਹੈ, ਬਹੁਤ ਵਧੀਆ ਉਹਨਾਂ ਦੇ ਖਿਡਾਰੀਆਂ ਨੇ ਪ੍ਰਦਰਸ਼ਨ ਕੀਤਾ, 60 ਸੋਨੇ ਦੇ ਤਗਮੇ ਜਿੱਤੇ ਆ, ਬਾਕੀ ਵੀ ਹੋਰ ਬਹੁਤ ਵੱਡੀ ਗਿਣਤੀ ਜਿੱਤੇ ਹੈ। ਦੂਜੇ ਨੰਬਰ ਤੇ ਇੰਗਲੈਂਡ ਰਿਹਾ ਤੇ 3 ਨੰਬਰ ਤੇ ਕੈਨੇਡਾ ਮੁਲਕ ਰਿਹਾ, ਕੈਨੇਡਾ ਮੁਲਕ ਦੇ ਖਿਡਾਰੀਆਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਸੋ ਉਵੇਂ ਤੇ ਰੁਪਿੰਦਰ ਜੀ ਜਿਹੜੀਆਂ ਕਾਮਨਵੈਲਥ ਖੇਡਾਂ ਹੈ, ਮੈਨੂੰ ਲੱਗਦਾ

0: ਬੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਨਾ ਰੁਪਿੰਦਰ ਜੀ ਖੇਡਾਂ ਦੀ ਗੱਲ ਕਰਦੇ ਹਾਂ, ਖੇਡਾਂ ਕੱਲੀਆਂ ਜਿੱਤ ਤੇ ਹਾਰ ਦੇ ਨਾਲ ਨਹੀਂ ਜੁੜੀਆਂ ਕਿ ਕਿਹੜਾ ਮੁਲਕ ਪਹਿਲੇ ਨੰਬਰ ਤੇ ਆ ਗਿਆ, ਕਿਹੜਾ ਦੂਜੇ ਨੰਬਰ ਤੇ ਆ ਗਿਆ। ਸਭ ਤੋਂ ਵੱਡੀ ਅਚੀਵਮੈਂਟ ਤੇ ਇਹੀ ਹੈ, ਜਿਹੜੇ ਭਾਰਤੀ ਖਿਡਾਰੀ ਉੱਥੇ ਚਾਹੇ ਦੌੜ ਵਿੱਚ ਭਾਗ ਲੈਣਾ, ਚਾਹੇ ਰੈਸਲਿੰਗ ਵਿੱਚ ਭਾਗ ਲੈਣਾ, ਚਾਹੇ ਬਾਕਸਿੰਗ ਵਿੱਚ ਭਾਗ ਲੈਣਾ, ਚਾਹੇ ਕਿਤੇ ਵੀ ਲੈਣਾ ਹੈ। ਰੁਪਿੰਦਰ ਜੀ ਦੇਖੋ, ਭਾਰਤ ਦੇ ਵਿੱਚ ਕਰੋੜਾਂ ਅਰਬਾਂ ਦੀ ਗਿਣਤੀ ਹੈ
1: ਜੀ,
0: ਉਸ ਗਿਣਤੀ ਦੇ ਵਿੱਚੋਂ ਸਿਲੈਕਟ ਹੋ ਕੇ ਉੱਥੇ ਪਹੁੰਚਣਾ ਹੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਸੋ ਇਹ ਬੜੀ ਇੱਕ ਵੱਡੀ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਦੁਨੀਆਂ ਦੀਆਂ ਖੇਡਾਂ 'ਚ ਕੋਈ ਖਿਡਾਰੀ ਭਾਗ ਲੈਂਦਾ ਹੈ। ਸੋ ਇਸ ਕਰਕੇ ਮੈਂ ਹਮੇਸ਼ਾ ਆਖਦਾ ਕਿ ਜਿਹੜੇ ਖਿਡਾਰੀ ਖੇਡਾਂ ਦੇ ਵਿੱਚ ਇੱਕ ਪੱਧਰ ਤੇ ਜਾ ਕੇ ਮੁਕਾਬਲੇ ਚ ਭਾਗ ਲੈਂਦੇ, ਉਹ ਪਹਿਲੇ ਸਨਮਾਨ ਦੇ ਪਾਤਰ ਹੈ, ਕਿਉਂਕਿ ਉਹ ਸਧਾਰਨ ਅਵਸਥਾ ਚ ਨਹੀਂ ਗਏ, ਕਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਉੱਥੇ ਪਹੁੰਚਿਆ ਜਾਂਦਾ ਹੈ। ਅਸੀਂ ਕਈ ਵਾਰੀ ਕਹਿ ਦਈਦਾ ਜੀ ਇੱਥੇ ਰਾਜਨੀਤਿਕ ਸਿਫਾਰਿਸ਼ਾਂ ਚੱਲਦੀਆਂ, ਬੜਾ ਕੁਛ ਚੱਲਦਾ, ਹੋ ਸਕਦਾ ਚੱਲਦਾ ਹੋਵੇ, ਮੈਂ ਬਿਲਕੁਲ ਇਸ ਗੱਲ ਤੋਂ ਮੁਨਕਰਨੀ, ਪਰੰਤੂ ਉਹਦੇ ਨਾਲ ਉਸ ਖਿਡਾਰੀ ਦੀ ਕਲਾ ਵੀ ਬਹੁਤ ਜ਼ਰੂਰੀ ਹੈ। ਇਹ ਤੇ ਹੋ ਸਕਦਾ ਕਿ 19-21 ਕੋਈ ਸਿਫਾਰਿਸ਼ ਚੱਲ ਜਾਏ ਕਿ ਭਾਈ 5 ਖਿਡਾਰੀ ਹੈ, 5 ਦੇ ਵਿੱਚੋਂ ਅਸੀਂ 4 ਭੇਜਣੇ ਆ ਤੇ 4 ਅਸੀਂ ਆਪਣੇ ਭੇਜ ਦਈਏ, ਪਰੰਤੂ ਜੇ ਅਸੀਂ ਕਹੀਏ ਅਸੀਂ ਉਹਨੂੰ ਭੇਜ ਦਈਏ ਜਿਹਨੂੰ ਪਤਾ ਹੀ ਨਾ ਹੋਵੇ ਬਾਕਸਿੰਗ ਹੁੰਦੀ ਕੀ ਹੈ, ਮੇਰੇ ਵਰਗੇ ਨੂੰ ਹਾਕੀ ਫੜਨੀ ਨਾ ਆਉਂਦੀ ਹੋਵੇ, ਮੇਰੇ ਵਰਗੇ ਨੂੰ ਸ਼ੂਟਿੰਗ ਪਤਾ ਨਾ ਹੋਵੇ ਕਿ ਗਨ ਚੱਲਣੀ ਕਿਧਰੋਂ ਹੈ, ਤੇ ਉਹਨੂੰ ਤਾਂ ਨਹੀਂ ਭੇਜਿਆ ਜਾ ਸਕਦਾ। ਸੋ ਕਹਿਣ ਤੋਂ ਭਾਵ ਇਹ ਕਿ ਇਹ ਖਿਡਾਰੀ ਬੜੀ ਇੱਕ ਕਲਾ ਦੇ ਮਾਲਕ ਹੁੰਦੇ ਆ, ਬੜੀ ਇਹਨਾਂ ਦੀ ਤਪੱਸਿਆ ਹੁੰਦੀ ਹੈ
1: ਜੀ,
0: ਤੇ ਇਹਨਾਂ ਖੇਡਾਂ 'ਚ ਇਸ ਤਪੱਸਿਆ ਦਾ ਮੁੱਲ ਪੈਂਦਾ। ਇਸ ਵਾਰ ਭਾਰਤੀ ਖਿਡਾਰੀਆਂ ਦਾ ਜਿਹੜਾ ਪ੍ਰਦਰਸ਼ਨ ਆ ਉਹਦੇ ਵਿੱਚ ਜਿੱਥੇ ਖਿਡਾਰੀਆਂ ਨੂੰ ਮੁਬਾਰਕਬਾਦ ਹੈ, ਉਹਨਾਂ ਦੇ ਮਗਰ ਛੁਪੇ ਕੋਚ ਸਾਹਿਬਾਂ ਨੂੰ ਵੀ ਉਨੀ ਰੁਪਿੰਦਰ ਜੀ ਮੁਬਾਰਕਬਾਦ ਹੈ, ਕਿਉਂਕਿ ਕੋਚ ਸਾਹਿਬਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਫਿਰ ਕੋਚਾਂ ਤੋਂ ਅੱਗੇ ਇਹ ਵੀ ਗੱਲ ਕਹਿਣੀ ਹੋਏਗੀ ਕਿ ਜਿੱਥੇ ਅਸੀਂ ਅਕਸਰ ਸਰਕਾਰਾਂ ਦੀ ਨੁਕਤਾਚੀਨੀ ਕਰਦੇ ਹਾਂ, ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ, ਰੁਪਿੰਦਰ ਜੀ ਪਿਛਲੇ ਕੁਛ ਵਰ੍ਹਿਆਂ ਤੋਂ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ, ਆਹ 4 ਸਾਲਾਂ ਚ ਪੰਜਾਬ ਦੀ ਸਰਕਾਰ ਨੇ ਖਿਡਾਰੀਆਂ ਨੂੰ 4 ਪੈਸੇ ਦਿੱਤੇ ਹੈ, ਖਿਡਾਰੀਆਂ ਦਾ ਮੁੱਲ ਪਾਇਆ। ਇਹ ਤੋਂ ਥੋੜਾ ਜਿਹਾ ਪਿੱਛੇ ਚਲੇ ਜਾਈਏ, ਹਰਿਆਣੇ ਨੇ ਪਹਿਲਾਂ ਮੁੱਲ ਪਾਉਣਾ ਸ਼ੁਰੂ ਕਰ ਦਿੱਤਾ ਸੀ। ਕੇਂਦਰ ਦੀ ਸਰਕਾਰ ਨੇ ਵੀ ਪਿਛਲੇ 5-7-10 ਸਾਲਾਂ ਦੇ ਵਿੱਚ ਖਿਡਾਰੀਆਂ ਨੂੰ ਕਾਫੀ ਅੱਛੀਆਂ ਤਰਜੀਹ, ਭਾਵ ਕਿ ਉਹਨਾਂ ਲਈ ਉਹ ਟ੍ਰੇਨਿੰਗ ਦੇ ਪ੍ਰਬੰਧ ਕਰਨੇ, ਸਾਰਾ ਕੁਛ ਵਧੀਆ ਕਰਕੇ ਦੇਣਾ, ਉਹ ਵੀ ਪ੍ਰਬੰਧ ਕੀਤੇ। ਇਸ ਲਈ ਸਰਕਾਰਾਂ ਵੀ ਕਿਤੇ ਨਾ ਕਿਤੇ ਵਧਾਈ ਦਾ ਜਿਹੜਾ ਉਹ ਵਧਾਈ ਦੀਆਂ ਪਾਤਰ ਹੈ, ਕਿਉਂਕਿ ਉਹਨਾਂ ਦੇ ਸਾਥ ਤੋਂ ਬਿਨਾਂ ਇੱਥੇ ਪਹੁੰਚਣਾ ਬੜਾ ਔਖਾ ਹੈਗਾ ਆ। ਕਿਉਂਕਿ ਜਦੋਂ ਅਸੀਂ ਖੇਡਾਂ ਦੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਸਮਾਜ ਦੇ ਵਿੱਚ ਹਮੇਸ਼ਾ ਵੱਖ ਵੱਖ ਲੋਕ ਆਪਣੇ ਆਪਣੇ ਢੰਗ ਦੇ ਨਾਲ ਸਮਾਜ ਦੀ ਵਿਆਖਿਆ ਕਰਦੇ ਆ, ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੇ ਆ, ਕਿਵੇਂ ਚੰਗਾ ਹੋਵੇਗਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਖੇਡਾਂ ਇੱਕ ਐਸਾ ਸਾਧਨ ਹੈ ਜਿਹੜੀਆਂ ਇਕੱਲਾ ਮਨੁੱਖ ਦਾ ਨਹੀਂ ਸਮਾਜ ਦਾ ਵੀ ਸਰਬਪੱਖੀ ਵਿਕਾਸ ਕਰਦੀਆਂ। ਇਹ ਖੇਡਾਂ ਦੇ ਵਿੱਚ ਇੱਕ ਇੱਦਾਂ ਦਾ ਅੰਦਰੂਨੀ ਹੈ, ਜਿਹੜੀਆਂ ਸਮਾਜਿਕ ਬੁਰਾਈਆਂ ਦੀ ਗੱਲ ਕਰਦੇ ਹਾਂ, ਉਹ ਸਮਾਜਿਕ ਬੁਰਾਈਆਂ ਨੂੰ ਦੂਰ ਰੱਖਣ ਵਿੱਚ ਰੁਪਿੰਦਰ ਜੀ ਖੇਡਾਂ ਬੜੀਆਂ ਸਹਾਇਕ ਹੁੰਦੀਆਂ, ਔਰ ਹਾਰ ਕੇ ਵੀ ਚੜ੍ਹਦੀ ਕਲਾ ਚ ਰਹਿਣਾ, ਇਹ ਖੇਡਾਂ ਤੋਂ ਖਿਡਾਰੀ ਤੋਂ ਹੀ ਸਿੱਖਿਆ ਜਾ ਸਕਦਾ ਕਿ ਹਾਰ ਕੇ ਵੀ ਚੜ੍ਹਦੀ ਕਲਾ ਵਿੱਚ ਰਹਿਣਾ। ਸੋ ਜਿਹਨੂੰ ਅਸੀਂ ਵਿਕਸਿਤ ਸਮਾਜ ਕਹਿੰਦੇ ਹਾਂ, ਉਹ ਵਿਕਸਿਤ ਸਮਾਜ ਦਾ ਬੜਾ ਵੱਡਾ ਅੰਗ ਹੈ ਮੈਂ ਸਮਝਦਾ ਖੇਡਾਂ ਹੈ, ਔਰ ਆਪਣੀ ਵਿਰਾਸਤ ਤੇ ਸੱਭਿਆਚਾਰ ਨੂੰ ਸੰਭਾਲਣ ਦੇ ਲਈ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸੋ ਕਹਿਣ ਤੋਂ ਭਾਵ ਹੈ ਕਿ ਖੇਡਾਂ ਜੱਗ ਜਿਉਂਦੀਆਂ ਰਹਿਣ ਤੇ ਖਿਡਾਉਣ ਵਾਲੇ ਤੇ ਖੇਡਣ ਵਾਲੇ ਹੱਸਦੇ ਤੇ ਵਸਦੇ ਰਹਿਣ, ਤਰੱਕੀਆਂ ਮਾਣਦੇ ਰਹਿਣ, ਕਿਉਂਕਿ ਖੇਡਾਂ ਚ ਬਹੁਤ ਕੁਛ ਛੁਪਿਆ ਆ। ਹੁਣ ਜਿੱਥੇ ਤੁਸੀਂ ਮੇਰੇ ਤੋਂ ਕਾਮਨਵੈਲਥ ਖੇਡਾਂ ਦੀ ਗੱਲ ਕੀਤੀ, ਮੈਂ ਨਾਲ ਪੰਜਾਬ ਵਾਲੀਆਂ ਉਹਨਾਂ ਖੇਡਾਂ ਦੀ ਵੀ ਗੱਲ ਕਰਨੀ ਆ ਜਿਹੜੀਆਂ ਥੋੜੇ ਦਿਨ ਬਾਅਦ ਸ਼ੁਰੂ ਹੋਣ ਜਾ ਰਹੀਆਂ। ਪੰਜਾਬ ਦੀ ਸਰਕਾਰ ਨੇ ਇੱਕ ਵਿਸ਼ੇਸ਼ ਕੱਪ T20 ਲੀਗ ਕ੍ਰਿਕਟ ਦੀ ਉਹ ਆਰੰਭ ਕਰਨ ਦਾ ਐਲਾਨ ਕੀਤਾ ਹੋਇਆ ਸੀ, ਤੇ ਉਹਦਾ ਅੱਜ ਐਲਾਨ ਕਰ ਦਿੱਤਾ ਕਿ ਭਾਰਤ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਸ਼ੇਰੇ ਪੰਜਾਬ T20 ਲੀਗ ਕਰਾਉਣ ਜਾ ਰਹੀ ਹੈ
1: ਜੀ।
0: ਸ਼ਾਇਦ ਉਹਦੀ ਤਰੀਕ 30 ਅਗਸਤ ਹੈ, 30 ਅਗਸਤ ਤੋਂ ਆਰੰਭ ਹੋਣੇ ਆ ਤੇ 13 ਸਤੰਬਰ ਤੱਕ ਚੱਲਣੇ ਆ, 6 ਟੀਮਾਂ ਨੇ ਭਾਗ ਲੈਣਾ ਹੈਗਾ। ਸੋ ਇਹ ਵੀ ਮੈਂ ਸਮਝਦਾ ਕਿ ਇੱਕ ਖੇਡ ਜਗਤ ਨਾਲ ਜੁੜੀ ਗੱਲ ਹੈਗੀ ਹੈ। ਸੋ ਭਾਈ ਜਿਹੜੇ ਵੀ ਖਿਡਾਰੀਆਂ ਨੇ ਚੰਗੇ ਪ੍ਰਦਰਸ਼ਨ ਕੀਤੇ ਹੈ ਉਹਨਾਂ ਨੂੰ ਜ਼ਿਆਦਾ ਮੁਬਾਰਕਬਾਦ ਹੈ, ਜਿਹੜੇ ਕਿਸੇ ਕਾਰਨ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਜਾਂ ਉਹ ਤੋਂ ਭੋਰਾ ਪਿੱਛੇ ਰਹਿ ਗਏ, ਮੈਂ ਸਮਝਦਾ ਕਿ ਉਹਨਾਂ ਨੂੰ ਵੀ ਮੁਬਾਰਕਬਾਦ ਹੈ, ਕਿਉਂਕਿ ਉਹਨਾਂ ਨੇ ਵੀ ਇੱਕ ਤਪੱਸਿਆ ਕਰਕੇ ਇੱਕ ਮਿਹਨਤ ਕਰਕੇ ਉੱਥੇ ਤੱਕ ਪਹੁੰਚ ਕੀਤੀ ਸੀ ਜਿੱਥੇ ਕੁੱਲ ਦੁਨੀਆ ਨੇ ਉਹਨਾਂ ਨੂੰ ਖੇਡਦੇ ਵੇਖਿਆ ਆ।
1: ਜੀ ਰਮੇਸ਼ ਜੀ, ਬਿਲਕੁਲ ਸਹੀ ਜੀ, ਤੇ ਮਿਹਨਤ ਕਰਕੇ ਜੋ ਉਸ ਮੁਕਾਮ ਤੱਕ ਪਹੁੰਚੇ ਨੇ, ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਤੇ ਰਮੇਸ਼ ਜੀ, ਇਸ ਦੇ ਨਾਲ ਹੀ ਅਸੀਂ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦਾ ਸੰਦੇਸ਼ ਦੇ ਦਈਏ ਜੀ, ਕਿਉਂਕਿ ਗੱਲ ਕਾਰ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਘਰ ਦੀ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਦੀ ਤੋਰੀਏ, ਤੇ ਇਹਨਾਂ ਪਾਸ ਬਹੁਤ ਅੱਛੇ ਪਲਾਨਸ ਨੇ। ਤੇ ਖਾਸ ਤੌਰ ਤੇ ਜੇਕਰ ਟਰੱਕ ਇੰਸ਼ੋਰੈਂਸ ਦੀ ਮੈਂ ਗੱਲ ਕਰਾਂ, ਤੇ ਫਲੀਟ ਓਨਰਸ ਦੇ ਲਈ, ਓਨਰ ਆਪਰੇਟਰਸ ਦੇ ਲਈ ਅੱਛੇ ਪਲਾਨਸ ਨੇ, ਤੇ ਤੁਸੀਂ ਜਾਣਕਾਰੀ ਇਹਨਾਂ ਪਲਾਨਸ ਬਾਰੇ ਮੈਂਡੀ ਗਿੱਲ ਜੀ ਪਾਸੋਂ ਜ਼ਰੂਰ ਲਵੋ। ਨੰਬਰ 647-949-95-09

0: 6479299509 ਇਹ ਨੰਬਰ ਜੀ ਨੋਟ ਕਰਕੇ ਰੱਖੋ ਤੇ ਨੰਬਰ 6478837883189 ਇਹ ਨੰਬਰ ਵੀ ਮੈਂਡੀ ਗਿੱਲ ਜੀ ਦੇ ਲਈ ਹੈ ਤੇ ਤੁਸੀਂ ਇੰਸ਼ੋਰੈਂਸ ਦੀ ਜਾਣਕਾਰੀ ਲੈਣੀ ਕਾਰ ਟਰੱਕ ਬਿਜ਼ਨਸ ਤੇ ਘਰ ਦੀ ਇੰਸ਼ੋਰੈਂਸ ਦੇ ਇਹ ਜੀ ਮਾਹਰ ਨੇ। ਰਮੇਸ਼ ਜੀ ਗੱਲ ਅਸੀਂ ਖੇਡਾਂ ਦੀ ਤੋਰੀ ਹੈ ਤੇ ਹੁਣ ਸਿਆਸੀ ਖੇਡਾਂ ਦੀ ਵੀ ਗੱਲ ਤੋਰੀਏ ਕਿਉਂਕਿ ਪੰਜਾਬ ਸਰਕਾਰ ਦਾ ਮੌਨਸੂਨ ਸੈਸ਼ਨ ਜੀ ਖਬਰ ਹੈ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਰਮੇਸ਼ ਜੀ ਇਹ ਵੀ ਕਿਸੇ ਖੇਡ ਤੋਂ ਘੱਟ ਨਹੀਂ, ਕੀ ਖਾਸ ਰਿਪੋਰਟ ਹੈ?
1: ਗੱਲ ਤੁਹਾਡੀ ਠੀਕ ਹੈ, ਜਦੋਂ ਆਪਾਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਤੇ ਵਿਧਾਨ ਸਭਾ ਦੇ ਅੰਦਰ ਜੋ ਲੋਕਾਂ ਦੇ ਚੁਣੇ ਨੁਮਾਇੰਦੇ ਜਿਸ ਢੰਗ ਦੇ ਨਾਲ ਬੀਤੇ ਕਈ ਸਾਲਾਂ ਤੋਂ ਪਰੰਪਰਾ ਬਣ ਗਈ ਹੈ
0: ਜੀ,
1: ਇੱਕ ਦੂਜੇ ਨੂੰ ਟਿੱਚਰਾਂ ਮਜ਼ਾਕ ਬੇਲੋੜੇ ਮੁੱਦੇ ਉਠਾ ਕੇ ਬੇਲੋੜਾ ਵਿਵਾਦ ਖੜਾ ਕਰਨਾ ਤੇ ਸਾਹਮਣੇ ਵਾਲੀ ਸੱਤਾਧਾਰੀ ਧਿਰ ਵੀ ਘੱਟ ਨਹੀਂ ਕਰਦੀ, ਉਹ ਵੀ ਆਪਣੇ ਢੰਗ ਦੇ ਨਾਲ ਨਾਚ ਸਾਰਾ ਨਚਾਉਂਦੀ
0: ਜੀ,
1: ਹੈ ਆਪਣੇ ਆਪ ਚ ਇੱਕ ਸਿਆਸੀ ਖੇਡ ਬਣ ਗਈ ਹੈ। ਪਰੰਤੂ ਰੁਪਿੰਦਰ ਜੀ ਜਦੋਂ ਅਸੀਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ, ਦੇਸ਼ ਦੀ ਲੋਕ ਸਭਾ ਦੀ ਗੱਲ ਕਰਦੇ ਹਾਂ, ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਇਹ ਉਹ ਕਾਨੂੰਨ ਦੇ ਮੰਦਰ ਹੈ ਜਿੱਥੇ ਭਾਰਤੀ ਲੋਕਾਂ ਦਾ ਭਵਿੱਖ ਲਿਖਿਆ ਜਾਂਦਾ ਹੈ। ਇੱਕ ਤੇ ਜਿਹੜਾ ਜੋਤਿਸ਼ ਹੈਗੇ ਜੋਤਿਸ਼ੀ, ਉਹ ਕਹਿੰਦੇ ਜੀ ਤੁਹਾਡੀ ਕਿਸਮਤ ਤੁਹਾਡੇ ਮੱਥੇ ਤੇ ਲਿਖੀ ਹੈ, ਹੱਥਾਂ ਤੋਂ ਲਕੀਰਾਂ ਪੜ ਪੜ ਕੇ ਦੱਸਦੇ ਆ ਕਿ ਭਾਈ ਤੇਰੀ ਕਿਸਮਤ ਚਾਹ ਹੋਵੇਗਾ, ਬੜਾ ਕੁਛ ਅਸੀਂ ਵੇਖਿਆ। ਪਰੰਤੂ ਅਸਲ ਵਿੱਚ ਮੈਨੂੰ ਲੱਗਦਾ ਕਿ ਅਸਲ ਕਿਸਮਤ ਜਿਹੜੀ ਹੈ ਉਹ ਦੇਸ਼ ਦੀ ਵਿਧਾਨ ਸਭਾ ਤੇ ਦੇਸ਼ ਦੀ ਲੋਕ ਸਭਾ ਚ ਛਿਪੀ ਹੁੰਦੀ ਹੈ, ਉੱਥੇ ਲੋਕਾਂ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ। ਤੁਸੀਂ ਵੇਖ ਲਓ ਬੀਤੇ ਸਮੇਂ ਚ ਜਿੰਨੇ ਕਾਨੂੰਨ ਚਾਹੇ ਚੰਗੇ ਚਾਹੇ ਮਾੜੇ, ਚਾਹੇ ਧੜਾ ਧੜ ਨੌਕਰੀਆਂ ਦੇ ਦਿਓ ਤੇ ਚਾਹੇ ਸਰਕਾਰੀ ਸੈਕਟਰ ਖਤਮ ਕਰ ਦਿਓ, ਚਾਹੇ ਔਰਤਾਂ ਨੂੰ ਪੈਸੇ ਦੇ ਦਿਓ ਤੇ ਚਾਹੇ ਕਿਸੇ ਦੀ ਕਟੌਤੀ ਕਰ ਦਿਓ, ਚਾਹੇ ਪੁਰਾਣੀ ਪੈਨਸ਼ਨ ਲਾਗੂ ਕਰ ਦਿਓ, ਚਾਹੇ ਪੁਰਾਣੀ ਪੈਨਸ਼ਨ ਬੰਦ ਕਰ ਦਿਓ, ਚਾਹੇ ਕੱਚਿਆਂ ਨੂੰ ਪੱਕੇ ਕਰ ਦਿਓ ਤੇ ਚਾਹੇ ਪੱਕਿਆਂ ਨੂੰ ਵੀ ਕੱਚੇ ਕਰ ਦਿਓ, ਇਹ ਸਾਰਾ ਕੁਛ ਹੈ ਹਵਾ ਚ ਨਹੀਂ ਹੁੰਦਾ
0: ਜੀ।
1: ਇਹ ਇਹਨਾਂ ਲੋਕ ਸਭਾ ਤੇ ਵਿਧਾਨ ਸਭਾ ਦੇ ਜਿਹੜੇ ਸਦਨ ਸੱਜਦੇ ਨੇ, ਜਿਹਨੂੰ ਆਪਾਂ ਸੈਸ਼ਨ ਆਖਦੇ ਹਾਂ, ਅਜਲਾਸ ਆਖਦੇ ਹਾਂ, ਉਹਨਾਂ ਦੇ ਵਿੱਚ ਹੁੰਦਾ। ਇਸ ਕਰਕੇ ਮੈਂ ਬੜਾ ਅਹਿਮ ਮੰਨਦਾ ਇਹਨਾਂ ਨੂੰ ਕਾਨੂੰਨ ਦੇ ਮੰਦਰ ਨੇ, ਭਾਰਤੀ ਲੋਕਾਂ ਦਾ ਭਵਿੱਖ ਇੱਥੇ ਲਿਖਿਆ ਜਾਂਦਾ ਹੈ। ਉਹ ਵੱਖਰੀ ਗੱਲ ਹੈ ਕਿ ਭਵਿੱਖ ਲਿਖਣ ਵਾਲੇ ਵੀ ਕਿਤੇ ਨਾ ਕਿਤੇ ਸਿਆਸਤ ਦਾ ਸ਼ਿਕਾਰ ਹੋ ਗਏ ਆ, ਉਹ ਭਵਿੱਖ ਹੁਣ ਲੋਕਾਂ ਦੇ ਢੰਗ ਦੇ ਨਾਲ ਨਹੀਂ ਲਿਖਦੇ। ਜਿਵੇਂ ਸੰਸਾਰ ਦੇ ਮੁੱਠੀ ਭਰ ਲੋਕ ਆਪਣੇ ਢੰਗ ਦੇ ਨਾਲ ਇਸ ਸੰਸਾਰ ਨੂੰ ਇਸ ਸਮਾਜ ਨੂੰ ਚਲਾਉਣਾ ਚਾਹੁੰਦੇ, ਉਹਨਾਂ ਦੇ ਢੰਗ ਦੇ ਨਾਲ ਸਾਰਾ ਕੁਛ ਲਿਖਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਤੁਸੀਂ ਜ਼ਿਕਰ ਕੀਤਾ, 3 ਅਗਸਤ ਤੋਂ ਕੱਲ ਤੋਂ ਮਾਨਸੂਨ ਅਜਲਾਸ ਸ਼ੁਰੂ ਹੋਣ ਜਾ ਰਿਹਾ ਹੈ
0: ਜੀ।
1: ਪਹਿਲਾਂ ਤਾਂ ਮੈਂ ਦੱਸਦਾ ਕਿ ਇਹ ਪੰਜਾਬ ਦੀ ਸਰਕਾਰ ਦਾ ਜਿਹੜੀ ਇਹ ਵਾਲੀ ਟਰਨ ਹੈ, ਪੰਜਾਬ ਦੀ ਸਰਕਾਰ ਦੀ ਇਸ ਟਰਮ ਦਾ ਇਹ ਆਖਰੀ ਮਾਨਸੂਨ ਅਜਲਾਸ ਹੋਵੇਗਾ ਭਗਵੰਤ ਮਾਨ ਸਰਕਾਰ ਦਾ, ਕਿਉਂਕਿ ਇਸ ਤੋਂ ਬਾਅਦ ਨਵੀਂ ਸਰਕਾਰ ਗਠਨ ਹੋ ਕੇ ਫਿਰ ਅਗਲਾ ਮਾਨਸੂਨ ਅਜਲਾਸ ਸੱਦੇਗੀ, ਜਿਹੜੀ ਵੀ ਗਠਨ ਹੁੰਦੀ ਹੈ
0: ਜੀ।
1: ਹੁਣ ਇਹਦੇ ਵਿੱਚ ਜਿਹੜੀ ਸਭ ਤੋਂ ਚੀਜ਼ ਮੈਨੂੰ ਨਜ਼ਰ ਆ ਰਹੀ ਹੈ ਕਿ 3 ਤੋਂ 10 ਅਗਸਤ ਸੋਮਵਾਰ ਤੋਂ ਲੈ ਕੇ ਚੱਲ ਅਗਲੇ ਸੋਮਵਾਰ ਤੱਕ ਰਹਿਣੀ ਹੈ, ਸ਼ਨੀ ਐਤਵਾਰ ਨੂੰ ਛੱਡ ਵੀ ਲਈਏ ਤੇ ਤਾਂ ਵੀ ਮੈਂ ਸਮਝਦਾ ਕਿ ਕਾਫੀ ਦਿਨ ਹੈ ਤੇ ਪੰਜਾਬ ਦੀ ਸਰਕਾਰ ਨੇ ਬਹੁਤੇ ਅਜੇ ਪੱਤੇ ਖੋਲੇ ਨੇ ਕਿ ਉਹਨਾਂ ਨੇ ਕੀ ਕੁਛ ਅੰਦਰ ਕਰਨਾ। ਸਿਰਫ 2 ਚੀਜ਼ਾਂ ਜਿਹੜੀਆਂ ਹੁਣ ਤੱਕ ਸਾਹਮਣੇ ਆ ਰਹੀਆਂ, ਇੱਕ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਉੱਪਰ ਜਿਹੜਾ ਕੁਛ ਨਵਾਂ ਬਿੱਲ ਪੇਸ਼ ਕੀਤਾ ਜਾਣਾ, ਖੈਰ ਉਹ ਪਤਾ ਸਾਰਿਆਂ ਨੂੰ ਕਿ ਉਹ ਕੈਬਨਿਟ ਨੇ ਉਹਨੂੰ ਪਹਿਲਾਂ ਹੀ ਮਾਨਤਾ ਦੇ ਦਿੱਤੀ ਹੈ, ਕੇਵਲ ਉਹ ਬਿੱਲ ਪੇਸ਼ ਕਰਨਾ ਤੇ ਉਹ ਮਾਨਤਾ ਉਹਨੂੰ 100% ਮਿਲ ਜਾਣੀ ਹੈ, ਜਿਹਦੇ ਵਿੱਚ ਪ੍ਰਾਈਵੇਟ ਸਕੂਲਾਂ ਤੇ ਭੋਰਾ ਸਖਤੀ ਕੀਤੀ ਗਈ ਹੈ ਕਿ ਸਾਲ ਦਾ 5% ਫੀਸਾਂ ਦਾ ਇਜਾਫਾ ਤੁਸੀਂ ਕਰ ਸਕਦੇ, ਤੋਂ ਵੱਧ ਨਹੀਂ ਕਰ ਸਕਦੇ। ਇੱਕ ਤੇ ਉਹ ਬਿੱਲ ਹੈ, ਦੂਜਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਸਲੇ ਦੇ ਵਿੱਚ ਜਿਹੜੀਆਂ ਸੋਧਾਂ ਦਾ ਜ਼ਿਕਰ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਕੀਤਾ ਜਾ ਰਿਹਾ ਜਾਂ ਕੁਛ ਹੋਰ ਸਿੱਖ ਸਮਾਜ ਵਾਲੇ ਪਾਸਿਓਂ ਕੀਤਾ ਜਾ ਰਿਹਾ, ਉਹਦੇ ਵਿੱਚ ਵੀ ਪਤਾ ਲੱਗਿਆ ਕਿ ਇੱਕ ਅੱਧੀ ਸੋਧ ਜਿਹੜੀ ਹੈ ਪੰਜਾਬ ਦੀ ਸਰਕਾਰ ਕਰ ਸਕਦੀ ਹੈਗੀ ਹੈ। ਇਹ ਤੋਂ ਇਲਾਵਾ ਕੁਛ ਨਹੀਂ ਅਜੇ ਤੱਕ ਗੱਲ ਸਾਫ ਕੀ ਕੁਛ ਅੰਦਰ ਕਰਨਾ ਹੈਗਾ। ਦਿਨ ਕਾਫੀ ਹੈ, ਜਦੋਂ ਦਿਨ ਕਾਫੀ ਹੈ ਤੇ ਮੈਨੂੰ ਲੱਗਦਾ ਕਿ ਫਿਰ ਉਹ ਦਿਨਾਂ ਦੇ ਵਿੱਚ ਕਾਫੀ ਰੌਲੇ ਰੱਪੇ ਤੇ ਸਿਆਸਤ ਹੋਣੀ ਹੈ। ਔਰ ਇਹ ਮੈਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ ਕਿ ਸਭ ਤੋਂ ਪਹਿਲਾਂ ਤੇ ਰੌਲਾ ਇਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਅਕਾਲ ਤਖ਼ਤ ਵਾਲੇ ਪਾਸਿਓਂ ਗੁਰੂ ਦੋਖੀ ਐਲਾਨੇ ਜਾ ਚੁੱਕੇ ਆ, ਪੰਥ ਵਿਰੋਧੀ ਐਲਾਨੇ ਜਾ ਚੁੱਕੇ ਆ। ਗੁਰੂ ਦੋਖੀ ਵਿਅਕਤੀ ਪੰਥ ਵਿਰੋਧੀ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਲਾਨਿਆ ਹੋਵੇ
0: ਜੀ,
1: ਉਹਦੇ ਰੂਬਰੂ ਹੋਣਾ ਹੀ ਬਹੁਤ ਵੱਡੀ ਗੱਲ ਹੈਗੀ ਹੈ ਕਿ ਉਹਦੇ ਰੂਬਰੂ ਸਿੱਖ ਵਿਧਾਇਕ ਹੋਣਗੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਆ, ਚਾਹੇ ਕਾਂਗਰਸ ਦੇ, ਚਾਹੇ ਕੋਈ ਹੋਰ ਹੋਣ। ਹਾਲਾਂਕਿ ਜਿਹੜੇ ਹੋਰ ਹੈ ਭਾਵੇਂ ਕਾਂਗਰਸੀ ਹੈ ਜਾਂ ਬੀਬੀ ਗਰੀਬ ਕੌਰ ਹੈ, ਉਹਨਾਂ ਨੇ ਤੇ ਬਕਾਇਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਆਗਿਆ ਲੈ ਲਈ ਕਿ ਭਾਈ ਆਗਿਆ ਦੋ, ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਆ। ਉਹਨਾਂ ਨੇ ਆਗਿਆ ਦੇ ਵੀ ਦਿੱਤੀ, ਨਾਲ ਕੁਛ ਹਦਾਇਤਾਂ ਵੀ ਦਿੱਤੀਆਂ ਨੇ ਜਥੇਦਾਰ ਸਾਹਿਬ ਨੇ ਕਿ ਤੁਸੀਂ ਲੋਕਾਂ ਦੀ ਗੱਲ ਕਰੋ, ਕਾਨੂੰਨ ਭਾਈ ਜੇ ਉੱਥੇ ਪਾਸ ਕਰਨਾ ਤੇ ਪੰਥ ਦੀ ਰਾਏ ਤੋਂ ਬਿਨਾਂ ਨਾ ਕੀਤਾ ਜਾਵੇ। ਤੇ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਪੰਜਾਬ ਦੀ ਸਰਕਾਰ ਉਹ ਕਾਨੂੰਨ ਜੇ ਸੋਧ ਕਾਨੂੰਨ ਲਿਆ ਰਹੀ ਹੈ, ਤੇ ਜੇ ਫਿਰ ਸੋਧ ਕਾਨੂੰਨ ਆਉਂਦਾ ਪੰਜਾਬ ਦੇ ਸਿੱਖ ਵਿਧਾਇਕ ਉੱਤੇ ਸਹਿਮਤੀ ਦਿੰਦੇ ਆ ਤੇ ਮੈਂ ਸਮਝਦਾ ਤੇ ਉਹ ਤੇ ਫਿਰ ਅਕਾਲ ਤਖ਼ਤ ਨਾਲ ਬਗਾਵਤ ਹੋਵੇਗੀ। ਸੋ ਆਪਣੇ ਆਪ ਚ ਬੜਾ ਵਿਸ਼ੇਸ਼ ਸੈਸ਼ਨ ਰਹੇਗਾ ਕਿਉਂਕਿ ਕਾਫੀ ਦਿਨ ਚੱਲਣਾ ਆ। ਸੋ ਵੇਖਦੇ ਹਾਂ ਕੀ ਗੱਲਾਂ ਬਾਤਾਂ ਹੁੰਦੀਆਂ। ਉਵੇਂ ਤੇ ਭਾਈ ਮੁੱਦਿਆਂ ਦੀ ਪੰਡ ਹੈ, ਹੁਣ ਮੁੱਦੇ ਚੁੱਕੇ ਜਾਂਦੇ ਆ ਜਾਂ ਕੇਵਲ ਮੁੱਦਿਆਂ ਤੇ ਸਿਆਸਤ ਹੁੰਦੀ ਹੈ ਇਹ ਅਸੀਂ ਹੁਣ ਕੱਲ ਤੋਂ ਵੇਖਾਂਗੇ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ ਬੈਸਟ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਪਤਾ, ਕਿਉਂਕਿ ਗੱਲ ਹੋਵੇ ਕਿ ਘਰ ਦੀ ਰੈਨੋਵੇਸ਼ਨ ਹੈ ਜਾਂ ਫਿਰ ਬਿਲਡਰਸ ਤੇ ਰੈਨੋਵੇਟਰਸ ਕੰਟਰੈਕਟਰਸ ਦੇ ਲਈ ਇਹ ਇੱਕ ਅੱਛਾ ਸਟੋਪ ਹੈ, ਕਿਉਂਕਿ ਪਲੰਬਿੰਗ, ਇਲੈਕਟ੍ਰੀਕਲ, ਫਲੋਰਿੰਗ, ਡੋਰਸ ਤੋਂ ਲੈ ਕੇ ਵਾਸ਼ਰੂਮ ਦਾ ਸਾਰਾ ਸਮਾਨ, ਜਨਰਲ ਕੰਸਟਰਕਸ਼ਨ ਤੇ ਰੈਨੋਵੇਸ਼ਨ ਦਾ ਸਾਰਾ ਹੀ ਮਟੀਰੀਅਲ ਤੁਸੀਂ ਇੱਥੋਂ ਲਵੋ ਬੈਸਟ ਵੈਲਿਊ ਦੇ ਨਾਲ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਪਾਸੋਂ। ਸੋ ਜੀ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਰੇ ਪ੍ਰਾਈਜ਼ ਪ੍ਰੋਡਕਟਸ ਵੀ ਵੇਖ ਸਕਦੇ ਹੋ। www.bestvaluebuildingsupplies.ca ਤੇ ਜਾਣਾ ਹੈ ਤੇ ਸਟੀਲਸ ਤੇ ਡਿਕਸੀ ਦੇ ਕਾਰਨਰ ਤੇ 8005 ਡਿਕਸੀ ਰੋਡ ਬ੍ਰੈਂਪਟਨ ਦੇ ਵਿੱਚ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲੇ ਨੇ। ਸੋ ਚਾਹੁੰਦੇ ਹੋ ਤੁਸੀਂ ਕਿ ਪ੍ਰੋਡਕਟਸ ਤੇ ਤੁਹਾਨੂੰ ਅੱਛਾ ਪ੍ਰਾਈਜ਼ ਮਿਲੇ ਤੇ ਇਹ ਅੱਛਾ ਸਟੋਪ ਲਗਜ਼ਰੀ ਸ਼ੋਰੂਮ ਜੋ ਹੈ ਬ੍ਰੈਂਪਟਨ ਦੇ ਵਿੱਚ ਵਿਜ਼ਿਟ ਜ਼ਰੂਰ ਕਰਕੇ ਆਉਣਾ ਜੀ। ਰਮੇਸ਼ ਜੀ ਗੱਲ ਅਗਲੀ ਤੋਰਾਂਗੇ ਤੇ ਗੱਲ ਤੋਰੀਏ ਕਾਂਗਰਸ ਦੇ ਆਪਸੀ ਘਮਾਸਾਣ ਦੀ, ਤੇ ਖਬਰ ਹੈ ਕਿਤੇ ਇਸ ਦੇ ਵਿੱਚ ਆਪ ਦੀ ਵੀ ਐਂਟਰੀ ਹੋਈ ਹੈ ਜੀ, ਕੀ ਖਾਸ ਰਿਪੋਰਟ ਹੈ?
1: ਰੁਪਿੰਦਰ ਜੀ, ਜਿਹੜਾ ਕਾਂਗਰਸ ਦਾ ਸਿਆਸੀ ਕਾਟੋ ਕਲੇਸ਼ ਹੈ
0: ਜੀ,
1: ਪਿਛਲੇ ਕਈ ਦਿਨ ਹੋ ਗਏ ਆ ਮੈਂ ਵੀ ਇਸ ਪਲੇਟਫਾਰਮ ਤੇ ਸਰੋਤਿਆਂ ਨਾਲ ਸਾਂਝ ਪਾ ਰਿਹਾ, ਵੱਖ ਵੱਖ ਮੀਡੀਆ ਅਦਾਰੇ ਜਾਂ ਸੋਸ਼ਲ ਮੀਡੀਆ ਤੇ ਵੀ ਕਾਂਗਰਸ ਦਾ ਕਾਟੋ ਕਲੇਸ਼ ਚਰਚਾ ਚ ਹੈ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਚਰਚਾ
0: ਜੀ।
1: ਹੁਣ ਜਿੱਥੇ ਗੱਲ ਪਹੁੰਚ ਗਈ ਹੈ, ਜੋ ਕੁਛ ਅਸੀਂ ਰੋਜ਼ ਦੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਜੋ ਕਾਂਗਰਸੀ ਇਕੱਠ ਕਰਦੇ ਆ ਉਸ ਇਕੱਠ ਦੇ ਵਿੱਚ, ਜਿਵੇਂ ਸਿਆਣੇ ਕਹਿੰਦੇ ਆ ਨਾ ਕਿ ਕਈ ਵਾਰ ਜਿਹੜਾ ਕਾਟੋ ਕਲੇਸ਼ਾ ਲੈ ਪੈਂਦਾ ਹੈ ਕਲਾ ਦਾ ਮੂੰਹ ਕਾਲਾ, ਮੈਨੂੰ ਲੱਗਦਾ ਕਿ ਕਾਂਗਰਸ ਦੇ ਉੱਪਰੋਂ ਨੌਬਤ ਆ ਗਈ ਹੈ। ਮੈਂ ਬਹੁਤ ਚਿਰ ਤੋਂ ਕਹਿੰਦਾ ਆ ਰਿਹਾ ਕਿ ਕਾਂਗਰਸ ਨੂੰ ਆਪਣਾ ਮਸਲਾ ਨਿਬੇੜ ਲੈਣਾ ਚਾਹੀਦਾ
0: ਜੀ।
1: ਆ ਦਿਨ ਆਪਸੀ ਰੌਲੇ ਦੇ ਨਹੀਂ ਹੈ, ਆ ਦਿਨ ਚੋਣਾਂ ਦੇ ਲਈ ਚੋਣ ਪ੍ਰਚਾਰ ਵਿੱਚ ਰੁੱਝਣ ਦੇ ਹੈ, ਕਿਹਨੂੰ ਟਿਕਟ ਦੇਣੀ ਹੈ, ਕਿਹਨੂੰ ਕੱਟਣੀ ਹੈ, ਕਿਹਦੀ ਪੱਕੀ ਟਿਕਟ ਹੈ, ਕਿਹਦੀ ਕੱਚ ਪੱਕੀ ਟਿਕਟ ਹੈ, ਕਿਹੜਾ ਜਾਣ ਵਾਲਾ ਤੇ ਕਿਹੜਾ ਆਉਣ ਵਾਲਾ, ਉਹ ਸਾਰੀਆਂ ਚੀਜ਼ਾਂ ਦੇ ਕੋਖਣ ਪੜਤਾਲਣ ਦੇ ਦਿਨ ਹੈ। ਤੇ ਇੱਥੇ ਰੌਲਾ ਕੀ ਪਿਆ ਆ? ਆ ਤਾਜ਼ਾ ਤਰੀਨ ਕੁਛ ਘੰਟੇ ਪਿੱਛੇ ਚੱਲ ਜਾਈਏ ਬਰਨਾਲੇ ਵਿਖੇ, ਜਿੱਥੇ ਭੁਪੇਸ਼ ਬਘੇਲ ਹੋਣੀ ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਤਹਿਤ ਕੰਮ ਕਰ ਰਿਹਾ ਹੈ, ਉੱਥੇ ਨਾਅਰੇ ਲੱਗੀ ਜਾਂਦੇ ਆ ਚਰਨਜੀਤ ਸਿੰਘ ਚੰਨੀ ਜਿੰਦਾਬਾਦ। ਹਾਲਾਂਕਿ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਤੇ ਮੈਨੂੰ ਲੱਗਦਾ ਕਿਸੇ ਨੂੰ ਇਤਰਾਜ਼ ਨਹੀਂ ਹੈ, ਪਰੰਤੂ ਜਦੋਂ ਇਹ ਗੱਲ ਜਗ ਜਾ ਰਿਹਾ ਕਿ ਇੱਕ ਪਾਸੇ ਰਾਜ ਸਾਹਿਬ ਡਿੰਗ ਦਾ ਧੜਾ ਆ ਜਿਹੜਾ ਬਤੌਰ ਪ੍ਰਧਾਨ ਪੰਜਾਬ ਚ ਇਹਨਾਂ ਸਮਾਗਮਾਂ ਦੀ ਅਗਵਾਈ ਕਰ ਰਿਹਾ, ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਆ ਜਿਹੜੇ ਬਗਾਵਤ ਕਰ ਚੁੱਕੇ, ਮੈਨੂੰ ਮਨਜ਼ੂਰ ਨਹੀਂ ਆ ਰਾਜਾ ਬੜਿੰਗ, ਔਰ ਰੁਸ ਕੇ ਘਰ ਬੈਠੇ ਹੋਏ ਆ। ਤੇ ਜਦੋਂ ਉਸ ਇਕੱਠ ਦੇ ਵਿੱਚ ਬੀਤੇ ਕੱਲ ਵੀ ਤੇ ਅੱਜ ਵੀ ਇਹ ਨਾਅਰੇ ਲੱਗਣ ਚਰਨਜੀਤ ਸਿੰਘ ਚੰਨੀ ਜਿੰਦਾਬਾਦ, ਤੇ ਫਿਰ ਇਹ ਬਗਾਵਤ ਹੀ ਹੈ, ਫਿਰ ਇਹਨੂੰ ਬਗਾਵਤੀ ਸੁਰਾਂ ਆਖਾਂਗੇ। ਹੁਣ ਕਾਂਗਰਸੀ ਜਿਹੜੇ ਲੀਡਰ ਹੈ, ਚਾਹੇ ਉਹ ਰਾਜਾ ਬੜਿੰਗ ਹੈ, ਚਾਹੇ ਹੋਰ ਹੈ, ਅੱਜ ਰਜੀਆ ਸੁਲਤਾਨ ਵੀ ਉੱਥੇ ਪਹੁੰਚੇ ਸੀ ਮੰਚ ਤੋਂ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਜੋ ਕੁਛ ਕੀਤਾ ਜਾ ਰਿਹਾ ਕਹਿੰਦੇ ਗਲਤ ਹੈ, ਰਜੀਆ ਸੁਲਤਾਨਾ ਨੇ ਕਿਹਾ। ਜਦੋਂ ਇਹ ਦਿੱਲੀ ਜਾਂਦੇ ਕਹਿੰਦੇ ਉਦੋਂ ਇਹ ਮੀਆਂ ਮਿੱਠੂ ਬਣ ਜਾਂਦੇ ਹੈ, ਇੱਥੇ ਮਾਹੌਲ ਖਰਾਬ ਕਰਾਉਂਦੇ, ਨਾਂ ਤਾਂ ਨੀ ਉਹਨਾਂ ਨੇ ਕਿਸੇ ਦਾ ਲਿਆ, ਪਰੰਤੂ ਗੱਲ ਤੇ ਚਰਨਜੀਤ ਸਿੰਘ ਚੰਨੀ ਵਾਲੇ ਪਾਸੇ ਸੀ। ਰਾਜਾ ਬੜਿੰਗ ਨੇ ਵੀ ਮੰਚ ਤੋਂ ਉੱਪਰੋਂ ਦਬਕਾ ਮਾਰਿਆ, ਸ਼ਮਸ਼ੇਰ ਦੁੱਲੋ ਸਾਬਕਾ ਪ੍ਰਧਾਨ ਹੈ ਉਹਨਾਂ ਨੇ ਨਵਾਂ ਹੀ ਸ਼ੋਸ਼ਾ ਛੱਡਤਾ, ਉਹ ਕਹਿੰਦੇ ਜੀ ਏਜੰਸੀਆਂ ਦੀ ਦਖਲ ਅੰਦਾਜ਼ੀ ਹੈ, ਏਜੰਸੀਆਂ ਕਰਾ ਰਹੀਆਂ, ਰੌਲਾ ਤੁਸੀਂ ਆਪਣਾ ਨਾ ਮਕਾਓ ਤੇ ਕਰਾ ਰਹੀਆਂ ਏਜੰਸੀਆਂ। ਆ ਬੀਤੇ ਕੱਲ ਦੀ ਹੈ, ਮਦਨ ਲਾਲ ਜਲਾਲਪੁਰ ਸਾਬਕਾ ਵਿਧਾਇਕ ਸਸਪੈਂਡ ਕਰ ਦਿੱਤਾ, ਦੁਪਹਿਰੇ ਸਸਪੈਂਡ ਕੀਤਾ ਰਾਜਾ ਬੜਿੰਗ ਹੁਣਾਂ ਨੇ, ਤਿੰਨ ਚਾਰ ਘੰਟੇ ਬਾਅਦ ਚਰਨਜੀਤ ਸਿੰਘ ਚੰਨੀ ਮਦਨ ਲਾਲ ਜਲਾਲਪੁਰ ਤੋਂ ਪਹੁੰਚ ਗਏ, ਕਹਿੰਦੇ ਇਹ ਗਲਤ ਹੈ, ਇਹ ਬਗਾਵਤ ਨਹੀਂ ਤੇ ਹੋਰ ਕੀ ਹੈ, ਇਹ ਅਸੀਂ ਧੜੇਬੰਦੀ ਨਹੀਂ ਤੇ ਹੋਰ ਕੀ ਹੈ। ਬੜੇ ਜਣੇ ਰੁਸ ਕੇ ਬੈਠੇ ਜਿਹੜੇ ਪ੍ਰੋਗਰਾਮਾਂ ਚ ਹਿੱਸਾ ਨਹੀਂ ਲੈ ਰਹੇ, ਪਟਿਆਲੇ ਚ ਪ੍ਰੋਗਰਾਮ ਕੀਤਾ, ਪਟਿਆਲੇ ਦਾ ਮੈਂਬਰ ਪਾਰਲੀਮੈਂਟ ਕਾਂਗਰਸ ਦਾ ਹੈ, ਉਹ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਿਆ। ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦੀ ਐਂਟਰੀ
0: ਜੀ,
1: ਹੁਣ ਗੱਲ ਇਹ ਕਿ ਸਿਆਸੀ ਮੰਚ ਹੈ ਕਾਂਗਰਸ ਦਾ, ਹੁਣ ਕਾਂਗਰਸੀ ਵੀ ਭਾਸ਼ਣ ਕਲਾ ਦੇ ਤੇ ਕਾਫੀ ਉਹ ਵੀ ਮਹਾਰਤ ਰੱਖਦੇ ਆ, ਉਹ ਕਹਿੰਦੇ ਜੀ ਗੱਲ ਇਹ ਆ ਕਿ ਰਾਜਾ ਬੜਿੰਗ ਹੁਣੀ ਬਹੁਤ ਸਾਰੇ ਕਹਿੰਦੇ ਕਾਂਗਰਸ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਜਿਹੜੇ ਸਾਡੇ ਵਿੱਚ ਆਉਣ ਨੂੰ ਤਿਆਰ ਹੈ। ਰਾਜਾ ਬੜਿੰਗ ਨੇ ਇਹ ਗੱਲ ਕਹਿ ਦਿੱਤੀ ਸਿਆਸੀ ਮੰਚ ਤੋਂ। ਉਧਰੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸਾਡੇ ਜਿਹੜੇ 40-45 ਤੁਹਾਡੇ ਚਾਰ ਰਹੇ ਤੁਸੀਂ ਉਹਨਾਂ ਦੀ ਗੱਲ ਛੱਡੋ, ਜਿਹੜੇ 4-5 ਤੁਹਾਡੇ ਬੱਚੇ ਆ ਪਹਿਲਾਂ ਉਹ ਸਾਂਭ ਲਓ। ਗੱਲ ਵੀ ਸਹੀ ਹੈ ਕਿ ਤੁਸੀਂ ਉਹਨਾਂ ਦੇ 40-45 ਲਿਆਉਣ ਦੀਆਂ ਗੱਲਾਂ ਕਰ ਰਹੇ ਹੋ, ਆਪਣੇ ਵਿੱਚ ਤੁਹਾਡੇ 'ਚ ਧੜੇਬੰਦੀ ਹੈ, ਆਪਣੇ 'ਚ ਤੁਸੀਂ ਜਿੰਨੇ ਹੋ ਅੱਧਿਆਂ ਦਾ ਮੂੰਹ ਇੱਧਰ ਹੈ ਅਤੇ ਅੱਧਿਆਂ ਦਾ ਇੱਧਰ ਹੈ। ਭਗਵੰਤ ਮਾਨ ਕਹਿੰਦਾ ਇਹਨਾਂ ਨੂੰ ਗੱਲ ਹੀ ਕੋਈ ਨਹੀਂ, ਇਹਨਾਂ ਨੂੰ ਸਿਰਫ ਪ੍ਰਧਾਨਗੀ ਦਾ ਰੌਲਾ ਪੰਜਾਬ 'ਚ ਫਿਕਰ ਹੀ ਨਹੀਂ ਹੈ। ਉਹਨੂੰ ਮੌਕਾ ਮਿਲ ਗਿਆ, ਭਗਵੰਤ ਮਾਨ ਨੂੰ ਉਹ ਤੇ ਪਹਿਲਾਂ ਹੀ ਸਟੇਜਾਂ 'ਤੇ ਚੜ੍ਹ ਕੇ ਆ ਚੁਟਕਲੇ ਸੁਣਾਉਂਦਾ ਤੇ ਉਹਨੂੰ ਹੋਰ ਮੌਕਾ ਮਿਲ ਗਿਆ। ਹਰਪਾਲ ਸਿੰਘ ਚੀਮਾ ਥੋੜਾ ਸਮਾਂ ਪਹਿਲਾਂ ਕਹਿ ਕੇ ਹਟਿਆ ਕਿ ਤੁਸੀਂ ਵੇਖਿਓ ਸਹੀ 2027 'ਚ ਆਉਂਦਿਆਂ ਆਉਂਦਿਆਂ 3 ਹਿੱਸਿਆਂ 'ਚ ਵੰਡੀ ਜਾਣੀ ਆ ਕਹਿੰਦੇ ਕਾਂਗਰਸ। ਸੋ ਕਹਿਣ ਤੋਂ ਭਾਵ ਹੈ ਕਿ ਸਿਆਸੀ ਤੌਰ ਤੇ ਕਾਂਗਰਸ ਇਸ ਵੇਲੇ ਬੜੇ ਔਖੇ ਹਾਲਾਤਾਂ 'ਚੋਂ ਲੰਘ ਰਹੀ ਹੈ। ਭਾਵਾਂ ਕਿ ਹਾਈ ਕਮਾਂਡ ਨੇ ਭੁਪੇਸ਼ ਬਘੇਲ ਨੂੰ ਭੇਜਿਆ ਸੀ ਕਿ ਤੁਸੀਂ ਬੂਥ ਪੱਧਰ ਤੇ ਜਾਓ, ਬਲਾਕ ਪੱਧਰ ਤੇ ਜਾਓ, ਜ਼ਿਲ੍ਹਾ ਪੱਧਰ ਤੇ ਜਾਓ, ਮੀਟਿੰਗਾਂ ਦਾ ਸਿਲਸਿਲਾ ਚਲਾਓ, ਪਾਰਟੀ ਨੂੰ ਜਿਹੜਾ ਹੇਠਲਾ ਕਾਡਰ ਹੈ ਉਹਨੂੰ ਚੁਸਤ ਫੁਰਤ ਕਰੋ, ਭਾਵਕੀ ਐਕਟਿਵ ਕਰੋ, ਉਹਨੂੰ ਤੇਜ਼ ਕਰੋ, ਤੇ ਗੱਲ ਉਲਟ ਹੋਣੀ ਸ਼ੁਰੂ ਹੋ ਗਈ ਹੈ। ਭਾਵਕੀ ਜਿਹੜੀ ਧੜੇਬੰਦੀ ਕੇਵਲ ਚੰਡੀਗੜ੍ਹ ਤੱਕ ਹੀ ਨਜ਼ਰ ਆਉਂਦੀ ਸੀ, ਹੁਣ ਉਹ ਬਲਾਕ ਪੱਧਰ ਤੱਕ ਵੀ ਨਜ਼ਰ ਆਉਣ ਲੱਗ ਪਈ ਹੈ, ਜਿਸ ਢੰਗ ਦੇ ਨਾਅਰੇਬਾਜ਼ੀ ਉੱਥੇ ਲੱਗਣੀ ਹੋਈ ਹੈ। ਸੋ ਬਾਕੀ ਭਾਈ ਹਾਈ ਕਮਾਂਡ ਤੇ ਨਿਰਭਰ ਹੈ, ਕਾਂਗਰਸ ਦੀ ਹਾਈ ਕਮਾਂਡ ਤੇ, ਕਿ ਉਹ ਇਸ ਕਾਟੋ ਕਲੇਸ਼ ਨੂੰ ਕਿਵੇਂ ਸਮੇਟਦੀ ਹੈ ਤੇ ਕਿੰਨੀ ਕੁ ਜਲਦੀ ਸਮੇਟਦੀ ਹੈ। ਉਵੇਂ ਮੈਂ ਸਮਝਦਾ ਕਿ ਕਾਫੀ ਦੇਰੀ ਕਾਂਗਰਸ ਕਰ ਚੁੱਕੀ ਹੈ।
0: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਤੁਸੀਂ ਆਪਣੀ ਇੰਸ਼ੋਰੈਂਸ ਜੋ ਹੈ ਉਸ ਬਾਰੇ ਹਾਲੇ ਤੱਕ ਨਹੀਂ ਸੋਚਿਆ, ਤੇ ਜੀ ਇਸ ਬਾਰੇ ਸੋਚਣਾ ਵੀ ਜ਼ਰੂਰੀ ਹੈ, ਕਿਉਂਕਿ ਜ਼ਿੰਦਗੀ ਟੈਨਸ਼ਨ ਫਰੀ ਜੇਕਰ ਅਸੀਂ ਜੀਣੀ ਹੈ ਤੇ ਫਿਰ ਇਸ ਮੁਲਕ ਦੇ ਵਿੱਚ ਖਾਸ ਤੌਰ 'ਤੇ ਜੇਕਰ ਗੱਲ ਕਰੀਏ ਤੇ ਪਰਿਵਾਰ ਦੀ ਪ੍ਰੋਟੈਕਸ਼ਨ ਦੇ ਲਈ, ਅੱਛੀ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਜੀ ਇਹ ਸਲਾਹ ਤੁਸੀਂ ਹਰਪ੍ਰੀਤ ਸੈਣੀ ਜੀ ਪਾਸੋਂ ਟੌਪ ਚੋਇਸ ਇੰਸ਼ੋਰੈਂਸ ਤੋਂ ਜ਼ਰੂਰ ਲੈ ਸਕਦੇ ਹੋ। ਨੰਬਰ ਨੋਟ ਕਰਨਾ ਜੀ, 416-817-6500 416-817-6500 ਇਹ ਨੰਬਰ ਹੈ। ਲਾਈਫ ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ, ਅੱਛੀ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਆਪਣਿਆਂ ਦੇ ਲਈ, ਤੇ ਫਿਰ ਅੱਛੇ ਹੈਲਥ ਡੈਂਟਲ ਤੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਜਾਣਕਾਰੀ ਇਹਨਾਂ ਪਾਸੋਂ ਲਵੋ। ਨੰਬਰ 416-817-6500 416-817-6500 ਨੰਬਰ ਜੀ ਹਰਪ੍ਰੀਤ ਸੈਣੀ ਜੀ ਦੇ ਲਈ ਤੁਸੀਂ ਨੋਟ ਰੱਖਣਾ ਜੀ। ਤੇ ਮੈਂ ਇਸ ਦੇ ਨਾਲ ਹੀ ਜੀ ਜ਼ਿਕਰ ਇਹ ਵੀ ਕਰ ਦੇਵਾਂ ਜੀ, ਫਾਰਮ ਤੇ ਖੇਤਾਂ ਦੇ ਵਿੱਚ ਜੋ ਕੰਮ ਹੈ, ਗ੍ਰੀਨ ਹਾਊਸ ਦਾ ਕੰਮ ਹੈ, ਇਹ ਜੀ ਕੰਮ ਮਿਲ ਰਿਹਾ, ਤੇ ਗੁਰਜੋਤ ਜੀ ਪਾਸੋਂ ਜੀ ਤੁਸੀਂ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ। ਨੰਬਰ 647-278-5593 647-278-5394 ਇਹ ਨੰਬਰ ਹੈ, ਕਾਲ ਕਰਕੇ ਤੁਸੀਂ ਪੂਰੀ ਜਾਣਕਾਰੀ ਲਓ, ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਦਿਓ। ਪਿਕਅਪ ਤੇ ਡਰੋਪ ਆਫ ਵੀ ਇਹ ਕਰਨਗੇ। 647-278-5593 ਗੁਰਜੋਤ ਜੀ ਦਾ ਨੰਬਰ ਹੈ, ਤੇ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਜੀ। ਰਮੇਸ਼ ਜੀ, ਪ੍ਰਧਾਨ ਮੰਤਰੀ ਨੇ ਖਬਰ ਹੈ ਦੇਸ਼ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤਾ ਜੀ, ਇਸ ਬਾਰੇ ਕੀ ਖਾਸ ਰਿਪੋਰਟ ਹੈ?
1: ਚਲੋ ਇੱਕ ਗੱਲ ਤੇ ਰੁਪਿੰਦਰ ਜੀ ਥੋੜੀ ਜਿਹੀ, ਚਲੋ ਮੈਂ ਚੰਗੀ ਤਾਂ ਨਹੀਂ ਕਹਿ ਸਕਦਾ, ਪਰੰਤੂ ਸਪਸ਼ਟ ਹੋਈ ਆ
0: ਜੀ
1: ਕਿ ਗੱਲ ਇਕੱਲੇ ਪੰਜਾਬ ਚ ਨਹੀਂ ਤੇ ਆਮ ਤੌਰ ਤੇ ਇੱਕ ਸ਼ਬਦ ਹੀ ਪ੍ਰਚਲਿਤ ਹੋ ਗਿਆ ਸੀ ਕਿ ਪਤਾ ਨੀ ਪੰਜਾਬੀ ਨਸ਼ਾ ਕਰਦੇ ਆ, ਪਤਾ ਨੀ ਪੰਜਾਬ ਚ ਹੀ ਨਸ਼ਾ ਆ, ਬਾਕੀ ਤੇ ਭਾਰਤੀ ਲੋਕਾਂ ਨੂੰ ਪਤਾ ਹੀ ਨੀ। ਉਹ ਜਿਹੜੀ ਅੱਜ ਮੁਹਿੰਮ ਦਾ ਤੁਸੀਂ ਜ਼ਿਕਰ ਕੀਤਾ ਨਾ, ਵਿਕਸਿਤ ਭਾਰਤ ਦੇ ਤਹਿਤ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੁਹਿੰਮ ਦਾ ਆਗਾਜ਼ ਕੀਤਾ, ਨਸ਼ਾ ਮੁਕਤ ਯੁਵਾ, ਉਹ ਇਸ ਗੱਲ ਦਾ ਹੁਣ ਸਿੱਧਾ ਸੰਕੇਤ ਹੈ ਕਿ ਨਸ਼ਾ ਇਕੱਲੇ ਪੰਜਾਬ ਦੀ ਦਿੱਕਤ ਨਹੀਂ ਹੈ, ਭਾਰਤ ਦੀ ਦਿੱਕਤ ਹੈ। ਇਕੱਲਾ ਪੰਜਾਬ ਦੇ ਨੌਜਵਾਨ ਨਸ਼ੇ ਦਾ ਸੇਵਨ ਨਹੀਂ ਕਰਦੇ, ਪੰਜਾਬ ਤੋਂ ਇਲਾਵਾ ਵੀ ਬਹੁਤ ਸਾਰੇ ਹੋਰ ਕਰਦੇ ਆ। ਉਹ ਵੱਖਰੀ ਗੱਲ ਹੈ ਕਿ ਪੰਜਾਬ ਕੁਛ ਸਿਆਸੀ ਚਾਲਾਂ ਦਾ ਸ਼ਿਕਾਰ ਹੋ ਗਿਆ, ਬਦਨਾਮ ਵੀ ਵੱਧ ਕੀਤਾ, ਤੇ ਪੰਜਾਬੀ ਨੌਜਵਾਨ ਨੂੰ ਇਹਨਾਂ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਸ਼ੇ ਤੇ ਵੱਧ ਲਾਉਣ ਦਾ ਯਤਨ ਵੀ ਕੀਤਾ ਔਰ ਲਾਇਆ ਵੀ, ਨੁਕਸਾਨ ਵੀ ਪੰਜਾਬ ਦੀ ਨੌਜਵਾਨੀ ਦਾ ਬਹੁਤ ਹੋਇਆ, ਇਹ ਵੀ ਇੱਕ ਸੱਚ ਹੈ
0: ਜੀ।
1: ਹੁਣ ਪ੍ਰਧਾਨ ਮੰਤਰੀ ਨੇ ਜਿਹੜੀ ਅੱਜ ਯੋਜਨਾ ਦਾ ਆਗਾਜ਼ ਕੀਤਾ, ਮੁਹਿੰਮ ਦਾ ਆਗਾਜ਼ ਕੀਤਾ, ਨਸ਼ਾ ਮੁਕਤ ਯੁਵਾ, ਉਵੇਂ ਤੇ ਚੰਗੀ ਗੱਲ ਹੈ, ਨਸ਼ਾ ਮੁਕਤ ਯੁਵਾ ਉਵੇਂ ਤੇ ਚੰਗੀ ਗੱਲ ਹੈ, ਪਰੰਤੂ ਗੱਲ ਇਹ ਹੈ ਕਿ ਅਸੀਂ ਪੰਜਾਬੀ ਤੇ ਕਈ ਸਾਲਾਂ ਤੋਂ ਹੀ ਆ ਨਸ਼ਿਆਂ ਦੇ ਖਿਲਾਫ ਮੁਹਿੰਮ ਦੇਖਦੇ ਆ ਰਹੇ ਹਾਂ। ਕਦੇ ਕਿਸੇ ਨੇ ਸਹੁੰ ਖਾ ਲਈ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ, ਕਦੇ ਕੋਈ ਕਹਿੰਦਾ ਅਸੀਂ ਤੇ ਹਫ਼ਤੇ ਵਿੱਚ ਹੀ ਨਸ਼ੇ ਦਾ ਲੱਕ ਤੋੜ ਦੇਣਾ, ਕਦੇ ਕਹਿੰਦਾ ਮਹੀਨੇ 'ਚ ਤੋੜ ਦੇਣਾ, ਕਦੇ ਅਸੀਂ ਆਹ ਵੀ ਵੇਖਿਆ ਜੀ ਨਸ਼ਿਆਂ ਖਤਮ ਕਰਨ ਲਈ ਅਰਦਾਸ ਸਮਾਗਮ, ਕਦੇ ਅਸੀਂ ਇਹ ਵੀ ਪੰਜਾਬ 'ਚ ਵੇਖਿਆ ਕਿ ਵੱਡਾ ਸਾਰਾ ਸਿਆਸੀ ਇਕੱਠ ਕਰਕੇ ਸਾਈਕਲ ਯਾਤਰਾ ਰੱਖ ਲਓ ਨਸ਼ਿਆਂ ਦੇ ਖਿਲਾਫ਼, ਫਿਰ ਨਸ਼ਿਆਂ ਦੇ ਵਿਰੁੱਧ ਯੁੱਧ ਵੀ ਅਸੀਂ ਦੇਖ ਚੁੱਕੇ ਹਾਂ, ਨਸ਼ਿਆਂ ਦੇ ਵਿਰੁੱਧ ਯੁੱਧ ਦਾ ਇੱਕ ਪੜਾਅ ਵੀ ਵੇਖ ਚੁੱਕੇ ਹਾਂ, ਉਹ ਸਿਆਸੀ ਪੜਾਅ ਨੂੰ ਕਿਵੇਂ ਸਰਕਾਰੀ ਪੜਾਅ ਵਿੱਚ ਤਬਦੀਲ ਕਰਕੇ ਲੋਕਾਂ ਨੂੰ ਦੇਖ ਦਿਖਾਉਣਾ, ਅਸੀਂ ਤੇ ਪੰਜਾਬੀਆਂ ਨੇ ਬਹੁਤ ਕੁਛ ਵੇਖਿਆ। ਇਸ ਕਰਕੇ ਸਾਨੂੰ ਚਾਹੇ ਗੱਲ ਹੁਣ ਪ੍ਰਧਾਨ ਮੰਤਰੀ ਕਹੇ ਤੇ ਚਾਹੇ ਸਾਨੂੰ ਅਮਰੀਕਾ ਵਾਲਾ ਡੋਨਲਡ ਟਰੰਪ ਕਹੇ, ਸਾਨੂੰ ਇਹ ਗੱਲ ਬਹੁਤੀ ਜਚਦੀ ਨਹੀਂ ਹੈ, ਹਾਸੋਹੀਨਤਾ ਜਿਹੀ ਲੱਗਦੀ ਹੈ। ਕਿਉਂਕਿ ਮਾਫ ਕਰਨਾ ਰੁਪਿੰਦਰ ਜੀ, ਸੱਚ ਇਹ ਹੈ ਕਿ ਇਹੀ ਤੇ ਸਰਕਾਰੀ ਤੰਤਰ, ਇਹੀ ਤੇ ਇਹਨਾਂ ਦੀ ਭ੍ਰਿਸ਼ਟ, ਇਹਨਾਂ ਦੀ ਬੇਈਮਾਨੀ ਤੇ ਨਸ਼ਿਆਂ ਨੂੰ ਪ੍ਰੇਰਿਤ ਕਰ ਰਹੀ ਹੈ। ਜੇ ਨੌਜਵਾਨਾਂ ਨੂੰ ਸਹੀ ਸਮੇਂ ਤੇ ਯੋਗ ਪੜ੍ਹਾਈ ਦੇ ਮੌਕੇ ਪ੍ਰਦਾਨ ਕਰਕੇ ਉਹਨਾਂ ਨੂੰ ਰੁਜ਼ਗਾਰ ਮਿਲ ਜਾਏ ਤੇ ਬਹੁਤੇ ਨੌਜਵਾਨਾਂ ਨੇ ਤਾਂ ਵੈਸੇ ਹੀ ਨੇ ਨਸ਼ਿਆਂ ਵਾਲੇ ਪਾਸੇ ਜਾਣਾ। ਰੁਪਿੰਦਰ ਜੀ, ਨਸ਼ਿਆਂ ਦੇ ਮਗਰ ਕੋਈ ਮਾਂ ਦੀ ਕੁੱਖ ਚੋਂ ਜੰਮਦਾ ਬੱਚਾ ਨਹੀਂ ਜਾਂਦਾ। ਇਹ ਨਹੀਂ ਹੈ ਕਿ ਫਲਾਨਾ ਪਿੰਡ ਜਾਂ ਫਲਾਨਾ ਸ਼ਹਿਰ ਜਾਂ ਫਲਾਨੇ ਜ਼ਿਲ੍ਹੇ ਦੇ ਨਿਆਣੇ ਤੇ ਜੀ ਨਸ਼ੇ ਦੇ ਮਗਰ ਉਵੇਂ ਲੱਗ ਜਾਂਦੇ, ਨਾ। ਨਸ਼ਾ ਇਸ ਸਮਾਜ ਦੀ ਦੇਣ ਹੈ। ਇਹਨਾਂ ਸਮਾਜ ਵਿੱਚੋਂ ਜਿਹੜੀਆਂ ਪਨਪਦੀਆਂ ਬੁਰਾਈਆਂ ਨੇ, ਇਸ ਸਮਾਜ ਚੋਂ ਜਿਹੜਾ ਕੁਛ ਸਾਹਮਣਾ ਕਰਨਾ ਪੈਂਦਾ ਨੌਜਵਾਨ ਨੂੰ, ਉਹਦੇ ਵਿੱਚੋਂ ਨੌਜਵਾਨ ਸ਼ਿਕਾਰ ਹੁੰਦਾ ਆ। ਤੇ ਇਹ ਸਰਕਾਰਾਂ ਜਿਹੜੀਆਂ ਅੱਜ ਡਰਾਮੇਬਾਜ਼ੀ ਕਰ ਰਹੀਆਂ, ਚਾਹੇ ਕਿਸੇ ਸੂਬੇ ਦੀ ਸਰਕਾਰ ਹੈ ਤੇ ਚਾਹੇ ਅੱਜ ਭਾਰਤ ਦੀ ਸਰਕਾਰ ਹੈ, ਅਸਲ ਵਿੱਚ ਤੇ ਸਾਰਾ ਦੇਣ ਹੀ ਇਹਨਾਂ ਸਰਕਾਰਾਂ ਦੀ ਹੈ। ਜੇ ਇਹਨਾਂ ਨੇ ਨੌਜਵਾਨਾਂ ਨੂੰ ਅੱਜ ਵੀ ਨਸ਼ੇ ਤੋਂ ਬਚਾਉਣਾ ਤੇ ਰੁਪਿੰਦਰ ਜੀ ਉਹਨਾਂ ਨੂੰ ਮੁੱਖ ਧਾਰਾ ਵਿੱਚ ਭਾਸ਼ਣਾਂ ਦੇ ਨਾਲ ਨਾ ਸ਼ਾਮਿਲ ਕਰਾਇਆ ਜਾਵੇ, ਨਾ ਭਾਸ਼ਣਾਂ ਦੇ ਨਾਲ ਕੋਈ ਨਸ਼ਾ ਛੱਡ ਸਕਦਾ। ਜੇ ਭਾਸ਼ਣਾਂ ਨਾਲ ਨਸ਼ੇ ਛੱਡ ਹੁੰਦੇ ਹੁੰਦੇ ਤੇ ਅੱਜ ਤੋਂ ਬਹੁਤ ਸਮਾਂ ਪਹਿਲਾਂ ਫਿਰ ਤੇ ਨਸ਼ਾ ਖਤਮ ਹੀ ਹੋਣਾ ਸੀ ਕਿ ਸਾਡੇ ਦੇਸ਼ ਦੇ ਫਲਾਨੇ ਬੰਦੇ ਨੇ, ਫਲਾਨੇ ਲੀਡਰ ਨੇ ਭਾਸ਼ਣ ਕਰ ਦਿੱਤਾ ਜੀ ਲੋਕ ਨਸ਼ਾ ਛੱਡ ਗਏ। ਐ ਨਹੀਂ ਹੋਣਾ, ਇਹਦੇ ਲਈ ਕੁਛ ਨਾ ਕੁਛ ਜਦੋਜਹਿਦ ਕਰਨੀ ਪੈਣੀ ਆ। ਜਿਹੜੀਆਂ ਅੱਜ ਨੌਜਵਾਨਾਂ ਦੀਆਂ ਜ਼ਰੂਰਤਾਂ ਨੇ, ਚਾਹੇ ਉਹ ਰੁਜ਼ਗਾਰ ਹੈ, ਰੁਜ਼ਗਾਰ ਤੋਂ ਪਹਿਲਾਂ ਪੜ੍ਹਾਈ ਹੈ ਤੇ ਉਹ ਤੋਂ ਬਾਅਦ ਉਹਦਾ ਸਮਾਜਿਕ ਜਿਹੜੀਆਂ ਉਹਦੀ ਜ਼ਰੂਰਤਾਂ ਦੀ ਗੱਲ ਹੈ, ਜਿੰਨਾ ਚਿਰ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਨੌਜਵਾਨਾਂ ਲਈ ਮੋੜਾ ਪਾਉਣਾ ਔਖਾ ਆ। ਬਾਕੀ ਸਰਕਾਰਾਂ ਆ ਭਾਈ, ਸਰਕਾਰਾਂ ਦੀ ਮਰਜ਼ੀ ਹੈ, ਫੰਡ ਸਰਕਾਰੀ ਹੈ, ਡਰਾਮੇਬਾਜ਼ੀ ਕਰਕੇ ਵੋਟਾਂ ਲੈਣੀਆਂ, ਇੱਕ ਨਵਾਂ ਇਹ ਸਾਰੀ ਪਰੰਪਰਾ ਭਾਰਤ ਵਿੱਚ ਪੈ ਗਈ ਹੈ, ਉਹਦੇ ਤਹਿਤ ਹੀ ਪੰਜਾਬ ਦੇ ਵਿੱਚ ਕਦੇ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਹੁਣ ਭਾਰਤ ਸਰਕਾਰ ਨੇ ਨਸ਼ਾ ਮੁਕਤ ਯੁਵਾ ਮੁਹਿੰਮ ਦਾ ਆਗਾਜ਼ ਕੀਤਾ ਹੈ। ਕਹਿੰਦੇ ਕਿ 100 ਹਫ਼ਤਿਆਂ ਦੀ ਇਹ ਮੁਹਿੰਮ ਹੈ, 100 ਹਫ਼ਤੇ ਅਸੀਂ ਮੁਹਿੰਮ ਚਲਾਉਣੀ ਹੈ, ਭਾਰਤ ਦੇ ਵਿੱਚ ਵੱਖ ਵੱਖ ਨੁੱਕਰਾਂ ਦੇ ਵਿੱਚ ਪ੍ਰੋਗਰਾਮ ਕਰਾਉਣੇ ਹੈ, ਕਿਤੇ ਖੇਡਾਂ ਕਰਾਉਣੀਆਂ, ਕਿਤੇ ਸੱਭਿਆਚਾਰਕ ਪ੍ਰੋਗਰਾਮ ਕਰਾਉਣੇ ਹੈ, ਕਿਤੇ ਨੁੱਕੜ ਨਾਟਕ ਕਰਾਉਣੇ ਹੈ ਤੇ ਕਿਤੇ ਭਾਸ਼ਣ ਕਰਾਉਣੇ ਹੈ, ਤੇ ਇਵੇਂ ਕਹਿੰਦੇ ਨੌਜਵਾਨਾਂ ਦਾ ਨਸ਼ਾ ਛਡਾਉਣਾ ਆ। ਸੋ ਵੇਖਦੇ ਹਾਂ ਭਾਈ ਇਸ ਡਰਾਮੇ ਚੋਂ ਕੀ ਨਿਕਲਦਾ ਹੈ।
0: ਜੀ ਰਮੇਸ਼ ਜੀ, ਆਉਣ ਵਾਲਾ ਸਮਾਂ ਜੀ ਜ਼ਰੂਰ ਦੱਸੇਗਾ। ਤੇ ਰਮੇਸ਼ ਜੀ, ਇਸ ਦੇ ਨਾਲ ਹੀ ਜੀ ਨਿੱਕਾ ਜਿਹਾ ਬ੍ਰੇਕ ਇੱਥੇ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਖਬਰਾਂ ਦੇ ਅਗਲੇ ਭਾਗ ਦੇ ਵਿੱਚ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ। ਜੀ ਤੁਸੀਂ ਬਣੇ ਹੋਏ ਹੋ
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ,
5: यार नंबर ता दही मोना जी दा
6: हां जी तुसी भी नोट करो इंश्योरेंस कोई भी होवे
7: इंश्योरेंस फॉर यू दी मोना महंगी जी
6: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है हुणे कॉल करो 416-500-1509 ते
7: याद रखो मोना महंगी फ्रॉम इंश्योरेंस फॉर यू
6: 416-509-1509
7: और विजिट insuranceforyou.ca
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ
8: Wow, what a fresh green vegetables and fruits, lower grocery prices and tasty thali. Main kithe dream ta nahi dekh rahe
9: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items need tandoori grill ajo Indian Food Land 1201 Britannia Road West Mississauga 45 Dust Drive and 15 Fandaway Brampton 905-456-9900
2: ਸੁਜੋਕ ਹੋਮਿਓਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਅਸਿਡਿਟੀ ਸੁਜੋਕ ਹੋਮਿਓਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ eczema, psoriasis, experienced homeopaths de rahe ne effective ilaaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516.

0: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
1: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
2: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
1: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
2: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
3: ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਿਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਥ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਪੰਜਾਬੀ ਲਹਿਰਾਂ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਏਮ 5:30 ਤੇ ਪ੍ਰੋਗਰਾਮ ਦਾ ਦੂਸਰਾ ਘੰਟਾ ਸਮਾਂ ਹੋ ਗਿਆ ਜੀ 7:12 ਦਾ ਤੇ ਸਮਾਂ ਹੋ ਗਿਆ ਹੈ ਤੁਹਾਡੀਆਂ ਕਾਲਸ ਦਾ ਤੇ ਪਹਿਲਾਂ ਤਾਂ ਨਿੱਘਾ ਸਵਾਗਤ ਇਸ ਭਾਗ ਦੇ ਵਿੱਚ ਤੇ ਤੁਸੀਂ ਆਪਣੀ ਕਾਲ ਕਰ ਸਕਦੇ ਹੋ ਡਾਇਲ ਕਰ ਸਕਦੇ ਹੋ ਨੰਬਰ 905-673-3337 905-673-3337 ਤਾਂ ਜੋ ਕਿ ਹੁਣ ਖਬਰਾਂ ਦੇ ਅਗਲੇ ਭਾਗ ਦੇ ਵਿੱਚ ਤੁਹਾਡੇ ਹੀ ਵਿਚਾਰ ਜੋ ਨੇ ਪ੍ਰੋਗਰਾਮ ਦੇ ਵਿੱਚ ਲਏ ਜਾਣ ਨੰਬਰ 905-673-3337 ਜੀ ਤੁਸੀਂ ਨੋਟ ਬਿਲਕੁਲ ਰੱਖੋ ਜੀ ਤੇ ਜੀ ਪਿਆਰੇ ਦਿਨ ਦੀ ਸ਼ੁਰੂਆਤ ਹੈ ਸੋਹਣਾ ਮੌਸਮ ਹੈ ਮੀਂਹ ਦੀ ਪੂਰੀ ਤਿਆਰੀ ਹੈ ਤੇ ਜੀ ਅੱਜ ਐਤਵਾਰ ਜੋ ਮੀਂਹ ਦੇ ਨਾਲ ਰੰਗਿਆ ਹੋਇਆ ਹੈ ਸੋ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ 22 ਡਿਗਰੀ ਇਸ ਵੇਲੇ ਦੇ ਤਾਪਮਾਨ ਤੇ ਦਿਨ ਭਰ ਤਾਪਮਾਨ ਅਜਿਹੇ ਹੀ ਰਹਿਣਗੇ ਸੋ ਅੱਜ ਦਾ ਪਲੈਜ਼ੈਂਟ ਦਿਨ ਤੁਹਾਨੂੰ ਜੀ ਮੁਬਾਰਕ ਤੁਹਾਡੇ ਪਰਿਵਾਰ ਨੂੰ ਮੁਬਾਰਕ ਤੇ ਛੁੱਟੀ ਦੀ ਤਿਆਰੀ ਤੁਸੀਂ ਬਿਲਕੁਲ ਕਸ ਲਓ ਤੇ ਇੱਕ ਪੋਜ਼ਿਟਿਵ ਐਟੀਟਿਊਡ ਦੇ ਨਾਲ ਜੀ ਸ਼ੁਰੂਆਤ ਸਫ਼ਰ ਦੀ ਕਰੀਏ ਦਿਨ ਦੀ ਕਰੀਏ ਕਿਉਂਕਿ ਇੱਕ ਪਰਫੈਕਟ ਸਨਰਾਈਜ਼ ਵਾਂਗੂ ਪੋਜ਼ਿਟਿਵ ਐਟੀਟਿਊਡ ਵੀ ਜੋ ਪੂਰੇ ਦਿਨ ਦੀ ਟੋਨ ਜੋ ਹੈ ਉਹ ਸੋਹਣੀ ਸੈੱਟ ਕਰ ਦਿੰਦਾ ਜਦੋਂ ਚਲੋ ਅੱਜ ਤਾਂ ਖੈਰ ਬਦਲਵਾਈ ਵਾਲਾ ਮੌਸਮ ਹੈ ਜਦੋਂ ਸੂਰਜ ਦੀ ਕਿਰਨਾਂ ਦੇ ਨਾਲ ਜਦੋਂ ਦਿਨ ਅਸੀਂ ਸ਼ੁਰੂ ਕਰਦੇ ਹਾਂ ਤਾਂ ਕਿੰਨੀਆਂ ਮਨ ਦੇ ਵਿੱਚ ਚੰਗੀਆਂ ਸੋਚਾਂ ਜੋ ਨੇ ਚੰਗੀਆਂ ਫੀਲਿੰਗਸ ਜੋ ਨੇ ਉਹ ਉਜਾਗਰ ਹੁੰਦੀਆਂ ਨੇ ਸੋ ਉਸੇ ਤਰ੍ਹਾਂ ਇਹ ਪੋਜ਼ਿਟਿਵਿਟੀ ਆਪਣੇ ਮਨ ਦੇ ਵਿੱਚ ਅਸੀਂ ਆਪ ਮੁਹਾਰੇ ਵੀ ਲੈ ਕੇ ਆ ਸਕਦੇ ਹਾਂ ਅਤੇ ਇਹ ਵੀ ਫਿਰ ਚੰਗੀ ਟੋਨ ਜੋ ਹੈ ਉਹ ਦਿਨ ਦੀ ਜ਼ਰੂਰ ਸੈੱਟ ਕਰ ਦਿੰਦੀ ਹੈ ਜੋ ਸਾਰੇ ਦਿਨ ਲਈ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈ ਸੋ ਉਹ ਟੋਨ ਜੋ ਹੈ ਆਪਣੀ ਤੁਸੀਂ ਜ਼ਰੂਰ ਸੈੱਟ ਕਰਨੀ ਜੀ ਅਤੇ ਜੀ ਇਸ ਦੇ ਨਾਲ ਹੀ ਨੰਬਰ 905-673-3337 ਮੈਂ ਇੱਕ ਵਾਰੀ ਫਿਰ ਤੋਂ ਦੱਸ ਦੇਵਾਂ ਤਾਂ ਜੋ ਕਿ ਸਾਨੂੰ ਤੁਸੀਂ ਹੁਣੇ ਹੀ ਕਾਲ ਕਰ ਸਕੋ ਘੱਟ ਵੇਟ ਕਰਨੀ ਪਵੇ ਅਤੇ ਤੁਹਾਡੀ ਕਾਲ ਜੋ ਹੈ ਜਲਦ ਅਸੀਂ ਲੈ ਲਈਏ ਅਤੇ ਨਾਲ ਹੀ ਜੀ ਮੈਂ ਹਰਮਨ ਬੱਤਾ ਜੀ ਦਾ ਸੰਦੇਸ਼ ਦੇ ਦੇਵਾਂ ਜੀ ਗੱਲ ਹੋਵੇ ਮੌਰਗੇਜ ਦੀ ਗੱਲ ਹੋਵੇ ਜੋ ਪਰੇਸ਼ਾਨੀ ਸਾਨੂੰ ਆਉਂਦੀ ਹੈ ਜਦੋਂ ਅਸੀਂ ਆਪਣੇ ਸੁਪਨਿਆਂ ਦਾ ਘਰ ਲੈਣਾ ਹੁੰਦਾ ਜਦੋਂ ਅਸੀਂ ਆਪਣਾ ਚੰਗਾ ਕੋਈ ਇਨਵੈਸਟਮੈਂਟ ਜੋ ਪ੍ਰੋਜੈਕਟ ਜੋ ਹੈ ਸੋਚਿਆ ਹੁੰਦਾ ਕਿ ਇਨਵੈਸਟਮੈਂਟ ਪਲਾਨ ਸਾਡਾ ਹੁੰਦਾ ਕੋਈ ਪ੍ਰੋਪਰਟੀ ਲੈਣੀ ਹੁੰਦੀ ਹੈ ਪਰ ਫਿਰ ਮੁਸ਼ਕਿਲ ਜੋ ਮੌਰਗੇਜ ਦੀ ਆਉਂਦੀ ਹੈ ਅਤੇ ਇਹ ਮੁਸ਼ਕਿਲ ਨੂੰ ਆਸਾਨ ਹਰਮਨ ਬੱਤਾ ਜੀ ਆਪਣੇ ਤਜਰਬੇ ਦੇ ਨਾਲ ਤੁਹਾਡੇ ਲਈ ਜ਼ਰੂਰ ਕਰ ਸਕਦੇ ਨੇ ਜੀ ਅੱਛੇ ਮੌਰਗੇਜ ਆਪਸ਼ਨਸ ਮਲਟੀਪਲ ਲੈਂਡਰਸ ਤੋਂ ਇਹਨਾਂ ਦੇ ਨਾਲ ਨੇ ਸੋ ਨੰਬਰ 647-685 ਤੇ 9000 ਨੰਬਰ ਹੈ 6476859000 ਜੀ ਇਹ ਨੰਬਰ ਤੁਸੀਂ ਹਰਮਨ ਬੱਤਾ ਜੀ ਦੇ ਲਈ ਜ਼ਰੂਰ ਨੋਟ ਕਰ ਸਕਦੇ ਹੋ ਜੀ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਤੁਸੀਂ ਇਹਨਾਂ ਨੂੰ ਜ਼ਰੂਰ ਜੀ ਇਸ ਦੇ ਵਿੱਚ ਦੇਣਾ ਸੋ ਜੀ ਨਾਲ ਹੀ ਤੁਹਾਨੂੰ ਮੈਂ ਇਹ ਵੀ ਯਾਦ ਕਰਵਾ ਦੇਵਾਂ ਜਿੱਥੇ ਓਨਟੈਰੀਓ ਸਟੂਡੈਂਟ ਅਸਿਸਟੈਂਟਸ਼ਿਪ ਪ੍ਰੋਗਰਾਮ ਦਾ ਲੋਨ ਜੋ ਉਸ ਐਪ ਦਾ ਲੋਨ ਹੈ ਤੁਹਾਨੂੰ ਯਾਦ ਹੋਵੇਗਾ ਅਗਸਤ 1 ਤੋਂ ਤੈਅ ਹੋਇਆ ਸੀ ਕਿ ਇਸ ਨੂੰ ਜੋ ਸਰਕਾਰ ਨੇ ਚੇਂਜਸ ਇਸ ਦੇ ਵਿੱਚ ਕਰਨੇ ਤੈਅ ਕੀਤੇ ਸੀ ਜੋ ਘੱਟ ਕੀਤਾ ਸੀਗਾ ਸੋ ਉਹ ਹੁਣ ਲਾਗੂ ਹੋ ਚੁੱਕੇ ਨੇ ਅਤੇ ਜੋ ਵਿਦਿਆਰਥੀ ਆਪਣੀ ਪੜ੍ਹਾਈ ਲਈ ਪੂਰਾ ਡਿਪੈਂਡੈਂਟ ਹੀ ਇਸ ਅਸਿਸਟੈਂਟਸ਼ਿਪ ਪ੍ਰੋਗਰਾਮ 'ਤੇ ਉਸ ਐਪ 'ਤੇ ਹੁੰਦੇ ਨੇ ਉਹਨਾਂ ਨੂੰ ਹੁਣ ਕਾਫੀ ਮੁਸ਼ਕਿਲ ਦਾ ਸਮਾਂ ਜੋ ਹੈ ਫਿਲਹਾਲ ਇਸ ਵੇਲੇ ਬਣ ਗਿਆ ਕਿਉਂਕਿ ਅੱਜ ਤੋਂ ਪਹਿਲਾਂ ਪ੍ਰੋਵਿੰਸ 85% ਉਸ ਐਪ ਲੋਨ ਦਿੰਦਾ ਸੀ ਪਰ ਅਗਸਤ 1 ਤੋਂ ਇਹ ਜੋ ਚੇਂਜ ਇਹਨਾਂ ਨੇ ਲਾਗੂ ਕਰ ਦਿੱਤਾ ਅਤੇ ਹੁਣ ਸਿਰਫ 25% ਗ੍ਰਾਂਟ ਜੋ ਹੈ ਉਹ ਰਹਿ ਗਈ ਆ ਸੋ ਕਿਸੇ ਨੂੰ ਪਹਿਲਾਂ ਲੈਟਸ ਸੇ 8000 ਜੋ ਡਾਲਰ ਮਿਲਦੇ ਸੀ ਅਤੇ ਹੁਣ $1000 ਹੀ ਮਿਲਣਗੇ ਸੋ ਇਸ ਦੇ ਨਾਲ ਪ੍ਰੋਵਿੰਸ ਨੇ ਇਹ ਚੇਂਜ ਵੀ ਕੀਤਾ ਕਿ 7 ਸਾਲਾਂ ਟਿਊਸ਼ਨ ਫੀਸ ਫਰੀਜ਼ ਜੋ ਹੈ ਇਹਨੂੰ ਹਟਾ ਦਿੱਤਾ ਕਿ ਕਾਲਜ ਯੂਨੀਵਰਸਿਟੀਜ਼ ਜੋ ਨੇ ਜੋ ਚਾਹੁੰਦੇ ਨੇ ਆਪਣੀ ਕੋਸਟ 2% ਤੱਕ ਹਰ ਸਾਲ ਵਧਾ ਸਕਦੇ ਨੇ ਅਗਲੇ 3 ਸਾਲਾਂ ਤੱਕ ਸੋ ਬੱਚਿਆਂ 'ਤੇ ਫਾਈਨੈਂਸ਼ੀਅਲ ਬੋਝ ਜੋ ਹੈ ਇਸ ਦੇ ਨਾਲ ਹੁਣ ਕਾਫੀ ਜੋ ਵੱਧ ਗਿਆ ਕਈ ਜੋ ਨਾਲ ਕੰਮ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਕਈ ਵਾਰੀ ਕੁਛ ਡਿਸਬਿਲਿਟੀ ਹੈ ਉਹ ਪੜ੍ਹਾਈ ਦੇ ਨਾਲ ਕੰਮ ਕਰਨ ਤੋਂ ਹਾਲੇ ਫਿਲਹਾਲ ਜੋ ਸਮਰਥ ਨਹੀਂ ਹਨ ਉਹਨਾਂ ਲਈ ਕਾਫੀ ਮੁਸ਼ਕਿਲ ਜੋ ਹੈ ਇਸ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਦਿਖਦੀ ਹੈ ਕਿ ਹੁਣ ਪੜ੍ਹਾਈ ਦਾ ਖਰਚਾ ਜੋ ਹੈ ਉਹ ਫਿਰ ਪੂਰਾ ਕਿੱਥੇ ਹੋਵੇਗਾ ਸੋ ਇਹ ਇੱਕ ਕਾਫੀ ਮੁਸ਼ਕਿਲ ਦੀ ਘੜੀ ਹੈ ਉਹਨਾਂ ਦੇ ਲਈ ਅਤੇ ਜੇਕਰ ਤੁਸੀਂ ਜੀ ਟੁੱਟਦੇ ਤਾਰਿਆਂ ਨੂੰ ਵੇਖ ਕੇ ਨਿੱਕੇ ਹੁੰਦਿਆਂ ਤੋਂ ਆਪਣੀ ਕੋਈ ਵਿਸ਼ ਮੰਗਦੇ ਹੁੰਦੇ ਸੀ ਸੋ ਇਹ ਨਜ਼ਾਰਾ ਸਾਰਿਆਂ ਨੂੰ ਵੈਸੇ ਚੰਗਾ ਹੁਣ ਲੱਗਦਾ ਜਦੋਂ ਇੱਕ ਟੁੱਟਦਾ ਤਾਰਾ ਵਿਖਦਾ ਅਤੇ ਅਗਸਤ ਦੇ ਵਿੱਚ ਇੱਥੇ ਇਹ ਖੂਬ ਵੇਖਣ ਨੂੰ ਮਿਲੇਗਾ ਅਤੇ ਅਗਸਤ 12 ਤੋਂ ਲੈ ਕੇ 13 ਤੱਕ ਕਹਿੰਦੇ ਨੇ ਕਿ ਪ੍ਰਸੀਡ ਮਿਟਿਓਰ ਸ਼ਾਵਰ ਜੋ ਹੈ ਉਹ ਤੁਸੀਂ ਵੇਖ ਸਕੋਗੇ ਜੋ ਸਾਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕਾਫੀ ਪੀਕ 'ਤੇ ਹੁੰਦਾ ਅਤੇ ਕਾਫੀ ਵੇਖਣ ਨੂੰ ਮਿਲੇਗਾ ਜਿੱਥੇ ਖਾਸ ਤੌਰ 'ਤੇ ਕੁਛ ਅਜਿਹਾ ਧਰਤੀ ਜੋ ਹੈ ਉਸਦੀ ਜੋ ਮੂਵਮੈਂਟ ਹੈ ਉਸ ਨਾਲ ਕੁਛ ਅਜਿਹੇ ਤੌਰ 'ਤੇ ਜੋ ਇਹ ਮੀਟਿਓਰ ਜੋ ਨੇ ਉਹ ਡਿੱਗਦੇ ਜੋ ਨੇ ਕਾਫੀ ਨਜ਼ਰ ਆਉਣਗੇ। ਸੋ ਟੁੱਟਦੇ ਤਾਰੇ ਜੋ ਇਹ ਨਜ਼ਾਰਾ ਜੋ ਹੈ ਤੁਹਾਨੂੰ ਖੂਬ ਅਗਸਤ ਦੇ ਮਹੀਨੇ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜੋ ਹੈ ਖਾਸ ਤੌਰ 'ਤੇ ਅਗਸਤ 12 ਤੋਂ 13 ਦੇ ਵਿੱਚ ਤਾਂ ਕਾਫੀ ਵੇਖਣ ਨੂੰ ਮਿਲੇਗਾ। ਸੋ ਜੀ ਇਸ ਦੇ ਨਾਲ ਸਟੂਡੀਓ ਨੰਬਰ 905-673-3337 ਤੁਸੀਂ ਬਿਲਕੁਲ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜੀ। ਕਾਲ ਤੁਸੀਂ ਆਪਣੀ ਸਾਨੂੰ ਬਿਲਕੁਲ ਕਰ ਸਕਦੇ ਹੋ ਕਿਉਂਕਿ ਰਮੇਸ਼ ਜੀ ਸਾਡੇ ਨਾਲ ਬਿਲਕੁਲ ਬਣ ਚੁੱਕੇ ਨੇ ਅਤੇ ਸ਼ੁਰੂਆਤ ਅੱਜ ਦੀਆਂ ਕਾਲਾਂ ਦੀ ਜੋ ਅਸੀਂ ਕਰਾਂਗੇ। ਰਮੇਸ਼ ਜੀ ਮੁੜ ਸਵਾਗਤ ਹੈ ਜੀ।
1: ਜੀ ਸ਼ੁਕਰੀਆ।
0: ਅਤੇ ਰਮੇਸ਼ ਜੀ ਸਾਡੇ ਨਾਲ ਜੋ ਪਹਿਲੀ ਕਾਲ ਇਸ ਵੇਲੇ ਜੁੜੀ ਹੈ ਜੀ ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
2: ਦੀਦੀ ਰਵਿੰਦਰ ਜੀ ਤੇ ਰਮੇਸ਼ ਜੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ।
2: ਰਵਿੰਦਰ ਜੀ ਮੇਰੀ ਬਾਤ ਸੁਣਾਈ ਦੇ ਰਹੀ ਹੈ?
0: ਜੀ ਜੀ ਬਿਲਕੁਲ ਸਹੀ, ਬਿਲਕੁਲ ਸਹੀ ਸੁਣ ਰਹੀ ਹੈ ਜੀ।
2: ਅੱਛਾ ਜੀ, ਰਮੇਸ਼ ਜੀ ਅਰਜ਼ ਹੈ ਕਿ ਵਿਸ਼ਵ ਪੱਧਰ ਤੇ ਜਿਹੜੀਆਂ ਵੱਡੀਆਂ ਗੇਮਾਂ ਹੁੰਦੀਆਂ ਨੇ
0: ਜੀ,
2: ਉਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਤੇ ਜਿਹੜੀ ਹੈ ਉਹ ਓਲੰਪਿਕ ਗੇਮ ਹੈ, ਫਿਰ ਉਹਦੇ ਬਾਅਦ ਕਾਮਨਵੈਲਥ ਗੇਮ ਹੈ, ਫਿਰ ਏਸ਼ੀਅਨ ਗੇਮਸ ਨੇ, ਹੋਰ ਵੀ ਕਈ ਹੋਣਗੀਆਂ ਤੇ ਇਹਨਾਂ ਦੇ ਵਿੱਚ ਭਾਰਤ ਵੀ ਹਿੱਸਾ ਲੈਂਦਾ ਹੈ ਤੇ ਭਾਰਤ ਹੋਰ ਦੇ ਗੇਮਾਂ ਕਈ ਕਿਸਮ ਦੀਆਂ ਕਈ ਪ੍ਰਕਾਰ ਦੀਆਂ ਗੇਮਾਂ ਹੁੰਦੀਆਂ, ਲੇਕਿਨ ਸਭ ਤੋਂ ਵੱਧ ਜਿਹੜੀ ਨਜ਼ਰ ਹੁੰਦੀ ਹੈ ਉਹ ਹਾਕੀ ਦੇ ਉੱਪਰ ਹੁੰਦੀ ਹੈ। ਦੁਨੀਆਂ ਦੇ ਲੋਕਾਂ ਦੀ ਹਾਕੀ ਦੇ ਵਿੱਚ ਸਭ ਤੋਂ ਵਧੀਆ ਪੋਜੀਸ਼ਨ ਕੌਣ ਲੈਂਦਾ? ਜਿਵੇਂ ਜ਼ਿਕਰ ਕਰ ਰਹੇ ਸੋ ਕਾਮਨਵੈਲਥ ਗੇਮਾਂ ਦੀ, ਉਹਦੇ ਵਿੱਚ ਭਾਰਤ ਨੇ ਚੰਗੀ ਪੋਜੀਸ਼ਨ ਹਾਸਲ ਕੀਤੀ ਹੈ, ਵਾਹ ਮੈਡਲ ਹਾਸਲ ਕੀਤੇ ਨੇ, ਖੁਸ਼ੀ ਹੋਈ ਹੈ, ਤੇ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਕੁੱਲ ਮਿਲਾ ਕੇ, ਪਰ ਇਹ ਨੀ ਮੈਨੂੰ ਪਤਾ ਲੱਗ ਸਕਿਆ ਕਿ ਹਾਕੀ ਦੇ ਵਿੱਚ ਕੀ ਪੋਜੀਸ਼ਨ ਰਹੀ ਹੈ ਸਾਡੀ, ਉਹਦੇ ਵਿੱਚ ਪਹਿਲਾ ਪੋਜੀਸ਼ਨ ਕਿਹੜੀ ਕੰਟਰੀ ਹਾਸਲ ਕੀਤੀ ਹੈ, ਦੂਸਰਾ ਕੌਣ ਸੀ, ਤੀਸਰਾ ਕੌਣ ਸੀ, ਤੇ ਭਾਰਤ ਦੀ ਕੀ ਪੋਜੀਸ਼ਨ ਹੈ, ਕੋਈ ਹਾਸਲ ਕੀਤੀ ਹੈ ਕਿ ਨਹੀਂ, ਇਹਦੇ ਬਾਰੇ ਦੱਸੋ ਮਿਹਰਬਾਨੀ
0: ਜੀ। ਜੀ ਰਮੇਸ਼ ਜੀ,
3: ਸਰੋਤਿਓ ਇਸ ਤਰ੍ਹਾਂ ਆ ਕਿ ਜਿਹੜੀਆਂ ਇਸ ਵਾਰ ਕਾਮਨਵੈਲਥ ਖੇਡਾਂ ਹੋਈਆਂ, ਵੈਸੇ 16 ਖੇਡਾਂ ਪਿਛਲੇ ਸਾਲ ਹੋਈਆਂ ਸੀ, 16 ਖੇਡਾਂ ਕਾਮਨਵੈਲਥ ਗੇਮਾਂ ਜਿਹੜੀਆਂ ਚੱਲਦੀਆਂ, ਉਹਦੇ 16 ਤਰ੍ਹਾਂ ਦੀਆਂ ਖੇਡਾਂ ਖਿਡਾਰੀਆਂ ਜਾਂਦੀਆਂ। ਇਸ ਵਾਰ 10 ਖੇਡਾਂ ਖੇਡੀਆਂ ਗਈਆਂ, 6 ਮਾਈਨਸ ਹੋ ਗਈਆਂ, 6 ਕੱਟ ਦਿੱਤੀਆਂ ਗਈਆਂ। ਉਹ ਜਿਹੜੀਆਂ 6 ਕੱਟੀਆਂ ਗਈਆਂ ਉਹ 'ਚ ਇੱਕ ਹਾਕੀ ਵੀ ਸੀ, ਤੇ ਜਦੋਂ ਹਾਕੀ ਖੇਡੀ ਨਹੀਂ ਗਈ ਤੇ ਫਿਰ ਨਤੀਜੇ ਕਿੱਥੋਂ ਆ ਜਾਣੇ? ਸੋ ਕਾਮਨਵੈਲਥ ਖੇਡਾਂ 'ਚੋਂ ਇਸ ਵਾਰ ਹਾਕੀ ਗੈਪ ਸੀ। ਹੁਣ ਇਹ 10 ਹੀ ਰਹਿੰਦੀਆਂ ਜਾਂ ਅਗਲੀ ਵਾਰ 11 ਹੁੰਦੀਆਂ, ਜਦੋਂ ਅਹਿਮਦਾਬਾਦ ਹੋਣਗੀਆਂ 2030 ਵਿੱਚ, 2030 ਤੇ ਨੇੜੇ ਤੇੜੇ ਜਾ ਕੇ ਪਤਾ ਲੱਗਣਾ ਹੈ।
0: ਜੀ ਰਮੇਸ਼ ਜੀ, ਤੇ ਮੈਂ ਵੀ ਇਹ ਸੋਚ ਰਹੀ ਸੀ ਕਿ ਹਾਕੀ ਇਸ ਵਾਰੀ ਨਹੀਂ ਸੀ ਕਾਮਨਵੈਲਥ ਦੇ ਵਿੱਚ। ਤੇ ਸਾਡੇ ਨਾਲ ਜੀ ਅਗਲੇ ਕਾਲਰ ਨੇ ਜੀ ਅਮਰਜੀਤ ਜੀ, ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸਰ,
4: ਕੱਲ ਦੀ ਨਾ ਫਿਰ ਹੈਰਾਨ ਦੀ ਜ਼ੋਰਦਾਰ ਲੜਾਈ ਹੋ ਰਹੀ ਹੈ, ਪਰ ਅਮਰੀਕਾ ਨੂੰ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਵੀ ਹੁਣ ਜਿੱਦਾਂ ਉਹ ਚਾਹੁੰਦਾ ਵੀ ਦੁਨੀਆਂ ਮੇਰੇ ਹਿਸਾਬ ਨਾਲ ਚੱਲੇ, ਉਹ ਨਹੀਂ ਗੱਲ ਬਣਨੀ, ਕਿਉਂਕਿ ਹੋਰ ਵੀ ਕਈ ਕੰਟਰੀਆਂ ਹੁਣ ਜਦੋਂ ਆਪਾਂ ਕਿਸੇ ਨਾਲ ਪੋਲੀਟਿਕਸ ਖੇਡਦੇ ਹਾਂ ਤੁਹਾਡੇ ਤੇ ਵੀ ਉਲਟੀ ਪੈ ਸਕਦੀ ਹੈ। ਜਦੋਂ ਦੇਖੋ ਯੂਕਰੇਨ ਲੜਾਈ ਹੋਈ, ਇਹ ਯੂਕਰੇਨ ਨੂੰ ਤੇ ਹੁਣ ਜਦੋਂ ਇਹ ਲੜਦਾ ਹੁਣ ਰਸ਼ੀਆ ਉਹ ਇਨਪੁੱਟ ਦੇਣ ਲੱਗ ਪਿਆ, ਮਤਲਬ ਕਹਿੰਦਾ ਜਦੋਂ ਤੁਸੀਂ ਕਿਸੇ ਨਾਲ ਸਿਆਸਤ ਖੇਡਦੇ ਹੋ ਤਾਂ ਫਿਰ ਪੁੱਠੀ ਵੀ ਪੈ ਸਕਦੀ ਹੈ। ਤੇ ਇਹ ਹੁਣ ਜਿਸ ਤਰ੍ਹਾਂ ਲੜਦਾ ਪਿਆ, ਮੇਰੇ ਹਿਸਾਬ ਨਾਲ ਦੁਨੀਆਂ ਜਿਹੜੀ ਉਹ ਤਬਾਹੀ ਵਾਲੀ ਜਾਊਗੀ ਜਿਹੜੇ ਹਿਸਾਬ ਨਾਲ ਲੜਦਾ। ਦੱਸਿਓ
0: ਜੀ। ਜੀ ਰਮੇਸ਼ ਜੀ,
3: ਚਲੋ ਤਾਜ਼ਾ ਤਰੀਨ ਕੇ ਆਪਾਂ ਇੱਕ ਅੱਧੇ ਦੋ ਦਿਨ ਦੀ ਗੱਲ ਕਰੀਏ ਤੇ ਫਿਲਹਾਲ ਅਮਰੀਕਾ ਨੇ ਇਰਾਨ ਦੇ ਉੱਪਰ ਹਮਲੇ ਰੋਕੇ ਹੋਏ ਆ, ਨਹੀਂ ਕੀਤੇ ਜਾ ਰਹੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਗੱਲ ਬੀਤੇ ਕੱਲ ਆਖੀ ਵੀ ਸੀਗੀ ਕਿ ਫਿਲਹਾਲ ਅਸੀਂ ਜਿਹੜੇ ਹਮਲੇ ਟਾਲ ਰਹੇ ਹਾਂ, ਤੇ ਉਹ 'ਚ ਉਹਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਸਮਝੌਤੇ ਦੀ ਨਵੀਂ ਰੂਪ ਰੇਖਾ ਅਸੀਂ ਤਿਆਰ ਕਰ ਲਈ ਜਿਹਦੇ ਵਿੱਚ ਹੋਰਮਸ ਸਟ੍ਰੇਟ ਖੁੱਲ ਜਾਵੇਗਾ, ਜਿਹੜਾ ਪਰਮਾਣੂ ਹਥਿਆਰਾਂ ਦੇ ਉੱਪਰ ਜਿਹੜਾ ਉਹ ਇਰਾਨ ਸਹਿਮਤੀ ਦੇਵੇਗਾ ਕਿ ਨਹੀਂ ਬਣਨਗੇ ਪਰਮਾਣੂ ਹਥਿਆਰ। ਹੁਣ ਇਹਦੇ ਵਿੱਚ ਇਸ ਵਾਰ ਜਿਹੜੀ ਨਵੀਂ ਚੀਜ਼ ਜੁੜੀ ਹੈ ਕਿ ਸਾਊਦੀ ਅਰਬ ਵਿੱਚ ਦਖਲ ਅੰਦਾਜ਼ੀ ਕਰ ਰਿਹਾ, ਜਿਹਨੂੰ ਮਿਡਲ ਮੈਨ ਦਾ ਸਾਊਦੀ ਅਰਬ
0: ਜੀ।
3: ਪਹਿਲਾਂ 2-4 ਦਿਨ ਪਹਿਲਾਂ ਇੱਦਾਂ ਦੀ ਖਬਰ ਆ ਗਈ ਸੀ ਕਿ ਸਾਊਦੀ ਅਰਬ ਅਮਰੀਕਾ ਵਾਲੇ ਪਾਸੇ ਤੁਲ ਗਿਆ, ਹੁਣ ਪਤਾ ਲੱਗਿਆ ਕਿ ਸਾਊਦੀ ਅਰਬ ਮਿਡਲ ਮੈਨ ਦੇ ਤੌਰ ਤੇ ਭੂਮਿਕਾ ਨਿਭਾ ਕੇ ਹਮਲੇ ਰੋਕਣਾ ਚਾਹੁੰਦਾ ਹੈ। ਦੇਖੋ ਸਰੋਤਿਓ, ਸਵਾਲ ਜਿਹੜਾ ਪੁੱਛਿਆ ਮੈਂ ਉੱਥੇ ਵੀ ਜਾਵਾਂਗਾ, ਉਹ ਤੋਂ ਪਹਿਲਾਂ ਮੈਂ ਦੱਸਦਾ ਕਿ ਜੋ ਇਸ ਵੇਲੇ ਅਮਰੀਕਾ ਵਰਸਿਸ ਇਰਾਨ ਚੱਲ ਰਿਹਾ, ਜੋ ਇਹ ਤੋਂ ਪਿੱਛੇ ਚਲੇ ਜਾਈਏ ਆਪਾਂ ਯੂਕਰੇਨ ਰੂਸ ਦੀ ਗੱਲ ਕਰਦੇ ਹਾਂ, ਜਿਸ ਢੰਗ ਦੀਆਂ ਇਹ ਯੁੱਧ ਜੰਗ ਛਿੜ ਗਏ ਨੇ, ਜਿਨ੍ਹਾਂ ਦਾ ਪਤਾ ਹੀ ਨਹੀਂ ਕਿ ਯੁੱਧ ਜੰਗ ਕਦੋਂ ਖਤਮ ਹੋਣਗੇ ਤੇ ਕਿਵੇਂ ਖਤਮ ਹੋਣਗੇ, ਕਿਉਂਕਿ ਇੱਥੇ ਰੌਲਾ ਜਿਹਨੂੰ ਆਪਾਂ ਕਹਿੰਦੇ ਅੜੀਅਲ ਪੁਣੇ ਦਾ ਆ, ਇੱਥੇ ਈਗੋ ਦੀ ਲੜਾਈ ਰਹਿ ਗਈ ਹੈ। ਹਥਿਆਰ ਤੇ ਹੈ ਹੀ ਹੈ, ਵਪਾਰ ਤੇ ਹੈ ਹੀ ਹੈ, ਈਗੋ ਦੀ ਲੜਾਈ ਵੀ ਆ ਗਈ ਹੈ, ਇਹੀ ਕੁਛ ਇੱਥੇ ਹੈ। ਡੋਨਲਡ ਟਰੰਪ ਸਵੇਰੇ ਕੁਛ ਹੈ, ਸ਼ਾਮ ਕੁਛ ਹੈ, ਕੋਈ ਪਤਾ ਨਹੀਂ ਕਿ ਡੋਨਲਡ ਟਰੰਪ ਹੋ ਸਕਦਾ ਕੱਲ ਸਮਝੌਤਾ ਕਰਕੇ ਪਰਸੋਂ ਨੂੰ ਫਿਰ ਹਮਲਾ ਕਰਦੇ, ਇਰਾਨ ਤੇ ਨੇ ਕਰੇ ਕਿਸੇ ਹੋਰ ਤੇ ਕਰਦੇ। ਜਿਹੜੀ ਤੇ ਭਰੋਸੇ ਵਾਲੀ ਗੱਲ ਡੋਨਲਡ ਟਰੰਪ ਦੇ ਰਾਜ ਪ੍ਰਬੰਧ ਦੀ ਹੈ ਅਮੈਰੀਕਾ ਦੇ ਵਿੱਚ, ਉਹ ਭੋਰਾ ਨਹੀਂ ਰਹਿ ਗਈ ਕਿ ਕਿੱਦਾਂ ਦੀ ਉਹਦੀ ਸਿਆਸਤ ਕਰ ਰਿਹਾ, ਕਿਹੋ ਜਿਹਾ ਪੱਧਰ ਤੇ ਉਹ ਲੜਨਾ ਚਾਹੁੰਦਾ, ਕੁਛ ਨਹੀਂ ਕਿਸੇ ਨੂੰ ਪਤਾ, ਉਹ ਸਵੇਰੇ ਕੁਛ ਹੈ, ਸ਼ਾਮ ਨੂੰ ਕੁਛ ਹੈ। ਉਵੇਂ ਜਿਹੜਾ ਤੁਸੀਂ ਸੰਸਾਰ ਵਿਆਪੀ ਖਤਰੇ ਪ੍ਰਗਟ ਕੀਤੇ ਆ, ਦੇਖੋ ਮੇਰਾ ਮੰਨਣਾ ਇਹ ਹੈ ਕਿ ਜਿਹੜੀ ਇਰਾਨ ਤੇ ਅਮਰੀਕਾ ਦੀ ਯੁੱਧ ਛਿੜੀ ਹੈ ਜਾਂ ਯੂਕਰੇਨ ਰੂਸ ਦੀ, ਉਦਾਂ ਦਾ ਸੰਸਾਰ ਵਿਆਪੀ ਯੁੱਧ ਨਹੀਂ ਹੋਣਾ। ਬਾਕੀ ਹਥਿਆਰਾਂ ਵਾਲੀ ਜਿਹੜੀ ਲੜਾਈ ਆ ਉਹ ਸੰਸਾਰ ਵਿਆਪੀ ਮੈਨੂੰ ਨਹੀਂ ਜਾਪਦੀ। ਉਵੇਂ ਤੇ ਸੰਸਾਰ ਵਿਆਪੀ ਲੜਾਈ ਲੱਗੀ ਹੋਈ ਹੈ, ਰੋਜ਼ ਵੱਖਰੇ ਵੱਖਰੇ ਢੰਗ ਦੀਆਂ ਸਮਾਜਿਕ ਤਬਦੀਲੀਆਂ, ਸੰਸਾਰੀ ਤਬਦੀਲੀਆਂ ਨਜ਼ਰ ਆ ਜਾਂਦੀਆਂ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਹਥਿਆਰਾਂ ਦੀ ਲੜਾਈ ਸੰਸਾਰ ਪੱਧਰੀ ਛਿੜੇਗੀ। ਇਹ ਠੀਕ ਹੈ ਕਿ ਕੁਝ ਇੱਕ ਸੰਕੇਤ ਹੈਗੇ, ਮੇਰਾ ਮੰਨਣਾ ਇਹ ਆ, ਬਾਕੀ ਬਹੁਤ ਸਾਰੇ ਸੂਝਵਾਨ ਸਰੋਤੇ ਹੈ ਉਹ ਵੀ ਆਪਣਾ ਪੱਖ ਰੱਖਣਗੇ।
0: ਜੀ ਰਮੇਸ਼ ਜੀ, ਤੇਜ਼ੀ ਨਾਲ ਹੀ ਅਸੀਂ ਤੁਹਾਨੂੰ ਨੋਟ ਕਰਵਾ ਦਈਏ ਜੀ, ਅਪਲਾਈਂਸ ਜੰਕਸ਼ਨ ਤੁਸੀਂ ਪਹੁੰਚਣਾ ਜ਼ਰੂਰ ਹੈ ਲੌਂਗ ਵੀਕਐਂਡ ਤੇ, ਅੱਛੀਆਂ ਡੀਲਸ ਹੋਮ ਅਪਲਾਈਂਸਸ ਤੇ। ਸੋ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਪੂਰਾ ਕੋਂਬੋ ਤੁਸੀਂ ਲੈਣਾ, ਬੇਸਮੈਂਟ ਲਈ ਅੱਛਾ ਬੰਡਲ ਤੁਸੀਂ ਜੋ ਅਪਲਾਈਂਸਸ ਦਾ ਲੈਣਾ, ਤੇ ਅਪਲਾਈਂਸ ਜੰਕਸ਼ਨ ਜ਼ਰੂਰ ਪਹੁੰਚਣਾ। ਤੇ ਜੀ, ਦੋ ਲੋਕੇਸ਼ਨਸ ਨੇ, ਬਰੈਂਪਟਨ ਦੀਆਂ ਏਅਰਪੋਰਟ ਤੇ ਕਲਾਰਕ ਦੇ ਕੋਲ ਹੈ ਨਵੀਂ ਲੋਕੇਸ਼ਨ, ਤੇ ਮਿਸੀਸਾਗਾ ਰੋਡ ਤੇ ਰਿਵਰ ਮੌਂਟ ਪਲਾਜ਼ਾ ਦੇ ਵਿੱਚ, ਮਿਸੀਸਾਗਾ ਰੋਡ ਤੇ ਸਟੀਲਸ ਦੇ ਕੋਲ ਹੈ ਦੂਸਰੀ ਲੋਕੇਸ਼ਨ। ਤੇ ਤੁਸੀਂ ਮਨਜੀਤ ਜੀ ਪਾਸੋਂ ਡੀਲਸ ਬਾਰੇ ਜਾਣਕਾਰੀ ਫੋਨ ਰਾਹੀਂ ਵੀ ਲੈ ਸਕਦੇ ਹੋ, ਨੰਬਰ 905-450-0054 ਤੇ ਸੰਪਰਕ ਤੁਸੀਂ ਜੀ ਮਨਜੀਤ ਜੀ ਨਾਲ ਕਰ ਸਕਦੇ ਹੋ ਅਪਲਾਈਂਸ ਜੰਕਸ਼ਨ ਤੋਂ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ, ਕਮਲਜੀਤ ਜੀ, ਸਵਾਗਤ ਹੈ ਜੀ।
5: ਜੀ ਮਨਪ੍ਰੀਤ ਜੀ, ਸਤਿ ਸ੍ਰੀ ਅਕਾਲ ਰਮੇਸ਼ ਜੀ, ਤੁਹਾਨੂੰ ਵੀ ਤੇ ਰਮੇਸ਼ ਜੀ। ਮੈਂ ਨਾ ਜਿਹੜਾ ਜੈਨ ਜੀ ਦਾ ਸਟੂਡੈਂਟ ਦਾ ਜਿਹੜਾ ਆਪਣੇ ਉੱਥੇ ਪ੍ਰੋਟੈਸਟ ਹੋ ਰਿਹਾ ਸੀ ਉਹਦੇ ਉੱਤੇ ਗੱਲ ਕਰਨੀ। ਦੇਖੋ ਰਮੇਸ਼ ਜੀ, ਆਪਾਂ ਕਾਫੀ ਦੇਰ ਤੋਂ, ਮੈਂ ਕਮਲਜੀਤ ਮਨਿਆਸ ਗੱਲ ਕਰ ਰਿਹਾ, ਮੈਂ ਕਿਹਾ ਜਦੇ ਤੁਸੀਂ ਸਟੇਸ਼ਨ ਤੇ ਸ਼ੁਰੂ ਹੋਏ ਆਪਾਂ ਉਦੋਂ ਤੋਂ ਹੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਤੁਹਾਡੇ ਸਰੋਤੇ ਵੀ ਸਾਰਾ ਕੁਛ ਉਹ ਨਾ। ਹੁਣ ਤੁਸੀਂ ਵੀ ਇਹ ਗੱਲ ਕਹੀ ਜਦੋਂ ਅਭਿਜੀਤ ਅਮੈਰੀਕਾ ਤੋਂ ਆਇਆ ਸੀ ਤੇ ਆਕੇ ਜੀ ਦੇਖੋ 2000 ਬੰਦੇ ਦਾ ਇਕੱਠ ਹੋਇਆ, ਏਦਾਂ ਹੋਇਆ। ਹੁਣ ਬਾਅਦ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਣਾ, 22-23 ਬੱਚੇ ਜਿਹੜੇ ਸਾਡੇ, ਜਿਹੜੇ ਕਿ ਸਾਡੇ ਦੇਸ਼ ਦਾ ਬਹੁਤ ਹੀ ਵਧੀਆ ਭਵਿੱਖ ਸੀ, ਵੈਸੇ ਤਾਂ ਸਾਰੇ ਬੱਚੇ ਭਵਿੱਖ ਹੀ ਹੁੰਦੇ ਆ, ਤੇ ਉਹ ਜਾਨਾਂ ਚਲ ਗਈਆਂ, ਫਿਰ ਡੰਡੇ ਬਰਸਾਏ, ਸਾਰਾ ਕੁਛ ਕੀਤਾ, ਧਰਮਿੰਦਰ ਪ੍ਰਧਾਨ ਦਾ ਫਿਰ ਜਾ ਕੇ ਕਿਤੇ ਅਸਤੀਫਾ ਹੋਇਆ। ਹੁਣ ਸਟੂਡੈਂਟ ਦਾ ਜਿਹੜਾ ਸਾਰਾ ਪ੍ਰੋਟੈਸਟ ਆ ਉਹ ਅਜੇ ਵੀ ਚੱਲ ਰਿਹਾ, ਅਗਲਾ ਨੰਬਰ ਜਿਹੜਾ ਸਰ ਜੀ ਉਹ ਲੱਗੇਗਾ ਹੁਣ ਨਿਤਿਨ ਗਡਕਰੀ ਦਾ। E20 ਦੇ ਉੱਤੇ ਵੀ ਬੜੀ ਗੱਲਬਾਤ ਹੋ ਰਹੀ ਹੈ, ਜਿਹੜਾ ਉਹ ਐਫ ਓ ਦਾ ਤੇਲ ਜਿਹੜਾ ਉਹਨਾਂ ਨੇ ਦੂਜਾ ਕੀਤਾ, ਬਾਕੀ ਜੋ ਹਾਈਵੇ ਸ਼ਾਈਵੇ ਆ, ਕੀ ਅਮਿਤ ਸ਼ਾਹ ਦਾ ਅਸਤੀਫਾ ਨਹੀਂ ਬਣਦਾ ਕਿਉਂਕਿ ਗ੍ਰਹਿ ਮੰਤਰੀ ਤੇ ਉਹੀ ਆ। ਹਾਂ, ਹੁਣ ਇਹਦੇ ਨਾਲ ਤੁਸੀਂ ਪੰਜਾਬ ਦਾ ਪੇਪਰ ਲੀਕ ਵੀ ਜੋੜਦਾ, ਮੈਨੂੰ ਪਤਾ ਆ, ਪਰ ਉੱਥੇ ਸਰ ਪੇਪਰ ਲੀਕ ਨਹੀਂ ਹੋਇਆ, ਉੱਥੇ ਨਕਲ ਵੱਜੀ ਆ, ਔਰ ਅਸੀਂ 20-22 ਬੰਦੇ ਜਾਂ ਪ੍ਰੋਟੈਸਟ ਜਾਂ ਕੁਛ ਨਹੀਂ ਕੀਤਾ, ਇਹਦੇ ਬਾਰੇ ਕੀ ਖਿਆਲ ਹੈ ਸਰ?
0: ਥੈਂਕ
5: ਯੂ ਜੀ, ਮਿਹਰਬਾਨੀ,
0: ਸ਼ੁਕਰੀਆ ਜੀ ਰਮੇਸ਼।
3: ਦੇਖੋ ਗੱਲ ਇਹੋ ਆ ਕਿ ਜਦੋਂ ਗੱਲ ਅਸੂਲਨ ਕਰਨੀ ਹੈ, ਸਿਧਾਂਤਕ ਕਰਨੀ ਆ, ਕਿਸੇ ਸਮੱਸਿਆ ਨੂੰ ਖਤਮ ਕਰਨ ਲਈ ਕਰਨੀ ਹੈ, ਵਿਅਕਤੀ ਨੂੰ ਨਹੀਂ, ਕਿਉਂਕਿ ਅਮਿਤ ਸ਼ਾਹ ਵਿਅਕਤੀ ਹੈ, ਠੀਕ ਹੈ, ਦੇਸ਼ ਦਾ ਗ੍ਰਹਿ ਮੰਤਰੀ ਹੈ, ਧਰਮਿੰਦਰ ਪ੍ਰਧਾਨ ਵਿਅਕਤੀ ਹੈ। ਮੈਨੂੰ ਲੱਗਦਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਣਾ ਸਾਡਾ ਹੱਕ ਸੀ, ਜਿਹਨਾਂ ਲੋਕਾਂ ਨੇ ਮੰਗਿਆ ਉਹਨਾਂ ਦੀ ਜਿੱਤ ਹੋਈ ਆ, ਉਹ ਸਹੀ ਸੀ। ਜੇ ਅੱਜ ਇਥੋਨੋਲ ਜਾਂ ਹੋਰ ਮੁੱਦਿਆਂ ਤੇ ਨਿਤਿਨ ਗਡਕਰੀ ਦਾ ਅਸਤੀਫਾ ਮੰਗਿਆ ਜਾਂਦਾ ਜਾਂ ਗ੍ਰਹਿ ਮੰਤਰੀ ਦਾ, ਮੈਂ ਬਿਲਕੁਲ ਵਿਰੋਧ ਨਹੀਂ ਕਰਾਂਗਾ, ਅਸਤੀਫਾ ਮੰਗਣਾ ਹੱਕ ਹੈ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਦਾ ਜੇ ਦੇਸ਼ ਵਿੱਚ ਕੁਛ ਗਲਤ ਹੁੰਦਾ। ਪਰੰਤੂ ਜਿਹੜੀ ਗੱਲ ਤੁਸੀਂ ਮੈਨੂੰ ਟੋਕੀ ਆ ਥੋੜੀ ਜਿਹੀ, ਉੱਤੇ ਮੈਂ ਕਹਿਣਾ ਚਾਹੁੰਦਾ ਕਿ ਅਸਲ ਵਿੱਚ ਮੈਂ ਕਦੇ ਵਿਅਕਤੀ ਦਾ ਵਿਰੋਧ ਕਰਦਾ ਹੀ ਨਹੀਂ, ਪੋਲੀਟੀਕਲ ਪਾਰਟੀ ਦਾ ਕਰਦਾ ਹੀ ਨਹੀਂ, ਮੈਂ ਤੇ ਸਿਸਟਮ ਦੀ ਬੁਰਾਈ ਦਾ ਕਰਦਾ ਹੈ, ਚਾਹੇ ਉਹ ਨਕਲ। ਦੇਖੋ ਕੇਂਦਰ ਸਰਕਾਰ ਨਕਲ ਦੇ ਵਿਰੁੱਧ, ਉਹ ਸਾਰਾ ਕੁਛ ਹੋਇਆ, ਅਸਤੀਫਾ ਲੈ ਲਿਆ ਜੈਨ ਜੀ ਨੇ ਲਿਆ, ਜਾਂ ਨੌਜਵਾਨ ਵਿਦਿਆਰਥੀਆਂ ਨੇ ਅੰਦੋਲਨ ਲੜਿਆ, ਕਿਹਦਾ ਅਗਲਾ ਮੰਗਿਆ ਜਾਂਦਾ ਉਹ ਅਗਲਾ ਸਮਾਂ ਦੱਸੇਗਾ। ਜਦੋਂ ਪੰਜਾਬ ਦੀ ਪ੍ਰੀਖਿਆ ਲੀਕ ਦੀ ਗੱਲ ਕਰਦੇ ਆ, ਮੈਂ ਇਸ ਗੱਲ ਨਾਲ ਸਹਿਮਤ ਹਾਂ, ਮੈਂ ਇਸ ਪ੍ਰੋਗਰਾਮ ਤੇ ਜੇ ਤੁਸੀਂ ਆਪ ਗਵਾਹ ਹੋ ਇਸ ਗੱਲ ਦੇ, ਮੈਂ ਤੇ ਆਪ ਕਿਹਾ ਕਿ ਇੱਕ ਹੁੰਦਾ ਹੈਗਾ ਪੇਪਰ ਲੀਕ ਹੋਣਾ, ਇੱਕ ਹੁੰਦਾ ਨਕਲ, ਦੋਵੇਂ ਵੱਖਰੀ ਵੱਖਰੀ ਪਰਿਭਾਸ਼ਾ ਹੈ। ਪੰਜਾਬ ਦੇ ਵਿੱਚ ਇਸ ਪੇਪਰ ਚ ਨਕਲ ਵੱਜੀ, ਮੈਂ ਪੰਜਾਬ ਦੀ ਸਰਕਾਰ ਤੇ ਜਾ ਕੇ 5-7 ਦਿਨ ਮੰਨੀ ਗੱਲ ਕਿ ਨਕਲ ਵੱਜੀ ਹੈ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਨਕਲ, ਹਾਲਾਂਕਿ ਨਕਲ ਵੀ ਮਾੜੀ ਗੱਲ ਹੈ, ਨਕਲ ਕੋਈ ਚੰਗੀ ਗੱਲ ਨਹੀਂ ਆ, ਨਕਲ ਵੀ ਮਾੜੀ ਗੱਲ ਹੈ, ਪਰ ਪੰਜਾਬ ਚ ਨਕਲ ਵੱਜੀ ਹੈ। ਜਿਸ ਪ੍ਰੀਖਿਆ ਦੀ ਅਸੀਂ ਗੱਲ ਕਰਦੇ ਹਾਂ ਕੇਂਦਰ ਵਾਲੀ ਦੀ, ਉਹ ਲੀਕ ਹੋਈ ਹੈ, ਪੰਜਾਬ ਵਿੱਚ ਨਕਲ ਵੱਜਣੀ ਵੀ ਕਿਤੇ ਨਾ ਕਿਤੇ ਸ਼ੱਕੀ ਹੈ, ਉਹਦੇ ਵਿੱਚ ਅਸਤੀਫਾ ਵਿਰੋਧੀਆਂ ਵੱਲੋਂ ਮੰਗਣਾ ਕੋਈ ਹੈਰਾਨੀਜਨਕ ਨਹੀਂ। ਪੰਜਾਬ ਦੀ ਸਰਕਾਰ ਦੀ ਉਸ ਮਸਲੇ ਚ ਸਫਾਈ ਦੇਣਾ ਪੰਜਾਬ ਸਰਕਾਰ ਦਾ ਫਰਜ਼ ਬਣਦਾ ਔਰ ਦਵੇ, ਔਰ ਕਾਨੂੰਨੀ ਕਾਰਵਾਈ ਪੰਜਾਬ ਦੀ ਸਰਕਾਰ ਨੇ ਜੇ ਉਹ ਤੇ ਕੀਤੀ ਕੋਈ ਆਸਾਨ ਨਹੀਂ ਕੀਤਾ, ਇਹਨਾਂ ਦੀ ਡਿਊਟੀ ਦਾ ਹਿੱਸਾ ਹੈਗਾ। ਸੋ ਪੰਜਾਬ ਦੀ ਸਰਕਾਰ ਨੂੰ ਅਸੀਂ ਮਾਈਨਸ ਕਰਕੇ ਨਹੀਂ ਚੱਲ ਸਕਦੇ। ਬਾਕੀ ਰਹੀ ਗੱਲ ਕੇਂਦਰ ਦੀ, ਕੇਂਦਰ ਦੇ ਵਿੱਚ ਜਿਹੜਾ ਪ੍ਰਧਾਨ ਦਾ ਅਸਤੀਫਾ ਹੋ ਗਿਆ, ਜੇ ਅਸੀਂ ਕਹੀਏ ਕਿ ਇਹਦੇ ਨਾਲ ਨਕਲ ਰੁਕ ਜਾਏਗੀ, ਨਹੀਂ ਰੁਕਣੀ। ਹਾਂ, ਇਹ ਗੱਲ ਹੈ ਕਿ ਹੁਣ ਕਈਆਂ ਨੂੰ ਕੰਨ ਹੋ ਗਿਆ, ਜਿਵੇਂ ਈਥੋਨੋਲ ਦੇ ਮੁੱਦੇ ਤੇ ਸਰਕਾਰਾਂ ਚੁੱਪ ਸੀਗੀਆਂ, ਈਥੋਨੋਲ ਮਿਸ਼ਰਤ ਤੇਲ ਜਿਹੜਾ ਹੁਣ ਬੋਲਣ ਲੱਗ ਪਈਆਂ ਨਾ। ਇਹੀ ਨਿਤਿਨ ਗਡਕਰੀ ਨੇ ਰਾਜ ਸਭਾ ਚ ਕਿਹਾ ਜੀ ਕਿ ਪਲਾਸਟਿਕ ਦੇ ਪੁਰਜਿਆਂ ਤੇ ਅਸਰ ਪੈ ਸਕਦਾ, ਰਬੜ ਦੇ ਪੁਰਜਿਆਂ ਤੇ। ਫਿਰ ਦੂਜੇ ਦਿਨ ਇੱਕ ਸਫਾਈ ਆ ਗਈ ਜੀ ਕਿ ਇਹ ਜ਼ਰੂਰੀ ਇਸ ਲਈ ਸੀ, ਨਹੀਂ ਤੇ ਤੇਲ ਦੀਆਂ ਕੀਮਤਾਂ ਵੱਧ ਜਾਣੀਆਂ ਸੀ। ਭਾਰਤੀ ਕੇਂਦਰੀ ਪੈਟਰੋਲੀਅਮ ਮੰਤਰਾਲੇ ਨੇ ਇਹ ਸਫਾਈ ਬੀਤੇ ਕੱਲ ਪੇਸ਼ ਕੀਤੀ ਹੈ। ਸੋ ਇਹ ਚੀਜ਼ਾਂ ਇਸ ਗੱਲ ਦਾ ਪ੍ਰਭਾਵ ਪਾਉਂਦੀਆਂ ਕਿ ਸਰਕਾਰ ਜਿਸ ਮਸਲੇ ਚ ਨਾ ਉਹ ਗੁੜ ਦੀ ਪੇਸੀ ਘਰ ਹੀ ਅੰਦਰ ਹੀ ਭੰਨੀ ਜਾ ਰਹੀ ਸੀਗੀ, ਉਹ ਖੁੱਲ ਕੇ ਹੁਣ ਸਾਰਾ ਕੁਛ ਬਾਹਰ ਆਉਣ ਲੱਗ ਪਿਆ ਹੈਗਾ। ਇਸ ਕਰਕੇ ਸੰਘਰਸ਼ਾਂ ਦਾ ਫਾਇਦਾ ਇਹ ਹੁੰਦਾ ਕਿ ਸਰਕਾਰਾਂ ਤੇ ਦਬਾਅ ਵੱਧਦਾ ਆ ਤੇ ਸਰਕਾਰਾਂ ਫਿਰ ਲੋਕ ਪੱਖੀ ਕੰਮ ਕਰਨ ਲਈ ਕਿਤੇ ਨਾ ਕਿਤੇ ਮਜਬੂਰ ਹੁੰਦੀਆਂ ਨੇ।
0: ਜੀ ਰਮੇਸ਼ ਜੀ, ਬਿਲਕੁਲ ਸਹੀ ਜੀ। ਤੇ ਜੀ, ਐਚ ਕੇ ਮੂਵਰਸ ਦਾ ਸੰਦੇਸ਼ ਅਸੀਂ ਦਵਾਂਗੇ, ਮੂਵ ਤੁਸੀਂ ਹੋਣਾ, ਸ਼ਿਫਟ ਹੋਣਾ ਤੇ ਸਮਾਨ ਘਰ ਦਾ ਜੋ ਸ਼ਿਫਟ ਕਰਨਾ, ਤੇ ਜੀ ਪ੍ਰੋਫੈਸ਼ਨਲ ਐਚ ਕੇ ਮੂਵਰਸ ਨੂੰ ਤੁਸੀਂ ਸੰਪਰਕ ਕਰੋ, ਨੰਬਰ 416-524-6704, 416-524-6704 ਤੇ ਹਰਮਿੰਦਰ ਜੀ ਨੂੰ ਸੰਪਰਕ ਕਰ ਸਕਦੇ ਹੋ। ਤੇ ਪੰਜਾਬੀ ਲਹਿਰਾਂ ਦਾ ਖਾਸ ਹਵਾਲਾ ਤੁਸੀਂ ਜ਼ਰੂਰ ਦੇਣਾ ਤਾਂ ਜੋ ਕਿ ਤੁਹਾਨੂੰ ਅੱਛੇ ਡਿਸਕਾਊਂਟਸ ਵੀ ਮਿਲਣ। ਸੋ ਜੀ, ਪ੍ਰੋਪਰ ਕੇਅਰ ਦੇ ਨਾਲ ਤੁਹਾਡਾ ਸਮਾਨ ਤੁਹਾਡੀਆਂ ਗੱਡੀਆਂ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਸ਼ਿਫਟ ਕਰਨਗੇ। ਸੋ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ, ਮੂਵਰਸ ਐਚ ਕੇ ਮੂਵਰਸ 416-524-6704 ਤੇ ਸੰਪਰਕ ਹੋ ਸਕਦੇ ਨੇ ਜੀ। ਤੇ ਸਾਡੇ ਨਾਲ ਰਮੇਸ਼ ਜੀ ਅਗਲੇ ਕਾਲਰ ਜੋ ਜੁੜੇ ਹੋਏ ਨੇ, 8777 ਜੀ, ਸਵਾਗਤ ਹੈ ਜੀ।
6: ਕਾਮਨਵੈਲਥ ਗੇਮਾਂ ਵਾ ਉਹ ਵੀ ਕਹਿੰਦੇ ਗੁਜਰਾਤ ਚ ਅਹਿਮਦਾਬਾਦ ਕਰਾਉਣੀ ਆ, ਓਲੰਪਿਕ ਦੀ ਵੀ ਤਿਆਰੀ ਉਹ ਅਹਿਮਦਾਬਾਦ ਆ, ਕਿ ਜਿਹੜੇ ਦੂਜੇ ਕਿੰਨਾ ਸਿਟੀ ਆ ਜਾਂ ਦੂਜੇ ਕਿੰਨਾ, ਉਹਨਾਂ ਦਾ ਕੋਈ ਹੱਕ ਨੀ, ਇਹਨਾਂ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਤੇ ਇਹਨਾਂ ਨੇ ਕੀ ਕੀਤਾ ਮੈਂ ਦੱਸੋ ਜੀ। ਹਾਂਜੀ, ਵੀ ਹਰ ਚੀਜ਼ ਅਸੀਂ ਗੁਜਰਾਤ ਚ ਹੀ ਕਰਾ ਦਈਏ, ਕੋਈ ਵੱਡਾ ਮੈਚ ਹੁੰਦਾ ਤਾਂ ਉਹ ਕਹਿੰਦੇ ਅਹਿਮਦਾਬਾਦ ਹੀ ਕਰਾਉਣਾ ਵਾ। ਹਾਂਜੀ, ਨਾਮ ਵੀ ਆਪਣੇ ਨਾਂ ਤੇ ਰੱਖ ਲਿਆ ਸਟੇਡੀਅਮ ਦਾ, ਕੀ ਗੱਲ ਅੰਮ੍ਰਿਤਸਰ ਕਿਉਂ ਨੀ ਹੋ ਸਕਦੀਆਂ ਕਾਮਨਵੈਲਥ ਗੇਮਾਂ ਜੀ, ਜਿਹਨੇ ਕੁਰਬਾਨੀ ਦਿੱਤੀ ਜਦੋਂ ਦੇਸ਼ ਦੀ, ਨਹਿਰੂ ਸਾਹਿਬ ਨੇ ਕਿਹਾ ਸੀ ਨਾ ਤੇ ਕੱਲੇ ਅੰਮ੍ਰਿਤਸਰ ਜ਼ਿਲ੍ਹੇ ਨੇ 130 ਕਿਲੋ ਸੋਨਾ ਦਿੱਤਾ ਸੀ ਜੋ ਡਿਫੈਂਸ ਵਾਸਤੇ, ਇਹ ਗੁਜਰਾਤ ਦੇ ਅਹਿਮਦਾਬਾਦ ਨੇ ਕਿੰਨਾ ਦਿੱਤਾ ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ ਸਰ।
0: ਜੀ ਰਮੇਸ਼ ਜੀ, ਇਹ ਸਵਾਲ ਜੋ ਹੈ ਮੇਰੇ ਖਿਆਲ ਕਈਆਂ ਦੇ ਮਨਾਂ ਦੇ ਵਿੱਚ ਆਇਆ ਹੋਣਾ ਜੀ।
3: ਇਹ ਸਵਾਲ ਵਾਜਬ ਵੀ ਹੈ, ਸਵਾਲ ਠੀਕ ਵੀ ਹੈ, ਤੇ ਇਹਦਾ ਉੱਤਰ ਜਿਹੜਾ ਮੈਨੂੰ ਲੱਗਦਾ ਕਿ ਰਾਜਨੀਤਿਕ ਹੀ ਹੈ। ਜਿਹੜਾ ਜੋ ਕੁਛ ਮਗਰੇ ਦੇ ਕਾਰਨ ਆ ਉਹ ਰਾਜਨੀਤਿਕ ਕਾਰਨ ਹੀ ਆ
0: ਜੀ,
3: ਕਿ ਜਿਹੜਾ ਦੇਸ਼ ਦਾ ਜਿਸ ਜਿੱਥੋਂ ਦਾ ਮੁੱਖ ਪ੍ਰਤੀਨਿਧੀ ਹੋਵੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਖਿੱਚ ਕੇ ਲੈ ਜਾਂਦਾ ਸਰੋਤਿਓ। ਪਰੰਤੂ ਗੱਲ ਇਹ ਆ ਕਿ ਅਸੀਂ ਨਰਿੰਦਰ ਮੋਦੀ ਦੀ ਵਿਰੋਧਤਾ ਦੀ ਥਾਂ ਤੇ ਹੱਲ ਵਾਲੀ ਗੱਲ ਕਰੀਏ, ਕਿਉਂਕਿ ਨਰਿੰਦਰ ਮੋਦੀ ਨੇ ਸਦਾ ਤੇ ਪ੍ਰਧਾਨ ਮੰਤਰੀ ਰਹਿਣਾ ਨੀ, ਆਉਣ ਵਾਲੇ ਸਮੇਂ ਚ ਤੁਹਾਨੂੰ ਸਾਨੂੰ ਸਭ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਬਦਲਣਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਕੇਂਦਰਿਤ ਜਾਂ ਭਗਵੰਤ ਮਾਨ ਕੇਂਦਰਿਤ ਅਸੀਂ ਗੱਲ ਨਾ ਕਰਕੇ ਇਸ ਸਮੱਸਿਆ ਦਾ ਹੱਲ ਕੱਢੀਏ, ਕਿਉਂਕਿ ਇਸ ਕਾਰਨ ਬੜਾ ਸਿੱਧਾ ਪਤਰਾ ਹੈ ਕਿ ਰਾਜਨੀਤਿਕ ਕਾਰਨ ਹੈ, ਰਾਜਨੀਤਿਕ ਲਾਹਾ ਲੈਣਾ ਉਹਦਾ ਕਾਰਨ ਹੈ, ਵੋਟਾਂ ਦੀ ਠੱਗੀ, ਵੋਟਾਂ ਲੈਣ ਦੀ ਖਾਤਰ। ਮੈਨੂੰ ਲੱਗਦਾ ਕਿ ਸਾਡੀ ਡਿਮਾਂਡ, ਸਾਡੀ ਤੁਹਾਡੀ ਡਿਮਾਂਡ ਇਹ ਹੋਣੀ ਚਾਹੀਦੀ ਹੈ ਕਿ ਆਹ ਚੀਜ਼ਾਂ ਹੋਣਾ ਨਾ ਹੋਣ, ਜਿਹੜੇ ਇਹੋ ਜਿਹੇ ਵਿਸ਼ੇਸ਼ ਪ੍ਰੋਗਰਾਮ ਹੈ ਉਹ ਵੱਖ ਵੱਖ ਸੂਬਿਆਂ ਦੇ ਵਿੱਚ ਕੋਈ ਜਿਹੜਾ ਵਿਭਾਗ ਹੈ ਦੇਸ਼ ਦਾ ਕੇਂਦਰੀ ਵਿਭਾਗ ਹੈ ਉਹ ਮਿੱਥ ਕੇ ਕਰਾਏ ਕਿ ਕਿਹੜੇ ਸੂਬੇ ਵਿੱਚ ਕੀ ਸਮਾਗਮ ਹੋਣੇ ਚਾਹੀਦੇ ਹੈਗੇ, ਉਹਦੇ ਵਿੱਚ ਰਾਜਨੀਤਿਕ ਦਖਲ ਅੰਦਾਜ਼ੀ ਇੱਕ ਹੱਦ ਤੱਕ ਹੋਵੇ। ਦੂਜੀ ਚੀਜ਼ ਸਰੋਤੇ, ਕਾਰਨ ਹੋਰ ਵੀ ਹੈ ਜਿਹੜੀਆਂ ਇਹਨਾਂ ਦੀਆਂ ਰਾਜਨੀਤਿਕ ਲੜਾਈਆਂ ਨੇ ਪੋਲੀਟੀਕਲ ਪਾਰਟੀਆਂ ਦੀਆਂ, ਜਿਵੇਂ ਪੰਜਾਬ ਦੇ ਵਿੱਚ ਮੰਨ ਲਓ ਪ੍ਰਧਾਨ ਮੰਤਰੀ ਆਉਂਦਾ ਜਾਂ ਰਾਸ਼ਟਰਪਤੀ ਆਉਂਦਾ, ਤੁਸੀਂ ਬੀਤੇ ਸਮੇਂ ਚ ਵੇਖ ਚੁੱਕੇ ਹੋ ਕਿ ਪ੍ਰੋਟੋਕੋਲ ਵੀ ਕਈ ਵਾਰੀ ਅਸੀਂ ਉਲੰਘਣਾ ਕਰ ਦਿੰਦੀਆਂ ਨੇ ਸਰਕਾਰਾਂ, ਮੁੱਖ ਮੰਤਰੀ ਉਹਦਾ ਸਵਾਗਤ ਕਰਨ ਹੀ ਨਹੀਂ ਜਾਂਦਾ। ਜਦੋਂ ਇਹੋ ਜਿਹੀਆਂ ਖੇਡਾਂ ਹੋਣਗੀਆਂ, ਜਦੋਂ ਦੇਸ਼ ਦੇ ਪ੍ਰਤੀਨਿਧੀ ਭਾਰਤੀ ਕੇਂਦਰੀ ਵਜ਼ੀਰ ਜਾਂ ਪ੍ਰਧਾਨ ਮੰਤਰੀ ਆਉਣਗੇ, ਸੂਬਾ ਸਰਕਾਰ ਉਹਨਾਂ ਨੂੰ ਤਵੱਜੋ ਨਾ ਦਊਗੀ ਜਾਂ ਇੱਦਾਂ ਦੇ ਰੌਲੇ ਰੱਪੇ ਸਿਆਸੀ ਤੌਰ ਤੇ ਪੈਣਗੇ, ਫਿਰ ਉਹਦੇ ਵਿੱਚੋਂ ਆਮ ਤੌਰ ਤੇ ਕੇਂਦਰੀ ਸਰਕਾਰਾਂ ਇਹੋ ਜਿਹੇ ਸਮਾਗਮ ਉੱਥੇ ਕਰਾਉਂਦੀਆਂ ਜਿੱਥੇ ਉਹਨਾਂ ਦੀ ਆਪਣੀ ਹੀ ਪਾਰਟੀ ਦੀ ਸਰਕਾਰ ਹੋਵੇ, ਰਾਜਨੀਤਿਕ ਕਾਰਨ ਹੈ। ਸੋ ਅਸੀਂ ਰਾਜਨੀਤਿਕ ਕਾਰਨਾਂ ਦੇ ਖਿਲਾਫ ਅਸੀਂ ਤੁਸੀਂ ਆਵਾਜ਼ ਚੁੱਕੀਏ, ਜਦੋਂ ਰਾਜਨੀਤਿਕ ਕਾਰਨ ਭੋਰਾ ਕਮਜ਼ੋਰ ਹੋਣਗੇ ਘਟਣਗੇ, ਫਿਰ ਸਮੱਸਿਆ ਦਾ ਹੱਲ ਹੋਣਾ। ਅੱਜ ਮੋਦੀ ਲਈ ਜਾਂਦਾ ਅਹਿਮਦਾਬਾਦ ਨੂੰ, ਕੱਲ ਕਿਸੇ ਹੋਰ ਸੂਬੇ ਦਾ ਵਿਅਕਤੀ ਉੱਥੇ ਪ੍ਰਧਾਨ ਮੰਤਰੀ ਬਣ ਗਿਆ, ਉਹਨੂੰ ਆਪਣੇ ਸੂਬੇ ਨੂੰ ਲੈ ਜਾਣੇ ਆ। ਸੋ ਇਸ ਦਾ ਕਾਰਨ ਮਗਰ ਰਾਜਨੀਤਿਕ ਜਿਹੜੀਆਂ ਚੀਜ਼ਾਂ ਨੇ ਉਹ ਰਾਜਨੀਤਿਕ ਹਾਲਾਤਾਂ ਦਾ ਅਸੀਂ ਵਿਰੋਧ ਕਰੀਏ
0: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਤੁਹਾਨੂੰ ਇਹ ਵੀ ਜ਼ਰੂਰ ਕਰਵਾ ਦਈਏ ਜੀ, ਤੁਸੀਂ ਨੋਟ ਰੱਖਣਾ ਹੈ ਮੈਂਡੀ ਗਿੱਲ ਜੀ ਦਾ ਨੰਬਰ। ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਅਤੇ ਬਿਜ਼ਨਸ ਇੰਸ਼ੋਰੈਂਸ, ਅੱਛੇ ਪਲਾਨਸ, ਅੱਛੇ ਪ੍ਰੋਗਰਾਮਸ ਇਹਨਾਂ ਦੇ ਪਾਸ ਨੇ। ਨੰਬਰ 6769295909 ਜੀ ਨੋਟ ਕਰ ਲਓ। ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦੇ ਲਈ ਕਾਰ ਦੀ ਇੰਸ਼ੋਰੈਂਸ ਤੁਸੀਂ ਨਵੀਂ ਲੈਣੀ ਹੈ, ਟਰੱਕ ਦੀ ਇੰਸ਼ੋਰੈਂਸ ਤੁਸੀਂ ਚੰਗੀ ਚਾਹੁੰਦੇ ਹੋ ਤਾਂ ਜੋ ਕਿ ਤੁਹਾਨੂੰ ਮੁਸ਼ਕਿਲ ਡਰਾਈਵਰਸ ਨੂੰ ਪਾਲਿਸੀ ਦੇ ਵਿੱਚ ਐਡ ਕਰਨ ਦੇ ਵਿੱਚ ਨਾ ਆਵੇ, ਤੇ ਇਹ ਮੁਸ਼ਕਿਲ ਜੀ ਮੈਂਡੀ ਗਿੱਲ ਜੀ ਤੁਹਾਡੀ ਜ਼ਰੂਰ ਹੱਲ ਕਰ ਸਕਦੇ ਨੇ ਏਬਲ ਇੰਸ਼ੋਰੈਂਸ ਪਾਸੋਂ, ਕਿਉਂਕਿ ਸਪੈਸ਼ਲਾਈਜ਼ਡ ਇਹ ਜੋ ਟਰੱਕ ਅਤੇ ਕਾਰ ਇੰਸ਼ੋਰੈਂਸ ਦੇ ਵਿੱਚ ਖਾਸ ਤੌਰ 'ਤੇ ਨੇ। 6749295909 ਇਹ ਇੱਕ ਨੰਬਰ ਹੈ, ਜਾਂ ਫਿਰ 6478838899 6478831899 'ਤੇ ਜੀ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। ਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ 8900 ਜੀ, ਸਵਾਗਤ ਹੈ ਜੀ।
7: ਸਤਿ ਸ੍ਰੀ ਅਕਾਲ ਰਪਿੰਦਰ ਜੀ,
0: ਸਤਿ ਸ੍ਰੀ ਅਕਾਲ
7: ਰਮੇਸ਼ ਜੀ।
0: ਜੀ ਸਰ,
7: ਰਮੇਸ਼ ਜੀ ਮੈਂ ਜਿਹੜੀ ਗੱਲ ਸੋਚ ਰਿਹਾ ਸੀ ਗੱਲ ਤੁਸੀਂ ਉਹੀ ਕੀਤੀ ਹੈ, ਮੈਂ ਵੀ ਇਸੇ ਗੱਲ ਦੇ ਉੱਤੇ ਟੋਪਿਕ ਤੇ ਬੋਲਣਾ ਚਾਹੁੰਦਾ ਸੀ ਵੀ ਆਪਾਂ ਨੂੰ ਵਿਅਕਤੀ ਵਿਸ਼ੇਸ਼ ਦੀ ਕ੍ਰਿਟੀਸਾਈਜ਼ ਕਰੀਏ ਜਾਂ ਉਹਦਾ ਆਲੋਚਨਾ ਕਰੀਏ, ਉਹਦੇ ਬਜਾਏ ਸਾਨੂੰ ਸਰਕਾਰਾਂ ਦਾ ਕਰਨਾ ਚਾਹੀਦਾ। ਔਰ ਸਰਕਾਰਾਂ ਦੇ ਉੱਤੇ ਜੋ ਕੁਛ ਹੁੰਦਾ ਸਰਕਾਰਾਂ ਹੀ ਧੱਕਾ ਕਰਦੀਆਂ, ਇਹ ਨੀ ਕਦੇ ਕੋਈ ਇੱਕ ਬੰਦੇ ਦੇ ਉੱਪਰ ਆਪਾਂ ਚੱਲਾਂਗੇ ਟਾਰਗੇਟ ਕਰਾਂਗੇ, ਠੀਕ ਹੈ ਕਿ ਨਹੀਂ। ਹੁਣ ਕਿਸਾਨੀ ਅੰਦੋਲਨ ਹੋਇਆ ਸਰਕਾਰਾਂ ਦੇ ਵਿਰੁੱਧ ਸੀ, ਤੇ ਉਹ ਕੀ ਹੋਇਆ ਫਿਰ ਅੰਦੋਲਨ ਕਾਮਯਾਬ ਹੀ ਰਿਹਾ, ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪਏ। ਹੁਣ ਕੀ ਹੋਇਆ, ਹੁਣ ਜਿਹੜੀ ਚੱਲੀ ਹੈ ਮੂਵਮੈਂਟ ਚੱਲੀ ਹੈ, ਅਸੀਂ ਉਹਨੂੰ ਪ੍ਰਧਾਨ ਦੇ ਅਗੇਂਸਟ ਚੱਲੇ ਅਸਤੀਫਾ ਦੇਣ ਲਈ, ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਐਜੂਕੇਸ਼ਨ ਮਿਨਿਸਟਰ ਨੇ। ਪਰ ਕੁਛ ਲੋਕ ਜਿੱਦਾਂ ਹੁਣ ਮੋਦੀ ਸਾਹਿਬ ਅੱਜ ਕੱਲ੍ਹ ਨਵਾਂ ਕੰਮ ਫੜ ਲਿਆ, ਮੋਦੀ ਸਾਹਿਬ ਨੇ ਕੀ ਕਰ ਲਿਆ, ਪ੍ਰੈਸ ਨਾਲ ਤਾਂ ਗੱਲ ਕਰਦੇ ਹੀ ਨਹੀਂ, ਉਹ ਕੀ ਕਰਨ ਲੱਗ ਪਏ ਹੁਣ ਇੰਸਟਾਗ੍ਰਾਮ ਤੇ ਉਹ ਪਾਉਣ ਲੱਗ ਪਏ ਛੋਟੇ ਛੋਟੇ ਵੀਡੀਓ, ਜਾਣੀ ਹੁਣ ਉਹ ਆ ਗਏ ਨੇ ਸੋਸ਼ਲ, ਕਹਿੰਦੇ ਨੇ ਸੋਸ਼ਲ ਮੀਡੀਆ ਉੱਤੇ ਆ ਗਏ ਨੇ ਮੋਦੀ ਸਾਹਿਬ। ਜੋ ਜੈਨ ਜੀ ਨੇ ਸ਼ੁਰੂ ਕਰ ਰਹੇ ਆ ਉਸੇ ਟ੍ਰੈਂਡ ਵੱਲ ਚਲੇ ਗਏ ਨੇ, ਕਹਿਣ ਦਾ ਮਤਲਬ ਜੋ ਕਾਕਰੋਚ ਵਾਲਿਆਂ ਨੇ ਸ਼ੁਰੂ ਕੀਤਾ ਸੀ ਕੰਮ ਉਹੀ ਉਹ ਮੋਦੀ ਸਾਹਿਬ ਨੇ ਸ਼ੁਰੂ ਕਰਤਾ। ਹੁਣ ਉਹ ਛੋਟੇ ਛੋਟੇ ਵੀਡੀਓ ਪਾਉਣ ਲੱਗ ਪਏ ਜਿਹਦੇ ਚ ਉਹਨਾਂ ਨੇ, ਹੁਣ ਜਿਹੜਾ ਲੇਟੈਸਟ ਵੀਡੀਓ ਉਹਨਾਂ ਦਾ ਚਰਚਾ ਦੇ ਕਾਫੀ ਚਰਚਾ ਹੋ ਰਹੀ ਹੈ, ਜਿਹਦੇ ਚ ਕਿਸੇ ਇੱਕ ਲੜਕੀ ਨੇ ਕੋਈ ਉਹਨਾਂ ਨੂੰ ਬੜੀਆਂ ਗਾਲਾਂ ਗੁਲਾਂ ਕੱਢੀਆਂ ਨੇ, ਉਹਨਾਂ ਨੂੰ ਕੱਢੀਆਂ ਦੇ ਮਾਂ ਨੂੰ ਕੱਢੀਆਂ, ਇਟਲੀ ਦੀ ਪ੍ਰਾਈਮ ਮਿਨਿਸਟਰ ਨੂੰ ਵੀ ਭਲੇ ਬੁਰਾ ਭਲਾ ਕਿਹਾ। ਕਹਿਣ ਦਾ ਮਤਲਬ ਇਹ ਚੀਜ਼ ਅਸੀਂ ਨੋਟ ਕੀਤੀ ਹੈ, ਤੁਸੀਂ ਵੀ ਦੇਖਿਆ ਹੋਣਾ। ਦੇਖੋ ਰਮੇਸ਼ ਜੀ, ਜਿਹੜੀ ਗੱਲ ਆਪਾਂ ਗਲਤ ਹੈ ਗਲਤ ਹੀ ਕਵਾਂਗੇ। ਦੇਖੋ ਜਦੋਂ ਕਿਸਾਨੀ ਅੰਦੋਲਨ ਹੋਇਆ ਜਾਂ ਇਹ ਪ੍ਰੋਟੈਸਟ ਹੋਏ ਜਾਂ ਕੁਛ ਹੋਇਆ, ਮੋਦੀ ਨੂੰ ਗਾਲਾਂ ਕੱਢਦੇ ਨੇ ਉਹ ਗਲਤ ਹੈ ਸਰ। ਮੋਦੀ ਨੂੰ ਪਰਸਨਲ ਤੌਰ ਤੇ ਭੱਦੀਆਂ ਗਾਲਾਂ ਕੱਢਣ ਦਾ ਕੀ ਮਤਲਬ ਹੈ? ਮੈਂ ਕਿਹਾ ਦੇਖੋ ਇੱਥੇ 2 ਸਾਲ ਪਹਿਲਾਂ ਜਦੋਂ ਟੂਟੋ ਸਾਹਿਬ ਦੀ ਗੌਰਮੈਂਟ ਸੀ, ਇੱਥੇ ਵੀ ਕੁਛ ਧਾਰਮਿਕ ਪ੍ਰੋਗਰਾਮ ਹੁੰਦੇ ਸੀ, ਮੋਦੀ ਨੂੰ ਗਾਲਾਂ ਕੱਢ, ਉਹ ਮੋਦੀ ਨੂੰ ਕਿਉਂ ਕਰਦੇ ਪਏ ਨੇ? ਸਰਕਾਰਾਂ ਨੂੰ ਕਰੋ, ਜੇ ਧਾਰਮਿਕ ਪ੍ਰੋਗਰਾਮ ਧਾਰਮਿਕ ਰਹਿਣ ਦਿਓ। ਕਹਿਣ ਦਾ ਮਤਲਬ ਜੇ ਮੋਦੀ ਨੂੰ ਹਟ ਗਿਆ, ਮੋਦੀ ਦਾ ਫਿਰ ਪ੍ਰਾਈਮ ਮਿਨਿਸਟਰ ਤੀਸਰੀ ਵਾਰ ਬਣ ਗਿਆ। ਕਹਿਣ ਦਾ ਮਤਲਬ ਜੇ ਅਸੀਂ ਸਰਕਾਰਾਂ ਦੀ ਸਹੀ ਇਮਾਨਦਾਰੀ ਨਾਲ ਆਲੋਚਨਾ ਕਰਾਂਗੇ, ਸਰਕਾਰਾਂ ਜਾਣਗੀਆਂ, ਇਹ ਨੀ ਕੋਈ ਪਰਮਾਨੈਂਟ ਨਹੀਂ ਹੈ ਵੀ ਪਰਮਾਨੈਂਟ ਹੀ ਉਹਨਾਂ ਨੇ ਰਾਜ ਕਰਨਾ, ਮੋਦੀ ਸਾਹਿਬ ਵੀ ਜਾਣਗੇ, ਇਹ ਗੌਰਮੈਂਟ ਵੀ ਜਾਏਗੀ, ਆਏਗਾ ਟਾਈਮ ਆਏਗਾ, ਇਹ ਨੀ ਗੱਲ ਵੀ ਕੋਈ ਪਰਮਾਨੈਂਟ ਇਹਨਾਂ ਨੇ ਕੋਈ ਅਮਰ ਫਲ ਖਾਧਾ ਹੈ। ਅਸੀਂ ਸਾਡੀ ਆਲੋਚਨਾ ਜਿਹੜੀ ਆਪੋਜੀਸ਼ਨ ਪਾਰਟੀ, ਨਾ ਤਾਂ ਆਪੋਜੀਸ਼ਨ ਪਾਰਟੀ ਸਮਝਦੀ, ਨਾ ਜਿਹੜਾ ਭੀੜ ਭੜਕਾ ਜਿਹੜਾ ਹੈ ਕਹਿੰਦੀ ਇਹ ਨੀ ਸਮਝਦਾ। ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਕੁਛ ਲੋਕ ਘੁਸਪੈਠ ਕਰਦੇ ਨੇ ਉਹਦੇ ਚ, ਉਹ ਲਿਆ ਕੇ ਉਸ ਮੂਵਮੈਂਟ ਨੂੰ ਜਾਂ ਉਸ ਪ੍ਰੋਟੈਸਟ ਨੂੰ ਬਦਨਾਮ ਕਰਦੇ ਨੇ, ਕਿਸ ਵਜ੍ਹਾ ਚ ਆ ਕੇ ਬੇਫਜ਼ੂਲ ਗੱਲਾਂ ਬਾਤਾਂ ਕਰਨੀਆਂ। ਉਹਨਾਂ ਚੀਜ਼ਾਂ ਨੂੰ ਜੇ ਅਸੀਂ ਅਵਾਇਡ ਕੀਤਾ ਜਾਵੇ, ਮੁੱਦਿਆਂ ਉੱਪਰ ਰੱਖ ਕੇ ਗੱਲ ਕੀਤੀ ਜਾਏ, ਤਾਂ ਸਰਕਾਰ ਵੀ ਹਿੱਲ ਸਕਦੀ ਹੈ, ਸਭ ਕੁਛ ਜਾ ਸਕਦਾ। ਥੈਂਕ ਯੂ ਸੋ ਮਚ
0: ਜੀ ਰਮੇਸ਼ ਜੀ।
3: ਦੇਖੋ ਇਹ ਚੀਜ਼ ਨਾ

0: ਕਿਸਾਨਾਂ ਨੂੰ ਸਮਝ ਸੀ ਕਿਸਾਨ ਜਥੇਬੰਦੀਆਂ ਨੇ, ਜਿਹਨਾਂ ਨੂੰ ਅਸੀਂ ਬਹੁਤ ਸਾਰੇ ਹੋਰ ਅੰਦੋਲਨਕਾਰੀ ਕਹਿੰਦੇ ਹਾਂ, ਕਈਆਂ ਨੂੰ ਇਹ ਸਮਝ ਹੀ ਨਹੀਂ ਹੁੰਦੀ। ਉਹਨਾਂ ਨੂੰ ਸ਼ਾਇਦ ਲੱਗਦਾ ਜੀ ਆਹ ਪਾਰਟੀ ਜਿਹੜੀ ਰਾਜ ਕਰਦੀ ਹੈ ਸਾਡੀ ਵਿਰੋਧੀ ਹੈ, ਆਹ ਜਿਹੜੀ ਵਿਰੋਧ ਜਿਹੜੀ ਵਿਰੋਧੀ ਧਿਰ ਹੈ ਤੇ ਪਤਾ ਨਹੀਂ ਕਿੰਨੀ ਕੁ ਸੱਚੀ ਹੈ ਸਾਡੇ ਹੱਕ 'ਚ ਆ ਜਾਣਾ। ਇਸੇ ਕਰਕੇ ਮੈਂ ਵੀ ਇਹੋ ਲਫ਼ਜ਼ ਕਿਹਾ ਕਿ ਕੁਛ ਮਸਲੇ ਠੀਕ ਹੈ, ਪ੍ਰਧਾਨ ਮੰਤਰੀ ਦੇ ਮੁਰਦਾਬਾਦ ਦੇ ਨਾਅਰੇ ਲੱਗਣੇ ਸੁਭਾਵਿਕ ਹੈ, ਪਰ ਮੁੱਖ ਮੰਤਰੀ ਦੇ ਸੂਬੇ ਵਿੱਚ ਲੱਗਣੇ ਸੁਭਾਵਿਕ ਹੈ ਜਦੋਂ ਉੱਥੇ ਕੁਛ ਘਟਨਾਕ੍ਰਮ ਹੈ। ਪਰੰਤੂ ਜਦੋਂ ਅਸੀਂ ਸਿਧਾਂਤਿਕ ਚਰਚਾ ਕਰਦੇ ਹਾਂ, ਜਦੋਂ ਤੁਸੀਂ ਮੇਰੇ ਤੋਂ ਜਵਾਬ ਦੀ ਆਸ ਕਰਦੇ ਹੋ, ਮੈਂ ਜਵਾਬ ਹਵਾ ਚੋਂ ਨਹੀਂ ਦੇ ਸਕਦਾ, ਮੈਂ ਸਿਧਾਂਤ ਦੇ ਐਂਗਲ ਤੋਂ ਦੇਣਾ ਮੇਰੀ ਲੋੜ ਹੈ। ਉਹਦਾ ਕਾਰਨ ਹੈ ਕਿ ਸਿਧਾਂਤ ਦੇ ਐਂਗਲ ਤੋਂ ਦਿੱਤਾ ਜਵਾਬ ਹੀ ਟਿਕਣਾ, ਉਵੇਂ ਜਵਾਬ ਨਹੀਂ ਟਿਕ ਪਾਉਣਾ, ਉਹ ਜਵਾਬ ਨਹੀਂ ਤਾਂ ਕੱਲ ਬਦਲ ਜਾਵੇਗਾ ਆਪਣੇ ਆਪ 'ਚ, ਉਹ ਜਵਾਬ ਸੱਚਾ ਨਹੀਂ ਹੋਵੇਗਾ। ਸੋ ਸਹੀ ਗੱਲ ਇਹੀ ਹੈ ਕਿ ਵਿਸ਼ੇਸ਼ ਵਿਅਕਤੀ ਦਾ ਵਿਰੋਧ ਕਿਸੇ ਹੱਦ ਤੱਕ ਹੋ ਸਕਦਾ, ਇੱਕ ਹੱਦ ਤੱਕ। ਉਵੇਂ ਜਦੋਂ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਨਾ, ਜਿਹੜੀ ਬੁਰਾਈ ਦਾ ਵਿਰੋਧ ਕਰਨਾ, ਉੱਥੇ ਸਾਨੂੰ ਸਿਸਟਮ ਦਾ ਪਹਿਲਾਂ ਕਰਨਾ ਪੈਣਾ, ਵਿਅਕਤੀ ਦਾ ਦੂਜੇ ਨੰਬਰ ਤੇ ਕਰਨਾ ਪੈਣਾ। ਉਵੇਂ ਮੈਂ ਇੱਕ ਗੱਲ ਦੱਸਦਾ, ਅੱਜ ਦੀ ਰੀਲਾਂ ਦਾ ਜ਼ਿਕਰ ਕਰਕੇ ਗਏ ਸਰੋਤੇ ਕਿ ਅੱਜ ਕੱਲ੍ਹ ਪ੍ਰਧਾਨ ਮੰਤਰੀ ਵੀ ਬੜੀਆਂ ਰੀਲਾਂ ਪਾਉਂਦੇ ਆ, ਗੱਲ ਬਿਲਕੁਲ ਸਹੀ ਹੈ, ਜਾਂ ਪਵਾਉਂਦੇ ਨੇ। ਅੱਜ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ, ਉਹਨਾਂ ਨੇ ਵੀ ਇੱਕ ਕਮੈਂਟ ਕੀਤਾ, ਕਹਿੰਦੇ ਜੀ ਕਿਉਂਕਿ ਦੂਜੇ ਪਾਸੇ ਰੀਲਾਂ ਬੜੀਆਂ ਪੈ ਰਹੀਆਂ, ਉਹ ਕਹਿੰਦੇ ਜੇ ਰੀਲਾਂ ਬਣਨ ਦੇ ਨਾਲ ਨਾ ਜਿੱਤ ਪ੍ਰਾਪਤ ਹੁੰਦੀ ਹੁੰਦੀ। ਉਹਨਾਂ ਨੇ ਆਪਣੀ ਪਾਰਟੀ ਦੇ ਇੱਕ ਸਾਬਕਾ ਜਿਸਨੇ ਚੋਣ ਲੜੀ ਸੀਗੀ ਆਪਣੀ ਵਿਧਾਨ ਸਭਾ ਦੀ, ਜਿਹਦਾ ਨਾਮ ਸਿੱਧੂ ਮੂਸੇਵਾਲਾ ਹੈ, ਮਰਹੂਮ ਸਿੱਧੂ ਮੂਸੇਵਾਲਾ, ਉਹਨਾਂ ਦਾ ਜ਼ਿਕਰ ਕਰਤਾ, ਕਹਿੰਦੇ ਕਿ ਜੇ ਰੀਲਾਂ ਨਾਲ ਹੀ ਕੋਈ ਜਿੱਤ ਸਕਦਾ ਹੁੰਦਾ ਤੇ ਫਿਰ ਮੂਸੇਵਾਲੇ ਨੇ ਹਾਰਨਾ ਨਹੀਂ ਸੀ। ਸੋ ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਕਿ ਰੀਲਾਂ ਦੇ ਨਾਲ ਜੇ ਅਸੀਂ ਕਹੀਏ ਕਿ ਕੋਈ ਜਿੱਤ ਜਾਵੇਗਾ ਜਾਂ ਸਮਾਜਿਕ ਤਬਦੀਲੀ ਆ ਜਾਏਗੀ ਜਾਂ ਸੱਚਾ ਇਨਕਲਾਬ ਆ ਜਾਏਗਾ, ਰੀਲਾਂ ਨਾਲ ਨਹੀਂ ਆਉਣਾ। ਰੀਲਾਂ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ, ਲੋਕਾਂ ਦੀ ਬੁੱਧੀ ਨੂੰ ਇਧਰੋਂ ਉਧਰੋਂ ਡਿਸਟਰਬ ਕਰਨ ਲਈ ਜਿਹੜਾ ਕੁਛ ਸਿਆਸੀ ਲੋਕ ਅੱਜ ਕੱਲ੍ਹ ਪਾ ਰਹੇ।
1: ਜੀ ਰਮੇਸ਼ ਜੀ, ਤੇਜ਼ੀ ਨਾਲ ਹੀ ਨੋਟ ਕਰਵਾਈਏ, ਗਲੋਬਲ ਕੰਫਰਟ ਏਅਰ ਤੋਂ ਏਸੀ ਫਰਨੈਂਸ ਰਿਪੇਅਰ ਤੁਸੀਂ ਕਰਵਾਓ, ਨਵੇਂ ਲਓ, ਤੇ ਜੀ ਤੇਜਪਾਲ ਜੀ ਨੂੰ ਸੰਪਰਕ ਜ਼ਰੂਰ ਕਰੋ, ਨੰਬਰ 905-790-9080 ਨੰਬਰ ਹੈ। ਗਲੋਬਲ ਕੰਫਰਟ ਏਅਰ ਦੇ ਲਈ ਏਸੀ ਖਰਾਬ ਹੋ ਗਿਆ ਤੇ ਤੁਸੀਂ ਠੀਕ ਕਰਵਾਉਣਾ ਜਾਂ ਫਿਰ ਨਵਾਂ ਲਗਵਾਉਣਾ, $1800 ਰਿਬੇਟ ਨਾਲ ਹੈ। ਤੇਜਪਾਲ ਜੀ ਨੂੰ ਕਾਲ ਕਰੋ, ਨੰਬਰ 905-790-9080 ਤੇ ਜੀ। ਤੇ ਸਾਡੇ ਨਾਲ ਅਗਲੀ ਕਾਲ ਜੀ, ਕੁਲਦੀਪ ਜੀ ਸਵਾਗਤ ਹੈ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ
2: ਰਮੇਸ਼ ਜੀ। ਹਾਂਜੀ ਰਮੇਸ਼ ਜੀ, ਦੇਖੋ ਤੁਸੀਂ, ਇਹ ਤੁਹਾਨੂੰ ਵੀ ਸ਼ਾਇਦ ਪਤਾ ਲੱਗਾ ਹੋਏਗਾ, ਜਿਹੜੀ ਤੀਰਥ ਯਾਤਰਾ ਚੱਲ ਰਹੀ, ਮੈਨੂੰ ਪਤਾ ਲੱਗਾ ਜੀ ਜਲੰਧਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਰਥ ਯਾਤਰਾ ਗਈ ਹੈ ਜੀ, ਤੇ 10 ਬੰਦਿਆਂ ਦੇ ਖਰਚਾ ਜਿਹੜਾ ਹੋਇਆ ਉਹ 93 ਲੱਖ, ਜੇ ਬਾਕੀਆਂ ਦੀ ਗੱਲ ਕਰੀਏ ਤੇ 23 ਕਰੋੜ। ਚਲੋ ਜੀ ਕੋਈ ਗੱਲ ਨੀ, ਸਰਕਾਰ ਕੋਲ ਪੈਸਾ ਹੈਗਾ, ਵਧੀਆ ਗੱਲ ਹੈ। ਤੁਸੀਂ ਹਰ ਵੀਕ ਕੋਈ ਵੀ ਨਾਗਾ ਨਹੀਂ ਪਾਉਂਦੇ, ਸਾਨੂੰ ਖ਼ਬਰਾਂ ਦਿੰਦੇ ਹੋ, ਸਾਨੂੰ ਪੰਜਾਬ ਨਾਲ ਜੋੜਦੇ ਹੋ, ਬੜੀ ਮਿਹਰਬਾਨੀ, ਲੇਕਿਨ ਅਸੀਂ ਤੁਹਾਨੂੰ ਬੁੱਧੀਜੀਵੀ ਵੀ ਕਹਿੰਦੇ ਹਾਂ। ਫਿਰ ਇਹ ਰਮੇਸ਼ ਜੀ ਕਿਹੜੀ ਗੱਲ ਹੋਈ ਕਿ ਜਦੋਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਬੁੱਧੀਜੀਵੀਆਂ ਨੂੰ ਬੁੱਧੀਜੀਵੀਆਂ ਦੇ ਨਾਲ ਗੁਪਤ ਮੀਟਿੰਗ ਕਰਕੇ, ਗੁਪਤ ਮੀਟਿੰਗ ਉਦੋਂ ਹੁੰਦੀ ਹੈ ਜਦੋਂ ਇਹ ਦੇਸ਼ ਦੇ ਉੱਤੇ ਕੋਈ ਹਮਲਾ ਹੋਣਾ ਹੋਵੇ ਜਾਂ ਕੋਈ ਇਹੋ ਜਿਹਾ ਕੋਈ ਸਾਨੂੰ ਆਸੇ ਪਾਸੇ ਨੂੰ ਕਿਸੇ ਖਤਰਾ ਹੋਵੇ ਤੇ ਫਿਰ ਗੁਪਤ ਮੀਟਿੰਗਾਂ ਹੁੰਦੀਆਂ ਨੇ। ਲੇਕਿਨ ਇਹ ਸਿੱਖ ਧਰਮ ਦਾ ਬਣਾਉਣਾ, ਕਾਨੂੰਨ ਬਣਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਨਾਂ ਵਾਸਤੇ ਬੁੱਧੀਜੀਵੀ ਉਹ ਕਿਹੜੇ ਨੇ ਤੇ ਉਹ ਗੁਪਤ ਮੀਟਿੰਗ ਦਾ ਕੀ ਮਤਲਬ ਹੈ? ਜਦੋਂ ਇਹ ਸਾਰੇ ਜਾਣੇ ਗਏ ਨੇ 117 ਦੇ ਵਿੱਚੋਂ ਮੁੱਖ ਮੰਤਰੀ ਨੂੰ ਛੱਡ ਕੇ ਇਹ ਜਕਾਰੇ ਲਾ ਕੇ ਆਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤੇ ਹੁਣ ਇਹ ਦੁਬਾਰਾ ਗੁਪਤ ਮੀਟਿੰਗਾਂ ਨੇ, ਇਹ ਮੈਂ ਤਾਂ ਕਹਿੰਦਾ ਜੀ ਜੇ ਐਤਕੀ ਵੀ ਨਹੀਂ ਗੱਲ ਹੁੰਦੀ ਇਹਨਾਂ ਨੂੰ ਉੱਥੇ ਕਿਸੇ ਵੀ, ਜਿੱਦਾਂ ਹੁਣ ਬੇਰ ਸਾਹਿਬ ਕਹਿੰਦੇ ਆ, ਉਹਨਾਂ ਦਾ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ, ਸਾਰਿਆਂ ਨੂੰ ਇੱਕ ਦੂਜੇ ਨਾਲ ਬੰਨ ਕੇ ਨਾ ਫੂਲਾ ਸਿੰਘ ਵਾਲੀ ਯਾਦ ਕਰਾਉਣੀ ਚਾਹੀਦੀ ਹੈ। ਦੂਸਰੀ ਗੱਲ, ਆਖਰੀ ਟਿੱਪਣੀ ਮੇਰੀ ਇਹ ਹੈ ਕਿ ਅਸੀਂ ਹਰ ਇੱਕ ਨੂੰ ਜੋੜਨੇ ਇੱਕ ਦੂਜੇ ਦੇ ਨਾਲ, ਇਹ ਆਪਣਾ ਰਮੇਸ਼ ਜੀ ਤੁਸੀਂ ਜ਼ਰੂਰ ਦੱਸਿਓ ਸਾਡੇ ਪੰਜਾਬ ਨਾਲ ਸੰਬੰਧਿਤ ਕਿੰਨੇ ਪ੍ਰਧਾਨ ਮੰਤਰੀ ਹੋਏ ਨੇ ਤੇ ਕਿਹੜੇ ਕਿਹੜੀਆਂ ਗੇਮਾਂ ਜਿਹੜੀਆਂ ਨੇ ਵਰਲਡ ਦੀਆਂ ਗੇਮਾਂ ਜਿਹੜੀਆਂ ਪੰਜਾਬ ਚ ਹੋਈਆਂ ਨੇ ਉਹ ਦੱਸਿਓ, ਇਸ ਵੇਲੇ ਹਾਕੀ ਜਿਹੜੀ ਹੈ ਉਹ ਕਿਹੜੀ ਸਟੇਟ ਨੇ ਗੋਦ ਲਈ ਹੋਈ ਹੈ ਜ਼ਰੂਰ ਦੱਸਿਓ। ਪ੍ਰੋਗਰਾਮ ਹਮੇਸ਼ਾ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਚ ਰਹੋ ਜੀ, ਮਿਹਰਬਾਨੀ
1: ਜੀ। ਰਮੇਸ਼
0: ਕੇਵਲ ਇੱਕ ਮੁੱਦੇ ਤੇ ਮੈਂ ਗੱਲ ਲੈ ਕੇ ਜਾਣਾ ਆ, ਜਿਹੜਾ ਕਾਨੂੰਨ ਇਸ ਵੇਲੇ ਜਿਹੜਾ ਚਰਚਾ ਚ ਹੈ, ਬੇਅਦਬੀਆਂ ਸੰਬੰਧੀ ਕਾਨੂੰਨ ਹੈ, ਸਰੋਤਿਓ ਦੇਖੋ ਇੱਕ ਗੱਲ ਤੇ ਬੜੀ ਸਾਫ਼ ਹੈ ਕਿ ਜਿਹਨਾਂ ਨੇ ਇਹਦੇ ਖਿਲਾਫ ਫਾਈਟ ਲੜਨੀ ਸੀ ਜਾਂ ਜਿਹਨਾਂ ਨੇ ਫਾਈਟ ਸ਼ੁਰੂ ਕੀਤੀ, ਜਿਹਨੂੰ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਆਖਦੇ ਜਾਂ SGPC, ਉਹ ਥਿੜਕ ਗਏ,

0: ਹੁਣ ਮੈਨੂੰ ਸਵਾਲ ਹੋਏਗਾ ਕਿ ਕਿਵੇਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਤੁਹਾਨੂੰ ਵੀ ਯਾਦ ਹੈ, ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਇੰਨੀ ਕੁ ਕਾਹਲੀ ਕੀਤੀ ਕਿ ਮੀਟਿੰਗ ਦੀ ਥਾਂ ਤੇ ਪੰਜਾਬ ਵਿਧਾਨ ਸਭਾ ਦਾ ਸਪੀਕਰ ਤਲਬ ਕਰ ਲਿਆ, 15 ਦਿਨ ਦਾ ਸਮਾਂ ਦੇ ਦਿੱਤਾ। ਅਗਲੇ ਕਹਿੰਦੇ ਜਾਓ ਅਸੀਂ ਬਦਲਦੇ ਨਹੀਂ ਕਾਨੂੰਨ, ਜੋ ਕਰਨਾ ਕਰ ਲਓ। ਟਿੱਚ ਕੀਤਾ ਉਹਨਾਂ ਨੇ, ਇਹ ਚੁੱਪ ਰਹੇ। ਫਿਰ ਇਹਨਾਂ ਨੇ ਪੰਜਾਬ ਦੇ ਵਿਧਾਇਕ ਸੱਦੇ, 1 ਮਹੀਨੇ ਦਾ ਟਾਈਮ ਉਹਨਾਂ ਨੂੰ ਦਿੱਤਾ, ਉਹਨਾਂ ਨੇ ਫਿਰ ਨਾ ਬਦਲਿਆ। ਆ ਥੋੜੇ ਦਿਨ ਪਹਿਲਾਂ ਪੰਜਾਬ ਜਿਹੜਾ ਰਾਜ ਜਿਹੜੇ ਆਪਣੇ ਜਥੇਦਾਰ ਸਾਹਿਬ ਆ 2 ਮਹੀਨੇ ਦਾ ਸਮਾਂ ਦੇ ਰਹੇ ਆ। ਸਮਾਂ ਤੇ ਪੰਜਾਬ ਦੀ ਸਰਕਾਰ ਨੂੰ ਸਰੋਤਿਓ ਲੈਣਾ ਚਾਹੀਦਾ ਕਿ ਸਾਨੂੰ ਸਮਾਂ ਦਿਓ, ਤੇ ਸਮਾਂ ਉਹ ਦੇ ਰਹੇ ਜਿਹਨਾਂ ਨੇ ਅਲਟੀਮੇਟਮ ਦਿੱਤੇ, ਜਿਹਨਾਂ ਲਈ ਕਾਨੂੰਨ ਹੈ। ਇਹਦਾ ਸਮਝ ਨਹੀਂ ਆਉਂਦਾ ਕਿ ਕੀ ਹੈ, ਕਿੱਧਰ ਨੂੰ ਹੈ, ਭਾਕੀ ਬੇਲੋੜਾ ਰੌਲਾ ਪਾਇਆ ਇਹਨਾਂ ਨੇ। ਦੇਖੋ ਮੈਂ ਆਪਣੇ ਚੋਂ ਕੋਈ ਸ਼ਬਦ ਨਹੀਂ ਕਿਹਾ, ਤਿੰਨੇ ਜਿਹੜੇ ਮੈਂ ਤੁਹਾਨੂੰ ਤਰੀਕਾਂ ਦੱਸੀਆਂ ਨੇ, ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਹੀਆਂ, ਪਹਿਲਾਂ 15 ਦਿਨ ਦਾ, ਫਿਰ 1 ਮਹੀਨੇ ਦਾ, ਹੁਣ 2 ਮਹੀਨੇ ਦਾ ਸਮਾਂ। ਸਮਾਂ ਪੰਜਾਬ ਦੀ ਸਰਕਾਰ ਨੂੰ ਲੈਣਾ ਚਾਹੀਦਾ ਸੀ। ਇਸ ਕਰਕੇ ਇੱਥੇ ਇੱਕ ਗੱਲ ਤੇ ਕਹਿਣੀ ਪਏਗੀ ਕਿ SGPC ਜਾਂ ਜਿਹੜੀ ਪੰਥਕ ਜਮਾਤ ਹੈ ਜਿਹੜੀ ਇਸ ਕਾਨੂੰਨ ਦਾ ਵਿਰੋਧ ਕਰਦੇ ਨੇ
1: ਜੀ,
0: ਉਹ ਪਹਿਰਾ ਹੀ ਨਹੀਂ ਦੇ ਸਕੇ ਆਪਣੀ ਗੱਲ ਦੇ ਉੱਪਰ, ਇਹ ਕਹਿਣਾ ਪਏਗਾ। ਨਹੀਂ ਤੇ ਕੋਈ ਐਡੀ ਗੱਲ ਨਹੀਂ ਸੀ ਕਿ ਪੰਜਾਬ ਦੇ ਵਿੱਚ ਉਹ ਮੂਵਮੈਂਟ ਨਾ ਖੜੀ ਕਰ ਸਕਦੇ। ਫਿਰ ਇਹ ਚੋਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਚੁੱਕਿਆ ਮੁੱਦਾ ਆ, ਉਹ ਮੁੱਦਾ ਉੱਡਾ ਵਜਨ ਦਾ ਇੱਕ ਨਹੀਂ ਹੈਗਾ, ਜਿਸ ਕਰਕੇ ਉਹ ਆਪਣੀ ਗੱਲ ਨਹੀਂ ਪੇਸ਼ ਕਰ ਰਹੇ। ਦੂਜੀ ਰਹੀ ਗੱਲ ਪੰਜਾਬ ਸਰਕਾਰ ਦੀ, ਉੱਤੇ ਤਾਂ ਮੈਂ ਬੜਾ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਬੇਲੋੜਾ ਇਸ ਮਸਲੇ ਦੇ ਵਿੱਚ, ਬੇਲੋੜਾ ਜਿਹਨੂੰ ਕਹਿੰਦੇ ਲੋੜ ਹੀ ਨਹੀਂ
1: ਜੀ,
0: ਬੇਲੋੜਾ ਇਸ ਮਸਲੇ ਦੇ ਵਿੱਚ ਆਪਣੀ ਈਗੋ ਜਿਹੜੀ ਲੈ ਕੇ ਬੈਠੀ ਹੈ। ਜੇ ਜਥੇਦਾਰ ਸਾਹਿਬ ਕਹਿੰਦੇ ਆ, SGPC ਕਹਿੰਦੇ ਆ, ਤੇ ਉਹਨਾਂ ਦੇ 4 ਸਿਆਣੇ ਬੰਦੇ ਲੈ ਕੇ ਜੋ ਕਾਨੂੰਨ ਵਿੱਚ ਤਰਮੀਮਾਂ ਕਹਿੰਦੇ ਆ, ਉਸ ਹਿਸਾਬ ਨਾਲ ਕਰ ਦਿਓ। ਜੇ ਪੰਜਾਬ ਦੀ ਸਰਕਾਰ ਇਮਾਨਦਾਰ ਹੈ, ਮੈਂ ਬਹੁਤ ਵਾਰ ਪਾਖੇ ਰੱਖਿਆ, ਅੱਜ ਫਿਰ ਆਖਾਂਗਾ, ਜਿਹੜੇ ਸੋਧਾਂ ਕਰਾਉਣਾ ਚਾਹੁੰਦੇ ਆ ਉਹ ਵੀ ਰਾਜਨੀਤੀ ਕਰ ਰਹੇ ਆ, ਤੇ ਜਿਹਨਾਂ ਨੇ ਇਹ ਸੋਧਾਂ ਕਰਨੀਆਂ ਜਿਹਨੂੰ ਅਸੀਂ ਸਰਕਾਰ ਕਹਿੰਦੇ ਆ, ਇਹ ਆਪਣੀ ਸਿਆਸਤ ਦੇ ਵਿੱਚ ਇੰਨੇ ਕਿ ਇਸ ਵੇਲੇ ਹੰਕਾਰ ਚ ਹੈ ਕਿ ਇਹਨਾਂ ਨੂੰ ਲੱਗਦਾ ਕਿ ਜੇ ਅਸੀਂ ਇਹ ਕਰ ਦਿੱਤਾ ਤੇ ਪਤਾ ਨੀ ਕਿੰਨਾ ਕਿੰਨਾ ਅੱਗੇ ਝੁਕ ਜਾਣਾ। ਭਾਵ ਕਿ ਦੋਨੇ ਧਿਰਾਂ ਕਿਤੇ ਨਾ ਕਿਤੇ ਇਸ ਵੇਲੇ ਸਿਆਸਤ ਹੀ ਕਰ ਰਹੀਆਂ, ਕਾਨੂੰਨਾਂ ਵਾਲੇ ਮਸਲੇ ਦੀ ਬਹੁਤੀ ਕੋਈ ਗੰਭੀਰਤਾ ਮੈਨੂੰ ਦੋਹਾਂ ਧਿਰਾਂ ਚ ਨਜ਼ਰ ਨਹੀਂ ਆ ਰਹੀ
1: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਸੰਦੇਸ਼ ਇਹ ਵੀ ਜ਼ਰੂਰ ਤੁਹਾਡੇ ਤੱਕ ਪਹੁੰਚਾ ਦਈਏ ਜੀ, ਤੁਸੀਂ ਨੋਟ ਰੱਖਣਾ, ਮੂਵ ਹੋਣਾ, ਤੁਸੀਂ ਘਰ ਦਾ ਸਮਾਨ ਸ਼ਿਫਟ ਕਰਨਾ, ਤੇ HK ਮੂਵਰਸ ਦਾ ਨੰਬਰ ਤੁਸੀਂ ਨੋਟ ਕਰ ਲਓ, 416-524-6604 416-524-6704 ਤੇ ਤੁਸੀਂ ਸੰਪਰਕ HK ਮੂਵਰਸ ਤੋਂ ਹਰਮਿੰਦਰ ਜੀ ਨੂੰ ਜ਼ਰੂਰ ਕਰ ਸਕਦੇ ਹੋ ਜੀ। ਫੁੱਲਾਂ ਵਾਂਗ ਸੰਭਾਲ ਤੁਹਾਡੇ ਸਮਾਨ ਦੀ ਹੋਵੇਗੀ, ਪ੍ਰੋਫੈਸ਼ਨਲੀ ਸਾਰਾ ਆਪ ਪੈਕ ਕਰਨਗੇ, ਸ਼ਿਫਟ ਕਰਨਗੇ ਆਪਣੇ ਮੂਵਿੰਗ ਟਰੱਕਸ ਦੇ ਵਿੱਚ। ਸੋ ਇਸ ਦੇ ਨਾਲ ਸਾਡੇ ਜੋ ਅਗਲੀ ਕਾਲਰ ਦੇ ਕਾਲਰ ਨੇ ਜੀ, ਹਰਵਿੰਦਰ ਜੀ, ਜੀ ਸਵਾਗਤ ਹੈ ਜੀ।
2: ਰਮੇਸ਼ ਜੀ, ਨਾ ਕਿਸੇ ਨੇ ਬਿਜਲੀ ਫ੍ਰੀ ਮੰਗੀ ਸੀ, ਨਾ ਕਿਸੇ ਨੇ 1000 ਰੁਪਇਆ ਮੰਗਿਆ ਸੀਗਾ, ਇਹਨਾਂ ਨੇ ਫੇਰ ਵੀ ਦੇਤਾ। ਹੁਣ ਤੁਸੀਂ ਦੱਸੋ ਵੀ ਇਹਨਾਂ ਨੇ 1000 ਮਤਲਬ 4-4, 5-5 ਹਜ਼ਾਰ ਜਦ ਤੱਕ ਵੋਟਾਂ ਨੀ ਪੈਂਦੀਆਂ, 1 ਮਹੀਨਾ ਪਹਿਲਾਂ ਤਾਂ ਦੇ ਹੀ ਨੀ ਸਕਦੇ ਨਾ ਜੀ, ਤੇ 5-5 ਹਜ਼ਾਰ ਦੇ ਦੇਣਗੇ ਜਾਂ 7-7 ਹਜ਼ਾਰ, ਕਿਸੇ ਨੂੰ 7 ਕਿਸੇ ਨੂੰ 5 ਆਜੂਗਾ। ਤੇ ਉਦੋਂ ਬਾਅਦ ਆ ਜਾਂਦੀ ਹੈ ਬੀਜੇਪੀ, ਬੀਜੇਪੀ ਨੇ ਬਿਹਾਰ ਚ ਵੀ ਦੇਖੋ 10-10 ਹਜ਼ਾਰ ਦਿੱਤਾ ਸੀ, ਜੇ ਉਹ ਆ ਕੇ 10-15 ਹਜ਼ਾਰ ਰੁਪਇਆ ਦੇ ਦਿੰਦੀ ਆ ਫਿਰ ਤਾਂ ਉਹਦੀ ਸਰਕਾਰ ਹੋ ਗਈ ਹੈ ਨਾ ਜੀ। ਮੈਨੂੰ ਨਾ ਇਹ ਚਾਹੀਦਾ ਹੈ ਵੀ ਸਾਰੇ ਲੋਕ ਰਲ ਕੇ ਨਾ ਜੀ, ਸਾਰੇ ਵੀ ਜਿੰਨੇ ਵੀ ਨੇ ਉਹ ਜਾਂ ਤਾਂ ਕੋਰਟਾਂ ਚ ਜਾਣ, ਜਾਂ ਨਹੀਂ ਤਾਂ ਫਿਰ ਇਹਦਾ ਸਰਕਾਰਾਂ ਤਾਂ ਉਹਨਾਂ ਦੀ ਆਉਣਗੀਆਂ ਜੀ, ਵਿਰੋਧੀ ਤਾਂ ਕੋਈ ਆ ਹੀ ਨੀ ਸਕਦਾ, ਜਿੰਨਾ ਮਰਜ਼ੀ ਇਹ ਗਲਤ ਕਰੀ ਜਾਣ, ਪੈਸੇ ਦੋ ਵੋਟ ਲਓ, ਪੈਸੇ ਦੋ ਵੋਟ ਲਓ, ਤੁਹਾਡੇ ਵਿਚਾਰ ਇਹ ਚ ਕੀ ਨੇ ਜੀ ਕਿ ਸਾਰਿਆਂ ਨੂੰ ਕੋਰਟਾਂ ਜਾ ਕੇ ਬੰਦ ਨੀ ਕਰਨੇ ਚਾਹੀਦੇ ਪੈਸੇ ਦੇ ਨੇ, ਪੰਜਾਬ ਤਾਂ ਅੱਗੇ ਕੰਗਾਲ ਹੋਇਆ ਪਿਆ। ਪਲੀਜ਼ ਦੱਸੋ ਸਰ, ਮੈਂ ਅਪਡੇਟ ਦਊਂਗਾ। ਥੈਂਕ ਯੂ
1: ਜੀ। ਜੀ ਰਮੇਸ਼ ਜੀ,
0: ਦੇਖੋ ਵੈਸੇ ਤੇ ਇਹ ਮਸਲਾ ਸੁਪਰੀਮ ਕੋਰਟ ਵਿੱਚ ਹੈਗਾ ਆ ਚਰਚਾ ਚ, ਜਿਹੜਾ ਤੁਸੀਂ ਮੁੱਦਾ ਚੁੱਕਿਆ। ਉਵੇਂ ਮੇਰਾ ਮੰਨਣਾ ਇਹ ਆ ਕਿ ਐ ਨਹੀਂ ਆ ਕਿ ਜਿਹਨੂੰ ਆਪਾਂ ਕਾਬਜ਼ ਲੋਕ ਆਖਦੇ ਹਾਂ, ਸਿਆਸੀ ਧਿਰ ਆਖਦੇ ਹਾਂ, ਜਾਂ ਸਰਕਾਰ ਆਖਦੇ ਜਿਹੜੇ ਉਸ ਵੇਲੇ ਨਿਜ਼ਾਮ ਦੇ ਉੱਪਰ ਕਾਬਜ਼ ਹੈ, ਕਿ ਉਹਨਾਂ ਦੀ 35% ਕਾਮਯਾਬ ਹੋਣੇ ਆ, ਜੋ ਉਹਨਾਂ ਨੇ ਸੋਚਿਆ ਸ਼ਾਇਦ ਉਸੇ ਤਰ੍ਹਾਂ ਸਾਰਾ ਕੁਛ ਵਰਤਾਰਾ ਵਾਪਰੇਗਾ, ਏਦਾਂ ਨਹੀਂ ਹੁੰਦਾ। ਸਮਾਜਿਕ ਤਬਦੀਲੀਆਂ ਚ ਸਮਾਜ ਹੀ ਵੱਡਾ ਕਾਰਕ ਬਣਦਾ ਹੈ, ਸਮਾਜ ਹੀ ਵੱਡਾ ਹਿੱਸੇਦਾਰ ਹੁੰਦਾ ਹੈ, ਇਸ ਦਾ ਯਾਦ ਰੱਖਿਓ। ਸਰਕਾਰਾਂ ਅੰਸ਼ਕ ਹੀ ਹੁੰਦੀਆਂ, ਆ ਪੈਸੇ, ਧੇਲੇ, ਕਿਰਾਇਆ, ਭਾੜਾ, ਬਿਜਲੀ, ਔਰਤਾਂ ਨੂੰ 1000, ਇਹ ਇੱਕ ਹੱਦ ਤੱਕ ਹੀ ਚੱਲ ਸਕਦਾ ਸਾਰਾ ਕੁਛ। ਮੈਂ ਕਈ ਵਾਰ ਤੁਹਾਨੂੰ ਇਸ ਮਾਧਿਅਮ ਤੇ ਦੱਸਿਆ, ਇਹ ਮੁੱਦਿਆਂ ਦੀ ਥਾਂ ਸੰਨ 1998-2000 ਤੋਂ ਸ਼ੁਰੂ ਹੋਈ ਇਹੋ ਜਿਹੇ ਮੁੱਦੇ, ਬਿਜਲੀ ਮਾਫ਼ੀ, ਪਾਣੀ ਮਾਫ਼ੀ, ਜਾਂ ਗਾਂਹ ਤੋਂ ਗਾਂਹ ਵਧੀ ਗਿਆ ਸਾਰਾ ਕੁਛ
1: ਜੀ।
0: ਪਹਿਲਾਂ ਮੁੱਦੇ ਹੋਰ ਹੁੰਦੇ ਸੀ, ਪਹਿਲਾਂ ਹੁੰਦਾ ਸੀ ਪੰਜਾਬੀ ਬੋਲਦੇ ਖੇਤਰ ਚਾਹੀਦੇ ਹੈ, ਪਹਿਲਾਂ ਹੁੰਦੇ ਸੀ ਮੁੱਦੇ ਪਾਣੀਆਂ ਦੀ ਵੰਡ ਸਹੀ ਨਹੀਂ, ਚੰਡੀਗੜ੍ਹ ਦੇ ਦਿਓ। ਦੱਸੋ ਅੱਜ ਕਦੇ ਤੁਸੀਂ ਅਸੀਂ ਵੀ ਚੰਡੀਗੜ੍ਹ ਦੀ ਮੰਗ ਕੀਤੀ ਹੈ, ਕਿ ਅਸੀਂ ਵੀ ਕਦੀ ਚੰਡੀਗੜ੍ਹ ਲਈ ਫਾਈਟ ਜਾਂ ਪੰਜਾਬ ਚ ਕਦੇ ਸੰਘਰਸ਼ ਸੁਣਿਆ ਕਿ ਚੰਡੀਗੜ੍ਹ ਸਾਡਾ? ਅੱਜ ਕਦੇ ਪਾਣੀਆਂ ਦੀ ਗੱਲ ਜਿਹੜੀ ਆ ਕੇਵਲ ਅਦਾਲਤਾਂ ਚ ਹੁੰਦੀ ਆ ਲੋਕਾਂ ਦੀ ਜ਼ਬਾਨ ਤੇ, ਨੌਜਵਾਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬੀ ਬੋਲਦੇ ਖੇਤਰ ਕੀ ਹੁੰਦੇ ਆ? ਉਲਟਾ ਜਿਹੜੇ ਅਸੀਂ ਮੰਗ ਰਹੇ ਸੀ ਪੰਜਾਬੀ ਬੋਲਦੇ, ਅਸੀਂ ਹਿੰਦੀ ਬੋਲਣ ਲਾ ਲਏ, ਆਪਣੇ ਨਿਆਣੇ ਛੋਟੇ ਹੁੰਦੇ ਅਸੀਂ ਭੇਜ ਰਹੇ ਪ੍ਰਾਈਵੇਟ ਸਕੂਲਾਂ ਚ, ਬਾਕੀ ਮੰਗ ਹੀ ਬਦਲ ਗਈ। ਇਸ ਕਰਕੇ ਸਰੋਤਿਓ ਮੇਰਾ ਮੰਨਣਾ ਹੈ ਕਿ ਸਾਰੀਆਂ ਤਬਦੀਲੀਆਂ ਹੁੰਦੀਆਂ ਨੇ, ਇਹ ਸਦਾ ਨਹੀਂ ਚੱਲਣਾ, ਲੋਕਾਂ ਨੂੰ ਸਮਝ ਵੀ ਆਉਣੀ ਹੈ, ਸਦਾ ਇਹ ਸਿੱਕਾ ਨਹੀਂ ਚੱਲਣਾ ਜਿਹੜਾ ਸਿੱਕਾ ਅੱਜ ਦੇ ਸਮੇਂ ਚਲਾ ਰਹੀਆਂ। ਔਰ ਅਲਟੀਮੇਟਲੀ ਜਿਹੜੀ ਗੱਲ ਹੈ, ਜਿਵੇਂ ਅਸੀਂ ਤੁਸੀਂ ਸਾਰਿਆਂ ਨੇ ਪੰਜਾਬੀਆਂ ਨੇ ਇੱਕ ਗੱਲ ਸਿੱਖੀ ਕਿ ਨਾ, ਕਾਂਗਰਸ ਤੇ ਅਕਾਲੀਆਂ ਦਾ ਬਦਲ ਇਹ ਨਹੀਂ ਕਿ ਅਸੀਂ ਤੀਜੀ ਧਿਰ ਲੈ ਆਈਏ, ਕਾਂਗਰਸ ਤੇ ਅਕਾਲੀਆਂ ਦਾ ਬਦਲ ਇਹ ਆ ਕਿ ਤੀਜੀ ਧਿਰ ਕਿਹੜੀ ਹੋਵੇ। ਅੱਜ ਸਾਨੂੰ ਇਹ ਸਮਝ ਆ ਗਈ ਹੈ, ਪਹਿਲਾਂ ਇੰਨੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਆ ਗਈ ਤੇ ਪਤਾ ਨਹੀਂ ਪੰਜਾਬ ਦੇ ਵਿੱਚ ਬਦਲ ਹੋ ਗਿਆ, ਅੱਜ ਸਾਨੂੰ ਸਮਝ ਆ ਗਈ ਕਿ ਬਦਲ ਵਿਅਕਤੀ ਜਾਂ ਪੋਲੀਟੀਕਲ ਪਾਰਟੀ ਨਹੀਂ ਹੈ, ਬਦਲ ਕੋਈ ਨਾ ਕੋਈ ਪਾਲਿਸੀ ਹੈ। ਇਹ ਸਾਨੂੰ ਸਮਝ ਆ ਗਈ, ਕੱਲੀ ਸਾਨੂੰ, ਮੈਨੂੰ ਤੁਹਾਨੂੰ ਨਹੀਂ, ਬਹੁਤ ਵੱਡੇ ਹਿੱਸੇ ਨੂੰ ਆ ਗਈ ਹੈ। ਇਹ ਅਸੀਂ ਸਿੱਖ ਰਹੇ ਹਾਂ ਤੇ ਸਿੱਖਣ ਤੋਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਇੱਕ ਨਾ ਇੱਕ ਦਿਨ ਪਛੜ ਜਾਣਗੀਆਂ, ਸੱਚ ਨੇ ਹੀ ਆਖਿਰਕਾਰ ਜਿੱਤਣਾ ਹੈ।
1: ਜੀ ਬਿਲਕੁਲ ਸਹੀ ਰਮੇਸ਼ ਜੀ, ਅਤੇ ਜੀ ਨਾਲ ਹੀ ਅਸੀਂ ਨੋਟ ਤੁਹਾਨੂੰ ਇਹ ਜ਼ਰੂਰ ਕਰਵਾ ਦਈਏ ਜੀ, ਤੁਸੀਂ ਫਿਨਿਕਸ ਮਿਲਵਰਕ ਵਾਲਿਆਂ ਦਾ ਇਹ ਸੰਦੇਸ਼ ਨੋਟ ਕਰਨਾ, ਕਾਰਪੈਂਟਰ ਦਾ ਕੰਮ ਕਰਨ ਵਾਲੇ ਵਰਕਰਸ ਦੀ ਇਹਨਾਂ ਨੂੰ ਭਾਲ ਹੈ, ਤਜਰਬਾ ਤੁਸੀਂ ਇਸ ਕੰਮ ਦੇ ਵਿੱਚ ਰੱਖਦੇ ਹੋ, ਅਤੇ ਜੱਗ ਜੀ ਨੂੰ ਸੰਪਰਕ ਤੁਸੀਂ ਕਰ ਸਕਦੇ ਹੋ ਜੀ, ਨੰਬਰ 416-822-2239, 416-822-2239, ਸਟੀਲਸ ਅਤੇ ਟੋਮਕਿਨ ਦੇ ਕੋਲ ਕੰਮ ਦੀ ਲੋਕੇਸ਼ਨ ਹੋਣੀ ਹੈ ਫਿਨਿਕਸ ਮਿਲਵਰਕ ਵੱਲੋਂ। ਤੇ ਸਾਡੇ ਨਾਲ ਅਗਲੀ ਕਾਲ ਹੈ 4146 ਜੀ, ਸਵਾਗਤ ਹੈ।
3: ਰੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
3: ਹੁਸ਼ਿਆਰਪੁਰੀ ਜੀ, ਤੁਸੀਂ ਇੱਕ ਨਾਮ ਸੁਣਿਆ ਹੋਗਾ ਭਸਮਾ ਸੁਰ, ਰਾਹੁਲ ਗਾਂਧੀ ਓਦਾਂ ਹੀ ਜਦ ਹੈ ਜਿਵੇਂ ਜਿਸਕੋ ਛੂਲ ਹੈ ਭਸਮੋ ਭਸਮ ਹੋ ਜਾਤਾ ਹੈ। ਜਿਵੇਂ ਦੇਖੋ ਬਿਹਾਰ ਮੇ ਅਖਿਲੇਸ਼ ਯਾਦਵ ਉਹ ਸਾਰੇ ਉਹ ਕਿਉਂ ਥਾ ਥਾ ਤੇਜਸਵੀ ਯਾਦਵ ਉਹ ਚੱਲ ਰਿਹਾ ਸੀਗਾ ਬੜੀਆ, ਰਾਹੁਲ ਗਾਂਧੀ ਨੇ ਆਪਣਾ ਏਜੰਡਾ ਲਗਾ ਦਿੱਤਾ ਉੱਥੇ, ਵੋਟ ਚੋਰੀ ਵੋਟ ਚੋਰੀ, ਤੇਜਸਵੀ ਯਾਦਵ ਭਸਮ ਹੋ ਗਿਆ, ਉਧਰ ਮਮਤਾ ਭਸਮ ਹੋ ਗਈ, ਉਧਰ ਮਹਾਰਾਸ਼ਟਰ ਮੇ ਸਾਰੇ ਵੋ ਉਧਵ ਠਾਕਰੇ ਯੇ ਵੋ ਸਾਰੇ ਭਸਮ ਹੋ ਗਏ, ਉਧਰ ਸਟਾਲਿਨ ਸਾਹਿਬ ਭਸਮ ਹੋ ਗਏ। ਤੋ ਰਾਹੁਲ ਗਾਂਧੀ ਕੀ ਸਟ੍ਰੈਟੇਜੀ ਕੀ ਹੈ ਜੀ, ਇਹ ਸਾਰੇ ਲੋਕਲ ਪਾਰਟੀਜ਼ ਕੋ ਹਰਾ ਕੇ ਫਿਰ ਇਹ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਕਿ? ਦੂਜਾ ਸਵਾਲ ਇਹ ਹੁਸ਼ਿਆਰਪੁਰੀ ਜੀ, ਦੇਖੋ
1: ਜੀ
3: ਰਾਹੁਲ ਗਾਂਧੀ ਕੀ ਸਟ੍ਰੈਟੇਜੀ ਕੋਈ ਔਰ ਹੈਗੀ ਮੋਦੀ ਨੂੰ ਹਰਾਉਣ ਦੀ, ਕੇਜਰੀਵਾਲ ਵੋ ਆਪਣਾ ਅਲੱਗ ਉਸਕਾ ਏਜੰਡਾ ਚੱਲ ਰਿਹਾ ਹੈ, ਵੋ ਇਥਾਨੋਲ ਇਥਾਨੋਲ ਚੱਲ ਰਿਹਾ ਹੈ, ਆਪਣਾ ਵੋ ਜੋ ਅਖਿਲੇਸ਼ ਯਾਦਵ ਹੈ ਵੋ ਆਪਣਾ ਕੁਛ ਔਰ ਚਲਾ ਰਿਹਾ ਹੈ ਮੰਦਿਰ ਬੰਦੇ, ਤੋ ਇਹ ਕਿਵੇਂ ਚੱਲੇਗਾ? ਇਹ ਸਾਰੇ ਅਲੱਗ ਅਲੱਗ ਦਿਸ਼ਾ ਮੇ ਚੱਲ ਰਹੇ ਹੈਗੇ, ਇਹਦਾ ਮੋਦੀ ਕਿਵੇਂ ਹਰਾਏਗੀ ਜੇ ਦੱਸੋ ਤਿੰਨੋਂ ਇਕੱਠਾ ਹੋਣਾ ਚਾਹੀਦਾ। ਧੰਨਵਾਦ ਜੀ।
1: ਜੀ ਰਮੇਸ਼ ਜੀ,
0: ਦੇਖੋ ਸਰੋਤਿਓ ਫਿਰ ਤੇ ਮੋਦੀ ਦੇ ਨਜ਼ਾਰੇ ਹੈ, ਜਦੋਂ ਜਿਹਨਾਂ ਨੇ ਤਬਦੀਲੀ ਕਰਨੀ ਸੀ, ਜਿਹਨਾਂ ਨੇ ਵਿਰੋਧ ਕਰਨਾ ਸੀ, ਉਹ ਆਪਸ ਵਿੱਚ ਹੀ ਖਿੰਡੂ ਪੰਡੂ ਆ, ਫਿਰ ਤੇ ਅਸੀਂ ਕਹੀਏ ਕਿ ਮੋਦੀ ਸਾਹਿਬ ਨੂੰ ਇਹਦਾ ਲਾਭ ਹੈਗਾ। ਇਸ ਕਰਕੇ ਬਤੌਰ ਜੇ ਤੇ ਸੱਤਾਧਾਰੀ, ਬਤੌਰ ਜੇ ਭਾਜਪਾ ਦੇ ਇੱਕ ਸਪੋਕਸਮੈਨ ਜਾਂ ਭਾਜਪਾ ਪੱਖੀ ਦੇ ਤੌਰ ਤੇ ਮੈਂ ਟਿੱਪਣੀ ਕਰਨੀ ਹੋਵੇ, ਮੈਂ ਤੇ ਕਹੂੰਗਾ ਜੋ ਕੁਛ ਕਰ ਰਿਹਾ ਰਾਹੁਲ ਗਾਂਧੀ ਜਾਂ ਦੂਜੇ ਚੰਗਾ ਆ। ਤੇ ਜੇ ਮੈਂ ਸਮਾਜਿਕ ਪੱਧਰ ਤੇ ਗੱਲ ਕਰਨੀ ਹੋਵੇ, ਦੇਸ਼ ਦਾ ਇੱਕ ਚਿੰਤਸ਼ੀਲ ਇੱਕ ਚਿੰਤਾ ਵਾਲਾ ਵਿਅਕਤੀ ਮੰਨ ਕੇ ਕਰਨੀ ਹੋਵੇ, ਤੇ ਮੈਨੂੰ ਇਹ ਟਿੱਪਣੀ ਕਰਨੀ ਪਏਗੀ ਕਿ ਅੱਜ ਦੇ ਸਮੇਂ ਵਿਰੋਧੀ ਧਿਰਾਂ ਆਪਣਾ ਰੋਲ ਸਹੀ ਢੰਗ ਦੇ ਨਾਲ ਨਹੀਂ ਨਿਭਾ ਰਹੀਆਂ, ਵਿਰੋਧੀ ਧਿਰਾਂ ਬਹੁਤ ਹੇਠਲੀ ਸਿਆਸਤ ਖੇਡ ਰਹੀਆਂ ਜਿਹੜੀ ਨਹੀਂ ਚੱਲਣੀ ਦੇਸ਼ ਦੇ ਵਿੱਚ, ਉਹਨਾਂ ਨੂੰ ਬਹੁਤ ਉੱਪਰਲੇ ਢੰਗ ਦਾ ਕੁਛ ਸੱਚਮੁੱਚ ਦਾ ਕਰਨਾ ਪੈਣਾ ਆ। ਉਹ ਹੁਣ ਡਰਾਮੇਬਾਜ਼ੀ ਦਾ ਯੁੱਗ ਨਹੀਂ ਰਿਹਾ ਕਿ ਅਸੀਂ ਕੇਵਲ ਜਾਤ ਦੇ ਨਾਂ ਤੇ ਕੇਵਲ ਧਰਮ ਦੇ ਨਾਂ ਤੇ ਵੋਟਾਂ ਮਿਲ ਜਾਣਗੀਆਂ, ਹੁਣ ਕੁਛ ਨਾ ਕੁਛ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਦੀ ਗੱਲ ਕਰੀਏ ਤੇ ਉਹਨਾਂ ਨੂੰ ਲੋਕਾਂ 'ਚ ਆਪਣਾ ਏਜੰਡਾ ਪੇਸ਼ ਕਰਨਾ ਪੈਣਾ ਤਾਂ ਵੋਟਾਂ ਮਿਲਣੀਆਂ, ਤੇ ਮੈਨੂੰ ਲੱਗਦਾ ਕਿ ਕਾਂਗਰਸ ਉਸ ਪੱਧਰ ਤੇ ਅਜੇ ਨਹੀਂ ਪਹੁੰਚ ਰਹੀ।
1: ਜੀ ਰਮੇਸ਼ ਜੀ, ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ 1052 ਜੀ, ਸਵਾਗਤ ਹੈ।
4: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
4: ਹਾਂਜੀ, ਮੇਰੇ ਵਿਊ ਹੈਗੇ ਆ ਕਿ ਰਾਜਾ ਬੜਿੰਗ ਜਿਹੜਾ ਜਦੋਂ ਦੀ ਇਹ ਆਮ ਆਦਮੀ ਪਾਰਟੀ ਆਈ ਆ ਉਦੋਂ ਤੋਂ ਰੌਲਾ ਪੈ ਰਿਹਾ ਕਿ ਬੋੜੀਆਂ ਦਾ ਕਰੋੜਾਂ ਰੁਪਈਆ ਖਾਧਾ ਸੀ ਤੇ ਭਗਵੰਤ ਮਾਨ ਤੇ ਇਹ ਸੈਕਰੀਫਾਈਸ ਕਰ ਰਿਹਾ, ਤੇ ਪਾਰਟੀ ਜਿਹੜੀ ਆ ਉਹ ਬਹੁਤ ਦੋਨ ਚਲੇ ਗਈ। ਜੇ ਹੁਣ ਉਹ ਕਹਿੰਦੇ ਆ ਪਾਰਟੀ ਦੇ 100 ਬੰਦਾ ਕਹਿ ਰਿਹਾ ਕਿ ਤੁਸੀਂ ਚੰਨੀ ਨੂੰ ਨਾ ਬਣਾਓ, ਕਿਸੇ ਹੋਰ ਹੋਰ ਕਿਸੇ ਹੋਰ ਨੂੰ ਬਣਾ ਦਿਓ। ਇਹ ਹੁਣ ਇਹ ਜਿਹੜਾ ਪੰਜਾਬ ਹੈ, ਪੰਜਾਬ ਦੀ ਕਾਂਗਰਸ ਆ, ਜੇ ਇਹਦੇ ਕੋਲੋਂ ਰਾਹੁਲ ਗਾਂਧੀ ਕੋਲੋਂ ਉਹ ਨੀ ਡਿਸਾਈਡ ਹੋ ਰਿਹਾ ਤੇ ਪ੍ਰਧਾਨ ਮੰਤਰੀ ਤੇ ਕਿਸੇ ਬਣ ਜੂਗਾ? ਮੈਨੂੰ ਦੱਸੋ ਜੋ ਆਪਣੇ ਵਿਊ।
1: ਜੀ
0: ਦੇਖੋ, ਮੈਂ ਬੜਾ ਸਿੱਧਾ ਤੇ ਸਪਸ਼ਟ ਆਇਆ ਸੀ ਰਾਹੁਲ ਗਾਂਧੀ ਨੂੰ ਲੈ ਕੇ, ਮੈਂ ਓਵਰਆਲ ਗੱਲ ਕਰਾਂਗਾ, ਸਾਰੀਆਂ ਸਿਆਸੀ ਪਾਰਟੀਆਂ ਚ ਇਹ ਰੌਲਾ ਆ। ਜਿੱਥੇ ਜਿੱਥੇ ਦਿੱਲੀ ਦੀ ਦਸਤਕ ਹੈ ਨਾ, ਜਿਹਨੂੰ ਆਪਾਂ ਹਾਈ ਕਮਾਂਡ ਆਖਦੇ ਹਾਂ, ਜਿੱਥੇ ਕੇਂਦਰੀਕਰਨ ਹੈ, ਜਦਕਿ ਅਸੀਂ ਭਾਰਤ ਲਈ ਇੱਕ ਵਿਸ਼ੇਸ਼ ਸਿਧਾਂਤ ਤੇ ਅਸੀਂ ਹਮੇਸ਼ਾ ਹੀ ਇਸ ਪਲੇਟਫਾਰਮ ਤੇ ਚਰਚਾ ਕੀਤੀ, ਜਿਹਨੂੰ ਵਿਕੇਂਦਰੀਕਰਨ ਕਹਿੰਦੇ, ਸ਼ਕਤੀਆਂ ਬਹੁਤੇ ਹੱਥਾਂ ਛੁਣੀਆਂ, ਬਹੁਤੇ ਲੋਕ ਉਸ ਹੱਕ ਦੇ ਵਿੱਚ ਹੈ, ਸਰਕਾਰਾਂ ਨਹੀਂ ਹੈ ਨਾ ਕਾਰਪੋਰੇਟ ਆ, ਉਹ ਸ਼ਕਤੀਆਂ ਦਾ ਕੇਂਦਰੀਕਰਨ ਹੈ, ਪੋਲੀਟੀਕਲ ਪਾਰਟੀਆਂ ਦਾ ਵੀ ਕੇਂਦਰੀਕਰਨ ਹੈ, ਸਾਰੀਆਂ ਪਾਰਟੀਆਂ ਦੀ ਜਿਹੜੀ ਉੱਪਰ ਬੈਠੀ ਹਾਈ ਕਮਾਂਡ ਫੈਸਲੇ ਉਹ ਕਰਦੀ, ਮੁੱਖ ਮੰਤਰੀ ਕੌਣ ਹੋਵੇਗਾ, ਪ੍ਰਧਾਨ ਕੌਣ ਹੋਵੇਗਾ, ਟਿਕਟ ਕਿਹਨੂੰ ਦੇਣੀ, ਕਿਹਨੂੰ ਕੱਟਣੀ ਹੈ। ਮੈਨੂੰ ਲੱਗਦਾ ਕਿ ਸਾਡੀ ਤੁਹਾਡੀ ਮੰਗ ਇਹ ਹੋਣੀ ਚਾਹੀਦੀ ਕਿ ਕਾਂਗਰਸ ਪਾਰਟੀ ਹੋਵੇ, ਚਾਹੇ ਏ, ਚਾਹੇ ਬੀ, ਚਾਹੇ ਸੀ, ਚਾਹੇ ਆਮ ਆਦਮੀ ਪਾਰਟੀ, ਮੰਗ ਇਹ ਹੋਣੀ ਚਾਹੀਦੀ ਕਿ ਪਾਰਟੀ ਚ ਘੱਟੋ ਘੱਟ ਇੱਕ ਹੱਦ ਤੱਕ ਲੋਕਤੰਤਰੀ ਢਾਂਚਾ ਰੱਖੋ। ਪੰਜਾਬ ਦੇ ਤੁਸੀਂ ਜ਼ਿਲ੍ਹਾ ਪ੍ਰਧਾਨ ਬਣਾਉਂਦੇ ਹੋ, ਜ਼ਿਲ੍ਹਾ ਪ੍ਰਧਾਨਾਂ ਨੂੰ ਬਿਠਾ ਕੇ ਪੁੱਛ ਲਓ ਭਾਈ ਤੁਸੀਂ ਪ੍ਰਧਾਨ ਕਿਹਨੂੰ ਚਾਹੁੰਦੇ ਹੋ। ਜਿਹੜਾ ਚਰਨਜੀਤ ਸਿੰਘ ਚੰਨੀ ਜਾਂ ਰਾਜਾ ਬੜਿੰਗ ਪਹਿਲਾਂ ਤਾਂ ਆਪਣੇ ਜ਼ਿਲ੍ਹੇ ਦੇ ਵਿੱਚੋਂ ਪ੍ਰਧਾਨ ਜਾਂ ਸਕੱਤਰ ਬਣੇ, ਫਿਰ ਉੱਪਰ ਸਟੇਟ ਦੀ ਗੱਲ ਕਰੇ, ਇੱਥੇ ਮੇਰੇ ਵਰਗਾ ਕਈ ਵਾਰੀ ਬਲਾਕ ਦਾ ਆਗੂ ਨਹੀਂ ਬਣ ਸਕਦਾ, ਉਹਨੂੰ ਟਿਕਟ ਦਿੱਤੀ ਹੁੰਦੀ ਹੈ ਬਤੌਰ ਵਿਧਾਇਕ, ਕਈ ਵਾਰੀ ਪਹਿਲੀ ਵਾਰੀ ਜਿੱਤਦਾ ਉਹਨੂੰ ਮੰਤਰੀ ਬਣਾਇਆ ਹੁੰਦਾ, ਕਈ ਵਾਰੀ ਉਹਨੂੰ ਸੂਬੇ ਦਾ ਪ੍ਰਧਾਨ ਜਾਂ ਸਕੱਤਰ ਲਾਇਆ ਹੁੰਦਾ। ਗਲਤ ਹੈ, ਕਿਸੇ ਵੀ ਪਾਰਟੀ ਚ ਗਲਤ ਹੈ, ਕਾਂਗਰਸ ਵਿੱਚ ਵੀ ਗਲਤ ਹੈ, ਕਾਂਗਰਸ ਉਹਦੀ ਇਸ ਚੀਜ਼ ਦੀ ਖਤਾ ਖਾ ਰਹੀ ਹੈ। ਜੇ ਸਰੋਤਿਓ ਤੁਸੀਂ ਸਵਾਲ ਪੁੱਛਿਆ ਨਾ, ਜੇ ਕਾਂਗਰਸ ਇਸ ਚੀਜ਼ ਚ ਉਲਝੀ ਹੈ ਪਰਿਵਾਰਵਾਦ ਦੇ ਵਿੱਚ, ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਫੈਸਲੇ ਮਰਜ਼ੀ ਦੇ ਨਾਲ ਲੈਣੇ, ਤੇ ਉਹਦੀ ਕਾਂਗਰਸ ਅੱਜ ਨੁਕਸਾਨ ਚੱਲ ਰਹੀ ਹੈ। ਇਹ ਕਾਂਗਰਸ ਉਹ ਹੈ ਜਿਹੜੀ ਭਾਰਤ ਵਿੱਚ ਸਾਰਾ ਕੁਛ ਹੀ ਉਹੀ ਹੁੰਦੀ ਸੀ ਹੋਲੀ ਸੋਲੀ, ਤੇ ਅੱਜ ਵਿਰੋਧੀ ਧਿਰ ਜੋਗੀ ਵੀ ਹੈ ਨਹੀਂ। ਸੋ ਇਸ ਕਰਕੇ ਇਹ ਆਉਣ ਵਾਲੇ ਸਮੇਂ ਹਾਲਾਤ ਕਿਸੇ ਹੋਰ ਪਾਰਟੀ ਤੇ ਵੀ ਆ ਸਕਦੇ ਆ, ਕਾਂਗਰਸ ਤੋਂ ਹੋਰ ਪਾਰਟੀਆਂ ਨੂੰ ਵੀ ਸਿੱਖ ਲੈਣਾ ਚਾਹੀਦਾ।
1: ਜੀ ਬਿਲਕੁਲ ਰਮੇਸ਼ ਜੀ। ਰਮੇਸ਼ ਜੀ, ਅਖੀਰਲੇ ਕੁਝ ਕੁ ਮਿੰਟ ਆਪਣੇ ਕੋਲ ਰਹਿ ਗਏ ਨੇ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਖਬਰਾਂ ਬਾਰੇ ਵੀ ਗੱਲ ਅਸੀਂ ਜ਼ਰੂਰ ਕਰੀਏ, ਜਿੱਥੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਰਮੇਸ਼ ਜੀ ਅਫਸੋਸ ਦੀ ਗੱਲ ਹੈ, ਹੁਣ ਕੂੜੇ ਦੇ ਢੇਰ ਜੋ ਨੇ ਹਰ ਪਾਸੇ ਨਜ਼ਰ ਆਉਂਦੇ ਨੇ, ਤੇ ਭਾਜਪਾ ਦੀਆਂ ਰੈਲੀਆਂ ਦਾ ਦੌਰ ਜੋ ਹੈ ਪੰਜਾਬ ਦੇ ਵਿੱਚ ਹੁਣ ਇਸ ਵੇਲੇ ਕਾਫੀ ਵੱਧ ਗਿਆ, ਤੇ ਨਾਲ ਹੀ ਇਸ ਬਾਰੇ ਵੀ ਜ਼ਰੂਰ ਦੱਸਿਓ ਜੋ ਜਥੇਦਾਰ ਵੱਲੋਂ ਮੀਰੀ ਪੀਰੀ ਖਾਲਸਾ ਮਾਰਚ ਮੌਕੇ ਸਿੱਖਾਂ ਨੂੰ ਇਕਮੁੱਠ ਹੋਣ ਦੀ ਅਪੀਲ ਕੀਤੀ ਗਈ ਹੈ, ਜੀ ਕੀ ਖਾਸ ਰਿਪੋਰਟ ਹੈ?
0: ਦੇਖੋ, ਜਿਹੜਾ ਤੇ ਸਿੱਖਾਂ ਨੂੰ ਅਪੀਲ ਕਰਨੀ ਕਿ ਭਾਈ ਇਕੱਠੇ ਹੋਵੋ
1: ਜੀ,
0: ਐਸਜੀਪੀਸੀ ਚਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਚਾਂ ਹੋਰ ਤਖਤ ਦੇ ਜਥੇਦਾਰ ਚਾਂ ਜਿਹੜੇ ਵੀ ਐਸਜੀਪੀਸੀ ਦੇ ਨੁਮਾਇੰਦੇ ਨੇ, ਮੈਂ ਸਮਝਦਾ ਉਹਨਾਂ ਦੀ ਡਿਊਟੀ ਦਾ ਹਿੱਸਾ ਆ, ਉਹਨਾਂ ਨੇ ਇਹ ਕਰਨੀ ਹੈ। ਪਰੰਤੂ ਜਿਹੜੀ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਅਪੀਲ ਕਰਦੇ ਆ, ਜਾਂ ਇਹ ਤੋਂ ਪਹਿਲਾਂ ਜਦੋਂ ਜਥੇਦਾਰ ਭਾਵੇਂ ਕਾਰਜਕਾਰੀ ਸੀ ਗਿਆਨੀ ਹਰਪ੍ਰੀਤ ਹੋਣੀ ਜਾਂ ਗਿਆਨੀ ਰਘਵੀਰ ਹੋਣੀ, ਜਿਹੜੀਆਂ ਉਹ ਅਪੀਲਾਂ ਕਰਦੇ ਸੀ, ਅਸੀਂ ਉਦੋਂ ਵੀ ਟਿੱਪਣੀਆਂ ਕਰਦੇ ਰਹੇ ਹਾਂ
1: ਜੀ,
0: ਉਹ ਟਿੱਪਣੀਆਂ ਪੰਥ, ਉਹ ਜਿਹੜੀਆਂ ਨਾ ਅਪੀਲਾਂ ਪੰਥਕ ਨਹੀਂ ਹੈ, ਉਹ ਅਪੀਲਾਂ ਸਿਆਸੀ ਹੈ। ਬਾਕਿ ਉਹ ਅਪੀਲ ਦੇ ਵਿੱਚੋਂ ਭਾਵੇਂ ਸਿੱਧੇ ਤੌਰ ਤੇ ਕਹਿੰਦੇ ਨਹੀਂ ਆ, ਪਰੰਤੂ ਘੁਮਾ ਫਰਾ ਕੇ ਤੇ ਗੱਲ ਇਹੀ ਕਹਿੰਦੇ ਨਾ ਕਿ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਜੁਆਇਨ ਕਰੋ। ਮੈਨੂੰ ਯਾਦ ਹੈ ਗਿਆਨੀ ਹਰਪ੍ਰੀਤ ਹੋਣਾ ਨੇ ਤੇਜਾ ਸਿੰਘ ਸਮੁੰਦਰੀ ਹਾਲ ਚ ਇੱਕ ਵਾਰ ਸੰਬੋਧਨ ਕੀਤਾ ਸੀ, ਜਦੋਂ 100 ਸਾਲਾ ਅਕਾਲੀ ਦਲ ਦਾ ਮਨਾਇਆ ਸੀ। ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਫਤਾਂ ਕਰਦੇ ਕਹਿੰਦੇ ਕਿ ਸਾਨੂੰ ਇਹ ਚ ਆਉਣਾ ਚਾਹੀਦਾ, ਸਾਡੀ ਮਾਂ ਪਾਰਟੀ ਹੈ। ਹਾਲਾਂਕਿ ਠੀਕ ਹੈ, ਅਕਾਲੀ ਦਲ ਦਾ ਨੁਮਾਇੰਦਾ ਇਹ ਗੱਲ ਕਹੇ ਗੱਲ ਜੱਚਦੀ ਹੈ, ਪਰੰਤੂ ਉਸ ਵੇਲੇ ਕਾਰਜਕਾਰੀ ਜਥੇਦਾਰ ਦੀ ਪਦਵੀ ਤੇ ਬੈਠਾ ਵਿਅਕਤੀ ਲੋਕਾਂ ਨੂੰ ਇਹ ਕਹੇ ਕਿ ਤੁਸੀਂ ਆਹ ਅਕਾਲੀ ਦਲ ਚ ਆਓ, ਮੈਂ ਉਦੋਂ ਹੀ ਕਿਹਾ ਸੀ ਕਿ ਗਲਤ ਇਸ਼ਾਰੇ ਆ, ਤੇ ਅੱਜ ਉਹ ਗਲਤ ਇਸ਼ਾਰਿਆਂ ਦਾ ਜਿਹੜਾ ਕੀਤਾ ਗਿਆਨੀ ਹਰਪ੍ਰੀਤ ਆਪ ਵੀ ਭੁਗਤ ਰਹੇ ਆ ਤੇ ਹੋਰ ਵੀ ਭੁਗਤ ਰਹੇ ਆ। ਸੋ ਜਿਹੜੀ ਅਪੀਲ ਹੈ ਕਿ ਸਿੱਖ ਕੌਮ ਨੂੰ ਇਕੱਠੇ ਹੋਣ ਦੀ, ਇਹ ਅਪੀਲ ਬਿਲਕੁਲ ਸਹੀ ਹੈ, ਹੋਣੀ ਵੀ ਚਾਹੀਦੀ ਆ, ਤੇ ਸਿੱਖ ਕੌਮ ਨੂੰ ਇਕੱਠੇ ਵੀ ਹੋਣਾ ਚਾਹੀਦਾ ਵੱਖ ਵੱਖ ਮਸਲਿਆਂ ਤੇ। ਪਰੰਤੂ ਜਿਹੜੀ ਤੁਸੀਂ ਜਥੇਦਾਰ ਸਾਹਿਬ ਦਾ ਜ਼ਿਕਰ ਕੀਤਾ, ਉਹ ਬੜਾ ਸਿੱਧਾ ਤੇ ਸਪਸ਼ਟ ਹੈ ਕਿ ਉਹ ਅਪੀਲ ਪੰਥਕ ਘੱਟ ਹੈ, ਸਿਆਸੀ ਵੱਧ ਹੈ। ਉਹ ਠੀਕ ਹੈ ਕਿ ਇਹਨਾਂ ਦਿਨਾਂ ਚ ਇੱਕ ਮੀਰੀ ਫਿਰੀ ਖਾਲਸਾ ਮਾਰਚ ਕੱਢਿਆ ਜਾ ਰਿਹਾ, ਜਿਹੜਾ ਸ੍ਰੀ ਮੁਕਤਸਰ ਸਾਹਿਬ ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਅੱਜ ਅੱਗੇ ਰਵਾਨਾ ਹੋਇਆ ਹੈਗਾ, ਉੱਥੇ ਵੀ ਪਹੁੰਚੇ ਜਥੇਦਾਰ ਸਾਹਿਬ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬੜੇ ਚਿਰਾਂ ਬਾਅਦ ਇਹੋ ਜਿਹਾ ਇੱਕ ਲੰਬਾ ਮਾਰਚ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ, ਜਿਹਦੀ ਰਵਾਇਤ ਹੁੰਦੀ ਸੀ, ਪਰੰਤੂ ਪੰਜਾਬ 'ਚ ਖਤਮ ਹੋ ਗਈ ਸੀ ਕਿਉਂਕਿ ਸਿਆਸੀ ਤੌਰ ਤੇ ਕਾਬਜ ਸੀ, ਸ਼੍ਰੋਮਣੀ ਅਕਾਲੀ ਦਲ ਪਰਵਾਹ ਹੀ ਨਹੀਂ ਕਰਦਾ ਸੀ। ਹੁਣ ਜਦੋਂ ਲੋੜਾਂ ਪਈਆਂ ਤੇ ਉਹ ਸਾਰਾ ਕੁਛ ਯਾਦ ਆਇਆ। ਔਰ ਜੇ ਮੈਂ ਕਹਾਂ ਕਿ ਇਹ ਮਾਰਚ ਜਾਂ ਜਿਹਨੂੰ ਆਪਾਂ ਬਹੀਰ ਕਹਿੰਦੇ ਹਾਂ, ਇਹ ਸ਼ਬਦ ਪੰਜਾਬੀਆਂ ਨੂੰ ਕਦੋਂ ਯਾਦ ਹੋਇਆ ਸੀ, ਇਹ ਭਾਈ ਅੰਮ੍ਰਿਤਪਾਲ ਸੋਹਣੇ ਨੇ ਯਾਦ ਕਰਾਇਆ ਸੀ। ਅੱਜ ਉਹੀ ਮੀਰੀ ਪੀਰੀ ਖਾਲਸਾ ਮਾਰਚ ਜਿਹੜਾ ਐਸਜੀਪੀਸੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੇ ਆਖਣ ਤੇ ਹੁਕਮਾਂ ਤੇ ਕੱਢਿਆ ਜਾ ਰਿਹਾ ਹੈ। ਰਹੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਇਸ ਵੇਲੇ ਦੇ ਜਿਹੜੇ ਪੰਜਾਬ ਦੇ ਵਿੱਚ ਭਾਜਪਾ ਦੀਆਂ ਰੈਲੀਆਂ ਦਾ ਜਿਹੜਾ ਦੌਰ ਵੱਧ ਰਿਹਾ ਹੈ, ਰੁਪਿੰਦਰ ਜੀ, ਅਸੀਂ ਉਹ ਸਮਾਂ ਵੀ ਵੇਖਿਆ ਹੈ ਜਦੋਂ ਪੰਜਾਬ ਦੇ ਵਿੱਚ ਭਾਜਪਾ ਦਾ ਵੱਖਰਾ ਮੰਚ ਨਹੀਂ ਲੱਗਦਾ ਸੀ, ਭਾਜਪਾ ਮੀਟਿੰਗਾਂ ਕਰਦੀ ਸੀ ਤੇ ਅੰਦਰੂਨੀ ਮੀਟਿੰਗਾਂ ਹੁੰਦੀਆਂ ਸੀ ਛੋਟੇ ਛੋਟੇ ਕਮਰਿਆਂ ਚ। ਜੇ ਭਾਜਪਾ ਨੇ ਵੱਡੀ ਮੀਟਿੰਗ ਕਰਨੀ ਹੁੰਦੀ ਸੀ ਤਾਂ ਅਕਾਲੀ ਦਲ ਦਾ ਸਾਥ ਲੈ ਕੇ ਮੀਟਿੰਗ ਹੁੰਦੀ ਸੀ। ਅਸੀਂ ਇਹ ਸਮਾਂ, ਇਹ ਕੱਲ ਦੀਆਂ ਗੱਲਾਂ ਆ, ਪੁਰਾਣੀਆਂ ਗੱਲਾਂ ਨਹੀਂ ਆ। ਕਿਸਾਨੀ ਅੰਦੋਲਨ ਵਿੱਚ ਤਾਂ ਅਸੀਂ ਉਹ ਵੀ ਦੌਰ ਵੇਖਿਆ ਜਦੋਂ ਭਾਜਪਾ ਵਾਲੇ ਆਪਣੇ ਆਪ ਨੂੰ ਭਾਜਪਾ ਹੀ ਕਹਿਣ ਤੋਂ ਡਰਨ ਲੱਗ ਪਏ ਸੀ। ਪਰੰਤੂ ਅੱਜ ਹਾਲਾਤ ਇਹ ਹੈ ਕਿ ਜਿਵੇਂ ਬਾਕੀ ਸਿਆਸੀ ਪਾਰਟੀਆਂ ਦੇ ਇਕੱਠ ਹੁੰਦੇ ਆ, ਮਜਮੇ ਲੱਗਦੇ ਆ, ਬੱਸਾਂ ਦੇ ਵਿੱਚ ਲੋਕ ਇਕੱਠੇ ਕਰਕੇ ਉੱਥੇ ਖੜੇ ਜਾਂਦੇ ਆ, ਜਿੰਦਾਬਾਦ ਮੁਰਦਾਬਾਦ ਹੁੰਦੀ ਆ, ਉਹ ਸਾਰਾ ਕੁਛ ਭਾਜਪਾ ਦੀਆਂ ਰੈਲੀਆਂ 'ਚ ਹੋ ਰਿਹਾ। ਅੱਜ ਵੀ ਜਿਹੜੇ ਮੁੱਖ ਮੰਤਰੀ ਤੇ ਕਹਿਣ ਨੂੰ ਚਲੋ ਖੈਰ ਉਹ ਹਰਿਆਣੇ ਦੇ ਆ, ਪਰੰਤੂ ਰਹਿੰਦੇ ਪੰਜਾਬ ਦੇ ਵਿੱਚ ਹੀ ਆ ਨੈਬ ਸਿੰਘ ਸੈਣੀ। ਅੱਜ ਵੀ ਉਹ ਕੋਟਕਪੂਰੇ ਫਰੀਦਕੋਟ ਆਏ ਹੋਏ ਸੀ, ਅੱਜ ਵੀ ਉੱਥੇ ਉਹ ਸਿਆਸੀ ਤਕਰੀਰਾਂ ਕਰਕੇ ਗਏ ਆ, ਪੰਜਾਬ ਦੀ ਸਰਕਾਰ ਨੂੰ ਚੁਟਕਲਿਆਂ ਵਾਲੀ ਸਰਕਾਰ ਕਹਿ ਕੇ ਗਏ ਹੈਗੇ, ਆਪਣੇ ਸੂਬੇ ਦੇ ਸੋਹਲੇ ਗਾ ਕੇ ਗਏ ਆ, ਔਰ ਕਹਿ ਕੇ ਗਏ ਆ ਕਿ ਭਾਰਤ ਸਰਕਾਰ ਦੀ ਜਿਹੜੀ ਆਯੁਸ਼ਮਾਨ ਯੋਜਨਾ ਹੈ ਮੈਡੀਕਲ ਸਹੂਲਤ ਵਾਲੀ, ਉਹਦਾ ਦਾਇਰਾ ਕਹਿੰਦੇ ਵੱਧ ਰਿਹਾ, ਤੇ ਪੰਜਾਬ ਦੀ ਸਰਕਾਰ ਨੇ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਸੀ ਉਹਦੀ ਫੂਕ ਨਿਕਲ ਰਹੀ ਹੈ, ਕਹਿੰਦੇ ਉਹਦੇ ਵਿੱਚ ਇਲਾਜ ਦਾ ਦਾਇਰਾ ਘੱਟ ਰਿਹਾ। ਹੁਣ ਗੱਲ ਵੀ ਸਹੀ ਹੈ ਕਿਉਂਕਿ ਪੰਜਾਬ ਦੀ ਸਰਕਾਰ ਨੇ ਤਾਜ਼ਾ ਤਰੀਨ ਇੱਕ ਫੈਸਲਾ ਲਿਆ ਕਿ ਜਿਹੜੇ ਪਿੱਤੇ ਦੇ ਆਪਰੇਸ਼ਨ ਹੈ, ਪਿੱਤੇ ਦੇ ਆਪਰੇਸ਼ਨ ਪਹਿਲਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚ ਹੋ ਰਹੇ ਸੀ, ਕੱਲ ਅਚਾਨਕ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਕਿ ਨਹੀਂ ਹੋਣਗੇ ਹੁਣ ਪ੍ਰਾਈਵੇਟ ਹਸਪਤਾਲਾਂ ਚ ਇਹੋ। ਸੋ ਕਹਿਣ ਤੋਂ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵੱਖ ਵੱਖ ਲੀਡਰ, ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੀਤੇ ਦਿਨਾਂ ਚ ਪੰਜਾਬ ਦਾ ਦੌਰਾ ਕਰ ਚੁੱਕੇ ਹੈ, ਹੋਰ ਲੀਡਰ ਵੀ ਲਗਾਤਾਰ ਆ ਰਹੇ ਹੈ, ਇਹ ਭਾਜਪਾ ਦੀਆਂ ਰੈਲੀਆਂ ਦਾ ਦੌਰ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਪੰਜਾਬ ਦੀਆਂ 2027 ਦੀਆਂ ਚੋਣਾਂ ਚ ਕੋਈ ਕੱਚੀਆਂ ਗੋਲੀਆਂ ਦੇ ਨਾਲ ਖੇਡ ਨਹੀਂ ਖੇਡ ਰਹੀ, ਕਿਤੇ ਨਾ ਕਿਤੇ ਉਹ ਪੱਕੀ ਪਲੈਨਿੰਗ ਦੇ ਵਿੱਚ ਹੈ। ਭਾਰਤੀ ਜਨਤਾ ਪਾਰਟੀ ਦੀਆਂ ਰੈਲੀਆਂ ਤੇ ਨਜ਼ਰ ਆ ਰਹੀਆਂ, ਰੈਲੀਆਂ ਦੇ ਮਗਰ ਇੱਕ ਵੀ ਇੱਕ ਮੈਨੂੰ ਵੱਡੀ ਸਿਆਸਤ ਨਜ਼ਰ ਆ ਰਹੀ ਹੈ, ਕਿਉਂਕਿ ਜਿੱਡੀ ਐਨਰਜੀ ਭਾਜਪਾ ਨੇ ਪੰਜਾਬ 'ਚ ਲਾਈ ਹੈ, ਮੈਨੂੰ ਲੱਗਦਾ ਕਿ 2027 ਦੇ ਲਈ ਕੋਈ ਵਿਸ਼ੇਸ਼ ਢੰਗ ਦੇ ਨਾਲ ਭਾਜਪਾ ਦੀ ਤਿਆਰੀ ਪੰਜਾਬ 'ਚ ਹੈਗੀ।
1: ਜੀ,
0: ਜਿਹੜਾ ਪੰਜਾਬ ਦੇ ਤੁਸੀਂ ਕੂੜਿਆਂ ਦੇ ਢੇਰਾਂ ਦਾ ਜ਼ਿਕਰ ਕੀਤਾ ਹੈ, ਹੁਣ ਉਹ ਮਸਲਾ ਇਹ ਆ ਕਿ ਜਿਹੜੇ ਸਫਾਈ ਕਰਮਚਾਰੀ ਹੈ 25-26 ਦਿਨ ਹੋ ਗਏ ਉਹ ਹੜਤਾਲ ਤੇ ਆ, ਆ ਪੰਜਾਬ ਦੇ ਇੱਕ ਮੰਤਰੀ ਸਾਹਿਬ ਹੈ ਜਿਹੜਾ ਸਥਾਨਕ ਮੰਤਰੀ ਵੀ ਆਖ ਦਿੰਦੇ ਆ ਲੋਕਲ ਬੋਡੀਜ਼, ਤੇ ਸਿੱਖਿਆ ਮੰਤਰੀ ਵੀ ਹੈ, ਉਹ ਦੋ ਵਾਰ ਕਹਿ ਚੁੱਕੇ ਆ ਜੀ ਸਟ੍ਰਾਈਕ ਖਤਮ, ਹੜਤਾਲ ਖਤਮ, ਪਰੰਤੂ ਰੁਪਿੰਦਰ ਜੀ ਗੱਲ ਆ ਕਿ ਹੜਤਾਲ ਉੱਥੇ ਦੀ ਉੱਥੇ ਆ
1: ਜੀ,
0: ਸਫਾਈ ਕਰਮਚਾਰੀ ਅਜੇ ਤੱਕ ਹੜਤਾਲ ਤੇ ਹੈ, ਮੰਤਰੀ ਸਾਹਿਬ ਬਿਆਨ ਦੇ ਦਿੰਦੇ ਆ, ਪਰੰਤੂ ਪੰਜਾਬ ਦੇ ਵਿੱਚ ਅਜੇ ਤੱਕ ਉਹ ਹੜਤਾਲ ਨਿਰੰਤਰ ਜਾਰੀ ਹੈ, ਔਰ ਪਤਾ ਲੱਗਿਆ ਕਿ ਹੁਣ ਕੱਲ ਇੱਕ ਆਖਰੀ ਮੀਟਿੰਗ ਹੈ, ਸੰਭਾਵਨਾ ਕਿ ਉਹਦੇ ਵਿੱਚੋਂ ਹੱਲ ਨਿਕਲ ਆਵੇਗਾ ਜੋ ਦੋਨੇ ਪਾਸਿਆਂ ਤੋਂ ਸੰਕੇਤ ਮਿਲੇ ਹੈ, ਤੇ ਫਿਰ ਵੇਖਦੇ ਹਾਂ। ਫਿਲਹਾਲ ਤੇ ਭਾਈ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਰੁਪਿੰਦਰ ਜੀ ਕੂੜੇ ਦੇ ਢੇਰ ਲਗਾਤਾਰ ਵੱਡੇ ਹੋ ਰਹੇ ਆ।
1: ਜੀ ਰਮੇਸ਼ ਜੀ, ਤੇ ਰਮੇਸ਼ ਜੀ ਇਸ ਦੇ ਨਾਲ ਹੀ ਜੀ ਜਾਣ ਦਾ ਸਮਾਂ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਲਈ ਕਰਦੀ ਹਾਂ
0: ਜੀ, ਮਿਹਰਬਾਨੀ ਜੀ।
1: ਤੇ ਸਾਡੇ ਸਾਰੇ ਹੀ ਕਾਲਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਇਆ। ਅਪਲਾਈਂਸ ਜੰਕਸ਼ਨ ਹੋ ਕੇ ਜ਼ਰੂਰ ਆਉਣਾ ਲੌਂਗ ਵੀਕਐਂਡ ਮੌਕੇ, ਜੋ ਕਮਾਲ ਦੀਆਂ ਡੀਲਸ ਅਪਲਾਈਂਸਿਸ ਤੇ ਇਹਨਾਂ ਦੇ ਪਾਸ ਨੇ, ਤੇ ਇਸ ਲੌਂਗ ਵੀਕਐਂਡ ਦੀਆਂ ਮੇਰੇ ਵੱਲੋਂ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ ਸਾਰੀਆਂ ਬੈਸਟ ਵਿਸ਼ਸ, ਮੁਬਾਰਕਾਂ ਜੀ। ਤੇ ਮੇਰੇ ਨਾਲ ਮੁਲਾਕਾਤ ਅਗਲੇ ਵੀਕਐਂਡ ਹੋਵੇਗੀ, ਪਰ ਤੁਹਾਡਾ ਆਉਣ ਵਾਲਾ ਵੀਕ ਤੇ ਆਉਣ ਵਾਲੀ ਛੁੱਟੀਆਂ ਚਲੋ ਬਹੁਤ ਹੀ ਜੀ ਖੁਸ਼ੀਆਂ ਭਰੀਆਂ ਹੋਣ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਇਜਾਜ਼ਤ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

ਹਾਕਮ ਕਾਤਲ ਮੁਖਵਰ ਫੌਜਾਂ ਵੈਰੀ ਰਲ ਗਏ ਸਾਰੇ ਕੰਠ ਕਰਾਇਓ ਪੁੱਤਾਂ ਨੂੰ ਵੈ ਤਿੰਨੋ ਘੱਲੂ ਘਾਰੇ। ਟੈਲੀਵਿਜ਼ਨ ਅਖਬਾਰਾਂ ਨੇ ਕਾਤਲ ਦੇਵ ਕਰੇ ਸੀ ਦੇਵਤਿਆਂ ਦੇ ਵਰਗੇ ਲੋਕਾਂ ਨੂੰ ਆਖਣ ਹਥਿਆਰੇ। ਕਿਸਨੇ ਪੁੱਤਾਂ ਵਾਂਗੂ ਪਾਲ ਕੇ ਬੂਟੇ ਰੁੱਖ ਕਰੇ ਸੀ ਕਿਹੜੇ ਲੋਕੀ ਜੰਗਲ ਦੇ ਵਿੱਚ ਲੈ ਕੇ ਆਏ ਆਰੇ। ਕਿਸਨੇ ਕੁੱਲ ਗ੍ਰੰਥ ਕਿਤਾਬਾਂ ਅੱਗ ਹਵਾਲੇ ਕਰੀਆਂ ਕਿਸਨੇ ਕਿੱਥੇ ਕਿੱਥੇ ਕਿੱਦਾਂ ਮੱਚਦੇ ਸੀਨੇ ਠਾਰੇ। ਜਿਸ ਦਿਨ ਸਾਡੇ ਸਿਵਿਆਂ ਵਿੱਚੋਂ ਲਾਟ ਉਚੇਰੀ ਉੱਠੀ ਕਿਉਂ ਤੇਰੇ ਅਸਮਾਨਾਂ ਉੱਤੇ ਚੜ੍ਹਦੇ ਨੀਲੇ ਤਾਰੇ। ਦੇਖ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਲਿਖਾਈ ਬੈਠੇ ਜਿਸਨੇ ਬੀਤੇ ਸਮਿਆਂ ਦੇ ਵਿੱਚ ਕੀਤੇ ਕਾਲੇ ਕਾਰੇ। ਮੇਰੀਆਂ ਗਜ਼ਲਾਂ ਦੇ ਵਿੱਚ ਤੈਨੂੰ ਕੌੜ ਕੁੜੱਤਣ ਦਿਸਦੀ ਤੇਰੇ ਜ਼ੁਲਮਾਂ ਨੇ ਕੀਤੇ ਅਹਿਸਾਸ ਦੇ ਸਾਗਰ ਖਾਰੇ। ਤੈਨੂੰ ਉੱਚੇ ਤਖ਼ਤ 'ਤੇ ਬੈਠੇ ਨੂੰ ਜੋ ਅੱਜ ਸੁਣੇ ਨਾ ਇੱਕ ਦਿਨ ਤੇਰੇ ਕੰਨ ਪਾੜਨਗੇ ਕੁੱਲੀਆਂ ਦੇ ਲਲਕਾਰੇ। ਅਮਨਦੀਪ ਸਿੰਘ ਅਮਨ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਰੱਖਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ ਜੀ, ਚੜ੍ਹਦੀ ਕਲਾ 'ਚ ਹੋਵੋਗੇ। ਪਰਮਾਤਮਾ ਤੁਹਾਨੂੰ ਇਸ ਤੋਂ ਵੀ ਬਿਹਤਰ ਸਿਹਤ ਜਾਪ ਅਤੇ ਚੜ੍ਹਦੀ ਕਲਾ 'ਚ ਰੱਖੇ, ਹਮੇਸ਼ਾ ਅਰਦਾਸ ਕਰਦੇ ਹਾਂ। ਲੈ ਕੇ ਹਾਜ਼ਰ ਹੋ ਗਏ ਅੱਜ ਦਾ ਰਮਸ ਪੰਜਾਬੀ ਵੀਕਐਂਡ ਸ਼ੋਅ, ਜੋ ਕਿ ਹਰ ਐਤਵਾਰ ਤੁਸੀਂ 12 ਤੋਂ 1 ਵਜੇ ਤੱਕ ਸੁਣਦੇ ਹੋ। 12 ਤੋਂ 1 ਰਮਸ ਪੰਜਾਬੀ ਅਤੇ 1 ਤੋਂ 2 ਨਜ਼ਰੀਆ ਪ੍ਰੋਗਰਾਮ, ਇਹ 2 ਘੰਟੇ ਆਪਾਂ ਜੁੜਦੇ ਹਾਂ ਜੀ ਹਰ ਐਤਵਾਰ ਵਾਲੇ ਦਿਨ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਗਸਤ ਮਹੀਨੇ ਦੀ 2 ਤਾਰੀਖ ਸੰਨ 2026 ਐਤਵਾਰ ਦਾ ਦਿਨ ਹੈ ਔਰ ਬੜਾ ਅੱਜ ਮੀਂਹ ਵਾਲਾ ਦਿਨ ਹੈ ਜਿਹੜਾ ਜੀ ਉਹ ਪੂਰੇ GTA ਅਤੇ ਆਸ ਪਾਸ ਦੇ ਇਲਾਕਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 21 ਕੁ ਡਿਗਰੀ ਦੇ ਆਸ ਪਾਸ ਅੱਜ ਵੱਧ ਤੋਂ ਵੱਧ ਤਾਪਮਾਨ ਰਹੇਗਾ, ਰਾਤ ਨੂੰ 16 ਹੋ ਜਾਣਾ। ਕੱਲ੍ਹ ਦੀ ਗੱਲ ਕਰ ਲਈਏ ਤਾਂ 26 ਕੁ ਡਿਗਰੀ ਦੇ ਆਸ ਪਾਸ ਅਤੇ 13 ਡਿਗਰੀ ਹੈ ਮੰਗਲਵਾਰ ਨੂੰ, 28 ਅਤੇ 13 ਬੁੱਧਵਾਰ ਵਾਲੇ ਦਿਨ, 29 ਡਿਗਰੀ ਤੱਕ ਤਾਪਮਾਨ ਚੱਲਿਆ ਜਾਣਾ ਅਤੇ ਰਾਤ ਨੂੰ 18 ਕੁ ਡਿਗਰੀ ਰਹੇਗਾ। ਵੀਰਵਾਰ ਨੂੰ ਇੱਕ ਵਾਰੀ ਫਿਰ ਤੋਂ ਮੀਂਹ ਪੈਣ ਦੇ ਆਸਾਰ ਮੌਸਮ ਵਿਭਾਗ ਦੇ ਵੱਲੋਂ ਦੱਸੇ ਗਏ ਨੇ ਅਤੇ 28 ਕੁ ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ, ਰਾਤ ਨੂੰ 18 ਡਿਗਰੀ ਰਹੇਗਾ ਵੀਰਵਾਰ ਵਾਲੇ ਦਿਨ। ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਮਿਲ ਰਹੀ ਸੀ ਆਪਟੀਕਲ ਵਨ ਦੇ ਵੱਲੋਂ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ 416-937-2061 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰੀਮੈਕਸ ਪ੍ਰੈਜੀਡੈਂਟ ਰਿਐਲਟੀ 416-669-1379 'ਤੇ ਤੁਸੀਂ ਸੰਪਰਕ ਕਰ ਲੈਣਾ ਔਰ ਇੱਕ ਆਫਿਸ ਸਪੇਸ ਤਕਰੀਬਨ 550 ਸਕੁਆਇਰ ਫੀਟ ਦਾ ਏਰੀਆ ਜੀ 93 ਡਰਾਈਵ 'ਤੇ ਹੈ। ਅਗਰ ਤੁਸੀਂ ਇਸ ਨੂੰ ਲੀਜ਼ 'ਤੇ ਲੈਣਾ ਚਾਹੁੰਦੇ ਹੋ ਤਾਂ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਇਸ ਵੇਲੇ ਖਾਲੀ ਹੈ ਜੀ ਇਹ ਆਫਿਸ। 416-669-1379 ਟੈਲੀਫੋਨ ਨੰਬਰ 'ਤੇ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਜੁੜ ਚੁੱਕੇ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ 2 ਵਜੇ ਤੋਂ ਬਾਅਦ ਮੇਰੇ ਨਾਲ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੋ। 416-669-1379 ਮੇਰਾ ਸੈੱਲ ਨੰਬਰ ਹੈ। ਅਦਰਵਾਈਜ਼ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ 416-233-7368 ਜਾਂ 8268 ਜਾਂ ਫਿਰ 8297। ਇਹਨਾਂ ਨੰਬਰਸ 'ਤੇ ਆਪਣੀ ਗੱਲਬਾਤ, ਕੋਈ ਵੀ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਵੈਸੇ ਸਟੂਡੀਓ ਕਾਲ ਕਰਕੇ ਕੋਈ ਆਪਣੀ ਗੱਲ ਕਹਿਣੀ ਚਾਹੁੰਦੇ ਹੋ ਤਾਂ ਇਹ ਨੰਬਰਸ ਡਾਇਲ ਕੀਤੇ ਜਾ ਸਕਦੇ ਹੁੰਦੇ ਨੇ। ਟ੍ਰੈਫਿਕ ਦੇ ਵਿੱਚ ਕਿਤੇ ਵਿਘਨ ਪਿਆ ਦੇਖਦੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰ ਲੈਣੀ ਹੈ ਜੀ 416-233-7368 ਜਾਂ 8297। ਅਗਰ ਤੁਸੀਂ ਸੇਫਲੀ ਫੋਨ ਕਰ ਸਕਦੇ ਹੋ ਤਾਂ ਕੋਈ ਵੀ ਡਰਾਈਵੇ ਕਰਦਿਆਂ ਕਦੀ ਵੀ ਰਿਸਕ ਲੈ ਕੇ ਕਦੀ ਕਾਲ ਨਹੀਂ ਕਰਨਾ, ਕਦੀ ਟੈਕਸਟ ਕਰਨ ਦੀ ਜ਼ਰੂਰਤ ਨਹੀਂ ਹੈ। ਧਿਆਨ ਤੁਹਾਡਾ ਆਲਵੇਜ਼
ਜਿਹੜਾ ਉਹ ਰੋਡ 'ਤੇ ਹੋਣਾ ਚਾਹੀਦਾ ਅਗਰ ਤੁਸੀਂ ਡਰਾਈਵ ਕਰ ਰਹੇ ਹੋ ਤਾਂ, ਕਿਉਂਕਿ ਅੱਜ ਮੌਸਮ ਜਿਵੇਂ ਭਾਰੀ ਬਾਰਿਸ਼ ਹੋ ਰਹੀ ਹੈ ਇਸ ਵੇਲੇ ਅਤੇ ਸਲਿਪਰੀ ਕੰਡੀਸ਼ਨਸ ਹੁੰਦੀਆਂ ਨੇ। ਇੱਕ ਥੋੜ੍ਹਾ ਜਿਹਾ ਜੇ ਹੁਣ ਹਾਈਵੇ 'ਤੇ ਹਾਈਵੇਜ਼ ਦੀ ਗੱਲ ਕਰਾਂ ਤਾਂ ਮੈਂ ਵੀ ਹਾਈਵੇ ਲੈ ਕੇ ਆ ਰਿਹਾ ਸੀ ਅਤੇ ਕਾਫੀ ਮੀਂਹ ਦੇ ਨਾਲ ਕੀ ਆ ਕਿ ਤੁਹਾਨੂੰ ਦੂਰ ਤੱਕ ਜਿਹੜਾ ਵਿਜ਼ੀਬਿਲਟੀ ਨਹੀਂ ਰਹਿੰਦੀ, ਦਿਸਦਾ ਨਹੀਂ ਹੈ। ਸੋ ਬੜੇ ਧਿਆਨ ਦੇ ਨਾਲ ਤੁਸੀਂ ਡਰਾਈਵਿੰਗ ਅੱਜ ਕਰਨੀ ਹੈ ਜੀ, ਅਤੇ ਕੋਈ ਪੈਸੰਜਰ ਸੀਟ 'ਤੇ ਤੁਹਾਡੇ ਨਾਲ ਕੋਈ ਬੈਠਾ ਉਸ ਵੇਲੇ ਤਾਂ ਫਿਰ ਤੁਸੀਂ ਜ਼ਰੂਰ ਡੈਫੀਨੇਟਲੀ ਉਹ ਇਨਸਾਨ ਜਿਹੜਾ ਸਾਨੂੰ ਟੈਕਸਟ ਕਰ ਸਕਦਾ ਜਾਂ ਕਾਲ ਕਰਨੀ ਆ ਅਤੇ ਉਹ ਵੀ ਕੀਤੀ ਜਾ ਸਕਦੀ ਹੁੰਦੀ ਹੈ। ਸਿਵਿਕ ਡੇ ਹੋਲੀਡੇ ਹੈ ਜੀ ਇਸ ਵਾਰੀ, ਕੱਲ੍ਹ ਨੂੰ ਲੌਂਗ ਵੀਕਐਂਡ ਹੈ। ਸੋ ਲੌਂਗ ਵੀਕਐਂਡ ਦੀਆਂ ਤੁਹਾਨੂੰ ਸ਼ੁਭ ਇਛਾਵਾਂ, ਪਰਮਾਤਮਾ ਤੁਹਾਨੂੰ ਜ਼ਰੂਰ ਚੜ੍ਹਦੀ ਕਲਾ 'ਚ ਤਾਂ ਰੱਖੇ ਹੀ, ਪਲੱਸ ਤੁਸੀਂ ਆਪਣੇ ਬੱਚਿਆਂ ਦੇ ਨਾਲ, ਕਿਉਂਕਿ ਆਖਰੀ ਮਹੀਨਾ ਬੱਚਿਆਂ ਦੀਆਂ ਛੁੱਟੀਆਂ ਦਾ, ਜ਼ਰੂਰ ਤੁਸੀਂ ਇਸ ਲੌਂਗ ਵੀਕਐਂਡ ਨੂੰ ਵੀ ਇੰਜੋਏ ਕਰੋਗੇ। ਅਗਰ ਦੂਰ ਦੁਰਾਡੇ ਜਾ ਰਹੇ ਹੋ ਤਾਂ ਬੜੇ ਧਿਆਨ ਦੇ ਨਾਲ ਜਿੱਥੇ ਡਰਾਈਵ ਕਰਨਾ ਉੱਥੇ, ਕਿਉਂਕਿ ਅੱਜ ਤਾਂ ਖੈਰ ਦਿਨ ਜਿਹੜਾ ਉਹ ਬੀਚ ਵਾਲਾ ਨਹੀਂ ਹੈ, ਔਰ ਕੱਲ੍ਹ ਨੂੰ ਤੁਸੀਂ ਕਿਤੇ ਵੀ ਬੀਚਸ ਵਗੈਰਾ 'ਤੇ ਜਾਂਦੇ ਹੋ ਜਾਂ ਕਿਤੇ ਵੀ ਪਾਣੀ ਜਿੱਥੇ ਡੂੰਘਾ ਪਾਣੀ ਹੈ ਤੁਸੀਂ ਉੱਥੇ ਪਹੁੰਚਦੇ ਹੋ, ਇੰਜੋਏ ਕਰਦੇ ਹੋ, ਤਾਂ ਬਟ ਬੜੇ ਧਿਆਨ ਦੇ ਨਾਲ ਡੂੰਘੇ ਪਾਣੀ 'ਚ ਜਾਣ ਤੋਂ ਗੁਰੇਜ਼ ਕਰੋ ਅਗਰ ਤੈਰਨਾ ਨਹੀਂ ਜਾਣਦੇ। ਜੇ ਸਵਿਮਿੰਗ ਆਉਂਦੀ ਹੈ ਤਾਂ ਫਿਰ ਡੈਫੀਨੇਟਲੀ ਜੀ ਤੁਸੀਂ ਜਿੱਥੇ ਮਰਜ਼ੀ, ਔਰ ਪਲੱਸ ਜਿਹੜਾ ਸੇਫਟੀ ਗੇਅਰ ਹੈ ਜੈਕਟਸ ਵਗੈਰਾ ਪਾ ਕੇ ਜ਼ਰੂਰ ਤੁਸੀਂ ਇੰਜੋਏ ਕਰੋ, ਕਿਉਂਕਿ ਅਦਰਵਾਈਜ਼ ਜਿਹੜੀਆਂ ਐਕਸੀਡੈਂਟਸ ਹੋਣ ਦੇ, ਦੁਰਘਟਨਾਵਾਂ ਹੋਣ ਦੇ ਜਿਹੜੇ ਚਾਂਸਿਸ ਆ ਉਹ ਹਮੇਸ਼ਾ ਹੀ, ਖਾਸ ਕਰਕੇ ਜਦੋਂ ਸਾਨੂੰ ਸਵਿਮਿੰਗ ਵਗੈਰਾ ਨਹੀਂ ਆਉਂਦੀ, ਅਸੀਂ ਤੈਰਨਾ ਨਹੀਂ ਜਾਣਦੇ ਅਤੇ ਫਿਰ ਪਾਣੀ ਦੇ ਵਿੱਚ ਕਈ ਵਾਰੀ ਡੂੰਘੇ ਪਾਣੀ 'ਚ ਜਾ ਵੜਦੇ ਹਾਂ ਅਤੇ ਫਿਰ ਮੁਸ਼ਕਲ ਜਿਹੜੀ ਆ ਉਹ ਬਣ ਜਾਂਦੀ ਆ। ਅਗੇਨ ਜੀ ਤੁਹਾਡੇ ਵਾਸਤੇ ਸ਼ੁਭ ਸ਼ਾਮਾਂ ਇਸ ਲੌਂਗ ਵੀਕਐਂਡ ਦੀਆਂ। ਜ਼ਰੂਰ ਤੁਸੀਂ ਅਗਰ ਸਟੂਡੀਓ 'ਚ ਕਾਲ ਕਰਨੀ ਹੋਵੇ ਤਾਂ ਫਿਰ ਡੈਫੀਨੇਟਲੀ 416-233-7368 ਜਾਂ 8297 ਡਾਇਲ ਕਰ ਸਕਦੇ ਹੋ, ਨਹੀਂ ਤਾਂ 2 ਵਜੇ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਅਤੇ 416-669-1379 'ਤੇ ਸੰਪਰਕ ਕੀਤਾ ਜਾ ਸਕਦਾ ਹੁੰਦਾ।

0: ਦੋਸਤੋ ਜੁੜੇ ਹੋ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1339 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਅਦਰਵਾਈਜ਼ ਤੁਸੀਂ ਸਟੂਡੀਓ 'ਚ ਕਾਲ ਕਰਨ ਵਾਸਤੇ 416-233-7368 ਜਾਂ 82-97 ਡਾਇਲ ਕਰ ਸਕਦੇ ਹੋ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ, ਕੋਈ ਇਨਫੋਰਮੇਸ਼ਨ, ਕੋਈ ਜਾਣਕਾਰੀ ਕੋਈ ਸਾਂਝੀ ਕਰਨੀ ਹੈ ਤਾਂ ਤਦ ਵੀ ਤੁਸੀਂ 416-669-1339 'ਤੇ ਕਾਲ ਕਰ ਸਕਦੇ ਹੋ, ਜਾਂ ਤੁਸੀਂ ਮੈਨੂੰ 416-669-1379 'ਤੇ ਟੈਕਸਟ ਮੈਸੇਜ ਦੇ ਰੂਪ ਦੇ ਵਿੱਚ ਜਾਂ ਵਟਸਐਪ ਮੈਸੇਜ ਭੇਜ ਸਕਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਉਹ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਦੋਸਤਾਂ ਮਿੱਤਰਾਂ ਸੰਬੰਧੀਆਂ ਤੱਕ ਜੋ ਸਾਨੂੰ ਇਸ ਵੇਲੇ ਸੁਣ ਰਹੇ ਨੇ ਉਹਨਾਂ ਤੱਕ ਪਹੁੰਚਾਉਣੀ ਹੈ, ਤਾਂ ਡੈਫੀਨੇਟਲੀ ਤੁਸੀਂ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਦੇ ਰੂਪ 'ਚ ਭੇਜ ਸਕਦੇ ਹੋ। ਅਦਰਵਾਈਜ਼ ਸਟੂਡੀਓ ਕਾਲ ਕੀਤੀ ਜਾ ਸਕਦੀ ਹੈ 416-233-7368 ਜਾਂ ਫਿਰ 8297 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਅੱਜ ਮੈਂ ਜ਼ਰੂਰ ਆਪਣੇ ਪਰਿਵਾਰਾਂ ਦੇ ਵੱਲੋਂ, ਆਪਣੇ ਪ੍ਰੋਗਰਾਮ ਦੇ ਵੱਲੋਂ ਜਿਹੜੀ ਆ ਮੁਬਾਰਕਬਾਦ ਹੈ ਜੀ, ਉਹ ਦੇਣੀ ਚਾਹਾਂਗਾ ਸਾਡੇ ਬੜੇ ਨਿੱਘੇ ਮਿੱਤਰ ਕੁਲਜੀਤ ਗਾਖਲ ਹੋਰੀ ਔਰ ਚਾਚਾ ਜੀ ਸਾਡੇ ਸੰਤੋਖ ਸਿੰਘ ਗਾਖਲ ਔਰ ਕੁਲਜੀਤ ਹੋਰਾਂ ਦੀ ਜਿਹੜੀ ਭਾਣਜੀ ਹੈ ਜੀ ਗੁਰਿੰਦਰ ਕੌਰ। ਅੱਜ ਉਹਨਾਂ ਦਾ ਜਿਹੜਾ ਵਿਆਹ ਆ ਜੀ, ਉਹ ਵੈਡਿੰਗ ਸੈਰਾਮਨੀ ਹੈ ਅੱਜ ਹੋ ਰਹੀ ਹੈ ਸਤਵਿੰਦਰ ਸਿੰਘ ਹੋਰਾਂ ਦੇ ਨਾਲ। ਸੋ ਅਸੀਂ ਆਪਣੇ ਪਰਿਵਾਰਾਂ ਦੇ ਵੱਲੋਂ, ਆਪਣੇ ਪ੍ਰੋਗਰਾਮ ਦੇ ਵੱਲੋਂ ਤੱਖੜ ਅਤੇ ਥਿੰਦ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਭੇਜਦੇ ਹਾਂ ਔਰ ਪਰਮਾਤਮਾ ਇਹਨਾਂ ਦੋਹਾਂ ਨੂੰ, ਗੁਰਿੰਦਰ ਅਤੇ ਸਤਵਿੰਦਰ ਨੂੰ, ਚੜ੍ਹਦੀ ਕਲਾ ਬਖਸ਼ੇ ਔਰ ਇਹਨਾਂ ਦਾ ਜਿਹੜਾ ਵਿਆਹਤਾ ਜੀਵਨ ਹੈ ਜੀ ਉਹ ਖੁਸ਼ੀਆਂ ਭਰਿਆ ਰਹੇ। ਦਿੱਲੀ ਅਰਦਾਸ ਹੈ ਸਾਡੀ ਔਰ ਇੱਕ ਵਾਰੀ ਫਿਰ ਤੋਂ ਗਾਖਲ ਪਰਿਵਾਰ ਨੂੰ ਵੀ, ਤੱਖੜ ਪਰਿਵਾਰ ਨੂੰ ਅਤੇ ਥਿੰਦ ਪਰਿਵਾਰ ਨੂੰ ਬਹੁਤ ਬਹੁਤ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਜੁੜੇ ਹੋਏ ਦੋਸਤੋ ਤੁਸੀਂ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਗਰ ਤੁਸੀਂ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਕੋਈ ਪ੍ਰੋਪਰਟੀ ਤੁਸੀਂ ਖਰੀਦਣੀ ਆ, ਵੇਚਣੀ ਆ, ਰੈਜੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ, ਲੀਜ਼ 'ਤੇ ਤੁਸੀਂ ਕਰਨਾ ਚਾਹੁੰਦੇ ਹੋ, ਲੀਜ਼ 'ਤੇ ਲੈਣਾ ਚਾਹੁੰਦੇ ਹੋ ਜਾਂ ਲੀਜ਼ 'ਤੇ ਕੋਈ ਵੀ ਪ੍ਰੋਪਰਟੀ ਆਪਣੀ ਜਿਹੜੀ ਉਹ ਦੇਣੀ ਹੈ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਨਾਲ ਮੈਂ ਕੰਮ ਕਰਦਾ ਜੀ, 416-669-1339 'ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਲਈ ਜਾ ਸਕਦੀ ਹੁੰਦੀ ਹੈ। ਕੁਈਨ ਕੈਨੇਡੀ ਏਰੀਏ ਦੇ ਵਿੱਚ ਅਗਰ ਤੁਸੀਂ ਪੀਜ਼ਾ ਸਟੋਰ ਰਨ ਕਰਨਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਕਮਾਲ ਦੀ ਲੋਕੇਸ਼ਨ ਹੈ ਔਰ ਚੱਲ ਰਿਹਾ ਬਿਜ਼ਨਸ ਹੈ ਇਸ ਵੇਲੇ ਔਰ ਬੜਾ, ਜੇ ਪੋਟੈਂਸ਼ੀਅਲ ਦੀ ਗੱਲ ਕਰੀਏ ਤਾਂ ਬਹੁਤ ਢੁੱਕਵੀਂ ਲੋਕੇਸ਼ਨ ਹੈ ਜੀ। ਅਗਰ ਤੁਸੀਂ ਪੀਜ਼ਾ ਸਟੋਰ ਰਨ ਕਰਨਾ ਚਾਹੁੰਦੇ ਹੋ ਅਤੇ ਉਸਨੂੰ ਖਰੀਦਣਾ ਚਾਹੁੰਦੇ ਹੋ ਬਿਜ਼ਨਸ ਨੂੰ, ਤਾਂ ਤਦ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ। 416-669-1339 ਟੈਲੀਫੋਨ ਨੰਬਰ ਹੈ ਔਰ 93 ਡਰਾਈਵ 'ਤੇ ਡਿਕਸੀ ਐਂਡ ਡੈਰੀ ਰੋਡ ਦਾ ਏਰੀਆ। ਅਗਰ ਉੱਥੇ ਆਫਿਸ ਸਪੇਸ ਸੈਕਿੰਡ ਫਲੋਰ 'ਤੇ ਆ ਜੀ, ਬਿਲਕੁਲ ਨਿਊਲੀ ਪੇਂਟਡ ਆ ਇਸ ਵੇਲੇ, ਤਾਜ਼ਾ ਪੇਂਟ ਕਰਕੇ ਬਹੁਤ ਕਮਾਲ ਦਾ ਆਫਿਸ ਹੈ, ਬੜੀ ਸੋਹਣੀ। ਜੇ ਲਾਈਟ ਦੀ ਗੱਲ ਕਰੀਏ ਤਾਂ ਵੱਡੀਆਂ ਵਿੰਡੋਜ਼ ਨੇ ਅਤੇ ਬਹੁਤ ਸੋਹਣੀ ਜਿਹੜੀ ਲਾਈਟ ਹੈ ਆਫਿਸ ਦੇ ਵਿੱਚ ਉਹ ਆਉਂਦੀ ਹੈ, ਕਮਾਲ ਦੀ ਲੋਕੇਸ਼ਨ ਹੈ ਔਰ ਵਾਕ ਇਨ ਵਗੈਰਾ ਜੇ ਗੱਲ ਕਰੋ ਤਾਂ ਕਾਫੀ ਹੈ ਉੱਥੇ ਜਿਹੜੀ ਵਾਕਿੰਗ ਟ੍ਰੈਫਿਕ। ਅਗਰ ਤੁਸੀਂ ਕੋਈ ਵੀ ਅਜਿਹਾ ਕੋਈ ਬਿਜ਼ਨਸ ਹੈ ਤੁਹਾਡਾ ਜਿਹੜਾ ਡਿਪੈਂਡਿੰਗ ਔਨ ਕਿ ਤੁਸੀਂ, ਤੁਹਾਨੂੰ ਉਹੋ ਜਿਹੇ ਕਲਾਇੰਟਸ ਚਾਹੀਦੇ ਹੋਣ ਜੋ ਵਾਕ ਇਨ ਵੀ ਕਰ ਸਕਣ, ਸੋ ਕਿਸੇ ਤਰ੍ਹਾਂ ਦਾ ਵੀ ਪ੍ਰੋਫੈਸ਼ਨਲ ਜਿਹੜਾ ਬਿਜ਼ਨਸ ਤੁਸੀਂ ਆਫਿਸ ਸੈਟਅਪ ਕਰਨ ਵਾਸਤੇ ਰਾਈਟ ਵੇ ਮੂਵ ਇਨ ਕਰ ਸਕਦੇ ਹੋ, ਤੁਸੀਂ ਇਸ ਵੇਲੇ ਖਾਲੀ ਹੈ, ਉਸ ਲਈ ਵੀ ਤੁਸੀਂ ਮੈਨੂੰ 416-669-1339 'ਤੇ ਸੰਪਰਕ ਕਰ ਲੈਣਾ। ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗਾ। ਅਗਰ ਤੁਸੀਂ ਉਹਨੂੰ ਦੇਖਣਾ ਵੀ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, 416-669-1379 ਮੇਰਾ ਟੈਲੀਫੋਨ ਨੰਬਰ ਹੈ। ਔਰ ਸਾਨੂੰ ਦੋ ਜਿਹੜੀਆਂ ਇੰਡਸਟਰੀਅਲ ਪ੍ਰੋਪਰਟੀ ਦੀ ਜ਼ਰੂਰਤ ਹੈ, ਇੱਕ ਖਰੀਦਣ ਦੇ ਵਾਸਤੇ, ਅਗਰ ਤੁਸੀਂ ਦੋਨੋਂ ਹੀ ਐਕਚੁਅਲੀ ਬਾਇਰ ਜਿਹੜੇ ਸਾਡੇ ਕੋਲ ਉਹ ਇਸ ਵੇਲੇ ਕੁਆਲੀਫਾਈਡ ਬਾਇਰਸ ਨੇ, ਇੱਕ ਤਕਰੀਬਨ 6000 ਸਕੁਏਅਰ ਫੀਟ ਦਾ ਇੰਡਸਟਰੀਅਲ ਜੇ ਯੂਨਿਟ ਹੋਵੇ ਜਾਂ ਸਟੈਂਡ ਲੋਨ ਬਿਲਡਿੰਗ ਹੈ ਤੁਹਾਡੇ ਪਾਸ ਜਿੱਥੇ 8 ਤੋਂ 10 ਟ੍ਰੇਲਰ ਪਾਰਕ ਕੀਤੇ ਜਾ ਸਕਦੇ ਹੋਣ, ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਲੈਣੀ ਆ। ਕਿਤੇ ਵੀ ਇਹ ਬਰੈਂਪਟਨ, ਮਿਸਾਗਾ, ਮਿਲਟਨ ਜਾਂ ਬੋਲਟਨ ਕਿਸੇ ਏਰੀਏ ਦੇ ਵਿੱਚ ਵੀ ਤੁਹਾਡੇ ਪਾਸ ਹੋਵੇ ਤਾਂ ਤੁਸੀਂ ਡੈਫੀਨੇਟਲੀ ਸਾਨੂੰ ਸੰਪਰਕ ਕਰ ਲੈਣਾ, 416-669-1339 ਟੈਲੀਫੋਨ ਨੰਬਰ ਦੇ ਉੱਤੇ। ਔਰ ਇੱਕ 4000 ਸਕੁਏਅਰ ਫੀਟ ਦਾ ਯੂਨਿਟ ਚਾਹੀਦਾ ਜਿਹਦੇ 'ਚ ਡਰਾਈਵਿੰਗ ਡੋਰ ਹੋਵੇ, ਸੋ ਇਹੀ ਰਿਕੁਆਇਰਮੈਂਟ ਹੈ। ਔਰ ਤੁਹਾਡੇ ਪਾਸ ਬਰੈਂਪਟਨ ਜਾਂ ਇੱਥੇ ਬੋਲਟਨ ਇੱਥੇ ਕਿਤੇ ਵੀ ਤੁਹਾਡੇ ਪਾਸ ਅਜਿਹੀ ਕੋਈ ਯੂਨਿਟ ਹੈ ਅਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਲਿਓ ਜੀ। 416-669-1339 ਟੈਲੀਫੋਨ ਨੰਬਰ ਹੈ। ਔਰ ਇੱਕ 4 bedroom 3 washroom ਦਾ ਟਾਊਨ ਹਾਊਸ, ਫਰੀ ਹੋਲ ਟਾਊਨ ਹਾਊਸ ਹੈ ਜੀ ਇਹ, ਬੋਵੇ ਡਰਾਈਵ ਐਂਡ ਹਾਈਵੇ ਪੋਰਟ ਦੇ ਨੇੜੇ ਹੈ। ਕਦੀ ਵੀ ਤੁਸੀਂ ਇਸ ਨੂੰ ਖਰੀਦਣਾ ਚਾਹੋ ਤਾਂ ਉਸ ਸੰਬੰਧੀ ਵੀ ਸਾਨੂੰ ਸੰਪਰਕ ਕਰ ਲੈਣਾ। 416-669-1339 ਟੈਲੀਫੋਨ ਨੰਬਰ ਹੈ ਜੀ। 416-669-1379 'ਤੇ ਤੁਸੀਂ ਕਾਲ ਕਰੋਗੇ ਅਤੇ ਇਸ ਪ੍ਰੋਪਰਟੀ ਦੀ ਜਾਣਕਾਰੀ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕਾਂਗੇ ਜ਼ਰੂਰ। ਅਤੇ 416-669-1379 'ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਕਾਮਨਵੈਲਥ ਗੇਮਸ ਜਿਹੜੀਆਂ ਗਲਾਸਗੋ ਦੇ ਵਿੱਚ ਹੋ ਰਹੀਆਂ ਜੀ, ਅੱਜ ਆਖਰੀ ਦਿਨ ਆ ਅਤੇ ਹੁਣ ਤੱਕ ਜੋ ਮੈਡਲਸ ਦੀ ਗਿਣਤੀ ਹੈ, ਆਸਟ੍ਰੇਲੀਆ ਪਹਿਲੇ ਨੰਬਰ 'ਤੇ ਹੈ ਜੀ, 70 ਗੋਲਡ ਨੇ, 44 ਸਿਲਵਰ ਨੇ ਉਹਨਾਂ ਦੇ ਕੋਲ, 56 ਬ੍ਰੌਂਜ਼ ਨੇ, 170 ਟੋਟਲ ਮੈਡਲਸ ਨੇ ਆਸਟ੍ਰੇਲੀਆ ਦੇ ਕੋਲ। ਦੂਜੇ ਨੰਬਰ 'ਤੇ ਇੰਗਲੈਂਡ ਹੈ। ਔਰ ਗੋਲਡ ਦੇ ਜੇ ਗਿਣਤੀ ਦੇ ਵਿੱਚ ਗੱਲ ਕਰ ਲਈਏ ਤਾਂ ਆਸਟ੍ਰੇਲੀਆ ਦੇ ਕੋਲ ਨੇੜੇ ਬੰਨੇ ਵੀ ਨਹੀਂ ਆ, 29 ਗੋਲਡ ਨੇ ਇੰਗਲੈਂਡ ਦੇ ਕੋਲ, 45 ਸਿਲਵਰ ਨੇ, 36 ਬ੍ਰੌਂਜ਼ ਨੇ ਅਤੇ ਟੋਟਲ 110 ਮੈਡਲਸ ਨੇ। ਦੂਜੇ ਨੰਬਰ 'ਤੇ ਇੰਗਲੈਂਡ ਹੈ ਅਤੇ ਤੀਜੇ ਨੰਬਰ 'ਤੇ ਸਾਡਾ ਕੈਨੇਡਾ, ਜਿਹਦੇ ਕੋਲ ਟੋਟਲ 62 ਮੈਡਲਸ ਨੇ, 19 ਗੋਲਡ ਨੇ, 20 ਸਿਲਵਰ ਮੈਡਲਸ ਨੇ ਅਤੇ 23 ਬ੍ਰੌਂਜ਼ ਮੈਡਲਸ ਨੇ, ਟੋਟਲ 62 ਹੈ। ਅਤੇ ਚੌਥੇ ਨੰਬਰ 'ਤੇ ਇੰਡੀਆ ਜੀ, ਇੰਡੀਆ ਦੇ ਕੋਲ 13 ਗੋਲਡ ਨੇ, 17 ਸਿਲਵਰ ਨੇ, 9 ਮੈਡਲ ਜਿਹੜੇ ਬ੍ਰੌਂਜ਼ ਨੇ ਅਤੇ ਟੋਟਲ 39 ਹੈ। ਸਕੋਟਲੈਂਡ ਦੇ ਕੋਲ ਵੀ 39 ਹੈ, ਲੇਕਿਨ ਸਕੋਟਲੈਂਡ ਦੇ ਕੋਲ 13 ਗੋਲਡ, 9 ਸਿਲਵਰ ਨੇ ਅਤੇ 17 ਬ੍ਰੌਂਜ਼ ਨੇ, ਟੋਟਲ 39 ਸਕੋਟਲੈਂਡ ਦੇ ਕੋਲ ਵੀ। ਔਰ ਨਿਊਜ਼ੀਲੈਂਡ ਨੰਬਰ 6ਵੇਂ 'ਤੇ ਆ, 10 ਗੋਲਡ ਨੇ, 14 ਸਿਲਵਰ ਨੇ ਅਤੇ 11 ਬ੍ਰੌਂਜ਼ ਨੇ, 35 ਟੋਟਲ ਮੈਡਲਸ ਨੇ। ਅਤੇ ਨਾਈਜੀਰੀਆ ਦੇ ਕੋਲ ਟੋਟਲ 24 ਹੈ, 7ਵੇਂ ਨੰਬਰ 'ਤੇ ਨਾਈਜੀਰੀਆ ਹੈ, ਨਾਈਜੀਰੀਆ ਦੇ ਕੋਲ 10 ਗੋਲਡ, 7 ਸਿਲਵਰ ਅਤੇ 7 ਹੀ ਬ੍ਰੌਂਜ਼ ਨੇ। ਅਤੇ ਜਮੈਕਾ 8ਵੇਂ ਨੰਬਰ 'ਤੇ ਹੈ ਜੀ, ਜਮੈਕਾ ਦੇ ਕੋਲ 10 ਗੋਲਡ ਹੈ, 4 ਸਿਲਵਰ ਹੈ ਅਤੇ 5 ਬ੍ਰੌਂਜ਼ ਹੈ ਜੇ ਟੋਟਲ ਪਹਿਲੇ ਦੂਜੇ ਤੀਜੇ ਚੌਥੇ ਨੰਬਰ ਦੀ ਗੱਲ ਆਪਾਂ ਕਰਦੇ ਹਾਂ ਤਾਂ ਗੈਪ ਬਹੁਤ ਜ਼ਿਆਦਾ ਆ। ਜਿਵੇਂ ਆਸਟ੍ਰੇਲੀਆ ਦੇ 170, ਦੂਜੇ 'ਤੇ ਇੰਗਲੈਂਡ, ਸਿੱਧਾ ਹੀ 60 ਮੈਡਲ ਦੀ ਡਿਫਰੈਂਸ ਹੈ ਜੀ, 110 ਨੇ ਅਤੇ ਕੈਨੇਡਾ ਉਸ ਤੋਂ ਬਾਅਦ ਫਿਰ 62 ਹੈ। ਸੋ ਇੱਕ ਵੱਡਾ ਮਾਰਜਨ, ਇੱਕ ਵੱਡਾ ਗੈਪ ਹੈ ਜਿਹੜਾ। ਅਤੇ ਇੰਡੀਆ ਚੌਥੇ ਨੰਬਰ 'ਤੇ, 62 ਤੋਂ ਬਾਅਦ 39, ਸੋ ਇੱਥੇ ਵੀ ਤਕਰੀਬਨ 23 ਮੈਡਲਸ ਆ ਜਿਹੜਾ ਉਹ ਡਿਫਰੈਂਸ ਹੈ ਕੈਨੇਡਾ ਇੰਡੀਆ ਦਾ। ਸੋ ਸਾਰੀਆਂ ਹੀ ਟੀਮਾਂ ਨੂੰ ਸ਼ੁਭ ਸ਼ਾਮਾਂ, ਬਹੁਤ ਬਹੁਤ ਮੁਬਾਰਕਬਾਦ। ਅਤੇ ਕਾਮਨਵੈਲਥ ਜਿਵੇਂ ਮੈਂ ਗੱਲ ਕੀਤੀ ਹੈ ਕਿ ਅੱਜ ਇਹਨਾਂ ਗੇਮਸ ਹੀ ਅੱਜ ਲਾਸਟ ਏ ਆ, ਸਮਾਪਤੀ ਹੈ ਅੱਜ, 23 ਜੁਲਾਈ ਤੋਂ ਸ਼ੁਰੂ ਹੋਈਆਂ ਸਨ, ਸੋ ਅੱਜ ਆਖਰੀ ਦਿਨ ਹੈ ਜੀ। ਔਰ ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਸਾਰੇ ਹੀ ਦੇਸ਼ਾਂ ਦੀਆਂ ਜਿੰਨੀਆਂ ਵੀ ਟੀਮਾਂ ਉੱਥੇ ਪਹੁੰਚੀਆਂ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਜੁੜੇ ਹੋਏ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕਿਤੇ ਵੀ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਫਿਰ ਨਾਮ ਹਮੇਸ਼ਾ ਅਸੀਂ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਸਾਂਝਾ ਕਰਦੇ ਹਾਂ, ਜਿਨ੍ਹਾਂ ਦੇ ਵੱਲੋਂ ਕੁਝ ਇੱਕ ਸਪੈਸ਼ਲ ਡੀਲਸ ਸਾਡੇ ਤੱਕ ਪਹੁੰਚੀਆਂ ਨੇ। ਟਿਕਟਾਂ ਸੰਬੰਧੀ ਜਿਹੜੀ ਜਾਣਕਾਰੀ ਆਈ ਹੈ ਕਿ 1-way ਡੀਲ ਜਿਹੜੀਆਂ ਨੇ ਟੋਰਾਂਟੋ ਤੋਂ ਦਿੱਲੀ, $1,049 ਦੇ ਵਿੱਚ ਤੁਸੀਂ 1-way ਟਿਕਟ ਲੈ ਸਕਦੇ ਹੋ। ਅੰਮ੍ਰਿਤਸਰ ਵਾਸਤੇ $1,285 'ਚ। ਰਿਟਰਨ ਟਿਕਟਸ ਦੀ ਗੱਲ ਕਰੀਏ, ਟੋਰਾਂਟੋ ਤੋਂ ਅੰਮ੍ਰਿਤਸਰ ਜਿਹੜੀ ਹੈ $1,799 'ਚ ਮਿਲ ਸਕਦੀ ਹੈ। ਟੋਰਾਂਟੋ ਤੋਂ ਦਿੱਲੀ $1,575 'ਚ ਟਿਕਟ ਤੁਸੀਂ ਲੈ ਸਕਦੇ ਹੋ। ਪਾਕਿਸਤਾਨ ਜਾਣਾ ਤਾਂ ਫਿਰ 1-way ਜਿਹੜੇ ਫੇਅਰਸ ਨੇ ਟੋਰਾਂਟੋ ਤੋਂ ਕਰਾਚੀ ਦਾ, ਉਹ $1,235 ਆ। ਇਸਲਾਮਾਬਾਦ ਵਾਸਤੇ $1,250 ਹੈ। ਅਤੇ ਰਿਟਰਨ ਟਿਕਟਸ ਜਿਹੜੀਆਂ ਨੇ ਟੋਰਾਂਟੋ ਤੋਂ ਕਰਾਚੀ $2,180, ਅਤੇ ਇਸਲਾਮਾਬਾਦ ਵਾਸਤੇ 2190 ਡਾਲਰ ਦੇ ਵਿੱਚ ਜਿਹੜੀ ਟਿਕਟ ਹੈ ਜੀ ਉਹ ਤੁਸੀਂ ਲੈ ਸਕਦੇ ਹੋ। ਆਲ ਇਨਕਲੂਸਿਵ ਜਿਹੜੇ ਵਕੇਸ਼ਨ ਡੀਲਸ ਨੇ ਡੋਮਿਨਿਕਨ ਰਿਪਬਲਿਕ ਵਾਸਤੇ 1245 ਡਾਲਰ ਤੋਂ ਸਟਾਰਟ ਹੋ ਜਾਂਦੇ ਆ ਅਤੇ ਮੈਕਸੀਕੋ ਲਈ 1130 ਡਾਲਰ ਤੋਂ ਪ੍ਰਾਈਸਿਸ ਜਿਹੜੀਆਂ ਉਹ ਸਟਾਰਟ ਹੁੰਦੀਆਂ ਨੇ। ਵਧੇਰੇ ਜਾਣਕਾਰੀ ਤੁਸੀਂ 905-678-1200 ਡਾਇਲ ਕਰਕੇ ਲੈ ਸਕਦੇ ਹੋ। 7 ਦਿਨ ਖੁੱਲ੍ਹਦੇ ਨੇ ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ। ਕਸਟਮਰ ਸਰਵਿਸ ਆਲਵੇਜ਼ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦੀ ਅਵੇਲੇਬਲ ਹੁੰਦੀ ਹੈ। ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਤਾਂ 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਅਤੇ ਜਿਹੜੀਆਂ ਸਪੈਸ਼ਲ ਜੋ ਗੇਮਸ ਚੱਲ ਰਹੀਆਂ ਨੇ ਜੀ ਬਰੈਂਪਟਨ ਦੇ ਵਿੱਚ, ਜੋ ਪਹਿਲੀ ਵਾਰੀ ਔਰਗੇਨਾਈਜ਼ਰ ਦੇ ਵੱਲੋਂ ਇਹ ਅਰੇਂਜਮੈਂਟ ਕੀਤਾ ਗਿਆ, ਇਸ ਵਾਰੀ ਸਿੱਖ ਗੇਮਸ ਕੈਨੇਡਾ, ਜਿਨ੍ਹਾਂ ਦੀ ਸ਼ੁਰੂਆਤ 31 ਜੁਲਾਈ ਤੋਂ ਹੋਈ ਹੈ ਔਰ ਬੀਤੇ ਕੱਲ੍ਹ ਓਪਨਿੰਗ ਸੈਰਾਮਨੀ ਹੋਈ ਹੈ। ਕਮਾਲ ਦੀ ਇਹ ਜਿਹੜਾ ਇਵੈਂਟ ਹੈ ਉਹ ਹੋਇਆ। ਹੋ ਸਕਦਾ ਕਿ ਅੱਜ ਥੋੜ੍ਹੀ ਬਹੁਤੀ ਡਿਸਟਰਬੈਂਸ, ਥੋੜ੍ਹਾ ਬਹੁਤਾ ਜਿਹੜੀ ਰੁਕਾਵਟ ਹੈ ਜੀ ਗੇਮਸ ਦੇ ਵਿੱਚ, ਕਿਉਂਕਿ ਮੋਸਟ ਆਫ ਦਾ ਗੇਮ ਜਿਹੜੀਆਂ ਉਹ ਬਾਹਰ ਓਪਨਲੀ ਹੋ ਰਹੀਆਂ ਨੇ, ਸੋ ਉਹਦੇ 'ਚ ਅੱਜ ਮੀਂਹ ਦੀ ਵਜ੍ਹਾ ਕਰਕੇ ਖੜੋਤ ਜ਼ਰੂਰ ਆ ਸਕਦੀ ਹੈ। ਕੋਸ਼ਿਸ਼ ਹੋਏਗੀ ਸਾਡੀ ਕਿ ਅੱਗੇ ਚੱਲ ਕੇ ਜੇ ਤੁਹਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰ ਸਕੇ ਤਾਂ ਡੈਫੀਨੇਟਲੀ ਉਹ ਕਰਾਂਗੇ ਜੀ। ਸੋ ਅਦਰਵਾਈਜ਼ ਅੱਜ ਅਤੇ ਕੱਲ੍ਹ ਲਾਸਟ ਡੇ ਹੈ ਸਿੱਖ ਗੇਮਸ ਕੈਨੇਡਾ, ਅਤੇ ਸਾਰੀਆਂ ਹੀ ਜਿਹੜੀਆਂ ਗੇਮਸ ਨੇ, ਸਾਰੇ ਜਿਹੜੇ ਇਵੈਂਟ ਨੇ ਉਹ ਬਰੈਂਪਟਨ ਸੌਕਰ ਸੈਂਟਰ ਅਤੇ ਕੈਸੀ ਕੈਂਬਲ ਦੇ ਵਿੱਚ ਹੋ ਰਹੇ ਨੇ। ਕੁਛ ਇੱਕ ਗੇਮ ਜਿਹੜੀਆਂ ਕੈਸੀ ਕੈਂਬਲ ਦੇ ਵਿੱਚ ਅਤੇ ਕੁਝ ਇੱਕ ਜਿਹੜੀਆਂ ਨੇ ਉਹ ਬਰੈਂਪਟਨ ਸੌਕਰ ਸੈਂਟਰ ਦੇ ਵਿੱਚ ਹੋਣੀਆਂ ਨੇ। ਧੁਰਾ ਜਿਹੜਾ ਉਹ ਸੈਂਡਲਵੁੱਡ ਪਾਰਕਵੇ ਹੀ ਹੈ ਜੀ, ਕਿਉਂਕਿ ਡਿਕਸੀ ਸੈਂਡਲਵੁੱਡ ਅਤੇ ਬਰੈਂਪਟਨ ਸੌਕਰ ਸੈਂਟਰ ਹੈ ਅਤੇ ਕੈਸੀ ਕੈਂਬਲ ਜਿਹੜਾ ਉਹ ਚਿੰਕਿਊਜ਼ੀ ਐਂਡ ਸੈਂਡਲਵੁੱਡ ਦਾ ਜਿਹੜਾ ਕੋਰਨਰ ਹੈ ਉੱਥੇ ਹੈ। ਸੋ ਇਸੇ ਰੂਟ 'ਤੇ ਤੁਹਾਨੂੰ ਜੇ ਜਿਸ ਪਾਸੇ ਵੀ ਤੁਸੀਂ ਜਾਣਾ, ਜਿੱਥੇ ਵੀ ਜਾ ਕੇ ਤੁਸੀਂ ਇਹ ਗੇਮਸ ਨੂੰ ਦੇਖਣਾ ਉਹ ਦੇਖਿਆ ਜਾ ਸਕਦਾ। ਅਦਰਵਾਈਜ਼ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ, www.sikhgamescanada, ਵਨ ਵਰਡ ਆ ਜੀ ਇਹ, .ca, sikhgamescanada.ca 'ਤੇ ਜਾ ਕੇ ਚੈੱਕ ਕਰ ਲੈਣਾ ਤੁਸੀਂ, ਜਾਂ ਫਿਰ ਅਮਰਤਪਾਲ ਸਿੰਘ ਸ਼ੇਰਗਿੱਲ ਹੋਰਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 6478077007, 647-807 ਅਤੇ 0007 ਇਸ ਨੰਬਰ 'ਤੇ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਜੀ ਦੇ ਨਾਲ ਗੱਲ ਹੋ ਸਕਦੀ ਹੈ। ਵੈਸੇ ਜਦੋਂ ਤੁਸੀਂ ਔਰਗੇਨਾਈਜ਼ ਕਰਦੇ ਹੋ ਸੋ ਉਹਨਾਂ ਵਾਸਤੇ ਫੋਨ ਹਰ ਇੱਕ ਦਾ ਅਟੈਂਡ ਕਰਨਾ ਮੁਸ਼ਕਲ ਹੋ ਜਾਂਦਾ। ਤੁਸੀਂ sikhgamescanada.ca 'ਤੇ ਜਾ ਕੇ ਜਿਹੜੀ ਹੈ ਉਹ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ sikhgamescanada.ca। ਸੋ ਅੱਜ ਦਾ ਕੀ ਸਕੈਜੂਲ ਦੇ ਵਿੱਚ ਅਗਰ ਕੋਈ ਚੇਂਜਸ ਹੋਈਆਂ ਨੇ ਜਾਂ ਫਿਰ ਬਿਲਕੁਲ ਉਸੇ ਤਰ੍ਹਾਂ ਨਾਲ ਜਿਸ ਤਰ੍ਹਾਂ ਨਾਲ ਸਕੈਜੂਲ ਸੀ ਉਸੇ ਤਰ੍ਹਾਂ ਨਾਲ ਚੱਲ ਰਿਹਾ, ਅਤੇ ਡੈਫੀਨੇਟਲੀ ਆਈ ਬਿਲੀਵ ਕਿ ਉਹਨਾਂ ਨੇ ਜ਼ਰੂਰ ਅਪਡੇਟ ਜਿਹੜਾ ਉਹ ਵੈਬਸਾਈਟ 'ਤੇ ਕੀਤਾ ਹੋਏਗਾ। ਸੋ sikhgamescanada.ca 'ਤੇ ਜਾ ਕੇ ਤੁਸੀਂ ਜ਼ਿਆਦਾ ਜਾਣਕਾਰੀ ਜਿਹੜੀ ਹੈ ਇਹਨਾਂ ਗੇਮਸ ਦੀ ਲੈ ਸਕਦੇ ਹੋ, ਅਤੇ ਤੁਸੀਂ ਜ਼ਰੂਰ ਇਹਨਾਂ ਗੇਮਸ ਨੂੰ ਮਾਣ ਸਕਦੇ ਹੋ। ਅੱਜ ਵੀ ਔਰ ਕੱਲ੍ਹ ਨੂੰ ਲਾਸਟ ਡੇ ਹੋਏਗਾ ਜੀ ਇਹਨਾਂ ਗੇਮਸ ਦਾ। ਹਰਜਿੰਦਰ ਗਿੱਲ ਵੀ ਆਪਣੇ ਨਾਲ ਜੁੜੇ ਨੇ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਹਰਜਿੰਦਰ ਜੀ ਦਾ ਸਵਾਗਤ ਜੀ।
1: ਜੀ ਜੀ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਜਿਵੇਂ ਤੁਸੀਂ ਸਿੱਖ ਗੇਮਸ ਦਾ ਜ਼ਿਕਰ ਕਰ ਰਹੇ ਸੀ, ਸੋ ਸਭ ਤੋਂ ਪਹਿਲਾਂ ਤਾਂ ਆਪਾਂ ਬਹੁਤ ਇਸ ਗੱਲ ਦੀ ਖੁਸ਼ੀ ਵੀ ਹੈ, ਬੜਾ ਮੁਬਾਰਕਬਾਦ ਦਾ ਇਹ ਮੌਕਾ ਕਿ ਆਪਾਂ ਅਕਸਰ ਗੱਲ ਕਰਦੇ ਰਹੀਦਾ ਕਿ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਧਾਰਮਿਕ ਇਵੈਂਟਸ ਦੇ ਨਾਲ ਨਾਲ ਉਹਨਾਂ ਦੇ ਕੋਲ ਜਿੰਨਾ ਪੋਟੈਂਸ਼ੀਅਲ ਜਾਂ ਜਿੰਨੀ ਕਪੈਸਿਟੀ ਹੈ ਉਹਨਾਂ ਨੂੰ ਆਪਣੇ ਬੱਚਿਆਂ ਨੂੰ, ਸਾਡੀ ਕਮਿਊਨਿਟੀ ਨੂੰ, ਸਾਡੀ ਸੋਸਾਇਟੀ ਨੂੰ ਚੈਨਲਾਈਜ਼ ਕਰਨ ਵੱਲ ਨੂੰ ਵੀ, ਵੈਸੇ ਤਾਂ ਬਹੁਤ ਪ੍ਰੋਗਰਾਮ ਹੋਰ ਵੀ ਚੱਲਦੇ ਰਹਿੰਦੇ ਨੇ, ਪਰ ਖੇਡਾਂ ਵੱਲ ਨੂੰ ਪ੍ਰੇਰਿਤ ਕਰਨ ਦਾ ਇੱਕ ਇਸ ਲੈਵਲ 'ਤੇ, ਇਸ ਸਕੇਲ ਦੇ ਉੱਤੇ ਜੋ ਵੱਡਾ ਉਪਰਾਲਾ ਓਨਟੇਰੀਓ ਗੁਰਦੁਆਰਾ ਕਮੇਟੀ ਵੱਲੋਂ ਅਤੇ ਸਾਰੇ ਗੁਰਦੁਆਰਾ ਸਾਹਿਬਾਨ ਵੱਲੋਂ ਜਾਂ ਸਾਰੀ ਟੀਮ ਜਿਹੜੀ ਜਿਸ ਵੀ ਕਪੈਸਿਟੀ ਦੇ ਵਿੱਚ ਸਿੱਖ ਗੇਮਸ ਕੈਨੇਡਾ ਨੂੰ ਸਪੋਰਟ ਕਰ ਰਹੀਆਂ ਨੇ, ਪ੍ਰਮੋਟ ਕਰ ਰਹੀਆਂ ਨੇ, ਚਾਹੇ ਇਨਕਲੂਡਿੰਗ ਮੀਡੀਆ ਦੀ ਗੱਲ ਕਰਾਂ, ਸਪੋਂਸਰਸ ਦੀ ਗੱਲ ਕਰਾਂ, ਟੀਮਸ ਦੀ ਗੱਲ ਕਰਾਂ, ਜਿਹੜੇ ਦਰਸ਼ਕ ਉੱਥੇ ਪਹੁੰਚ ਰਹੇ ਉਹਨਾਂ ਦੀ ਗੱਲ ਕਰਾਂ, ਸੋ ਯੂਨਾਈਟਿਡਲੀ ਇਕੱਠ ਦੇ ਤੌਰ ਦੇ ਉੱਤੇ ਇੱਕ ਬਹੁਤ ਸਟਰੋਂਗ ਔਰ ਬਹੁਤ ਪੋਜ਼ਿਟਿਵ ਮੈਸੇਜ ਸਾਡਾ ਕਮਿਊਨਿਟੀ ਵੱਲੋਂ ਜਾ ਰਿਹਾ। ਸੋ ਉਹਦੇ ਲਈ ਅਸੀਂ ਮੁਬਾਰਕਬਾਦ ਦੇਣੀ ਬਣਦੀ ਹੈ, ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਸਾਡੀ ਜੀ ਮੀਡੀਆ ਗਰੁੱਪ ਦੀ ਟੀਮ ਵੱਲੋਂ, ਸਾਡੇ ਪ੍ਰੋਗਰਾਮਸ ਵੱਲੋਂ, ਸਾਡੇ ਪਰਿਵਾਰਾਂ ਵੱਲੋਂ, ਕਮਿਊਨਿਟੀ ਵੱਲੋਂ, ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ, ਆਪਾਂ ਫਿਊਚਰ ਲਈ, ਅਗਲੇ ਆਉਣ ਵਾਲੇ ਵਰ੍ਹਿਆਂ ਦੇ ਲਈ ਵੀ ਪ੍ਰੇਰਣਾ ਦੇ ਸਰੋਤ ਬਣਦੇ ਹੋਏ ਇਹਨਾਂ ਦੇ ਇਹੋ ਜਿਹੇ ਮੌਕਿਆਂ ਦੇ ਉੱਤੇ ਸਾਥ ਦੇਈਏ। ਸੋ ਜਿਵੇਂ ਤੁਸੀਂ ਦੱਸਿਆ ਕਿ ਹੁਣ ਬਾਰਿਸ਼ ਕਰਕੇ ਕੁਛ ਇੱਕ ਪ੍ਰੋਗਰਾਮ ਜ਼ਰੂਰ ਹੋ ਸਕਦਾ ਕਿ ਰੀਸਕੈਡਿਊਲ ਕੀਤੇ ਗਏ ਹੋਣਗੇ, ਸੋ ਉਹਨਾਂ ਦੇ ਵੇਰਵੇ ਜਿਹੜੇ ਨੇ ਉਹ sikhgamescanada.ca ਉੱਥੋਂ ਵੀ ਲੈ ਸਕਦੇ ਹੋ, ਜਾਂ ਫਿਰ ਕੁਛ ਨੰਬਰਸ ਵੀ ਅਸੀਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਪੋਸਟਸ ਦੇ ਉੱਤੇ ਸ਼ੇਅਰ ਕੀਤੇ ਹੋਏ ਆ, ਉੱਥੋਂ ਵੀ ਵੇਰਵੇ ਲੈ ਜਾ ਸਕਦੇ ਨੇ। ਅਤੇ ਕੋਸ਼ਿਸ਼ ਕਰਾਂਗੇ ਆਪਾਂ ਆਪਣੇ ਇਸ ਪ੍ਰੋਗਰਾਮ ਦੇ ਚੱਲਦੇ ਦੌਰਾਨ ਤੁਸੀਂ ਕੋਸ਼ਿਸ਼ ਕਰਿਓ ਮਨਜੀਤ ਜੀ, ਜੇ ਅੰਮ੍ਰਿਤਪਾਲ ਜੀ ਨੂੰ ਕਾਲ ਕਰ ਸਕੇ, ਕਿਉਂਕਿ ਨੰਬਰ ਹੋਏਗਾ ਤੁਹਾਡੇ ਕੋਲ, ਤੁਸੀਂ ਉਹਨਾਂ ਨੂੰ ਇੱਕ ਵਾਰੀ ਡਾਇਰੈਕਟ ਕਾਲ ਕਰਕੇ ਜ਼ਰੂਰ ਦੇਖਿਓ, ਹੋ ਸਕਦਾ ਆਪਣੇ ਰਾਈਟ ਵੇ ਉਹ ਆਪਾਂ ਨੂੰ ਕੋਈ ਨਾ ਕੋਈ ਅਪਡੇਟ ਵੀ ਨਾਲ ਜ਼ਰੂਰ ਦੇ ਦੇਣ।
0: ਜੀ ਮਨਜੀਤ ਜੀ, ਜੀ ਜੀ ਮੈਂ ਬਿਲਕੁਲ ਟਰਾਈ ਕਰਦਾ ਜੀ ਥੋੜ੍ਹੀ ਦੇਰ ਦੇ ਵਿੱਚ, ਕਿ ਉਹਨਾਂ ਦੇ ਨਾਲ ਗੱਲ ਕਰਕੇ ਜੇ ਕੋਈ ਚੇਂਜਸ ਹੋਈਆਂ ਨੇ ਅਤੇ ਉਹ ਕਿਸ ਤਰ੍ਹਾਂ ਅੱਜ ਉਸ ਨੂੰ ਹੈਂਡਲ ਜਿਹੜਾ ਉਹ ਕੀਤਾ ਜਾ ਰਿਹਾ, ਕਿਉਂਕਿ ਮੀਂਹ ਕਾਫੀ ਆ ਜੀ। ਜਦੋਂ ਮੈਂ ਇੱਧਰ ਨੂੰ ਹੁਣ ਆ ਰਿਹਾ ਸੀ ਸਟੂਡੀਓ ਵੱਲੋਂ ਅਤੇ ਭਾਰੀ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਸੀ ਉਦੋਂ ਕਈ ਵਾਰੀ, ਕਿਉਂਕਿ ਆਊਟਡੋਰ ਜਿਹੜੀਆਂ ਗੇਮਸ ਨੇ ਆਈ ਬਿਲੀਵ ਕਿ ਮੋਸਟ ਆਫ ਦੈਮ
1: ਹਾਂਜੀ ਮੋਸਟਲੀ ਜਿਹੜੀਆਂ ਆਊਟਡੋਰ ਨੇ, ਜਿੱਥੇ ਬ੍ਰੈਂਪਟਨ ਸੌਕਰ ਸੈਂਟਰ ਦੀ ਗੱਲ ਕਰੀਏ ਜਾਂ ਆਪਣੇ ਕੈਸੀ ਕੈਂਬਲ ਵਾਲੀ ਸਾਈਡ ਦੀ ਆਪਾਂ ਕਰਦੇ ਹਾਂ, ਉੱਧਰ ਇਹ ਦੋਨੋਂ ਲੋਕੇਸ਼ਨਸ ਹੀ ਰੱਖੀਆਂ ਗਈਆਂ ਨੇ। ਸੋ ਉੱਥੇ ਕੁਛ ਇੱਕ ਗੇਮਸ ਜਿਹੜੀਆਂ ਨੇ ਇਨਡੋਰ ਵੀ ਸਨ, ਪਰ ਜ਼ਿਆਦਾਤਰ ਜਿਹੜੀਆਂ ਗੇਮਸ ਨੇ ਉਹ ਬਾਹਰ, ਹਾਕੀ ਦੀਆਂ ਜਾਂ ਫੀਲਡ ਹਾਕੀ ਕਹਿ ਲਈਏ ਜਾਂ ਕਬੱਡੀ ਕਹਿ ਲਈਏ ਜਾਂ ਹੋਰ ਅਲੱਗ ਅਲੱਗ ਗੇਮਸ ਜਿਹੜੀਆਂ ਨੇ ਉਹ ਜ਼ਿਆਦਾਤਰ ਬਾਹਰ ਉਹਨਾਂ ਦੇ ਅਰੇਂਜਮੈਂਟ ਕੀਤੇ ਗਏ ਸੀ, ਪਰ ਫਿਰ ਵੀ ਤੁਸੀਂ ਵੇਰਵੇ ਜ਼ਰੂਰ ਲੈ ਸਕਦੇ ਹੋ। ਪਰ ਆਉਣ ਵਾਲੇ ਅੱਜ ਹੈ 2 ਤਰੀਕ ਹੈ, ਕੱਲ੍ਹ ਨੂੰ ਵੀ 3 ਤਰੀਕ ਨੂੰ ਵੀ ਜਿੱਥੇ ਕਲੋਜ਼ਿੰਗ ਸੈਰਾਮਨੀ ਕੈਸੀ ਕੈਂਬਲ ਦੇ ਵਿੱਚ ਹੋਣੀ ਹੈ, ਸੋ ਬੀਤੇ ਕੱਲ ਓਪਨਿੰਗ ਸੈਰਾਮਨੀ ਬ੍ਰੈਂਪਟਨ ਸੌਕਰ ਸੈਂਟਰ ਦੇ ਵਿੱਚ ਸੀ ਬਹੁਤ ਕਾਮਯਾਬੀ ਦੇ ਨਾਲ, ਜਿੱਥੇ ਪੋਲੀਟੀਕਲ ਤੌਰ 'ਤੇ ਵੀ, ਸੋਸ਼ਲ ਤੌਰ 'ਤੇ ਵੀ ਜਾਂ ਖੇਡਾਂ ਦੇ ਤੌਰ 'ਤੇ ਜਾਂ ਕਮਿਊਨਿਟੀ ਦੇ ਤੌਰ 'ਤੇ ਉੱਥੇ ਸਾਰੇ ਤਰ੍ਹਾਂ ਦੇ ਜਿਹੜੇ ਅਦਾਰਿਆਂ ਤੋਂ ਲੋਕ ਪਹੁੰਚੇ ਹੋਏ ਸੀ, ਸੋ ਹਰ ਪਾਸਿਓਂ ਇੱਕ ਭਰਮਾ ਸਹਿਯੋਗ ਮਿਲ ਰਿਹਾ। ਸੋ ਇਹ ਬੜਾ ਇੱਕ ਚੰਗਾ ਸਾਈਨ ਹੈ, ਮੈਂ ਇਸ ਕਰਕੇ ਦੁਬਾਰਾ ਫਿਰ ਇਨਕਰੇਜ ਕਰਦਾ ਕਿ ਆਉਣ ਵਾਲੇ ਸਾਲਾਂ ਦੇ ਲਈ ਵੀ ਸਾਡੀਆਂ ਸਾਰੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਆਪਣੇ ਆਪਣੇ ਰੋਲ ਜ਼ਰੂਰ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਵਿੱਚ ਵੀ ਨਿਭਾਉਂਦੀਆਂ ਰਹਿਣ। ਸੋ ਨਾਲ ਹੀ ਆਪਾਂ ਮਨਜੀਤ ਜੀ, ਜਦੋਂ ਐਕਟੀਵਿਟੀਜ਼ ਦੀ, ਇਵੈਂਟਸ ਦੀ ਜਾਂ ਫਿਰ ਆਪਣੇ ਕੁਛ ਨਾ ਕੁਛ ਹੋਰ ਵੱਖਰੇ ਜਦੋਂ ਆਪਾਂ ਕਾਰੋਬਾਰਾਂ ਤੋਂ ਇਲਾਵਾ ਮੋਨੋਟਨੀ ਨੂੰ ਤੋੜਨ ਦੀ ਗੱਲ ਕਰਦੇ ਤਾਂ ਉਹਦੇ 'ਚ ਐਂਟਰਟੇਨਮੈਂਟ, ਖੇਡਾਂ ਦੇ ਨਾਲ ਨਾਲ ਜਿਹੜਾ ਮਿਊਜ਼ੀਕਲ ਕੌਨਸਰਟਸ ਦਾ ਵੀ ਇੱਕ ਬਹੁਤ ਇੰਪੋਰਟੈਂਟ ਰੋਲ ਹੈ, ਸਾਡੀਆਂ ਖੇਡਾਂ ਦਾ ਰੋਲ ਹੈ, ਸਾਡੇ ਵੱਖਰੇ ਵੱਖਰੇ ਜਿਹੜੇ ਕੋਈ ਅਸੀਂ ਈਵਨ ਜਿਹੜੇ ਸਾਡੇ ਕੋਈ ਪ੍ਰਾਈਵੇਟ ਪ੍ਰੋਗਰਾਮਸ ਹੁੰਦੇ ਨੇ ਵਿਆਹ ਸ਼ਾਦੀਆਂ ਦੇ, ਜਾਗੋ ਦੇ, ਮਾਈਏ ਦੇ, ਵਿਆਹਾਂ ਦੇ, ਆਨੰਦ ਕਾਰਜ ਦੇ ਜਾਂ ਹੋਰ ਖੁਸ਼ੀ ਦੇ ਸਮਾਗਮ, ਉਹ ਸਾਰੇ ਸਾਨੂੰ ਇੱਕ ਤਰ੍ਹਾਂ ਦੇ ਨਾਲ ਜੋੜਦੇ ਆ, ਤੇ ਉਹ ਉਹਨਾਂ ਦੇ ਵਿੱਚ ਸਾਨੂੰ ਜਾਣਾ ਚਾਹੀਦਾ, ਵਿਚਰਨਾ ਚਾਹੀਦਾ, ਆਪਣੇ ਆਪ ਨੂੰ ਇੰਗੇਜ ਰੱਖਣਾ ਚਾਹੀਦਾ, ਕਿਉਂਕਿ ਕਈ ਵਾਰ ਕਈ ਲੋਕ ਬਹੁਤ ਆਈਸੋਲੇਟਡ ਜਿਹਾ ਹੋ ਕੇ ਚੁੱਪ ਚੁਪੀਤੇ ਜਿਹਾ ਇਕੱਲੇ ਕਹਿ ਰਹੇ ਜਾਂ ਤੁਰੇ ਫਿਰਦੇ ਰਹਿੰਦੇ ਨੇ। ਸੋ ਉਹਨਾਂ ਨੂੰ ਅਸੀਂ ਇਨਕਰੇਜ ਕਰਦੇ ਹਾਂ, ਇਹਨੂੰ ਕਿ ਪਰਸਨੈਲਿਟੀ ਬੇਸਿਸ ਦੇ ਉੱਤੇ ਕਈ ਵਾਰੀ ਕੁਛ ਸੁਭਾਅ ਹੁੰਦੇ ਨੇ ਲੋਕਾਂ ਦੇ, ਪਰ ਜਦੋਂ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਤਾਂ ਉਹ ਐਨਰਜੀ ਜਿਹੜੀ ਪੋਜ਼ਿਟਿਵਿਟੀ ਹੈ ਉਹ ਤੁਹਾਨੂੰ ਡਿਪਰੈਸ ਨਹੀਂ ਹੋਣ ਦਿੰਦੀ, ਉਹ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਮੋਟਿਵ ਦੇ ਕੇ ਅੱਗੇ ਤੋਰਨ ਦੇ ਵਿੱਚ ਹੈਲਪ ਕਰਦੀ ਹੈ। ਸੋ ਜਿਹੜੇ ਲੋਕ ਕਿਸੇ ਵੀ ਸਮੇਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਇੱਦਾਂ ਦੇ ਮੌਕਿਆਂ ਨੂੰ ਮਿਸ ਕਰਦੇ ਆ, ਮੈਨੂੰ ਇਉਂ ਲੱਗਦਾ ਹੁੰਦਾ ਕਿ ਉਹਨਾਂ ਨੂੰ ਜ਼ਰੂਰ ਸਮਾਂ ਕੱਢਣਾ ਚਾਹੀਦਾ ਤਾਂ ਕਿ ਉਹ ਆਪਣੀ ਜਿਹੜੀ ਮਨੋਟਮੀ ਆ, ਕੰਮਾਂ ਕਾਰਾਂ ਦਾ ਬੋਝ ਹੈ ਜਾਂ ਹੋਰ ਟੈਨਸ਼ਨਸ ਹੁੰਦੀਆਂ ਨੇ ਕਈ ਤਰ੍ਹਾਂ ਦੀਆਂ, ਉਹ ਬਾਏ ਬਾਏ ਬਾਏ ਡਿਫਾਲਟ ਹੀ ਫਿਰ ਉਹ ਆਟੋਮੈਟਿਕਲੀ ਉਹਦੇ ਲਈ ਕੋਈ ਸਪੈਸ਼ਲ ਟ੍ਰੀਟ ਕਰਨ ਦੀ ਲੋੜ ਨਹੀਂ ਪੈਂਦੀ, ਉਹ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਡਰਾਈਵ ਕਰਕੇ ਤੁਹਾਨੂੰ ਇੱਕ ਬਿਹਤਰ ਲਾਈਫ ਨੂੰ ਅੱਗੇ ਤੋਰਨ ਦੇ ਲਈ ਪ੍ਰੇਰਣਾ ਦਿੰਦੇ ਰਹਿੰਦੇ ਨੇ। ਸੋ ਇਸ ਕਰਕੇ ਜ਼ਰੂਰ ਇੰਗੇਜ ਹੋਇਆ ਕਰੋ ਆਪਣੇ ਆਪ ਨੂੰ ਵੀ, ਬੱਚਿਆਂ ਨੂੰ ਵੀ, ਕਮਿਊਨਿਟੀ ਦੇ ਵਿੱਚ ਹੋ ਰਹੇ ਇਵੈਂਟਸ ਦੇ ਨਾਲ, ਵੱਖਰੀਆਂ ਵੱਖਰੀਆਂ ਸੁਸਾਇਟੀ, ਵੱਖਰੀਆਂ ਵੱਖਰੀਆਂ ਕਮਿਊਨਿਟੀਜ਼ ਦੇ ਨਾਲ ਵੀ ਜਿਹੜੇ ਰਿਲੇਟਡ ਪ੍ਰੋਗਰਾਮਸ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜ਼ਰੂਰ ਇੰਗੇਜ ਹੋਣਾ ਚਾਹੀਦਾ। ਜੀ ਮਨਜੀਤ ਜੀ
0: ਜੀ ਬਿਲਕੁਲ ਹਰਜਿੰਦਰ, ਮੈਂ ਅੰਮ੍ਰਿਤਪਾਲ ਜੀ ਨੂੰ ਟਰਾਈ ਕਰ ਰਿਹਾ ਸੀ ਕਾਲ ਕਰਨ ਦੀ, ਪਰ ਉਹਨਾਂ ਦਾ ਜਿਹੜਾ ਫੋਨ, ਆਈ ਬਿਲੀਵ ਕਿ ਬਹੁਤ ਸਾਰੀਆਂ ਕਾਲਸ ਉਹਨਾਂ ਨੂੰ ਜਾ ਰਹੀਆਂ ਹੋਣੀਆਂ ਤੇ ਵੋਇਸਮੇਲ ਤੇ ਉਹਨਾਂ ਦੀ ਜਿਹੜੀ ਕਾਲ ਹੈ ਉਹ ਚੱਲੀ, ਪਰ ਮੈਂ ਟਰਾਈ ਕਰ ਰਿਹਾ, ਜਿਵੇਂ ਹੀ ਉਹ ਸਾਨੂੰ ਕਾਲ ਬੈਕ ਕਰਦੇ ਨੇ ਤੇ ਮੈਂ ਜ਼ਰੂਰ ਆਪਣੇ ਸੁਣਨ ਵਾਲਿਆਂ ਦੇ ਨਾਲ ਜਿਹੜੀ ਇਨਫੋਰਮੇਸ਼ਨ ਆ ਅੱਜ ਸਾਂਝੀ ਕਰਦੇ ਰਹਾਂਗੇ ਜੀ।
1: ਤੇ ਹੁਣ ਮੇਨ ਟਾਈਮ ਮੈਂ ਤੁਹਾਡੇ ਨਾਲ ਆਪਾਂ ਜਿੱਥੇ ਆਪਣਾ ਪੰਜਾਬੀ ਵਿਰਸੇ ਸ਼ੋਅ ਦਾ ਵੀ ਰਿਮਾਈਂਡਰ ਦੇ ਦਿੰਦੇ ਹਾਂ, ਕਿਉਂਕਿ ਉਹ ਪਿਛਲੇ ਸ਼ਨੀਵਾਰ ਪਹਿਲਾਂ ਹੋਣਾ ਸੀ, ਸੋ ਕਾਫੀ ਵੱਡੀ ਗਿਣਤੀ 'ਚ ਪਰਿਵਾਰਾਂ ਨੂੰ ਆਲਰੇਡੀ ਪਤਾ ਲੱਗ ਗਿਆ ਹੋਣਾ, ਪਰ ਜਿਹਨਾਂ ਨੂੰ ਨਹੀਂ ਵੀ ਪਤਾ ਅਸੀਂ ਦੱਸ ਦਿੰਦੇ ਹਾਂ ਕਿ ਪਿਛਲੀ ਜੋ 25 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਤਾਰ ਦਾ ਸ਼ੋਅ ਹੋਣਾ ਸੀ, ਉਹ ਹੁਣ ਪੋਸਟਪੋਨ ਕਰਨਾ ਪਿਆ ਸੀ ਸਾਨੂੰ। ਉਹਦੇ ਵਿੱਚ ਕਾਰਨ ਇਹ ਸੀਗਾ ਕਿ ਉੱਥੇ ਸਟ੍ਰਾਈਕ ਚੱਲ ਰਹੀ ਹੈ ਜੀ ਯੂਨੀਅਨ ਦੀ ਇੱਕ, ਸੋ ਉਹਦੇ ਕਾਰਨ ਵਸ਼ ਜਿਹੜਾ ਜੀ ਉਸ ਵੇਲੇ ਉਸ ਦਿਨ ਉਹ ਗੱਡੀਆਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਸੀ, ਪਾਰਕਿੰਗ ਦੀ ਦਿੱਕਤ ਆਉਣੀ ਸੀ, ਸੋ ਬੇਸ਼ੱਕ ਉਸ ਦਿਨ ਅਸੀਂ ਉਹਨੂੰ ਪੋਸਟਪੋਨ ਕੀਤਾ ਸੀ, ਪਰ ਹੁਣ 9 ਤਰੀਕ ਨੂੰ ਸ਼ੋਅ ਹੋਣਾ ਹੈ। ਸੋ ਮੈਂ ਇਹ ਵੀ ਰਿਮਾਈਂਡਰ ਦੇ ਦਿੰਦਾ ਕਿ ਜਿਹਨਾਂ ਨੇ ਪਰਿਵਾਰਾਂ ਨੇ ਪਹਿਲਾਂ ਟਿਕਟਸ ਲਈਆਂ ਹੋਈਆਂ ਨੇ ticketmaster.ca ਤੋਂ ਜਾਂ ਸਾਡੇ ਫਰੈਂਡਸ ਵੀਡੀਓ ਹੈੱਡ ਆਫਿਸ ਤੋਂ, ਉਹ ਐਜ ਇਟ ਇਜ਼ ਹੀ 25 ਤਰੀਕ ਵਾਲੀਆਂ ਟਿਕਟਾਂ ਹੁਣ 9 ਅਗਸਤ ਵਾਲੇ ਸ਼ੋਅ ਦੇ ਲਈ ਵੈਲਿਡ ਹੋਣਗੀਆਂ, ਸੋ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਸੋ ਉਹੀ ਟਿਕਟ ਤੁਸੀਂ ਯੂਜ਼ ਕਰ ਸਕੋਗੇ, ਬਸ ਆਪਣੇ ਫੋਨ ਦੇ ਵਿੱਚ ਜਾਂ ਜਿਹੜੀਆਂ ਹਾਰਡ ਕਾਪੀਜ਼ ਕੁਛ ਇੱਕ ਪ੍ਰਿੰਟ ਕਰਕੇ ਦਿੱਤੀਆਂ ਸੀ ਉਹ ਸੰਭਾਲ ਕੇ ਰੱਖਿਓ, ਸੋ ਉਹ ਪ੍ਰਿੰਟਡ ਟਿਕਟਸ ਵੀ ਇਸੇ ਤਰ੍ਹਾਂ ਦੇ ਨਾਲ ਹੀ ਵੈਲਿਡ ਹੋਣਗੀਆਂ। ਸੋ ਕੋਈ ਵੀ 44 44 ਸਾਡੇ ਇਹਨਾਂ ਨੰਬਰਸ 'ਤੇ ਕਾਲ ਕਰਕੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈ ਸਕੋਗੇ। ਅਤੇ ਇੱਕ ਹੋਰ ਸੰਦੇਸ਼ ਦੇ ਦਿੰਦੇ ਮੈਨੂੰ ਜੀ, ਕਿਉਂਕਿ ਕਈ ਵਾਰ ਕੁਛ ਪਰਿਵਾਰ ਜਾਂ ਲੋਕ ਹੋ ਸਕਦਾ ਥੋੜ੍ਹਾ ਜਿਹਾ ਡਾਊਟ ਹੋਵੇ, ਉਹਨਾਂ ਨੂੰ ਵੀ ਪਤਾ ਨਹੀਂ ਜੇ ਸਟ੍ਰਾਈਕ ਚੱਲਦੀ ਹੋਈ ਤਾਂ ਫਿਰ ਅਗਲੇ ਵੀਕ ਹੋਣਾ ਸ਼ੋਕ ਨਹੀਂ ਹੋਣਾ, ਸੋ ਮੈਂ ਉਹ ਜ਼ਰੂਰ ਸ਼ੋਰਟੀ ਦੇ ਦਿੰਦਾ, ਕਿਉਂਕਿ ਹੁਣ ਆਲਰੇਡੀ ਇੱਕ ਪਰਸੋਂ ਸ਼ੋਅ ਇੱਥੇ ਹੋ ਚੁੱਕਿਆ ਜੀ ਥੀਏਟਰ ਦੇ ਵਿੱਚ ਹੀ ਸੇਮ ਉਸੇ ਜਗ੍ਹਾ ਦੇ ਉੱਪਰ। ਇੱਕ ਆਉਣ ਵਾਲਾ ਜਿਹੜਾ ਹੋਣਾ ਮੰਗਲਵਾਰ ਹੋਣਾ ਪਰਸੋਂ ਨੂੰ, ਉੱਥੇ ਵੀ ਆਲਰੇਡੀ ਇੱਕ ਸੋਲਡ ਆਊਟ ਸ਼ੋਅ ਕਿਸੇ ਹੋਰ ਕਮਿਊਨਿਟੀ ਦਾ ਐਜ਼ ਸਕੈਜੂਲਡ ਹੋ ਰਿਹਾ। ਸੋ ਉਹਦਾ ਕਾਰਨ ਇਹ ਹੈ ਕਿ ਹੁਣ ਬੇਸ਼ੱਕ ਸਟ੍ਰਾਈਕ ਚੱਲਦੀ ਹੋਏਗੀ ਚਾਹੇ ਨਹੀਂ ਚੱਲਦੀ ਹੋਏਗੀ, ਮੈਨੇਜਮੈਂਟ ਨੇ ਜਾਂ ਥੀਏਟਰ ਨੇ ਜਾਂ ਟਿਕਟ ਮਾਸਟਰ ਨੇ ਆਲਰੇਡੀ ਸਾਰੇ ਜਿਹੜੇ ਟਿਕਟ ਹੋਲਡਰਸ ਨੇ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਕਿ ਥੋੜ੍ਹਾ ਬਹੁਤ ਟ੍ਰੈਫਿਕ ਹੋ ਸਕਦਾ, ਸੋ ਤੁਸੀਂ ਆਪਣੇ ਆਲਟਰਨੇਟ ਜਿਹੜੇ ਨੇ ਪਾਰਕਿੰਗ ਦੇ ਉਹ ਲੱਭ ਕੇ ਉੱਥੇ ਪਾਰਕ ਕਰ ਸਕਦੇ ਹੋ ਜਾਂ ਥੋੜ੍ਹਾ ਬਹੁਤਾ ਵੇਟ ਕਰਨੀ ਪੈ ਸਕਦੀ ਹੈ ਜੇ ਇਨ ਕੇਸ 9 ਤਰੀਕ ਤੱਕ ਵੀ ਸਟ੍ਰਾਈਕ ਚੱਲਦੀ ਰਹੀ। ਅਤੇ ਜੇ ਨਹੀਂ ਚੱਲਦੀ ਹੋਈ ਫਿਰ ਤਾਂ ਰੂਟੀਨ ਦੇ ਵਿੱਚ ਜੋ ਆਪਣਾ ਉਹਦੀਆਂ ਪਾਰਕਿੰਗ ਹੈਗੀਆਂ ਨੇ ਉਹ ਅਵੇਲੇਬਲ ਹੋਣਗੀਆਂ ਹੋਣਗੀਆਂ। ਅਗਰ ਵਰਸਟ ਕੇਸ ਸਿਨੈਰੀਓ ਦੇ ਵਿੱਚ ਪਾਰਕਿੰਗ ਦੀ ਅਵੇਲੇਬਿਲਟੀ 9 ਤਰੀਕ ਨੂੰ ਵੀ ਉਦੋਂ ਯੂਨੀਅਨ ਵੱਲੋਂ ਲੋਕਾਂ ਨੂੰ ਰੋਕਾਂ ਲਾਈਆਂ ਗਈਆਂ, ਤਾਂ ਫਿਰ ਆਪਣੇ ਕੋਲ ਆਲੇ ਦੁਆਲੇ ਬਹੁਤ ਇਨਫ ਪਾਰਕਿੰਗ ਹੈ ਜੀ। ਉੱਥੇ ਤੁਸੀਂ ਜਿਵੇਂ ਦੇਖੋਗੇ ਵੁੱਡਪਾਈਨ ਮਾਲ ਦੇ ਬਿਲਕੁਲ ਆਪੋਜ਼ਿਟ ਇਹ ਹਾਲ ਹੈ, ਸੋ ਉੱਥੇ ਤੁਸੀਂ ਰੇਸ ਟਰੈਕ ਵਾਲੀ ਸਾਈਡ ਵੱਲ ਨੂੰ ਜਾਣ ਲਈ ਹਾਰਡਲੀ 2-4-5 ਮਿੰਟ ਦੀ ਡਰਾਈਵ ਦੇ ਉੱਪਰ ਤੁਸੀਂ ਆਪਣੀਆਂ ਆਲਟਰਨੇਟ ਪਾਰਕਿੰਗ ਸਪੋਟਸ ਜਿਹੜੀਆਂ ਨੇ ਉਹ ਐਲੋਕੇਸ਼ਨ ਹੈਗੀਆਂ ਨੇ ਉੱਥੇ ਪਾਰਕ ਕਰਕੇ, ਤੇ 9 ਤਰੀਕ ਵਾਲੇ ਸ਼ੋਅ ਨੂੰ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਦੇਖ ਸਕਦੇ ਹੋ। ਸੋ ਕੋਈ ਵੀ ਹੋਰ ਵੇਰਵੇ ਚਾਹੀਦੇ ਆ ticketmaster.ca ਜਾਂ 6 ਵਜੇ ਡੋਰਸ ਓਪਨ ਹੋ ਜਾਣੀਆਂ ਤੇ 7 ਵਜੇ ਆਪਾਂ ਸ਼ੋਅ ਸ਼ੁਰੂ ਕਰਨਾ, ਸੋ ਉਹਦੇ ਵਿੱਚ ਸਾਨੂੰ ਤੁਹਾਡਾ ਵੱਡਾ ਸਾਥ ਚਾਹੀਦਾ ਹੋਣਾ, ਕਿਉਂਕਿ ਕਈ ਵਾਰ ਅਸੀਂ ਸੋਚੀਦਾ ਕੋਈ ਗੱਲ ਨਹੀਂ 7-8 ਵਜੇ ਤੁਰ ਪਾਂਗੇ ਘਰੋਂ, ਸੋ ਉਹਦੇ 'ਚ ਮੁਸ਼ਕਲ ਹੋ ਜਾਣੀ ਹੈ ਜੀ। ਸੋ ਕਿਉਂਕਿ ਜੇ ਤੁਸੀਂ ਓਪਨਿੰਗ ਮਿਸ ਕਰਦੇ ਹੋ ਤਾਂ ਉਹ ਕਨੈਕਟਿਵਿਟੀ ਜਿਹੜੀ ਤੁਹਾਡੀ ਹੈ, ਤੁਸੀਂ ਜਿਵੇਂ ਮੈਂ ਤਾਂ ਕਹਿੰਦਾ ਹੁੰਦਾ ਵੀ ਪੂਰਾ ਪੈਸਾ ਵਸੂਲ ਕਰਨਾ ਤਾਂ ਅੱਧਾ 1.5 ਘੰਟਾ ਪਹਿਲਾਂ ਪਹੁੰਚ ਕੇ ਉੱਥੇ ਉਸ ਮਾਹੌਲ ਦਾ ਆਨੰਦ ਮਾਣੋ। ਸੋ ਨਾਲ ਹੀ ਕਿਉਂਕਿ ਅਸੀਂ ਇਹਨੂੰ ਰਿਕਾਰਡ ਕਰਨਾ, ਸੋ ਸਾਡੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਇਹਨੂੰ ਸਮੇਂ ਸਿਰ ਸ਼ੁਰੂ ਕਰੀਏ ਤਾਂ ਕਿ ਪੂਰਾ ਸਕੈਜੂਲਡ ਇੱਕ ਸਕ੍ਰਿਪਟਡ ਤਰੀਕੇ ਦੇ ਨਾਲ ਜਿਸ ਤਰੀਕੇ ਦਾ ਸ਼ੋਅ ਡਿਜ਼ਾਈਨ ਕੀਤਾ ਹੋਇਆ ਉਹਨੂੰ ਪੂਰਾ ਫੁਲਫਿਲ ਕਰ ਸਕੀਏ। ਔਰ 1 ਘੰਟਾ ਪਹਿਲਾਂ ਸ਼ੁਰੂ ਕਰਨ ਦਾ ਮਕਸਦ ਸਾਡਾ ਇਹੀ ਹੈ ਕਿ ਫਿਰ ਮੰਡੇ ਲਈ ਜਲਦੀ ਆਪਾਂ ਫ੍ਰੀ ਹੋ ਜਾਵਾਂਗੇ ਰਾਤ ਨੂੰ, ਤੇ ਉਹੀ 1 ਘੰਟਾ ਪਹਿਲਾਂ ਜਦੋਂ ਆਪਾਂ ਕੰਮ ਕਰਦੇ ਉੱਤੇ ਜਾਣ ਲਈ ਫਿਰ ਸਾਡੇ ਕੋਲ ਕਨਵੀਨੀਅੰਟ ਹੋਣਾ। ਸੋ ਸੰਡੇ ਲਈ ਆਪਾਂ 7 ਵਜੇ ਸ਼ੋਅ ਸ਼ੁਰੂ ਕਰਨਾ, ਉਹਦੇ ਲਈ ਡੋਰਸ 6 ਵਜੇ ਓਪਨ ਹੋ ਜਾਣੀਆਂ, ਸੋ ਸਮੇਂ ਸਿਰ ਪਹੁੰਚਿਓ। ਪਾਰਕਿੰਗ ਦਾ ਮੈਂ ਫਿਰ ਦੁਬਾਰਾ ਦੱਸਦਿਆਂ ਕਿ ਜੇਕਰ ਇਨ ਕੇਸ ਉਸ ਦਿਨ ਵੀ ਸਟ੍ਰਾਈਕ ਚੱਲਦੀ ਹੋਈ ਵਰਸਟ ਕੇਸ ਸਿਨੈਰੀਓ ਦੇ ਵਿੱਚ ਤਾਂ ਹੁਣ ਉੱਥੇ ਆਲੇ ਦੁਆਲੇ ਬਹੁਤ ਇਨਫ ਪਾਰਕਿੰਗ ਹੈ, ਸੋ ਉੱਥੇ ਤੁਸੀਂ ਵੁੱਡਪਾਈਨ ਮਾਲ ਦੇ ਬਿਲਕੁਲ ਇਹ ਆਪੋਜ਼ਿਟ ਹਾਲ ਹੈ, ਸੋ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਉੱਧਰੋਂ 427 ਤੋਂ ਰੈਕਸਡੇਲ ਜਾਂ 27 ਵਾਲੀ ਸਾਈਡ ਦੇ ਉੱਪਰ ਜੇ ਕਿਤੇ ਤੁਹਾਨੂੰ ਰਸ਼ ਦਿਖਦਾ ਹੋਇਆ ਤਾਂ ਤੁਸੀਂ ਥੋੜ੍ਹਾ ਜਿਹਾ ਆਲਟਰਨੇਟ ਆਪਣਾ ਲੱਭ ਕੇ ਆਸਾਨੀ ਦੇ ਨਾਲ ਉੱਥੇ ਹਾਲ ਦੇ ਲਈ ਪਹੁੰਚਣ ਦੇ ਲਈ ਹੁਣ ਸਾਡੇ ਕੋਲ ਇਨਫ ਸਮਾਂ ਹੋਣਾ ਕਿ ਅਸੀਂ ਕਮਿਊਨਿਟੀ ਨੂੰ ਜਾਂ ਟਿਕਟ ਹੋਲਡਰਸ ਨੂੰ ਇਨਫੋਰਮ ਕਰ ਸਕਦੇ ਹਾਂ, ਕਿਉਂਕਿ ਉਸ ਦਿਨ ਸਿਰਫ 1 ਦਿਨ ਪਹਿਲਾਂ ਸਟ੍ਰਾਈਕ ਸ਼ੁਰੂ ਹੋਈ ਸੀ, ਫਰਾਈਡੇ ਨੂੰ ਅਸੀਂ ਫਿਰ ਸ਼ੋਅ ਨੂੰ ਪੋਸਟਪੋਨ ਕੀਤਾ ਸੀ, ਸੋ ਉਦੋਂ ਸਾਡੇ ਲਈ ਥੋੜ੍ਹਾ ਜਿਹਾ ਦਿੱਕਤ ਆ ਰਹੀ ਸੀ ਵੀ ਇੱਕਦਮ ਸਾਰਿਆਂ ਦੇ ਲਈ ਪੈਨਿਕ ਹੋ ਜਾਣਾ ਸੀ, ਸੋ ਉਹ ਮੁਸ਼ਕਲ ਨੂੰ ਅਸੀਂ ਦੂਰ ਕਰਨ ਦੇ ਲਈ 9 ਤਰੀਕ ਨੂੰ ਹੁਣੇ ਸ਼ੋਅ ਨੂੰ ਕਰ ਰਹੇ ਹਾਂ 25 ਦੀ ਜਗ੍ਹਾ। ਸੋ ਜਿਹੜੀਆਂ ਟਿਕਟਸ ਪਹਿਲਾਂ ਲਈਆਂ ਹੋਈਆਂ ਨੇ ਉਹ ਵੀ ਰਿਪੀਟ ਕਰੀਏ ਕਿ ਉਹ ਐਜ਼ ਇਟ ਇਜ਼ ਹੀ ਵੈਲਿਡ ਹੋਣਗੀਆਂ, ਸੋ ticketmaster.ca ਦੇ ਉੱਤੇ ਜਾ ਕੇ ਹੁਣ ਨਵੀਆਂ ਟਿਕਟਾਂ ਵੀ ਬਾਏ ਕਰ ਸਕਦੇ ਹੋ। ਸੋ ਮਨਮੋਹਨ ਵਾਰਿਸ, ਕਮਲਹੀਰ ਤੇ ਸੰਗਤਾਰ 9 ਅਗਸਤ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਰਫਾਰਮ ਕਰ ਰਹੇ ਨੇ ਜੀ। ਮਨਜੀਤ ਜੀ
0: ਜੀ ਬਿਲਕੁਲ, ਹੁਣ 9 ਤਰੀਕ ਦਾ ਵੀ ਭੁਲੇਖਾ ਨਹੀਂ ਖਾਣਾ ਜੀ, ਆਉਂਦੇ ਐਤਵਾਰ ਨੂੰ ਆ, ਸੋ ਅੱਜ 2 ਅਗਸਤ ਹੋ ਗਈ ਤੇ ਆਉਂਦੇ ਐਤਵਾਰ ਨੂੰ ਸ਼ਾਮੀ 7 ਵਜੇ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਜਾਣਾ, 6 ਵਜੇ ਜਿਹੜੇ ਡੋਰਸ ਆ ਓਪਨ ਹੋ ਜਾਣੇ ਆ, ਔਰ ਬੜੇ ਆਰਾਮ ਦੇ ਨਾਲ ਮੇਰਾ ਖਿਆਲ ਤੁਸੀਂ ਇਸ ਸ਼ੋਅ ਨੂੰ ਮਾਨਣ ਤੋਂ ਬਾਅਦ ਬੜੇ ਆਸਾਨੀ ਦੇ ਨਾਲ ਸਵੇਰੇ ਆਪਣੇ ਕੰਮਾਂ 'ਤੇ ਵੀ ਜਾ ਸਕਦੇ ਹਾਂ। ਇਹਨੂੰ 1 ਘੰਟਾ ਅੱਗੇ ਕਰਨ ਦਾ ਮਕਸਦ ਵੀ ਇਹੀ ਹੈ ਕਿ ਤੁਹਾਡੇ ਵਾਸਤੇ ਜਿਹੜਾ

0: ਆਪਸ਼ਨਸ ਨਹੀਂ, ਪਰ ਜੇ ਤੁਸੀਂ ਸਪੋਂਸਰ ਬਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਬਿਜ਼ਨਸ ਨੂੰ, ਕਿਉਂਕਿ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਯਾਰ ਹੁਣ ਥੋੜੇ ਦਿਨ ਰਹਿ ਗਏ ਆ, ਸੋ ਮੈਂ ਇਹ ਵੀ ਦੱਸ ਦਿੰਦਾ ਕਿ ਥੋੜੇ ਦਿਨ ਨਹੀਂ, ਕਿਉਂਕਿ ਸ਼ੋਅ ਦੀ ਜਿਹੜੀ ਸਪੋਂਸਰਸ਼ਿਪ ਹੈ ਉਹ ਤੁਹਾਡੀ ਸ਼ੋਅ ਵਾਲੇ ਦਿਨ ਅਸੀਂ ਉੱਥੇ ਜਿਹੜੀਆਂ ਲੈਫਟ ਐਂਡ ਰਾਈਟ ਦੇ ਉੱਤੇ ਜਾਂ ਮਿਡਲ ਵਾਲੀ ਸਕਰੀਨ ਵੀ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਸਾਰੇ ਡਿਸਪਲੇ ਕੀਤਾ ਜਾਣਾ ਹੁੰਦਾ ਆਡੀਅੰਸ ਨੇ ਜਦੋਂ ਤੱਕ ਐਂਟਰ ਹੋਣਾ, ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਹੁਣ ਵੀ ਤੁਸੀਂ ਦੇਖੋ ਕਿ ਨਵੇਂ ਸਪੋਂਸਰਸ ਦੀਆਂ ਪੋਸਟ ਸਾਡੇ ਟੀਮ ਫੋਰ ਐਂਟਰਟੇਨਮੈਂਟ ਦੇ ਪੇਜਸ ਤੇ ਜਾਂ ਹੋਰ ਅਲੱਗ ਅਲੱਗ ਅਕਾਊਂਟਸ ਦੇ ਉੱਤੇ ਸ਼ੇਅਰ ਕਰਦੇ ਰਹੀਦਾ। ਸੋ ਇਸ ਕਰਕੇ ਤੁਸੀਂ ਜਦੋਂ ਵੀ ਸਾਨੂੰ ਕਾਲ ਕਰੋਗੇ, ਜੇ ਅਵੇਲੇਬਿਲਟੀ ਦੇ ਅਕੋਰਡਿੰਗਲੀ VIP VIP ਟਿਕਟਸ ਅਸੀਂ ਫਿਰ ਆਪਣੇ ਸਪੋਂਸਰਸ ਲਈ ਰੱਖਦੀਆਂ ਹੁੰਦੀਆਂ, ਸੋ ਉਹਨਾਂ ਦੇ ਵਿੱਚੋਂ ਤੁਹਾਨੂੰ ਅਸੀਂ ਐਲੋਕੇਟ ਕਰ ਦਿਆਂਗੇ। ਜਾਂ ਈਵਨ ਕਈ ਵਾਰੀ ਵੀ ਅਮਨਜੀਤ ਜੀ, ਕੁਛ ਸਾਡੇ ਸਪੋਂਸਰਸ ਨੇ ਉਹਨਾਂ ਨੇ ਸਾਰੀਆਂ ਦੇ ਸਾਰੀਆਂ ਟਿਕਟਸ ਜਿਹੜੀਆਂ ਨੇ ਉਹ ਆਪਣੇ ਸਟਾਫ ਦੇ ਲਈ ਜਾਂ ਆਪਣੇ ਕਲਾਇੰਟਸ ਦੇ ਲਈ ਇੱਕ ਤਰ੍ਹਾਂ ਇਕੱਠੀਆਂ ਗਰੁੱਪ ਦੇ ਵਿੱਚ ਲੈਣੀਆਂ ਹੁੰਦੀਆਂ ਨੇ, ਸੋ ਉਹ ਵੀ ਸਾਨੂੰ ਜਿੰਨੀ ਛੇਤੀ ਕਾਲ ਕਰ ਲਓਗੇ ਉਨੀ ਛੇਤੀ ਅਸੀਂ ਤੁਹਾਨੂੰ ਫੈਸਿਲੀਟੇਟ ਕਰ ਸਕਦੇ ਹਾਂ। ਸੋ 6474006862 9 ਅਗਸਤ ਦਿਨ ਐਤਵਾਰ ਨੂੰ ਪੰਜਾਬੀ ਵਿਰਸਾ ਸ਼ੋਅ, ਮਨਮੋਹਨ ਵਾਰਿਸ, ਕਮਲਹੀਰ ਸਿੰਘ ਤਾਰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਜਿਹੜਾ ਕਿ ਵੁੱਡ ਪਾਈਨ ਮਾਲ ਦੇ ਬਿਲਕੁਲ ਆਪੋਜ਼ਿਟ ਹੈ। ਸੋ ਖੁੱਲੀ ਡੁੱਲੀ ਉੱਥੇ ਪਾਰਕਿੰਗ ਹੈ, ਇਨ ਕੇਸ ਜੇਕਰ ਸਟ੍ਰਾਈਕ ਦਾ ਕੋਈ ਇਸ਼ੂ ਹੋਇਆ ਵੀ ਤਾਂ ਤੁਹਾਡੇ ਲਈ ਬਹੁਤ ਸਾਰੇ ਹੁਣ ਹੋਰ ਰਸਤੇ ਹੋਣਗੇ, ਬਸ ਉਸ ਗੱਲ ਦੇ ਲਈ ਅਵੇਅਰ ਰਹੋ। ਅਤੇ ਜੇ ਕਿਤੇ ਮਾੜਾ ਮੋਟਾ ਵੀ ਉਸ ਦਿਨ ਲੱਗਦਾ ਕਿ ਵੈਨਿਊ ਵੱਲ ਨੂੰ ਜਾਣ ਵਾਲੀਆਂ ਲੇਨਸ ਕਲੋਜ਼ ਨੇ ਜਾਂ ਉੱਥੇ ਰਸ਼ ਲੱਗਿਆ ਹੋਇਆ, ਤਾਂ ਤੁਹਾਡੇ ਕੋਲ ਆਪਸ਼ਨਸ ਹੋਣਗੀਆਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਰੀਸ਼ੈਡਿਊਲ ਕਰਨ ਦੇ ਲਈ। ਸੋ ਸਮੇਂ ਸਿਰ ਪਹੁੰਚਿਓ ਅਤੇ ਪੂਰੇ ਸ਼ੋਅ ਦਾ ਆਨੰਦ ਮਾਣਿਓ, ਇਹ ਸਾਡੀ ਅਪੀਲ ਹੋਣੀ ਹੈ। ਅਤੇ ਜਾਂਦੇ ਜਾਂਦੇ ਮੈਨੂੰ ਜੀ ਇਹੀ ਨੰਬਰ ਤੁਸੀਂ ਨੋਟ ਕਰਕੇ ਰੱਖੋ, ਅਗਰ ਰੀਅਲ ਸਟੇਟ ਸੰਬੰਧਿਤ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੈ ਤਾਂ ਸਾਡੀ ਟੀਮ ਹਰਜਿੰਦਰ ਗਿੱਲ ਦੇ ਨਾਲ ਰੀਮੈਕਸ ਗੋਲਡ ਦੀ ਟੀਮ ਤੋਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦਿੰਦੇ ਆ ਰਹੇ ਹਾਂ। ਸਾਨੂੰ ਕਾਲ ਕਰੋ, ਅਸੀਂ ਤੁਹਾਡੇ ਲਈ ਜਿੱਥੇ ਸਾਨੂੰ ਕੁਝ ਲਿਸਟਿੰਗਸ ਦੀ ਇਸ ਵੇਲੇ ਲੋੜ ਹੈ ਉੱਥੇ ਨਾਲ, ਅਗਰ ਤੁਸੀਂ ਕੋਈ ਆਪਣੀ ਪ੍ਰੋਪਰਟੀ ਬਾਏ ਕਰਨ ਦਾ ਪਲਾਨ ਬਣਾਇਆ ਹੋਇਆ ਤਾਂ ਸਾਨੂੰ ਜ਼ਰੂਰ ਕਾਲ ਕਰ ਲਿਓ। ਕੁਛ ਇੱਕ ਰਿਕੁਆਇਰਮੈਂਟਸ ਦੀ ਗੱਲ ਕਰਾਂ ਤਾਂ ਮਨਜੀਤ ਜੀ, ਸਾਨੂੰ ਇੱਕ ਅਰਜੈਂਟ ਬੇਸਿਸ ਦੇ ਉੱਪਰ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਪ੍ਰੈਫਰੈਂਸ ਹੋਣੀ ਹੈ ਇਹਨਾਂ ਦੋਨੋਂ ਸ਼ਹਿਰਾਂ ਦੀ, ਬਟ ਜੇ ਕਿਤੇ ਬੋਲਟਨ ਜਾਂ ਕੈਲਡਨ ਵੱਲ ਵੀ ਹੋਇਆ ਤਾਂ ਸਾਨੂੰ ਇੱਕ ਡੇ ਕੇਅਰ ਦੀ ਸਖ਼ਤ ਲੋੜ ਹੈ ਜੀ। ਸੋ 4-5 ਹਜ਼ਾਰ ਸਕੇਅਰ ਫੁੱਟ, 6 ਹਜ਼ਾਰ ਸਕੇਅਰ ਫੁੱਟ ਚਾਹੇ ਲੀਜ਼ 'ਤੇ ਦੇਣਾ ਚਾਹੁੰਦੇ ਹੋ ਅਤੇ ਜਾਂ ਤੁਸੀਂ ਸੈੱਲ ਕਰਨਾ ਚਾਹੁੰਦੇ ਹੋ, ਕੋਈ ਡੇ ਕੇਅਰ ਵਿਦ ਅਪਰੂਵਲ, ਸਾਰੇ ਪਰਮਿਟਸ ਵਗੈਰਾ, ਪਰਮਿਸ਼ਨ ਵਗੈਰਾ ਉਹਦੀਆਂ ਮਿਲੀਆਂ ਹੋਣ। ਸੋ ਅਗਰ ਇਸ ਤਰ੍ਹਾਂ ਦੀ ਕੋਈ ਪ੍ਰੋਪਰਟੀ ਤੁਹਾਡੇ ਕੋਲ ਹੈ ਡੇ ਕੇਅਰ ਲਈ, ਤਾਂ ਆਲਰੇਡੀ ਇੱਕ ਕੁਆਲੀਫਾਈਡ ਔਰ ਐਕਸਪੀਰੀਅੰਸਡ ਟੀਮ ਜਿਹੜੇ ਇਸ ਤਰ੍ਹਾਂ ਦੇ ਪ੍ਰੋਫੈਸ਼ਨ ਦੇ ਵਿੱਚ ਹੀ ਨੇ, ਉਹ ਡੇ ਕੇਅਰ ਦੀ ਭਾਲ ਦੇ ਵਿੱਚ ਨੇ। ਸੋ 4-5 ਹਜ਼ਾਰ ਸਕੇਅਰ ਫੁੱਟ, 6 ਹਜ਼ਾਰ ਸਕੇਅਰ ਫੁੱਟ ਤੱਕ ਦਾ ਲੀਜ਼ ਦੇ ਉੱਪਰ ਡੇ ਕੇਅਰ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਸੈੱਲ ਕਰਨਾ ਚਾਹੁੰਦੇ ਹੋ, ਸਾਨੂੰ ਜ਼ਰੂਰ ਕਾਲ ਕਰ ਲਿਓ। 6474006862। ਕੁਛ ਇੱਕ ਵਰਕਸ਼ਾਪਸ ਦੀ ਵੀ ਭਾਲ ਹੈ ਜੀ, ਸਾਨੂੰ ਕੋਈ 10-12 ਹਜ਼ਾਰ ਸਕੇਅਰ ਫੁੱਟ ਤੋਂ ਲੈ ਕੇ 15-18 ਹਜ਼ਾਰ ਸਕੇਅਰ ਫੁੱਟ ਤੱਕ ਅਗਰ ਟਰੱਕ ਰਿਪੇਅਰ ਵਰਕਸ਼ਾਪ ਹੈ ਤੁਹਾਡੇ ਕੋਲ ਜਾਂ ਕੋਈ ਇਸ ਤਰ੍ਹਾਂ ਦੀ ਫੈਸਿਲਿਟੀ ਜਿੱਥੇ ਟਰੱਕ ਰਿਪੇਅਰ ਵਰਕਸ਼ਾਪ ਬਣਾਈ ਜਾ ਸਕਦੀ ਹੈ ਔਰ ਪਾਰਕਿੰਗ ਵਗੈਰਾ ਖੁੱਲੀ ਡੁੱਲੀ ਨਾਲ ਹੋਵੇ, ਘੱਟੋ ਘੱਟ 2 ਏਕੜ ਲੋਟ ਦੇ ਉੱਪਰ, ਤਾਂ ਸਾਨੂੰ ਜ਼ਰੂਰ ਸੰਪਰਕ ਕਰ ਲਿਓ। ਇੱਕ ਆਪਾਂ ਨੂੰ ਟਰੈਕਟਰ ਟ੍ਰੇਲਰ ਰਿਪੇਅਰ ਦੇ ਲਈ ਵਰਕਸ਼ਾਪ ਦੀ ਲੋੜ ਹੈ, 5-6 ਉਹਦੇ ਵਿੱਚ ਡਰਾਈਵ ਇਨ ਡੋਰਸ ਚਾਹੀਦੀਆਂ ਨੇ, ਅਤੇ ਬਾਕੀ ਸਾਨੂੰ ਤੁਸੀਂ ਕੰਟੈਕਟ ਕਰ ਲਿਓ, ਅਸੀਂ ਬਾਕੀ ਸਾਰੇ ਵੇਰਵੇ ਤੁਹਾਡੇ ਨਾਲ ਡਿਸਕਸ ਕਰਕੇ ਤਾਂ ਤੁਹਾਨੂੰ ਵੇਰਵੇ ਦੇ ਦਿਆਂਗੇ। ਸੋ 6474006862 6474006862 ਇਸ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ ਹੈ। ਜੀ ਮਨਜੀਤ ਜੀ
1: ਜੀ ਬਿਲਕੁਲ, ਹਰਜਿੰਦਰ ਕੁਛ ਹੋਰ ਐਡ ਕਰਨਾ ਚਾਹੁੰਦੇ ਨਹੀਂ ਤਾਂ?
0: ਬਹੁਤ ਮਿਹਰਬਾਨੀ ਜੀ, ਥੈਂਕ ਯੂ, ਥੋੜੀ ਦੇਰ ਤੱਕ ਦੁਬਾਰਾ ਫਿਰ ਗੱਲ ਕਰਦੇ ਜੀ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ। 6474006862 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਸੰਬੰਧੀ, ਜਾਂ ਫਿਰ ਆਉਣ ਵਾਲਾ ਜਿਹੜਾ 9 ਤਰੀਕ ਨੂੰ ਸ਼ੋਅ ਹੋਣ ਜਾ ਰਿਹਾ ਪੰਜਾਬੀ ਵਿਰਸਾ ਉਹਦੇ ਸੰਬੰਧ ਵਿੱਚ, ਜਾਂ ਫਿਰ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਤੇ 6474006862 ਤੇ ਸੰਪਰਕ ਕੀਤਾ ਜਾ ਸਕਦਾ ਜੀ।

0: ਜੀ ਦੋਸਤੋ, ਜਿਹੜੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਮੈਂ ਦੇਖ ਰਿਹਾ ਸੀ ਕਿ ਜਿਹੜੀਆਂ ਕਾਮਨਵੈਲਥ ਗੇਮਸ ਜੋ ਇਸ ਤੋਂ ਪਹਿਲਾਂ 2022 ਦੇ ਵਿੱਚ ਹੋਈਆਂ, ਅਤੇ ਉਦੋਂ ਆਸਟ੍ਰੇਲੀਆ ਤਾਂ ਫਿਰ ਵੀ ਬਹੁਤਾ ਫਰਕ ਨਹੀਂ ਹੈ ਕਿ ਉਦੋਂ 179 ਸੀ, ਹੁਣ 170 ਹੈ। ਇੰਗਲੈਂਡ 110 ਆ, ਅਤੇ ਲਾਸਟ ਟਾਈਮ 176 ਸੀ। ਕੈਨੇਡਾ ਜਿਹੜਾ ਉਹ 62 ਹੈ, 92 ਸੀ। ਇੰਡੀਆ ਦੇ ਕੋਲ 61 ਮੈਡਲਸ ਸੀਗੇ ਲਾਸਟ ਟਾਈਮ, ਅਤੇ ਇਸ ਵਾਰੀ ਜਿਹੜੇ ਨੇ ਉਹ 39 ਹੈ। ਸੋ ਬਹੁਤ ਇੱਕ ਵੱਡਾ ਜਿਹੜਾ ਫਰਕ ਹੈ ਉਹ ਮੈਡਲ ਟੈਲੀ ਦੇ ਵਿੱਚ ਉਹ ਪਿਆ ਮੈਨੂੰ ਲੱਗ ਰਿਹਾ ਇਸ ਵਾਰੀ। ਸੋ ਐਨੀਵੇ, ਵੰਸ ਅਗੇਨ ਸਾਰੀਆਂ ਹੀ ਟੀਮਸ ਨੂੰ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿੱਚ, ਕਾਮਨਵੈਲਥ ਗੇਮਸ ਦੇ ਵਿੱਚ ਹਿੱਸਾ ਲਿਆ, ਭਾਗ ਲਿਆ, ਔਰ ਆਪੋ ਆਪਣੀ ਜਿਹੜੀਆਂ ਗੇਮਸ ਦਾ ਉਹ ਪ੍ਰਦਰਸ਼ਨ ਕੀਤਾ ਔਰ ਚੰਗੇ ਤਰੀਕੇ ਨਾਲ ਕੀਤਾ। ਬਹੁਤ ਬਹੁਤ ਮੁਬਾਰਕਬਾਦ ਜੀ ਇੱਕ ਵਾਰੀ ਫਿਰ ਤੋਂ ਸਾਰੀਆਂ ਹੀ, ਸਾਰੇ ਹੀ ਦੇਸ਼ਾਂ ਨੂੰ, ਸਾਰੀਆਂ ਹੀ ਟੀਮਸ ਨੂੰ। ਇਨਫੈਕਟ ਜੁੜਿਆ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਆਪਟੀਕਲ ਵਨ ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, 6 ਦਿਨ ਹਫ਼ਤੇ ਦੇ ਵਿੱਚ ਓਪਨ ਹੁੰਦੇ ਨੇ। ਸੇ ਕੋਈ ਵੀ ਆਈ ਐਗਜ਼ਾਮ ਤੁਸੀਂ ਕਰਵਾਉਣਾ ਹੈ, ਅੱਖਾਂ ਦੇ ਵਿੱਚ ਡਰਾਈਨੈਸ ਹੈ ਉਹਦੀ ਟ੍ਰੀਟਮੈਂਟ ਕਰਵਾਉਣੀ ਹੈ, ਕੋਂਟੈਕਟ ਲੈਂਜ਼ ਤੁਸੀਂ ਲਗਵਾਉਣੇ ਨੇ, ਜਾਂ ਫਿਰ ਸਪੈਸ਼ਲਿਸਟ ਦੀ ਜ਼ਰੂਰਤ ਹੈ, ਤਾਂ ਜ਼ਰੂਰ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਆਪਣੀ ਇੱਕ ਅਪੁਆਇੰਟਮੈਂਟ ਬਣਾ ਸਕਦੇ ਹੋ। ਸਾਰੀਆਂ ਹੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈ ਉਹਨਾਂ ਦੇ ਨਾਲ ਡੀਲ ਕਰਦੇ ਨੇ, ਅਤੇ ਸਾਰੇ ਹੀ ਮੇਜਰ ਬ੍ਰਾਂਡ ਦੇ ਜਿਹੜੇ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, 9054550752। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਟੀਕਲ ਵਨ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੇਟਰਿੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ, ਜਾਂ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਰੈਸਟੋਰੈਂਟ ਦੇ ਵਿੱਚ ਜਾ ਕੇ ਬੈਠ ਕੇ ਖਾਣਾ ਚਾਹੁੰਦੇ ਹੋ, ਤੁਸੀਂ ਟੇਕ ਆਊਟ ਕਰਨਾ। ਕੇਟਰਿੰਗ ਮੈਂ ਸਪੈਸੀਫਿਕਲੀ ਇਸ ਕਰਕੇ ਇਹਨਾਂ ਦਾ ਨਾਮ ਹਮੇਸ਼ਾ ਲੈਂਦਾ ਜੀ ਪੰਜਾਬੀ ਬਾਈ ਨੇਚਰ ਵਾਲਿਆਂ ਦਾ, ਕਿ ਬੜੇ ਲੰਬੇ ਸਮੇਂ ਤੋਂ ਕੇਟਰਿੰਗ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਨਿਭਾ ਰਹੇ ਨੇ, ਔਰ ਮਲਟੀਪਲ ਫੂਡ ਟਰੱਕਸ ਨੇ, ਕੋਈ ਇੱਕ ਅੱਧਾ ਟਰੱਕ ਨਹੀਂ ਹੈ ਕਿ ਉਹਦੇ ਨਾਲ ਹੀ ਜਿਹੜਾ ਉਹ ਨੱਠ ਭਜਾਈ ਪਈ ਰਹਿੰਦੀ, ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਬਹੁਤ ਸਾਰੇ ਟਰੱਕਸ ਨੇ ਔਰ ਉਹਨਾਂ ਦੇ ਕੋਲ, ਔਰ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਤੁਹਾਡੇ ਉਸ ਲੋਕੇਸ਼ਨ 'ਤੇ ਆ ਕੇ ਜਿੱਥੇ ਵੀ ਤੁਸੀਂ ਇਵੈਂਟ ਜਿਹੜਾ ਉਹ ਕਰਵਾ ਰਹੇ ਹੋ, ਉੱਥੇ ਪਹੁੰਚ ਕੇ ਤੁਹਾਡੇ ਮਹਿਮਾਨਾਂ ਦੀ ਜਿਹੜੀ ਸੇਵਾ 'ਚ ਉਹ ਲੱਗ ਜਾਂਦੇ ਨੇ ਜੀ ਪੰਜਾਬੀ ਬਾਈ ਨੇਚਰ ਵਾਲੇ। 416-937-2061 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ, 416-937-2061। ਇਸ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਹੋ, ਔਰ ਆਪਣੀ ਬੁਕਿੰਗ ਕੋਈ ਵੀ ਕਰਨੀ ਹੈ ਤਾਂ ਉਹ ਕੀਤੀ ਜਾ ਸਕਦੀ ਹੈ ਪੰਜਾਬੀ ਬਾਈ ਨੇਚਰ ਦੇ ਨਾਲ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਨੰਬਰ ਫਿਰ ਸਾਂਝਾ ਕਰਦੀ ਹੈ, 905-678-1200, ਅਤੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਡ੍ਰੀਮ ਹੋਮ ਅਪਲਾਇੰਸਿਸ, 905-805-3000 ਟੈਲੀਫੋਨ ਨੰਬਰ ਹੈ। 3915 ਅਰਜੈਂਟੀਆ ਰੋਡ, ਯੂਨਿਟ 2, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। ਹਾਈਵੇ 401 ਐਂਡ ਵਿੰਸਟਨ ਚਰਚਿਲ ਦਾ ਜਿਹੜਾ ਇੰਟਰਸੈਕਸ਼ਨ ਹੈ ਜੀ, ਮਾਫ਼ ਕਰਨਾ ਜੀ, ਏਰੀਆ ਜਿਹੜਾ ਬਣਦਾ, ਸੋ ਵਿੰਸਟਨ ਚਰਚਿਲ ਐਂਡ ਅਰਜੈਂਟੀਆ ਰੋਡ ਦੇ ਨੇੜੇ ਇਹ ਜਿਹੜਾ ਸਟੋਰ ਹੈ ਡ੍ਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ। ਔਰ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਕਾਫ਼ੀ ਡਿਸਕਾਊਂਟਡ ਪ੍ਰਾਈਸ ਜਿਹੜੀਆਂ ਉਹ ਮਿਲ ਸਕਦੀਆਂ ਅਪਲਾਇੰਸਿਸ ਦੇ ਉੱਤੇ। 905-805-3000 ਟੈਲੀਫੋਨ ਨੰਬਰ ਹੈ ਡ੍ਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ। ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਸਿਵਿਕ ਡੇ ਦੀ ਕੱਲ੍ਹ ਨੂੰ ਤੁਹਾਨੂੰ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਕੱਲ੍ਹ ਦੀ ਛੁੱਟੀ ਹੋਏਗੀ, ਔਰ ਇਸ ਦਿਨ ਅਗਰ ਤੁਸੀਂ ਬੈਂਕਿੰਗ ਦਾ ਕੋਈ ਕੰਮ ਹੈ ਜਾਂ ਹੋਰ ਕਿਸੇ ਸਰਕਾਰੀ ਆਫਿਸ ਤੁਸੀਂ ਜਾਣਾ, ਤਾਂ ਉਹ ਕੱਲ੍ਹ ਨੂੰ ਤੁਹਾਨੂੰ ਬੰਦ ਮਿਲਣੇ ਨੇ। ਲਾਇਬ੍ਰੇਰੀ ਜਾਣ ਦੇ ਸ਼ੌਕੀਨ ਹੋ ਅਤੇ ਲਾਇਬ੍ਰੇਰੀਜ਼ ਵੀ ਕੱਲ੍ਹ ਨੂੰ ਬੰਦ ਰਹਿਣਗੀਆਂ, ਅਤੇ ਕੁਝ ਇੱਕ ਸਲੈਕਟਡ ਜਿਹੜੇ ਜੇ LCBOs ਦੀ ਗੱਲ ਕਰ ਲਈਏ ਤਾਂ ਉਹ ਵੀ ਕੱਲ੍ਹ ਨੂੰ ਉਹ ਖੁੱਲ੍ਹੇ ਹੋਣਗੇ, ਮੋਸਟ ਆਫ ਦੈਮ ਬੰਦ ਰਹਿਣੇ ਨੇ। ਅਤੇ ਜੇ ਤੁਸੀਂ ਸ਼ੋਪਿੰਗ ਵਗੈਰਾ ਕਰਨੀ ਆ ਤਾਂ ਫਿਰ ਕੱਲ੍ਹ ਨੂੰ ਸ਼ੋਪਿੰਗ ਮਾਲਸ ਮੋਸਟ ਆਫ ਦੈਮ ਤਕਰੀਬਨ ਖੁੱਲ੍ਹੇ ਰਹਿਣੇ ਨੇ ਜੀ ਕੱਲ੍ਹ ਨੂੰ, ਔਰ ਜਿਹੜੇ ਓਪਨਿੰਗ ਆਵਰਸ ਨੇ ਉਹ ਡਿਫਰ ਕਰ ਸਕਦੇ ਨੇ, ਆਮ ਜੋ ਸੋਮਵਾਰ ਵਾਲੇ ਹੁੰਦੇ ਨੇ ਉਹਨਾਂ ਨਾਲੋਂ ਡਿਫਰੈਂਟ ਹੋ ਸਕਦੇ ਨੇ, ਥੋੜ੍ਹਾ ਅਰਲੀ ਕਲੋਜ਼ਿੰਗ ਹੋ ਸਕਦੀ ਹੈ। ਫਿਰ ਵੀ 6 ਵਜੇ ਤੱਕ ਤਕਰੀਬਨ ਜੋ ਮੈਂ ਲਿਸਟ ਦੇਖ ਰਿਹਾ ਜੀ ਉਹਦੇ ਅਕੋਰਡਿੰਗਲੀ ਤੁਹਾਨੂੰ ਸਾਰੇ ਹੀ ਸ਼ੋਪਿੰਗ ਮਾਲ ਜਿਹੜੇ ਆ ਉਹ ਖੁੱਲ੍ਹੇ ਮਿਲਣਗੇ। ਸੋ ਜ਼ਰੂਰ ਤੁਸੀਂ ਸ਼ੋਪਿੰਗ ਵਗੈਰਾ ਆਪਣੀ ਕਰ ਸਕਦੇ ਹੋ, ਛੁੱਟੀ ਦਾ ਜੇ ਫਾਇਦਾ ਲੈਣਾ ਤਾਂ ਡੈਫੀਨੇਟਲੀ ਉਹ ਲਿਆ ਜਾ ਸਕਦਾ ਹੈ। ਜੇਕਰ ਤੁਸੀਂ ਬੱਚਿਆਂ ਨੂੰ ਜਾਂ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਤੁਹਾਨੂੰ ਮਿਲਣ ਆਏ ਹੋਏ ਨੇ ਉਹਨਾਂ ਨੂੰ ਕਿਤੇ ਤੁਸੀਂ ਘੁਮਾਉਣ ਵਾਸਤੇ ਲੈ ਕੇ ਜਾਣਾ, ਕੋਈ ਬਹੁਤ ਸਾਰੀਆਂ ਸਾਈਟਸ ਬਹੁਤ ਸਾਰੀਆਂ ਅਜਿਹੀਆਂ ਜਿਹੜੇ ਜਗ੍ਹਾਵਾਂ ਹੁੰਦੀਆਂ ਨੇ ਜੋ ਦੂਰੋਂ ਆਏ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਆ ਦੇਖਣਾ ਚਾਹੁੰਦੇ ਹੁੰਦੇ ਨੇ। ਅਤੇ ਫਿਰ ਕੱਲ੍ਹ ਨੂੰ ਜਿਹੜਾ ਟੋਰੋਂਟੋ ਜ਼ੂ ਹੈ ਉਹ 9:30 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਖੁੱਲ੍ਹਾ ਹੋਣਾ। ਸੀ ਐਨ ਟਾਵਰ, ਖਾਸ ਕਰਕੇ ਜੇ ਆਪਾਂ ਸੀ ਐਨ ਟਾਵਰ ਦੀ ਗੱਲ ਕਰੀਏ ਤਾਂ ਸਵੇਰੇ 10 ਵਜੇ ਤੋਂ ਰਾਤੀ 9 ਵਜੇ ਤੱਕ ਖੁੱਲ੍ਹਾ ਰਹੇਗਾ ਕੱਲ੍ਹ ਨੂੰ। ਜਿਹੜਾ ਟੋਰੋਂਟੋ ਅੰਟੇਰੀਓ ਸਾਡਾ ਮਿਊਜ਼ੀਅਮ ਹੈ ਉਹ 10 ਵਜੇ ਤੋਂ ਲੈ ਕੇ 5:30 ਤੱਕ, ਔਰ ਬੱਚਿਆਂ ਦੀ ਖਾਸ ਜਿਹੜੀ ਅਟਰੈਕਸ਼ਨ ਹੈ ਰਿਪਲੇਜ ਅਕੁਐਰੀਅਮ ਉਹ 9 ਵਜੇ ਤੋਂ ਲੈ ਕੇ ਸਵੇਰੇ ਰਾਤੀ 9 ਵਜੇ ਤੱਕ ਜਿਹੜਾ ਕੱਲ੍ਹ ਨੂੰ ਖੁੱਲ੍ਹਾ ਰਹਿਣਾ। ਅੰਟੇਰੀਓ ਜਿਹੜਾ ਸਾਇੰਸ ਸੈਂਟਰ ਹੈ ਉਹ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਓਪਨ ਰਹੇਗਾ ਜੀ ਕੱਲ੍ਹ। ਸੋ ਤੁਸੀਂ ਇਹ ਜਿਹੜਾ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਜਾ ਸਕਦੇ ਹੋ, ਔਰ ਕੱਲ੍ਹ ਖੁੱਲ੍ਹੇ ਰਹਿਣਗੇ। ਵੰਸ ਅਗੇਨ ਜਿਹੜੇ ਸ਼ੋਪਿੰਗ ਮਾਲਸ ਨੇ ਉਹ ਵੀ ਕੱਲ੍ਹ ਖੁੱਲ੍ਹੇ ਰਹਿਣਗੇ, ਲੇਕਿਨ ਸਰਕਾਰੀ ਅਦਾਰੇ ਜਿਨ੍ਹਾਂ 'ਚ ਬੈਂਕਾਂ ਨੇ ਜਾਂ ਹੋਰ ਕੋਈ ਵੀ ਸਰਕਾਰੀ ਆਫਿਸ ਹੈ ਅਤੇ ਲਾਇਬ੍ਰੇਰੀਜ਼ ਉਹ ਕੱਲ੍ਹ ਨੂੰ ਬੰਦ ਰਹਿਣੇ ਨੇ। ਲੰਘੇ ਸ਼ੁੱਕਰਵਾਰ ਨੂੰ ਮਸਕੋਕਾ ਦੇ ਵਿੱਚ ਬੈਕਨ ਰਿਗ ਬੇ ਦੇ ਨੇੜੇ ਲੇਕ ਰੋਜ਼ੈਓ ਦੇ ਵਿੱਚ ਇੱਕ ਕਿਸ਼ਤੀ ਦੁਰਘਟਨਾਗ੍ਰਸਤ ਹੋਈ ਹੈ, ਜਿਸ ਦੇ ਵਿੱਚ ਇੱਕ 32 ਸਾਲਾ ਆਦਮੀ ਅਤੇ ਇੱਕ 30 ਸਾਲਾ ਔਰਤ ਦੋਵੇਂ ਜਿਹੜੇ ਨੇ ਉਹ ਟੋਰੋਂਟੋ ਦੇ ਰਹਿਣ ਵਾਲੇ ਸੀ, ਉਹਨਾਂ ਦੇ ਮੌਤ ਹੋਣ ਦੀ ਖਬਰ ਹੈ। ਸੋ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਅਗਰ ਤੁਸੀਂ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰ ਰਹੇ ਹੋ ਪਾਣੀ ਦੇ ਵਿੱਚ ਜਿੱਥੇ ਤੁਹਾਡੀ ਸੇਫਟੀ ਬਹੁਤ ਜ਼ਰੂਰੀ ਹੈ, ਤੁਹਾਡੇ ਪਾਸ ਕੋਲ ਜਿਹੜਾ ਸੇਫਟੀ ਗੀਅਰ ਹੈ ਜਿਹਦੇ 'ਚ ਜੈਕਟ ਵਗੈਰਾ, ਜੇ ਅਗਰ ਤੁਸੀਂ ਤੈਰਨਾ ਜਾਣਦੇ ਵੀ ਹੋ ਅਤੇ ਜਦੋਂ ਬੋਟਿੰਗ ਵਗੈਰਾ ਕਰਦੇ ਹੋ ਕਿਸ਼ਤੀਆਂ ਦੇ ਵਿੱਚ ਡੂੰਘੇ ਪਾਣੀ ਦੇ ਵਿੱਚ ਜਾਂਦੇ ਹੋ ਅਤੇ ਕਿਤੇ ਕੋਈ ਅਜਿਹਾ ਹਾਦਸਾ ਵਾਪਰਦਾ ਤਾਂ ਫਿਰ ਉੱਥੇ ਜਿਹੜੀ ਜੈਕਟ ਪਾਈ ਹੋਈ ਹੋਣੀ ਉਹ ਲਾਜ਼ਮੀ ਹੈ, ਕਿਉਂਕਿ ਜੇ ਸਵਿਮਿੰਗ ਆਉਂਦੀ ਵੀ ਹੈ ਤਾਂ ਬਹੁਤ ਦੇਰ ਤੱਕ ਤੁਸੀਂ ਕਈ ਵਾਰੀ ਸਵਿਮ ਕਰ ਵੀ ਸਕਦੇ ਨਹੀਂ ਹੁੰਦੇ। ਲੇਕਿਨ ਜਦੋਂ ਤੱਕ ਜਿਹੜਾ ਕਰੂ ਆ ਤੁਹਾਡੇ ਪਾਸ ਪਹੁੰਚਦਾ, ਕੋਈ ਅਜਿਹਾ ਹੋਵੇ ਨਾ ਕਦੀ ਵੀ ਹਾਦਸਾ, ਜੇ ਹੁੰਦਾ ਤਾਂ ਜਦੋਂ ਵੀ ਤੁਹਾਨੂੰ ਬਚਾਉਣ ਦੇ ਵਾਸਤੇ ਜਿਹੜੇ ਐਮਰਜੈਂਸੀ ਸਰਵਿਸਿਜ਼ ਆ ਉਹ ਪਹੁੰਚਦੀਆਂ ਨੇ ਤਾਂ ਉਦੋਂ ਤੱਕ ਤੁਸੀਂ ਇੰਨਾ ਕੁ ਜ਼ਰੂਰ ਤੁਹਾਡੇ ਪਾਸ ਜੈਕਟਸ ਵਗੈਰਾ ਹੋਣ ਕਿ ਤੁਸੀਂ ਪਾਣੀ ਦੇ ਉੱਪਰ ਜਿਹੜਾ ਉਹ ਤੈਰਦੇ ਹੋਏ ਆਪਣੇ ਆਪ ਨੂੰ ਬਚਾ ਪਾਓ। ਸੋ ਵੀ ਵੈਰੀ ਕੇਅਰਫੁਲ ਜੀ, ਕਿਉਂਕਿ ਅਜਿਹੇ ਜਦੋਂ ਐਕਸੀਡੈਂਟਸ ਜਦੋਂ ਹੁੰਦੇ ਨੇ ਉਹ ਨੋਟ ਓਨਲੀ ਕਿ ਜਿਸ ਇਨਸਾਨ ਦੇ ਨਾਲ ਵਾਪਰਦਾ ਹੋਰ ਬਹੁਤ ਸਾਰੇ ਪਰਿਵਾਰ ਜਾਂ ਹੋਰ ਲੋਕ ਜਿਹੜੇ ਆ ਉਹ ਨਾਲ ਜੁੜੇ ਹੋਏ ਹੁੰਦੇ ਨੇ। ਸੋ ਉੱਥੇ ਵਾਸਤੇ ਪਲੱਸ ਜਦੋਂ ਤੁਸੀਂ ਸੜਕ 'ਤੇ ਚੱਲਦੇ ਹੋ ਤਾਂ ਬਹੁਤ ਸਾਰੀ ਟ੍ਰੈਫਿਕ ਵੀ ਜਿਹੜੀ ਆ ਖਾਸ ਕਰਕੇ ਲੌਂਗ ਵੀਕਐਂਡਸ ਦੇ ਉੱਤੇ ਉਹ ਮਿਲਦੀ ਹੈ ਤੁਹਾਨੂੰ, ਉੱਥੇ ਵੀ ਬੜੇ ਧਿਆਨ ਦੇ ਨਾਲ ਆਪਣਾ ਵੀ ਧਿਆਨ ਰੱਖੋ ਅਤੇ ਬਾਕੀ ਡਰਾਈਵਰਸ ਦਾ ਵੀ ਧਿਆਨ ਰੱਖਦੇ ਹੋਏ ਜਿਹੜੀ ਹੈ ਡਰਾਈਵਿੰਗ ਤੁਸੀਂ ਕਰਨੀ ਹੈ। ਅਤੇ ਮੌਸਮ ਵਿਭਾਗ ਦੇ ਵੱਲੋਂ ਵੀ ਅੱਜ GTA ਅਤੇ ਨਾਲ ਲੱਗਦੇ ਜਿਹੜੇ ਇਲਾਕੇ ਹੈ ਉੱਥੇ ਕਾਫੀ ਜਿੱਥੇ ਭਾਰੀ ਮੀਂਹ ਦੀ ਅਤੇ ਸੰਭਾਵਨਾ ਹੈ ਹੀ ਹੈ, 50 ਮਿਲੀਮੀਟਰ ਤੱਕ ਕੁਝ ਇੱਕ ਇਲਾਕਿਆਂ ਦੇ ਵਿੱਚ ਜਿਹੜੀ ਅੱਜ ਮੀਂਹ ਹੈ ਉਹ ਪੈ ਸਕਦਾ, ਜਿਹਦੇ ਨਾਲ ਜਿਹੜੇ ਨੀਵੇਂ ਕਈ ਏਰੀਆਜ਼ ਹੁੰਦੇ ਨੇ ਨੀਵੇਂ ਇਲਾਕੇ ਹੁੰਦੇ ਨੇ ਉੱਥੇ ਪਾਣੀ ਵੀ ਕਈ ਵਾਰੀ ਭਰ ਸਕਦਾ ਜੀ, ਉਹ ਵੀ ਮਿਲ ਸਕਦਾ। ਅਤੇ ਥੰਡਰ ਸਟੋਰਮ ਦੀ ਖਾਸ ਚੇਤਾਵਨੀ ਹੈ ਜੀ ਮੌਸਮ ਵਿਭਾਗ ਦੇ ਵੱਲੋਂ, ਅੱਜ ਸਾਰਾ ਦਿਨ ਜਿਹੜਾ ਮੌਸਮ ਹੈ ਕੁਝ ਅਜਿਹਾ ਹੀ ਰਹੇਗਾ। ਬੀਤੀ ਰਾਤ ਬੋਵੇ ਡਰਾਈਵ ਅਤੇ ਹੋਰ ਓਨਟੈਰੀਓ ਸਟਰੀਟ ਦੇ ਨੇੜੇ ਇੱਕ ਕਾਰ ਵੱਲੋਂ ਇੱਕ ਪੈਡੈਸਟ੍ਰੀਅਨ ਨੂੰ ਟੱਕਰ ਮਾਰਨ ਦੀ ਵੀ ਇੱਕ ਖਬਰ ਹੈ। 60 ਸਾਲ ਦਾ ਇਹ ਜਿਹੜਾ ਵਿਅਕਤੀ ਹੈ ਜੀ ਜਿਸ ਨੂੰ ਟੱਕਰ ਵੱਜੀ ਹੈ ਔਰ ਸਖ਼ਤ ਜ਼ਖਮੀ ਹੋਏ ਨੇ, ਉਹ ਹੋਸਪਿਟਲਾਈਜ਼ ਉਹਨਾਂ ਨੂੰ ਕੀਤਾ ਗਿਆ ਔਰ ਡਰਾਈਵਰ ਜਿਹੜਾ ਉਹ ਮੌਕੇ 'ਤੇ ਮੌਜੂਦ ਰਿਹਾ। ਪੁਲਿਸ ਦੇ ਵੱਲੋਂ ਇਸ ਦੀ ਜਾਂਚ ਇਸ ਦੀ ਛਾਣਬੀਣ ਹੈ ਕੀਤੀ ਜਾ ਰਹੀ ਹੈ। ਅਗਰ ਤੁਹਾਡੇ ਪਾਸ ਕੋਈ ਜਾਣਕਾਰੀ ਹੋਵੇ, ਕੋਈ ਇਨਫੋਰਮੇਸ਼ਨ ਹੋਵੇ ਇਸ ਐਕਸੀਡੈਂਟ ਦੇ ਸੰਬੰਧ ਦੇ ਵਿੱਚ, ਤਾਂ ਤੁਸੀਂ ਪੁਲਿਸ ਨੂੰ 905-453-2121 'ਤੇ ਕਾਲ ਕਰ ਸਕਦੇ ਹੋ। 9054532121 ਐਕਸਟੈਂਸ਼ਨ 3710। ਸੋ ਇਸ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਪੁਲਿਸ ਦੇ ਨਾਲ ਉਹ ਇਨਫੋਰਮੇਸ਼ਨ, ਅਗਰ ਤੁਹਾਡੇ ਪਾਸ ਕੋਈ ਇਹ ਜਿਹੜੇ ਆ ਦੁਰਘਟਨਾ ਵਾਪਰੀ ਹੈ ਬੀਤੀ ਰਾਤ ਬੋਵੇ ਡਰਾਈਵ ਐਂਡ ਹੋਰ ਓਨਟਾਰੀਓ ਸਟਰੀਟ ਦੇ ਨੇੜੇ, ਜੋ ਇੱਕ ਪੈਦਲ ਚੱਲਣ ਵਾਲੇ 60 ਸਾਲਾ ਵਿਅਕਤੀ ਨੂੰ ਇੱਕ ਕਾਰ ਦੇ ਵੱਲੋਂ ਟੱਕਰ ਵੱਜੀ ਹੈ। ਕਈ ਵਾਰੀ ਪੁਲਿਸ ਨੂੰ ਵਿਟਨੈਸ ਦੀ ਜ਼ਰੂਰਤ ਹੁੰਦੀ ਹੈ, ਸੋ ਜ਼ਰੂਰ ਤੁਸੀਂ ਆਪਣੀ ਜਾਣਕਾਰੀ ਹੈ ਉਹ 9054532121 ਐਕਸਟੈਂਸ਼ਨ 3710 'ਤੇ ਕਰ ਸਕਦੇ ਹੋ। ਇੰਟੈਰੀਓ 'ਚ ਉਸ ਐਪ 'ਚ ਜਿਹੜੀ ਗ੍ਰਾਂਟ ਦਾ ਪੋਰਸ਼ਨ ਹੈ ਉਹ ਹੁਣ ਬੀਤੇ ਕੱਲ੍ਹ ਤੋਂ 85% ਹੋਇਆ ਕਰਦਾ ਸੀ, ਉਹਨੂੰ ਘਟਾ ਕੇ 25% ਤੱਕ ਜਿਹੜਾ ਉਹ ਕਰ ਦਿੱਤਾ ਗਿਆ, ਔਰ ਬੀਤੇ ਕੱਲ੍ਹ ਤੋਂ ਇਹ ਲਾਗੂ ਹੋ ਚੁੱਕਿਆ। ਇਸ ਤੋਂ ਇਲਾਵਾ ਜੋ 7 ਸਾਲ ਤੱਕ ਟਿਊਸ਼ਨ ਫੀ ਜਿਹੜੀ ਹੈ ਯੂਨੀਵਰਸਿਟੀਜ਼ ਐਂਡ ਕਾਲਜਸ ਦੀ, ਉਹਦੇ ਉੱਤੇ ਕੈਪ ਜਿਹੜਾ ਲੱਗਾ ਹੋਇਆ ਸੀ ਉਹ ਵੀ ਹੁਣ ਹਟਾ ਦਿੱਤਾ ਗਿਆ, ਜਿਸ ਦੇ ਨਾਲ ਕਾਲਜ ਅਤੇ ਜਿਹੜੀਆਂ ਯੂਨੀਵਰਸਿਟੀਜ਼ ਹੈ ਹੁਣ ਹਰ ਸਾਲ ਆਉਂਦੇ 3 ਸਾਲਾਂ ਤੱਕ 2% ਫੀਸ ਜਿਹੜੀ ਉਹ ਆਪਣੀ ਸਾਲਾਨਾ ਉਹ ਵਧਾ ਸਕਣਗੇ ਸਕਦੇ ਹਨ। ਅਤੇ ਮਜੋਰਟੀ ਜਿਹੜੇ ਸਟੂਡੈਂਟਸ ਨੇ ਉਹ ਉਸ ਐਪ ਦੁਆਰਾ ਆਪਣੀ ਪੜ੍ਹਾਈ ਪੂਰੀ ਕਰਦੇ ਨੇ, ਜੇ ਆਪਾਂ ਇੱਥੋਂ ਦੀ ਗੱਲ ਜਦੋਂ ਕਰਦੇ ਹਾਂ। ਅਤੇ ਜਿਨ੍ਹਾਂ ਲਈ ਫਿਊਚਰ ਹੁਣ ਮੁਸ਼ਕਲ ਹੋ ਗਿਆ ਲੱਗਦਾ, ਜਿਸ ਕਰਕੇ ਜਿਹੜੀਆਂ ਸਟੂਡੈਂਟ ਅਲਾਇੰਸ ਹੈ ਉਹਨਾਂ ਦੇ ਵੱਲੋਂ ਸਰਕਾਰ ਨੂੰ ਇੱਕ ਬੇਨਤੀ ਕੀਤੀ ਜਾ ਰਹੀ ਹੈ ਕਿ ਨੋ ਇੰਟਰਸਟ ਸਟੂਡੈਂਟ ਲੋਨ ਇੰਪਲੀਮੈਂਟ ਕੀਤਾ ਜਾਵੇ, ਜਿਹਦੇ ਨਾਲ ਉਹ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਯੂਨੀਵਰਸਿਟੀਜ਼ ਆਪਣੀਆਂ ਕੰਪਲੀਟ ਕਰਨੀਆਂ ਨੇ ਜਾਂ ਕਾਲਜਸ ਸਟੱਡੀ ਆਪਣੀ ਪੂਰੀ ਕਰਨੀ ਹੈ, ਜੇ ਗ੍ਰਾਂਟ ਵਾਲਾ ਜਿਹੜਾ ਪੋਰਸ਼ਨ ਹੈ ਘੱਟ ਕਰ ਦਿੱਤਾ ਗਿਆ ਉਸ ਐਪ ਵੱਲੋਂ, ਉਹਨਾਂ ਨੂੰ ਹੁਣ ਇਹ ਮੁਸ਼ਕਲ ਆਏਗੀ ਆਪਣੀ ਫੀਸ ਭਰਨ ਦੇ ਵਿੱਚ। ਅਤੇ ਜੇ ਉਹਨਾਂ ਨੂੰ ਨੋ ਇੰਟਰਸਟ ਲੋਨ ਮਿਲਦੇ ਨੇ, ਅਤੇ ਕੁਝ ਇੱਕ ਦੀ ਅਵੇਲੇਬਿਲਟੀ ਅੱਜ ਕੱਲ੍ਹ ਹੁਣ ਵੀ ਡੈਫੀਨੇਟਲੀ ਹੈ, ਲੇਕਿਨ ਜੇ ਜ਼ਿਆਦਾ ਜਿਹੜੀ ਬਹੁਤਾਤ ਹੈ, ਜੇ ਸਰਕਾਰ ਦੇ ਵੱਲੋਂ ਕੋਈ ਅਜਿਹੇ ਜਿਹੜੀ ਲੋਨ ਦੀ ਸੁਵਿਧਾ ਉਹ ਉਪਲਬਧ ਕਰਵਾਈ ਜਾਂਦੀ ਹੈ, ਅਤੇ ਉਸ ਐਪ ਤੋਂ ਬਿਨਾਂ ਵੀ ਜਿਹੜੇ ਸਟੂਡੈਂਟਸ ਨੇ ਉਹ ਆਪਣੀ ਪੜ੍ਹਾਈ ਜਿਹੜੀ ਆ ਉਹ ਪੂਰੀ ਕਰ ਸਕਦੇ ਨੇ। ਸੋ ਇਸੇ ਕਰਕੇ ਉਹਨਾਂ ਦੇ ਵੱਲੋਂ ਇੱਕ ਗੌਰਮੈਂਟ ਨੂੰ ਇੱਕ ਅਪੀਲ, ਇੱਕ ਬੇਨਤੀ, ਇੱਕ ਰਿਕੁਐਸਟ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ, ਅਤੇ ਮੇਰਾ ਖਿਆਲ ਜ਼ਰੂਰ ਸਰਕਾਰਾਂ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ। ਹਾਂ ਠੀਕ ਹੈ, ਮੰਨਦੇ ਹਾਂ ਕਿ ਉਸ ਐਪ ਨੂੰ ਮਿਸਯੂਜ਼ ਵੀ ਕੀਤਾ ਗਿਆ ਪਿਛਲੇ ਸਾਲਾਂ ਦੇ ਦੌਰਾਨ, ਇਸੇ ਕਰਕੇ ਸਰਕਾਰਾਂ ਨੂੰ ਕਈ ਵਾਰੀ ਕੁਝ ਇੱਕ ਜਿਹੜੀਆਂ ਆਪਣੇ ਵੱਲੋਂ ਇਹੋ ਜਿਹੇ ਫੈਸਲੇ ਲਏ ਜਾਂਦੇ ਨੇ ਕਿ ਜਿਹਦੇ ਨਾਲ ਜਿਹੜੇ ਜੈਨੂਅਨ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ, ਅਤੇ ਉਹ ਹਰ ਖੇਤਰ ਦੇ ਵਿੱਚ ਹੈ, ਅਤੇ ਇਸ ਤਰ੍ਹਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਪਰ ਜੋ ਗਲਤ ਤਰੀਕਿਆਂ ਦੇ ਨਾਲ ਜਿਨ੍ਹਾਂ ਨੂੰ ਮਾਇਆ ਬਣਾਉਣ ਦੀ ਆਦਤ ਹੁੰਦੀ ਹੈ ਉਹ ਫਿਰ ਹਟਦੇ ਨਹੀਂ ਹੈ, ਸੋ ਉਹਨਾਂ ਨੂੰ ਨੱਥ ਪਾਉਣ ਵਾਸਤੇ ਜਿਹੜੇ ਬਾਕੀ ਭੋਲੇ ਲੋਕ ਨੇ, ਜਿਹੜੇ ਬੜੇ ਜੈਨੂਅਨਲੀ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਖੇਤਰ ਦੇ ਵਿੱਚ ਉਤਾਰਨਾ ਹੁੰਦਾ, ਅਤੇ ਉਹਨਾਂ ਲਈ ਵੀ ਮੁਸ਼ਕਲ ਜਿਹੜੀ ਆ ਉਹ ਖੜ੍ਹ ਜਾਂਦੀ ਹੈ। ਪਰ ਜੇ ਇਹੋ ਜਿਹਾ ਕੋਈ ਪਲਾਨ, ਇਹੋ ਜਿਹਾ ਕੋਈ ਪ੍ਰੋਗਰਾਮ ਹੈ ਸਰਕਾਰ ਦੇ ਵੱਲੋਂ ਨੋ ਇੰਟਰਸਟ ਸਟੂਡੈਂਟ ਲੋਨਸ ਵਗੈਰਾ ਦੀ ਇੰਪਲੀਮੈਂਟੇਸ਼ਨ ਹੁੰਦੀ ਹੈ, ਕੋਈ ਇੰਟਰੋਡਿਊਸ ਉਹ ਕਰਦੇ ਨੇ, ਅਤੇ ਉਹ ਬੜਾ ਉਹਦੀ ਮੇਰਾ ਖਿਆਲ ਹੈ ਕਿ ਚਾਰ ਚੁਫੇਰੇ ਖਾਸ ਕਰਕੇ ਸਟੂਡੈਂਟਸ ਦੇ ਵਿੱਚ ਜ਼ਰੂਰ ਉਹਨੂੰ ਐਪਰੀਸ਼ੀਏਟ ਜਿਹੜਾ ਉਹ ਕੀਤਾ ਜਾਏਗਾ। ਜੁੜੇ ਹੋਏ ਸੀ ਜੀ ਆਪਾਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਇਸ ਪ੍ਰੋਗਰਾਮ ਦਾ ਸਮਾਂ ਹੁਣ ਤਕਰੀਬਨ ਸਮਾਪਤ ਹੈ, ਅਤੇ ਆਪਾਂ ਨੇ ਹੁਣ ਨਜ਼ਰੀਆ ਪ੍ਰੋਗਰਾਮ ਦੇ ਵਿੱਚ ਦਾਖਲ ਹੋਣਾ। ਉਸ ਤੋਂ ਪਹਿਲਾਂ ਇੱਕ ਜਿਹੜੀ ਸਟੇਸ਼ਨ ਆਈ ਡੀ ਸਾਡੇ ਵਾਸਤੇ ਲੈਣੀ ਜ਼ਰੂਰੀ ਹੈ, ਸੋ ਸਟੇਸ਼ਨ ਆਈ ਡੀ ਇੱਕ ਲੈਂਦੇ ਹਾਂ ਜੀ, ਉਸ ਤੋਂ ਬਾਅਦ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
3: This program is a proud member of the Canadian Punjabi Broadcasters Association, CPBA.
4: Gal mithi mithi bol, das kaano vich bol, bajne de taashe dhol, masti mein tu hi dol.
5: Hun ta gallan mithiyan hi hongiyan, Gil Sweet Factory de naal. Je tusi aanand lena chahunde ho, lazeez mithaiyan da, lajwa vegetarian khane da, te ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ। ਪਹੁੰਚੋ ਗਿਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਂਪਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com, gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
6: visitor to Canada out of province coverage buy karna chahunde ho ya apne parents ya grandparents liye super visa insurance de best rates best plans at the best option bare ya phir 40-45% da discount lena chahunde ho ta hune contact karo 6474-88-647-400-6862।
7: garnishment power of sale notice bank walo paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਰਨੀ ਹੁੰਦੀ ਹੈ ਤਾਂ ਫਿਰ 416-669-1389 'ਤੇ ਕਰ ਸਕਦੇ ਹੁੰਦੇ ਹੋ। ਪ੍ਰੇਮ ਗਿੱਲ ਜੀ ਕਾਲ ਕਰ ਰਹੇ ਨੇ ਜੀ। ਪ੍ਰੇਮ ਜੀ, ਸਵਾਗਤ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ?
1: ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ।
0: ਠੀਕ ਹੈ, ਤੇ ਕੀ ਖਬਰ ਹੈ ਜੀ ਅੱਜ ਦੀ?
1: ਹਾਂਜੀ, ਖਬਰਾਂ ਤਾਂ ਬੜੀਆਂ ਹੈਗੀਆਂ, ਚੱਲੀ ਜਾਂਦੀਆਂ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਦੇਖੋ, ਜੇ ਰਾਜਨੀਤੀ ਵਿੱਚ ਆ ਰਹਾ ਨਾ, ਤਾਂ ਫਿਰ ਲੋਕਾਂ ਦਾ ਵਿਸ਼ਵਾਸ ਨਾ ਤੋੜੋ।
0: ਠੀਕ ਹੈ,
1: ਵਾਅਦੇ ਜਿਹੜੇ ਹੈ ਨਾ, ਉਹਨਾਂ ਨੂੰ ਨਿਭਾਓ। ਕੁਛ ਏਦਾਂ ਦਾ ਨਾ ਕਰੋ ਜਿਹਦੇ ਨਾਲ ਚਲੋ ਕਿ ਆਪਣਾ ਹੀ ਜਿਹੜਾ ਸਿਰ ਝੁਕ ਜਾਵੇ ਨਾ, ਜਾਂ ਪਰਮਾਤਮਾ ਦੀ ਨਜ਼ਰ ਵਿੱਚ ਉਹ ਮਤਲਬ ਬੰਦਾ ਕਵੇ ਕਿ ਯਾਰ ਮੈਂ ਰਾਜਨੀਤਿਕ ਨੇਤਾ ਹੈਗਾ, ਪਰ ਮੈਂ ਕਰੀ ਜਾਂਦਾ ਹਨਾ ਆਪਣੇ ਆਪਣੇ ਹਿਸਾਬ ਦੇ ਨਾਲ। ਆਪਣੇ ਹੁਣ ਦੇਖੋ ਮਨਜੀਤ ਜੀ, ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਨੇਤਾ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਪੈਸੇ ਵਰਤੇ ਨੇ, ਉਹਨਾਂ ਨੇ ਲੋਕਾਂ ਦੀ ਟੈਕਸ ਪੇਅਰ ਦੀ ਮਨੀ, ਰਾਈਟ? ਹੁਣ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਇਹਨਾਂ ਨੇ ਕਿੱਥੇ ਗਏ ਸੀਗੇ, 1,59,000
0: ਕਿੱਥੇ ਗਏ ਸੀ? ਕਿੱਥੇ ਗਏ ਸੀ?
1: ਇਹ ਇਹਨਾਂ ਦਾ ਵਫ਼ਦ ਗਿਆ ਸੀਗਾ ਜੀ, ਆਪਣੇ ਇੱਕ ਟੂਰ ਗਿਆ ਸੀਗਾ, ਸੱਤ ਬੰਦਿਆਂ ਦਾ ਟੂਰ, ਸੱਤ ਦਿਨ ਦਾ ਟੂਰ ਸੀਗਾ ਜੀ ਇਹ।
0: ਅੱਛਾ,
1: ਤੇ ਉਹ 1,59,000 ਡਾਲਰ ਜਿਹੜਾ ਇਹਨਾਂ ਨੇ ਖਰਚ ਕਰ ਦਿੱਤਾ ਸਿਰਫ ਖਾਣੇ ਦੇ ਉੱਤੇ।
0: ਓਕੇ,
1: ਜੇ ਖਾਣਾ ਵੀ ਉਹ ਇੰਨਾ ਮਤਲਬ ਚੋਕਲੇਟ ਦਾ ਨਾਂ ਹੈ ਡੈਥ ਬਲੱਡ ਬਲੱਡ ਏਦਾਂ ਦਾ ਕੋਈ ਚੋਕਲੇਟ ਦਾ ਨਾਂ ਹੈ, ਉਹ ਵੀ ਖਾਧੀ ਇਹਨਾਂ ਨੇ। ਤਾਂ ਹੋਰ ਬੜੇ ਐਕਸਪੈਂਸਿਵ ਜਿਹੜੇ ਖਾਣੇ ਆ, ਮਤਲਬ ਮੇਰਾ ਕਹਿੰਦਾ ਮਤਲਬ ਕਿ ਇਹ ਜਿਹੜੀਆਂ ਗੱਲਾਂ ਮੈਂ ਤਾਂ ਕਰਦਾ ਪਿਆ ਕਿ ਜਿਹੜੀ ਟੈਕਸਪੇਅਰ ਦੀ ਮਨੀ ਆ ਉਹਦਾ ਕਿੱਦਾਂ ਮਿਸ ਯੂਜ ਹੋ ਰਿਹਾ।
0: ਸਰ, ਤੁਸੀਂ ਆਪਣੀ ਲਾਈਨ ਹੋਲਡ ਰੱਖਿਓ ਜੀ, ਤੇ ਕਿਉਂਕਿ ਮੈਂ ਜਿਹੜੀਆਂ ਸਿੱਖ ਗੇਮਸ ਕੈਨੇਡਾ ਚੱਲ ਰਹੀਆਂ ਅੱਜ, ਉਹਨਾਂ ਲਈ ਸਪੈਸ਼ਲ ਜਾਣਕਾਰੀ ਲੈ ਕੇ ਹਰਵਿੰਦਰ ਭਾਅ ਜੀ ਆਪਣੇ ਨਾਲ ਜੁੜੇ। ਮੈਂ ਉਹਨਾਂ ਤੋਂ ਇਨਫੋਰਮੇਸ਼ਨ ਲੈ ਲਵਾਂ ਤੇ ਆਪਾਂ ਜਾਰੀ ਰੱਖਾਂਗੇ ਜੀ ਗੱਲ ਆਪਣੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਹਰਵਿੰਦਰ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਜੀ ਆਇਆਂ ਤੁਹਾਨੂੰ ਜੀ।
2: ਗਿੱਲ ਸਾਹਿਬ ਤੇ ਤੁਹਾਡੇ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਗੇਮਸ ਦੀ, ਸਿੱਖ ਗੇਮਸ ਦੀ ਅੰਟਾਰੀਓ ਦੀਆਂ ਪਹਿਲੀਆਂ ਸਿੱਖ ਗੇਮਸ ਦੀ ਜਿਹੜੀ ਓਪਨਿੰਗ ਸੈਰੇਮਨੀ ਕੱਲ ਹੋਈ ਸੀ, ਜਿਸ ਦੇ ਵਿੱਚ ਪ੍ਰੋਵਿੰਸ਼ੀਅਲ ਸਾਡੇ ਪ੍ਰੀਮੀਅਰ ਸਾਹਿਬ ਤੇ ਸਿਟੀ ਦਾ ਸਟਾਫ, ਸਿਟੀ ਦੇ ਸਾਡੇ ਕੌਂਸਲਰ ਮੇਅਰ ਸਾਹਿਬ ਤੇ MP ਤੇ MPP ਜਿਹੜੇ ਸ਼ਾਮਿਲ ਹੋਏ ਸੀ, ਤੇ ਬੜੀ ਸ਼ਾਨਦਾਰ ਤਰੀਕੇ ਨਾਲ ਇਹਨਾਂ ਗੇਮਸ ਦੀ ਜਿਹੜੀ ਹੈਗੀ ਓਪਨਿੰਗ ਸੈਰੇਮਨੀ ਹੋਈ, ਤੇ ਉਪਰੰਤ ਜਿਹੜੇ ਵੱਖ ਵੱਖ ਜਿਹੜੇ ਮੁਕਾਬਲੇ ਨੇ ਚੱਲ ਰਹੇ ਨੇ, ਇਸ ਵੇਲੇ ਵੀ ਕੈਸੀ ਕੈਂਬਲ ਸੈਂਟਰ ਵਿਖੇ ਫੀਲਡ ਹਾਕੀ ਦੇ ਮੁਕਾਬਲੇ ਚੱਲ ਰਹੇ ਨੇ, ਤੇ ਬ੍ਰੈਮਟਨ ਸੋਕਰ ਸੈਂਟਰ ਵਿਖੇ ਇਨਡੋਰ ਤੇ ਆਊਟਡੋਰ ਦੋਵਾਂ ਸਾਈਡਸ ਤੇ ਸੋਕਰ ਦੇ ਮੁਕਾਬਲੇ ਚੱਲ ਰਹੇ ਨੇ, ਵੇਟ ਲਿਫਟਿੰਗ ਚੱਲ ਰਹੀ ਆ ਤੇ ਬਾਸਕਟਬਾਲ ਦੇ ਮੁਕਾਬਲੇ ਚੱਲ ਰਹੇ ਨੇ। ਕਬੱਡੀ ਦੇ ਜਿਹੜੇ ਮੈਚ ਨੇ ਉਹ ਬਰਸਾਤ ਕਰਕੇ ਜਿਹੜੇ ਕੱਲ ਤੱਕ ਪੋਸਟਪੋਨ ਕੀਤੇ ਹੈਗੇ ਨੇ। ਕੱਲ ਜਿੰਨੇ ਵੀ ਕਬੱਡੀ ਦੇ ਮੈਚ ਨੇ, ਕੱਲ ਸਵੇਰੇ 10 ਵਜੇ ਬ੍ਰੈਮਟਨ ਸੋਕਰ ਸੈਂਟਰ ਦੇ ਨਾਲ ਜੋ ਗਰਾਊਂਡਸ ਨੇ ਸਕੂਲ ਦੀਆਂ, ਉਹਨਾਂ ਦੇ ਵਿੱਚ ਕਹਿ ਲਓ ਆਉਣਗੇ, ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਗੇਮਸ ਚੱਲ ਰਹੀਆਂ ਨੇ, ਆਓ ਦੇਖੋ, ਤੇ ਬੱਚਿਆਂ ਦੀ ਆਪਣੇ ਪਲੇਅਰਸ ਦੀ ਹੌਸਲਾ ਅਫਜ਼ਾਈ ਕਰੋ। ਤੇ ਇਸ ਦੇ ਨਾਲ ਨਾਲ ਹੀ ਦੱਸਦੀ ਆ ਕਿ ਕੱਲ ਸ਼ਾਮ ਨੂੰ ਦੁਪਹਿਰੇ 12 ਤੋਂ ਲੈ ਕੇ 4 ਵਜੇ ਤੱਕ ਜਿਹੜੀ ਦੀ ਕਲੋਜ਼ਿੰਗ ਸੈਰੇਮਨੀ ਹੈਗੀ ਆ ਉਹ ਕੈਸੀ ਕੈਂਬਲ ਸੈਂਟਰ ਵਿਖੇ ਹੋਵੇਗੀ, ਜਿਸ ਦੇ ਵਿੱਚ ਲੋਕਲ ਕਹਿ ਲਓ ਸਾਡੇ ਜਿਹੜੇ ਡਿਗਨਿਟਰੀਜ਼ ਨੇ ਉਹ ਪਹੁੰਚਣਗੇ, ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸ਼ਾਮ ਕੱਲ ਨੂੰ ਜਿਹੜੀਆਂ ਕਲੋਜ਼ਿੰਗ ਸੈਰੇਮਨੀਜ਼ ਨੇ ਉਹਨਾਂ ਲਈ, ਉਹਨਾਂ ਦੇ ਵਾਸਤੇ ਕੈਸੀ ਕੈਂਬਲ ਵਿਖੇ ਪਹੁੰਚਣ ਦੀ ਕਿਰਪਾ ਵੀ ਕਰਨ ਜੀ।
0: ਤੇ ਹਰਵਿੰਦਰ ਜੀ, ਅੱਜ ਵੀ ਕੋਈ ਹੋਰ ਵੀ ਜਿਵੇਂ ਕਬੱਡੀ ਗੇਮਸ ਤੋਂ ਇਲਾਵਾ ਕੋਈ ਹੋਰ ਜਿਹੜੇ ਮੈਚਿਸ ਨੇ, ਜਿਵੇਂ ਖਾਸ ਕਰਕੇ ਫੀਲਡ ਹਾਕੀ ਹੈ, ਇਹਦੇ ਵਿੱਚ ਵੀ ਕੋਈ ਚੇਂਜਿਸ ਹੋਈਆਂ ਨੇ ਅੱਜ?
2: ਕੋਈ ਚੇਂਜਿਸ ਨਹੀਂ ਜੀ, ਕਿਉਂਕਿ ਜਿਹੜੀ ਕਬੱਡੀ ਆ ਉਹ ਜਿਹੜੀ ਘਾਹ ਦੀ ਗਰਾਊਂਡ ਤੇ ਖੇਡੀ ਜਾਣੀ ਸੀਗੀ ਤੇ ਬਾਕੀ ਜਿਹੜੇ ਹੈਗੇ ਨੇ ਉੱਥੇ ਟਰਫ ਲੱਗੀ ਕਹਿ ਲਓ ਕੋਈ ਪ੍ਰੋਬਲਮ ਨੀ ਹੈਗੀ ਇਸੇ ਕਰਕੇ ਸੌਕਰ ਤੇ ਫੀਲਡ ਹਾਕੀ ਦੇ ਮੁਕਾਬਲੇ ਉਸੇ ਤਰ੍ਹਾਂ ਜਾਰੀ ਹੈਗੇ ਨੇ ਜੀ
0: ਠੀਕ ਹੈ ਤੇ ਅੱਜ ਅੱਜ ਜਿਵੇਂ ਅੱਜ ਸਿਰਫ ਕਬੱਡੀ ਮੁਕਾਬਲਿਆਂ ਨੂੰ ਲੈ ਕੇ ਬਾਕੀ ਸਾਰੇ ਦੇ ਸਾਰੀਆਂ ਜਿਹੜੀਆਂ ਗੇਮਸ ਨੇ ਉਹ ਐਜ਼ ਇਜ਼ ਜਿਵੇਂ ਪਹਿਲਾਂ ਸਕੇਡਿਊਲ ਸੀ ਉਸੇ ਤਰ੍ਹਾਂ ਨਾਲ ਚੱਲਦੀਆਂ ਰਹੀ
2: ਉਸੇ ਤਰ੍ਹਾਂ ਚੱਲ ਰਹੀਆਂ ਨੇ ਹਾਂਜੀ
0: ਠੀਕ ਹੈ ਤੇ ਇਸ ਤੋਂ ਇਲਾਵਾ ਕੋਈ ਹੋਰ ਤੁਸੀਂ ਆਪਣੇ ਵੱਲੋਂ ਅੱਜ ਦਾ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਹੋ
2: ਮੈਂ ਤਾਂ ਇਹੀ ਕਹਿਣਾ ਜੀ ਜੋ ਤੁਹਾਡਾ ਪ੍ਰੋਗਰਾਮ ਇਸ ਵੇਲੇ ਸੁਣ ਰਹੇ ਨੇ ਬੜੀ ਦੂਰ ਤੱਕ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਸੁਣਦੇ ਨੇ ਸਰੋਤੇ ਸਾਰੇ ਨੂੰ ਬੇਨਤੀ ਕਰਦੇ ਆ ਕਿ ਅਸੀਂ ਸਾਡਾ ਪਹਿਲਾ ਉਪਰਾਲਾ ਇਹ ਅੰਟਾਰੀਓ ਗੁਰਦੁਆਰਾ ਕਮੇਟੀ ਦਾ ਆਓ ਗੇਮਸ ਦੇਖੋ ਪਲੇਅਰਾਂ ਦੀ ਵੀ ਹੌਸਲਾ ਅਫਜ਼ਾਈ ਹੁੰਦੀ ਆ ਤੇ ਪ੍ਰਬੰਧ ਕਰਨ ਵਾਲਿਆਂ ਦੀ ਵੀ ਹੁੰਦੀ ਆ ਜਿੰਨੀ ਹੌਸਲਾ ਅਫਜ਼ਾਈ ਜਿੰਨੇ ਵਧੀਆ ਉਤਸ਼ਾਹ ਹੋਊਗਾ ਓਨੇ ਵਧੀਆ ਤਰੀਕੇ ਨਾਲ ਅਗਲੇ ਸਾਲ ਕਹਿ ਲਓ ਵੀ ਵਧੀਆ ਤਰੀਕੇ ਨਾਲ ਕਰਾਈਆਂ ਜਾਣਗੀਆਂ ਬੱਚਿਆਂ ਨੂੰ ਆਪਣਿਆਂ ਨੂੰ ਲੈ ਕੇ ਆਓ ਕਿਉਂਕਿ ਅੱਜ ਕੱਲ ਆਪਾਂ ਜਿਵੇਂ ਦੇਖਦੇ ਹਾਂ ਕਿ ਬੱਚੇ ਥੋੜੇ ਫੋਨਾਂ ਵਿੱਚ ਜਾਂ ਟੀਵੀ ਦਾ ਜ਼ਿਆਦਾ ਰੁਝਾਨ ਵੱਧ ਰਿਹਾ ਬੱਚਿਆਂ ਨੂੰ ਜੋ ਤੁਸੀਂ ਲੈ ਕੇ ਆਉਂਦੇ ਹੋ ਤਾਂ ਬੱਚਿਆਂ ਦੇ ਵਿੱਚ ਵੀ ਕਹਿ ਲਓ ਖੇਡਾਂ ਦੀ ਚਿਣਗ ਲੱਗਦੀ ਆ ਜਿੱਥੇ ਤੱਕ ਸਰੀਰ ਤੰਦਰੁਸਤ ਰਹਿੰਦਾ ਉਸਦੇ ਨਾਲ ਨਾਲ ਮਾਇੰਡ ਬੜਾ ਸ਼ਾਰਪ ਹੁੰਦਾ ਬੱਚਿਆਂ ਨੂੰ ਡਿਸਿਪਲਿਨ ਚ ਰਹਿਣਾ ਆਉਂਦਾ ਤੇ ਮੈਂ ਦੇਖਿਆ ਬਹੁਤ ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਅਸੀਂ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਆਓ ਤੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਜੀ
0: ਜੀ ਬਿਲਕੁਲ ਔਰ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਾਰੀ ਟੀਮ ਨੂੰ ਸਮੁੱਚਾ ਜਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਬੀਤੇ ਕੱਲ੍ਹ ਦੀ ਜੋ ਸੈਰਾਮਨੀ ਜੋ ਓਪਨਿੰਗ ਸੈਰਾਮਨੀ ਹੋਈ ਔਰ ਜਿੰਨਾ ਲੋਕਾਂ ਦਾ ਉਤਸ਼ਾਹ ਦੇਖਣ ਵਾਲਿਆਂ ਦਾ ਪਲੇਅਰਸ ਦਾ ਬੱਚਿਆਂ ਦਾ ਉਹ ਮੇਰਾ ਖਿਆਲ ਹੈ ਕਿ ਡੈਫੀਨੇਟਲੀ ਜੀ ਉਹਨੂੰ ਬੂਰ ਪਏਗਾ ਔਰ ਜਿਹੜੀ ਕੱਲ੍ਹ ਦੀ ਤੁਸੀਂ ਕਲੋਜ਼ਿੰਗ ਸੈਰਾਮਨੀ ਦੀ ਵੀ ਗੱਲ ਕਰਦੇ ਹੋ ਦੋਸਤੋ ਕੱਲ੍ਹ ਨੂੰ 12 ਵਜੇ ਤੋਂ 4 ਵਜੇ ਤੱਕ ਜਿਵੇਂ ਹਰਵਿੰਦਰ ਜੀ ਨੇ ਦੱਸਿਆ ਹੀ ਆ ਜੀ ਉਹ ਕਲੋਜ਼ਿੰਗ ਸੈਰਾਮਨੀ ਹੋਣੀ ਆ ਉਹਦੇ 'ਚ ਵੀ ਤੁਸੀਂ ਪਹੁੰਚਣਾ ਪਲੱਸ ਕਿਉਂਕਿ ਮੀਂਹ ਜਿਹੜਾ ਅੱਜ ਹੈ ਉਹ ਜ਼ਰੂਰ ਜਿਹੜੀ ਫੋਰਕਾਸਟ ਹੈ ਉਹ ਸਾਰੇ ਦਿਨ ਦੀ ਹੈ ਪਰ ਬਹੁਤ ਮੇਰਾ ਖਿਆਲ ਹੈ ਕਿ ਇਹ ਰੁਕ ਕੇ ਵੀ ਬਾਰਿਸ਼ ਰੁਕ ਵੀ ਜਾਂਦੀ ਹੈ ਸੋ ਤੁਸੀਂ ਜਿਹੜੇ ਮੈਚਿਸ ਨੇ ਜਿਹੜੀਆਂ ਗੇਮਸ ਹੋ ਰਹੀਆਂ ਨੇ ਉਹਨਾਂ ਦਾ ਅੱਜ ਵੀ ਆਨੰਦ ਮਾਣ ਸਕਦੇ ਹੋ ਜਿੱਥੇ ਵੀ ਤੁਸੀਂ ਜਿਹੜਾ ਵੀ ਤੁਹਾਨੂੰ ਨੇੜੇ ਸੈਂਟਰ ਪੈਂਦਾ ਬਰੈਂਪਟਨ ਸੌਕਰ ਸੈਂਟਰ ਦੀ ਗੱਲ ਕਰ ਲਓ ਜਾਂ ਕੈਸੀ ਕੈਂਬਲ ਦੀ ਗੱਲ ਕਰ ਲਓ ਜਿਹੜੀ ਨੇੜੇ ਦੀ ਤੁਹਾਡੀ ਲੋਕੇਸ਼ਨ ਹੈ ਉੱਥੇ ਤੁਸੀਂ ਪਹੁੰਚ ਕੇ ਲੌਂਗ ਵੀਕਐਂਡ ਵੀ ਹੈ ਇਸ ਨੂੰ ਇੰਜੋਏ ਕਰੋ ਅਤੇ ਨਾਲ ਦੀ ਨਾਲ ਜਿੱਥੇ ਪਲੇਅਰਸ ਦੀ ਹੌਸਲਾ ਅਫਜ਼ਾਈ ਹੈ ਜੀ ਉਹ ਤਾਂ ਡੈਫੀਨੇਟਲੀ ਹੋਣੀ ਹੋਣੀ ਹੈ ਪ੍ਰਬੰਧਕਾਂ ਨੂੰ ਬਹੁਤ ਹੌਸਲਾ ਮਿਲਦਾ ਹੈ ਔਰ ਆਉਂਦੇ ਸਾਲ ਪਰਮਾਤਮਾ ਕਰੇ ਇਸ ਤੋਂ ਵੀ ਬਹੁਤ ਵੱਡੇ ਸਕੇਲ ਦੇ ਉੱਤੇ ਇੱਕ ਗ੍ਰੈਂਡ ਟੂਰਨਾਮੈਂਟ ਜਿਹੜਾ ਹੋ ਨਿਬੜੇ ਔਰ ਇਸ ਵਾਰੀ ਦਾ ਵੀ ਤੁਹਾਡੇ ਵਾਸਤੇ ਫਿਰ ਇੱਕ ਵਾਰੀ ਫਿਰ ਤੋਂ ਜੀ ਸ਼ੁਭ ਸ਼ਾਮਾਂ ਔਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਕੋਈ ਨੰਬਰ ਸ਼ੇਅਰ ਕਰਨਾ ਚਾਹੋ ਤਾਂ ਡੈਫੀਨੇਟਲੀ
2: ਮੈਨੂੰ ਫੋਨ ਕਰ ਸਕਦੇ ਨੇ ਜੀ ਸਰੋਤੇ 647-6294-4041 647-629-4041 ਜਾਂ ਅਮਰਿਤ ਸਿੰਘ ਹੋਰਾਂ ਨੂੰ ਫੋਨ ਕਰ ਸਕਦੇ ਨੇ 647-807-0007 647-807-0007 ਤੇ ਫੋਨ ਕਰ ਸਕਦੇ ਨੇ
0: ਕੋਈ ਜਿਹੜੀਆਂ ਇਹ ਭਾਜੀ ਜਿਹੜੀਆਂ ਚੇਂਜਸ ਕੀਤੀਆਂ ਨੇ ਇਹ ਵੈਬਸਾਈਟ ਤੇ ਵੀ ਇਹਨਾਂ ਨੂੰ ਅਪਡੇਟ ਕਰ ਦਿੱਤਾ ਗਿਆ ਨਾਲ ਦੀ ਨਾਲ ਹੀ
2: ਹਾਂਜੀ ਉਹ ਕਰ ਆਪਣੇ ਜਿਹੜੇ ਸਾਡੀ ਹੈਗੀ ਆ ਆਪਣੇ
0: ਟੈਕਨੀਕਲ ਸਟਾਫ ਜਿਹੜਾ ਹਾਂਜੀ
2: ਲੱਗ ਰਹੀ ਆ ਕਰ ਰਹੀ ਆ ਹਾਂਜੀ
0: ਠੀਕ ਹੈ ਜੀ ਥੈਂਕ ਯੂ ਸੋ ਮਚ ਸੋ ਦੋਸਤੋ ਸਿੱਖ ਗੇਮਸ canada.ca ਤੇ ਜਾ ਕੇ ਵੀ ਤੁਸੀਂ ਇਨਫੋਰਮੇਸ਼ਨ ਜਿਹੜੀ ਜਾਣਕਾਰੀ ਉਹ ਲੈ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ
2: ਧੰਨਵਾਦ ਜੀ ਤੁਹਾਡਾ ਟਾਈਮ ਦੇਣ ਲਈ
0: ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਬਿਲਕੁਲ ਜੀ ਤੁਸੀਂ ਅੱਜ ਦੀਆਂ ਜਿਹੜੀਆਂ ਇਹ ਸਕੈਜੂਲਡ ਗੇਮਸ ਨੇ ਜਿਵੇਂ ਹਰਵਿੰਦਰ ਜੀ ਨੇ ਦੱਸਿਆ ਹੈ ਕਿ ਕਬੱਡੀ ਨੂੰ ਛੱਡ ਕੇ ਬਾਕੀ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਗੇਮਸ ਹੈ ਐਜ਼ ਇਜ਼ ਉਹ ਚੱਲ ਰਹੀਆਂ ਨੇ ਜ਼ਰੂਰ ਜਾ ਕੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਤੇ ਪ੍ਰੇਮ ਜੀ ਇੱਕ ਵਾਰੀ ਫਿਰ ਤੋਂ ਤੁਹਾਡੇ ਵੱਲ ਆਉਂਦੇ ਹਾਂ ਜੀ
3: ਧੰਨਵਾਦ ਮਨਜੀਤ ਜੀ
0: ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ ਸਾਨੂੰ ਕਈ ਵਾਰੀ ਅਸੀਂ ਕੀ ਕਹਿੰਦੇ ਹੁੰਦੇ ਆ ਕਿ ਫੋਨ ਵੀ ਅਟੈਂਡ ਕਰਨਾ ਪੈਂਦਾ ਕਿਸੇ ਨੂੰ ਕਾਲ ਵੀ ਕਰਨੀ ਪੈਂਦੀ ਹੈ ਤੇ ਫਿਰ ਉਹ ਖਲਾ ਜਿਹਾ ਨਹੀਂ ਆਉਣਾ ਚਾਹੀਦਾ ਜੀ ਵਿੱਚ ਤੁਸੀਂ ਸ਼ੁਰੂ ਕਰੋ ਫਿਰ ਉਸ ਤੋਂ ਜਿੱਥੇ ਤੁਸੀਂ ਆਪਣੀ ਗੱਲ ਛੱਡੀ ਸੀ
3: ਜੀ ਹਾਂਜੀ ਜੀ ਜੀ ਜੀ ਹੁੰਦਾ ਇੱਦਾਂ ਹੈ ਕਿ ਦੇਖੋ ਅਸੀਂ ਕਹਿੰਦੇ ਕਿ ਜਿਹੜਾ ਵੀ ਕੋਈ ਨੇਤਾ ਆਉਂਦਾ ਨਾ ਆਪਾਂ ਰਿਪ੍ਰੈਜੈਂਟੇਟਿਵ ਬਣਦਾ ਲੋਕਾਂ ਲਈ ਉਹਨਾਂ ਨੂੰ ਇਹ ਸੋਚ ਕੇ ਬਣਨਾ ਚਾਹੀਦਾ ਕਿ ਕਰਨਾ ਚਾਹੀਦਾ ਜਿਹੜੇ ਕੰਮ ਕਿ ਅਸੀਂ ਲੋਕਾਂ ਲਈ ਖਰੇ ਉਤਰੀਏ ਹਾਂ ਤਾਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਨਾ ਘੱਟੋ ਘੱਟ ਉਹ ਤਾਂ ਨਿਭਾ ਲਓ ਨਾ ਯਾਰ ਓਨੈਸਟੀ ਦਾ ਬੈਸਟ ਪੋਲਿਸੀ ਜਿਹੜੀ ਆ ਕੈਨੇਡਾ ਦੇ ਵਿੱਚ ਮਨਜੀਤ ਜੀ ਰਹਿ ਜੇ ਨੀ ਗਈ ਮਤਲਬ ਜੋ ਹਾਲਾਤ ਜਿਹੜੇ ਹੋ ਰਹੇ ਨਾ ਇਸ ਵੇਲੇ ਹੋਣਾ ਨਹੀਂ ਚਾਹੀਦਾ ਇਹਨਾਂ ਨੂੰ ਹੁਣ ਹੁਣ ਮੈਂ ਆਉਣਾ ਜੀ ਸਿਟੀ ਲੈਵਲ ਤੇ ਸਿਟੀ ਲੈਵਲ ਤੇ ਮਨਜੀਤ ਜੀ ਅਸੀਂ ਸਾਰੇ ਤਕਰੀਬਨ ਸਰੋਤਿਆਂ ਨੂੰ ਪਤਾ ਕਿ ਅਸੀਂ ਕਾਫੀ ਪ੍ਰੋਟੈਸਟ ਵੀ ਕਰਦੇ ਰਹੇ ਕਿ ਲੋਕਾਂ ਦੇ ਲਈ ਹਨਾ ਕਿ ਆਪਾਂ ਆਪਣੇ ਜਿੰਨੇ ਵੀ ਵਲੰਟੀਅਰ ਲਈ ਅਸੀਂ ਕੰਮ ਕਰ ਸਕੀਏ ਹਨਾ ਕੀਤੇ ਆ ਅਸੀਂ ਆਵਾਜ਼ ਵੀ ਲਟਾਈ ਹੈ ਨਾ। ਅੱਛਾ, ਉਹਦੇ ਵਿੱਚ ਹੋਇਆ ਕੀ ਕਿ ਜਿਹੜੇ ਆਪਣੇ ਪੈਟਰੀ ਬਰਾਊਨ ਸਾਹਿਬ ਜਾਂ ਮੇਅਰ ਸਾਹਿਬ, ਉਹਨਾਂ ਨੇ ਲੋਕਾਂ ਨੂੰ ਕਿਹਾ ਜੀ ਤੁਸੀਂ ਤਾਂ ਸਲੰਮ ਲੈਣ ਲਾਉਣੇ ਆ। ਤੇ ਮੈਨੂੰ ਇਹ ਨੀ ਸਮਝ ਆਉਂਦੀ ਕਿ ਜੇ ਸਲੰਮ ਲੈਣ ਲਾਉਣਾ ਤੇ ਇਸ ਵਾਰੀ ਪੈਟਰੀ ਬਰਾਊਨ ਸਾਹਿਬ ਦੁਬਾਰਾ ਇਲੈਕਸ਼ਨ ਤੇ ਆ ਰਹੇ ਤੇ ਉਹ ਕਿਹੜੇ ਮਤਲਬ ਕਿਹੜਾ ਨਜ਼ਰੀਆ ਲੈ ਕੇ ਆ ਰਹੇ ਲੋਕਾਂ ਲਈ? ਜੇ ਸਲੰਮ ਲੈਣ ਲਾਉਣ ਸੀਗੇ ਤੇ ਹੁਣ ਕੀ ਉਹ ਮਤਲਬ ਸਲੰਮ ਲਾਉਣ ਨਹੀਂ ਹੈਗੇ? ਇਹ ਬਹੁਤ ਵੱਡਾ ਸਵਾਲ ਹੈ ਨਾ। ਸਾਰੇ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਸਾਨੂੰ ਸਾਡੇ ਜਿਹੜੇ ਮਾਨਯੋਗ ਮੇਅਰ ਸਾਹਿਬ ਉਹਨਾਂ ਨੇ ਸਲੰਮ ਲੈਣ ਲਾਉਣ ਕਿਹਾ ਹੈ, ਇੱਕ ਵਾਰੀ ਨੀ ਹਜ਼ਾਰਾਂ ਵਾਰ ਹੈ ਨਾ। ਇਹ ਮੀਡੀਆ ਦੇ ਵਿੱਚ ਵੀ ਆਇਆ, ਅਸੀਂ ਪ੍ਰੋਟੈਸਟ ਕਰਦੇ ਹਾਂ, ਇਹਨਾਂ ਨੇ ਸਾਰਿਆਂ ਨੇ ਸਲੰਮ ਲੈਣ ਲੜ ਕਿਹਾ। ਅੱਛਾ, ਨਾਲ ਦੀ ਜਿਹੜੀ ਟੀਮ ਸੀਗੀ ਉਹਨਾਂ ਨੇ ਵੀ ਫਿਰ ਉਹਨਾਂ ਨੇ ਵੀ ਕੋਈ ਅਪੋਜ਼ ਨੀ ਕੀਤਾ ਕਿਸੇ ਨੇ ਵੀ। ਇਹਦਾ ਮਤਲਬ ਇਹ ਹੋਇਆ ਕਿ ਉਹ ਸਾਰੇ ਜਾਣੇ ਇੱਕ ਸਲੇਟ ਮਤਲਬ ਕਹਿ ਰਹੇ ਸੀਗੇ ਅਸੀਂ ਸਲੰਮ ਲੈਣ ਲਾਉਣੇ। ਹੁਣ ਸਵਾਲ ਇਹ ਪਤਾ ਹੁੰਦਾ ਕਿ ਸਾਨੂੰ ਸੋਚਣਾ ਪੈਣਾ ਕਿ ਅਸੀਂ ਜਿਹੜਾ ਜਿਹੜਾ ਸਾਡਾ ਨੇਤਾ ਆ ਸਿਟੀ ਦਾ ਮੇਅਰ ਆ ਜਾਂ ਜਿਹੜੇ ਹੋਰ ਚੁਣੇ ਹੋਏ ਜਿੰਨੇ ਵੀ ਹੈਗੇ ਆ ਨਾਲ ਦੇ, ਕਿ ਉਹਨਾਂ ਨੂੰ ਅਸੀਂ ਵੋਟਾਂ ਪਾਵਾਂਗੇ ਕਿ ਸਾਨੂੰ ਇਸ ਤੋਂ ਵੀ ਭੱਦੇ ਸ਼ਬਦਾਂ ਦੇ ਨਾਲ ਸਾਨੂੰ ਅੱਗੇ ਫਿਊਚਰ ਦੇ ਵਿੱਚ ਸਾਨੂੰ ਬਿਆਨ ਕਰਨ? ਦੂਸਰਾ ਮਨਜੀਤ ਜੀ, ਇਹ ਚ ਵੀ ਦੋ ਕਥਨੀ ਨੀ ਹੈਗੀ ਕਿ ਜਿਹੜਾ ਇਸ ਵਾਰੀ ਓਨਟਾਰੀਓ ਦੇ ਵਿੱਚ ਲਾਰਜੈਸਟ ਜਿਹੜਾ ਡੰਪਿੰਗ ਸਟੇਸ਼ਨ ਹੈ ਉਹ ਬ੍ਰੈਂਪਟਨ ਨੂੰ ਬਣਾਇਆ ਜਾ ਰਿਹਾ ਸਟੀਲ ਤੇ ਬ੍ਰੈਮਲੀ ਦੇ ਕੋਲ, ਕੀ ਮਤਲਬ? ਅਸੀਂ ਫਿਰ ਉਹ ਤਾਂ ਗੱਲ ਫਿਰ ਪੈਟਰੀ ਬਰਾਊਨ ਸਾਹਿਬ ਦੀ ਸਹੀ ਹੋ ਗਈ ਨਾ ਕਿ ਅਸੀਂ ਸਲੰਮ ਲੈਣ ਲਾ ਰਹੀ ਹਾਂ, ਅਸੀਂ ਕਿਉਂ ਨੀ ਉਹਨਾਂ ਚੀਜ਼ਾਂ ਦੇ ਉੱਤੇ ਅਪੋਜ਼ ਕਰਦੇ ਹਨ? ਸਾਨੂੰ ਸੋਚਣਾ ਪੈਣਾ ਕਿ ਇਸ ਵਾਰ ਵੋਟਾਂ ਜਿਹੜੀਆਂ ਨਾ ਪਾਉਣੀਆਂ ਬਹੁਤ ਜ਼ਰੂਰੀ ਆ। ਪਿਛਲੀ ਵਾਰੀ ਮਨਜੀਤ ਜੀ ਬਹੁਤ ਘੱਟ ਵੋਟਾਂ ਪਈਆਂ ਸੀਗੀਆਂ ਜਿਹਦੇ ਕਰਕੇ ਫਿਰ ਉਹੀ ਸਰਕਾਰ ਰਿਪੀਟ ਹੋ ਜਾਂਦੀ, ਫਿਰ ਉਹ ਮੰਦਮਾਟੀਆਂ ਕਰਦੀ ਆ, ਸਾਨੂੰ ਸਲੰਮ ਲੈਣ ਲੜ ਵੀ ਕਹਿੰਦੀ ਆ, ਤੇ ਹੋਰ ਵੀ ਬੜੇ ਭੱਦੇ ਸ਼ਬਦਾਂ ਦੇ ਨਾਲ ਸਾਨੂੰ ਉਹਨਾਂ ਨੂੰ ਸਾਨੂੰ ਬੁਲਾਇਆ ਜਾਂਦਾ ਜੀ।
0: ਸੋ ਪ੍ਰੇਮ ਜੀ, ਤੁਸੀਂ ਆਪਣਾ ਨੰਬਰ ਸਾਂਝਾ ਕਰ ਸਕਦੇ ਹੋ ਤੇ ਜੇ ਕਿਸੇ ਨੇ ਤੁਹਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਤੇ ਫਿਰ ਉਹ ਕਰ ਸਕਦੇ ਨੇ। ਤੁਸੀਂ ਆਪਣਾ ਨੰਬਰ ਸ਼ੇਅਰ ਕਰ ਦਿਓ ਤੇ ਤੁਹਾਡੇ ਨਾਲ ਜੇ ਕਿਸੇ ਨੇ ਸੰਪਰਕ ਕਰਨਾ ਤਾਂ ਕਰ ਸਕਦਾ ਜੀ।
3: ਜੀ ਮਨਜੀਤ ਜੀ, ਮੇਰਾ ਨਾਮ ਜੀ ਪ੍ਰੇਮਪਾਲ ਗਿੱਲ ਹੈਗਾ ਜੀ, ਬੈਲਟ ਤੇ ਵੀ ਇਹੀ ਨਾਮ ਹੋਊਗਾ
0: ਜੀ।
3: ਮੈਂ ਵਾਰਡ ਨੰਬਰ 2 ਐਂਡ 6 ਵਿੱਚੋਂ ਐਜ਼ ਏ ਰੀਜਨਲ ਕਾਉਂਸਲਰ ਆ ਰਿਹਾ ਜੀ। ਤੁਹਾਡੀ ਵੌਇਸ ਤੇ ਤੁਹਾਡੀ ਚੋਇਸ ਜੀ, ਮੇਰਾ ਇਹ ਵਾਅਦਾ ਜੀ ਕਿ ਜੋ ਤੁਹਾਡੇ ਨਾਲ ਵਾਅਦੇ ਹੋਊਗੇ ਨਾ ਉਹਨਾਂ ਤੇ ਖਰੇ ਉਤਰਾਂਗੇ, ਕੰਮ ਕਰਾਂਗੇ ਜੀ, ਕੰਮ ਕਰਨ ਲਈ ਆ ਰਹੇ ਹਾਂ। ਤੇ ਇਸ ਕਰਕੇ ਪਲੀਜ਼ ਤੁਹਾਡੀ ਵੋਟ ਤੇ ਸਪੋਰਟ ਦੀ ਬਹੁਤ ਲੋੜ ਹੈ ਜੀ। ਮਨਜੀਤ ਜੀ, ਕੁਛ ਮੈਨੂੰ ਵਲੰਟੀਅਰ ਦੀ ਵੀ ਲੋੜ ਹੈਗੀ ਆ।
0: ਤੁਸੀਂ ਨੰਬਰ ਸਾਂਝਾ ਕਰ ਦਿਓ ਜੀ, ਡੈਫੀਨੇਟਲੀ ਤੁਹਾਡੇ ਨਾਲ ਦੋਸਤ ਸੰਪਰਕ ਕਰ ਸਕਦੇ ਨੇ।
3: 6476046931 6','6└└► ਪਲੀਜ਼ ਵੋਟ ਤੇ ਸਪੋਰਟ ਜ਼ਰੂਰ ਕਰੋ ਜੀ ਇਸ ਵਾਰ। ਸਰਕਾਰ ਅਗਰ ਤੁਸੀਂ ਬਦਲਣੀ ਚਾਹੁੰਦੇ ਆ, ਜੇ ਤੁਸੀਂ ਰੀਅਲ ਚੇਂਜ ਚਾਹੁੰਦੇ ਆ ਕਿ ਕੁਛ ਕਰੀਏ, ਮਤਲਬ ਕਿ ਵਧੀਆ ਕਰੀਏ ਹਨਾ, ਤੇ ਪਲੀਜ਼ ਤੁਹਾਡੀ ਵੋਟ ਤੇ ਸਪੋਰਟ ਬਹੁਤ ਜ਼ਰੂਰੀ ਹੈ ਜੀ।
0: ਧੰਨਵਾਦ, ਸ਼ੁਕਰੀਆ ਜੀ, ਸ਼ੁਕਰੀਆ ਜੀ। ਦੋਸਤੋ, ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਦਿੰਦੇ ਨੇ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ, ਔਰ ਕੁਝ ਇੱਕ ਸਪੈਸ਼ਲ ਜਿਹੜੀਆਂ ਡੀਲਸ, ਜਿਹੜੇ ਸਪੈਸ਼ਲ ਫੇਅਰਸ ਦੀ ਲਿਸਟ ਸਾਡੇ ਕੋਲ ਪਹੁੰਚੀ ਹੈ, ਉਹਦੇ 92 ਜਿਹੜੇ ਅਗਰ ਤੁਸੀਂ ਟਿਕਟ ਟੋਰਾਂਟੋ ਤੋਂ ਦਿੱਲੀ ਦੀ ਲੈਣੀ ਹੈ ਤਾਂ $1049 ਦੇ ਵਿੱਚ ਮਿਲ ਸਕਦੀ ਹੈ। ਅੰਮ੍ਰਿਤਸਰ ਵਾਸਤੇ $1285 ਹੈ। ਰਿਟਰਨ ਫੇਅਰਸ ਦੇ ਵਿੱਚ ਅੰਮ੍ਰਿਤਸਰ ਤੋਂ ਟੋਰਾਂਟੋ ਤੋਂ ਅੰਮ੍ਰਿਤਸਰ ਜਿਹੜੀ ਹੈ $1799 ਦੇ ਵਿੱਚ, ਅਤੇ ਟੋਰਾਂਟੋ ਤੋਂ ਦਿੱਲੀ $1575 ਦੇ ਵਿੱਚ ਟਿਕਟ ਤੁਹਾਨੂੰ ਮਿਲ ਜਾਣੀ ਹੈ। ਪਾਕਿਸਤਾਨ ਤੁਸੀਂ ਜਾਣਾ ਅਤੇ 1-way ਕਰਾਚੀ ਦੀ ਟੋਰਾਂਟੋ ਤੋਂ ਕਰਾਚੀ ਜਿਹੜੀ ਹੈ $1235 ਦੇ ਵਿੱਚ, ਇਸਲਾਮਾਬਾਦ ਲਈ $1250 ਟਿਕਟ ਤੁਸੀਂ ਲੈ ਸਕਦੇ ਹੋ। ਰਿਟਰਨ ਟਿਕਟ ਟੋਰਾਂਟੋ ਤੋਂ ਕਰਾਚੀ ਜਿਹੜੀ $2180 ਦੇ ਵਿੱਚ, ਅਤੇ ਟੋਰਾਂਟੋ ਤੋਂ ਇਸਲਾਮਾਬਾਦ ਜਿਹੜੀ ਹੈ ਉਹ $2190 ਦੇ ਵਿੱਚ ਟਿਕਟ ਤੁਹਾਨੂੰ ਮਿਲ ਜਾਣੀ ਹੈ। ਆਲ ਇਨਕਲੂਸਿਵ ਵਕੇਸ਼ਨ ਡੀਲਸ ਅਗਰ ਤੁਸੀਂ ਲੈਣੀਆਂ ਨੇ ਡੋਮਿਨਿਕਨ ਰਿਪਬਲਿਕ ਵਾਸਤੇ $1245 ਤੋਂ ਸਟਾਰਟ ਹੁੰਦੀ ਹੈ। ਮੈਕਸੀਕੋ ਜਾਣਾ ਅਤੇ $1130 ਤੋਂ ਸਟਾਰਟ ਜਿਹੜੀ ਹੈ ਉਹ ਪ੍ਰਾਈਸਿਸ ਹੋ ਜਾਂਦੀਆਂ ਨੇ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀਂ 11 ਵਜੇ ਤੱਕ। ਕਟਾਰੀਆ ਟੂਰਸ ਐਂਡ ਟਰੈਵਲ, 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ 905-678-1200 ਅਦਰ ਦੈਨ ਟਿਕਟਸ ਤੁਸੀਂ ਅਗਰ ਕੋਈ ਵੀ ਹੈਲਪ ਉਹਨਾਂ ਦੇ ਕੋਲੋਂ ਚਾਹੀਦੀ ਹੈ ਤੁਹਾਨੂੰ ਚਾਹੇ ਤੁਸੀਂ ਪੀ ਆਰ ਕਾਰਡ ਰੀਨਿਊ ਕਰਵਾਉਣਾ ਆਪਣਾ ਪਾਸਪੋਰਟ ਬੈਕ ਹੋਮ ਤੋਂ ਅਗਰ ਤੁਸੀਂ ਹੁਣ ਇੱਥੋਂ ਜੇ ਉਹਨੂੰ ਰੀਨਿਊ ਕਰਵਾਉਣਾ ਹੈ ਅੱਗੋਂ ਐਕਸਟੈਂਸ਼ਨ ਚਾਹੀਦੀ ਹੈ ਜਾਂ ਫਿਰ ਵੀਜ਼ਾ ਕਿਸੇ ਵੀ ਕੰਟਰੀ ਦਾ ਤੁਸੀਂ ਲੈਣਾ ਇੰਡੀਅਨ ਪਾਸਪੋਰਟ ਤੁਸੀਂ ਸਰੈਂਡਰ ਕਰਨਾ ਉਹਦੇ ਲਈ ਐਪਲੀਕੇਸ਼ਨ ਕਰਨੀ ਹੈ ਅਤੇ ਬਹੁਤ ਸਾਰੇ ਡਾਕੂਮੈਂਟ ਇਹੋ ਜਿਹੇ ਹੁੰਦੇ ਨੇ ਡਾਕੂਮੈਂਟਸ ਜਿਹੜੀ ਤੁਹਾਨੂੰ ਕਈ ਵਾਰੀ ਨਾ ਸਮਝ ਹੁੰਦੇ ਆ ਅਤੇ ਤੁਸੀਂ ਜ਼ਰੂਰ ਉਹਨਾਂ ਨੂੰ ਕਾਲ ਕਰਕੇ ਉਹਨਾਂ ਦੇ ਕੋਲੋਂ ਹੈਲਪ ਲੈ ਸਕਦੇ ਹੋ ਬੜੀ ਖੁਸ਼ੀ ਦੇ ਨਾਲ ਤੁਹਾਡੀ ਮਦਦ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ 905-678-1200 ਟੈਲੀਫੋਨ ਨੰਬਰ ਹੈ 905-678-1200 ਕਟਾਰੀਆ ਟੂਰਸ ਐਂਡ ਟਰੈਵਲ ਅਤੇ ਹਰਜਿੰਦਰ ਗਿੱਲ ਜੁੜੇ ਨੇ ਜੀ ਆਪਣੇ ਨਾਲ ਇੱਕ ਵਾਰੀ ਫਿਰ ਤੋਂ ਹਰਜਿੰਦਰ ਸਵਾਗਤ ਜੀ
4: ਮਨਜੀਤ ਜੀ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਸੋ ਵੀਕਐਂਡ ਵਾਲੇ ਸ਼ੋਅ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਸੋ ਜੀ ਮੀਡੀਆ ਗਰੁੱਪ ਦੀ ਜਿੱਥੇ ਅਸੀਂ ਵੀਕਐਂਡ ਵਾਲੀ ਸਾਡੀ ਇਹ ਮਹਿਫਲ ਹੁੰਦੀ ਹੈ ਜੀ 12 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਇਹ ਵੀ ਯਾਦ ਦਵਾ ਦਿੰਦੇ ਕਿ ਆਪਾਂ ਵੀਕ ਡੇਜ਼ ਦੇ ਵਿੱਚ ਵੀ ਇੱਕ ਡਿਫਰੈਂਟ ਚੈਨਲ ਦੇ ਉੱਪਰ ਸਾਡਾ ਸ਼ੋਅ ਪੇਸ਼ ਕੀਤਾ ਜਾਂਦਾ 3 ਵਜੇ ਤੋਂ ਲੈ ਕੇ 5 ਵਜੇ ਤੱਕ ਸੋ ਆਪਣੀ ਟੀਮ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੁੰਦੇ ਹੋ ਸਾਡੇ ਕਿਸੇ ਸਪੋਂਸਰ ਦੇ ਨੰਬਰ ਚਾਹੀਦੇ ਹੈ ਜਾਂ ਤੁਸੀਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਤਾਂ ਜ਼ਰੂਰ ਸੰਪਰਕ ਕਰ ਸਕਦੇ ਹੋ ਮਨਜੀਤ ਹੋਣਾ ਦਾ ਨੰਬਰ 416-669-1379 ਜਾਂ ਫਿਰ ਮੇਰੇ ਨਾਲ 6474006862 ਸਾਨੂੰ ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਇਸ ਨੰਬਰ ਨੂੰ ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖੋ ਅਗਰ ਤੁਸੀਂ ਕੋਈ ਵੀ ਰੀਅਲ ਸਟੇਟ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਕੋਈ ਪ੍ਰੋਪਰਟੀਜ਼ ਦੀ ਭਾਲ ਦੇ ਵਿੱਚੋਂ ਕੋਈ ਵੇਚਣ ਲਈ ਜਾਂ ਖਰੀਦਣ ਦੇ ਲਈ ਕੋਈ ਬਿਜ਼ਨਸ ਚਾਹੀਦਾ ਤਾਂ ਜ਼ਰੂਰ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ ਬਿਜ਼ਨਸ ਦੀ ਗੱਲ ਚੱਲੀ ਹੈ ਤਾਂ ਮਨਜੀਤ ਜੀ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਆਪਾਂ ਲਿਸਟ ਕਰੀਏ ਜਾਂ ਆਲਰੇਡੀ ਸਾਡੇ ਕੋਲ ਇੱਕ ਆਫ ਮਾਰਕੀਟ ਪ੍ਰੋਪਰਟੀ ਹੈ ਬਿਜ਼ਨਸ ਹੈ ਮਾਫ ਕਰਨਾ ਰੈਸਟੋਰੈਂਟ ਬਿਜ਼ਨਸ ਹੈ ਜੀ ਪੀਜ਼ਾ ਸਟੋਰ ਸੋ ਅਗਰ ਕੋਈ ਸਾਡਾ ਸਰੋਤਾ ਚਾਹਵਾਨ ਹੈ ਕਿ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਤੁਸੀਂ ਪੀਜ਼ਾ ਸਟੋਰ ਓਪਨ ਕਰਨਾ ਚਾਹੁੰਦੇ ਹੋ ਜਾਂ ਵਿਦ ਫਰੈਂਚਾਈਜ਼ ਜਾਂ ਕੋਈ ਆਪਣਾ ਡਿਫਰੈਂਟ ਆਈਡੀਆ ਐਕਸਪਲੋਰ ਕਰਕੇ ਇੱਕ ਬਹੁਤ ਪ੍ਰਾਈਮ ਲੋਕੇਸ਼ਨ ਹੈ ਜੀ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਸੋ ਕੁਈਨ ਐਂਡ ਕੈਨੇਡੀ ਦੇ 410 ਕੈਨੇਡੀ ਦੇ ਆਪਣਾ 410 ਐਂਡ ਕੁਈਨ ਦੇ ਏਰੀਏ ਦੇ ਵਿੱਚ ਬਹੁਤ ਕਨਵੀਨੀਅੰਟਲੀ ਇਹ ਜਿਹੜੀ ਬਿਜ਼ਨਸ ਨੂੰ ਤੁਸੀਂ ਲੀਜ਼ ਨੂੰ ਟੇਕ ਓਵਰ ਕਰਨਾ ਜਾਂ ਬਿਜ਼ਨਸ ਬਾਏ ਕਰਨਾ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ 647-4-0-68-62 ਜਾਂ 416-669-1379 ਦੇ ਉੱਤੇ ਸੰਪਰਕ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ ਇੱਕ ਆਪਾਂ ਨੂੰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਾਨੂੰ ਇੱਕ ਡੇ ਕੇਅਰ ਦੀ ਸਖ਼ਤ ਲੋੜ ਹੈ ਜੀ ਇਸ ਵੇਲੇ ਐਸ ਸੂਨ ਐਜ਼ ਪੋਸੀਬਲ ਸਾਡੇ ਕੋਲ ਵੈਲ ਕੁਆਲੀਫਾਈਡ ਇੱਕ ਟੀਮ ਹੈ ਜਿਹੜੇ ਆਲਰੇਡੀ ਇਸ ਪ੍ਰੋਫੈਸ਼ਨ ਦੇ ਵਿੱਚ ਨੇ ਔਰ ਉਹ ਡੇ ਕੇਅਰ ਦੀ ਭਾਲ ਦੇ ਵਿੱਚ ਨੇ ਸੋ 3-4 ਹਜ਼ਾਰ ਸਕੁਅਰ ਫੁੱਟ ਤੋਂ ਲੈ ਕੇ 5-6 ਹਜ਼ਾਰ ਸਕੁਅਰ ਫੁੱਟ ਤੱਕ ਦੀ ਫੈਸਿਲਿਟੀ ਹੋ ਸਕਦੀ ਹੈ ਅਗਰ ਸਾਰੇ ਪਰਮਿਟਸ ਵਗੈਰਾ ਪਰਮਿਸ਼ਨ ਵਗੈਰਾ ਉਹਦੇ ਹੋਣੇ ਚਾਹੀਦੇ ਨੇ ਸੋ ਇਸ ਤਰ੍ਹਾਂ ਦਾ ਅਗਰ ਕੋਈ ਡੇ ਕੇਅਰ ਬ੍ਰੈਂਪਟਨ ਮਿਸੀਸਾਗਾ ਪਹਿਲ ਦੇ ਆਧਾਰ ਦੇ ਉੱਤੇ ਪਰ ਜੇ ਕਿਤੇ ਬੋਲਟਨ ਕੈਲਡਨ ਜਾਂ ਕਿਸੇ ਹੋਰ ਸਿਟੀ 'ਚ ਵੀ ਹੈ ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰਿਓ ਚਾਹੇ ਤੁਸੀਂ ਲੀਜ਼ 'ਤੇ ਦੇਣਾ ਅਤੇ ਜਾਂ ਤੁਸੀਂ ਸੈੱਲ ਕਰਨਾ ਚਾਹੁੰਦੇ ਹੋ ਦੋਨੋਂ ਹੀ ਆਪਸ਼ਨਸ ਓਪਨ ਨੇ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਿਓ 647-4-0-68-62 ਇੱਕ ਆਪਣੇ ਕੋਲ ਵੁੱਡ ਸਟਾਕ ਵਾਲੀ ਸਾਈਡ ਦੇ ਉੱਪਰ ਲੀਜ਼ ਦੇ ਉੱਪਰ ਦੇਣ ਲਈ ਜ਼ਰੂਰ ਹੈ ਜੀ ਅਗਰ ਡੇ ਕੇਅਰ ਕੋਈ ਲੈਣਾ ਚਾਹੁੰਦਾ ਤਾਂ ਆਲਰੇਡੀ ਅਪਰੂਵਲ ਉਹਨੂੰ ਮਿਲੇ ਹੋਏ ਨੇ ਸੋ ਉਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਉਹਦੇ ਬਾਕੀ ਸਾਰੇ ਵੇਰਵੇ ਸੀ ਜਦੋਂ ਤੁਸੀਂ ਕਾਲ ਕਰੋਗੇ ਤਾਂ ਅਸੀਂ ਦੱਸ ਦਿਆਂਗੇ ਸੋ 647-4-0-68-62 ਇਹ ਸਾਡੀ ਜਿਹੜੀ ਹੋਲਡ ਰਿਕੁਆਇਰਮੈਂਟ ਹੈ ਉਹ ਬ੍ਰੈਂਪਟਨ ਮਿਸੀਸਾਗਾ ਪਹਿਲ ਹੈ ਪਰ ਜੇ ਬੋਲਟਨ ਜਾਂ ਕੈਲਡਨ ਵੱਲ ਵੀ ਹੋ ਗਿਆ ਤਾਂ ਜਾਂ ਈਵਨ ਈਟੋਬੀਕੋ ਵਾਲੀ ਸਾਈਡ ਵੀ ਹੋ ਸਕਿਆ ਤਾਂ ਉਹਨੂੰ ਵੀ ਕੰਸਿਡਰ ਕੀਤਾ ਜਾ ਸਕਦਾ ਪਰ ਪਹਿਲ ਸਾਡੀ ਹੋਣੀ ਹੈ ਬ੍ਰੈਂਪਟਨ ਮਿਸੀਸਾਗਾ ਦੇ ਨੇੜੇ ਤੇੜੇ ਨਾਲ ਹੀ ਆਪਾਂ ਨੂੰ ਵਰਕਸ਼ਾਪਸ ਚਾਹੀਦੀਆਂ ਨੇ ਜੀ ਇੱਕ ਟਰੈਕਟਰ ਟ੍ਰੇਲਰ ਰਿਪੇਅਰ ਵਰਕਸ਼ਾਪ ਚਾਹੀਦੀ ਹੈ ਜਿਹਦੇ ਵਿੱਚ ਘੱਟੋ ਘੱਟ 5-6 ਡਰਾਈਵ ਇਨ ਡੋਰਸ ਹੋਣ ਘੱਟੋ ਘੱਟ 20 ਫੁੱਟ ਦੀ ਹਾਈਟ ਚਾਹੀਦੀ ਹੈ ਕਲੀਅਰ ਹਾਈਟ ਤੇ ਖੁੱਲੀ ਡੁੱਲੀ ਨਾਲ ਪਾਰਕਿੰਗ ਦੀ ਫੈਸਿਲਿਟੀ ਹੋਵੇ ਟ੍ਰੇਲਰ ਰਿਪੇਅਰ ਦੇ ਲਈ ਇਹ ਵਰਕਸ਼ਾਪ ਵਰਤਣ ਲਈ ਸਾਨੂੰ ਚਾਹੀਦੀ ਹੈ 647-4-0-68-62 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਇੱਕ ਟਰੱਕ ਰਿਪੇਅਰ ਸ਼ਾਪ ਦੇ ਲਈ ਵਰਕਸ਼ਾਪ ਦੇ ਰੂਪ ਦੇ ਵਿੱਚ ਆਪਾਂ ਨੂੰ ਕੋਈ 2 ਏਕੜ ਘੱਟੋ ਘੱਟ ਲੋਟ ਹੋਵੇ ਤੇ 12-15 ਹਜ਼ਾਰ 18 ਹਜ਼ਾਰ 20 ਹਜ਼ਾਰ ਸਕੁਅਰ ਫੁੱਟ ਤੱਕ ਦੀ ਵੀ ਅਗਰ ਕੋਈ ਬਿਲਡਿੰਗ ਹੈ ਵਰਕਸ਼ਾਪ ਦੇ ਲਈ ਟਰੈਕਟਰ ਟ੍ਰੇਲਰ ਟਰੈਕਟਰ ਆਪਣਾ ਮੌਕਾ ਨਾ ਟਰੱਕ ਰਿਪੇਅਰ ਦੇ ਲਈ ਵਰਕਸ਼ਾਪ ਦੇ ਲਈ ਤਾਂ ਉਹਦੇ ਲਈ ਵੀ ਸਾਨੂੰ ਜ਼ਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ 647-400-6862 ਤੇ ਗੱਲ ਕੀਤੀ ਜਾ ਸਕਦੀ ਹੈ ਕੁਛ ਇੱਕ ਆਪਣੇ ਕੋਲ ਇਸ ਵੇਲੇ ਲੈਂਡਸ ਅਵੇਲੇਬਲ ਨੇ ਇੱਕ ਹੈਮਿਲਟਨ ਦੇ ਏਰੀਏ ਦੇ ਵਿੱਚ ਮਿਲਟਨ ਤੋਂ 10-12 ਕਿਲੋ ਆਪਣੇ 10-12 ਮਿੰਟ ਦੀ ਡਰਾਈਵ ਹੈ ਹੈਮਿਲਟਨ ਵੱਲੋਂ ਜਾਂ ਫਿਰ 403 ਤੋਂ ਉਧਰੋਂ QEW ਵਾਲੀ ਸਾਈਡ ਤੋਂ ਜਦੋਂ ਤੁਸੀਂ ਹੈਮਿਲਟਨ ਵੱਲੋਂ ਮਿਲਟਨ ਵੱਲੋਂ ਆਓ ਤਾਂ ਹਾਈਵੇ 6 ਦੇ ਉੱਤੇ ਦੂਸਰੀ ਸਾਈਡ ਤੋਂ ਵੀ ਉਹਨੂੰ 10-12 ਮਿੰਟ ਦੀ ਡਰਾਈਵ ਹੀ ਹੈ ਸੋ ਹਾਈਵੇ 6 ਐਂਡ ਕੰਸੈਸ਼ਨ ਰੋਡ ਈਸਟ 10 ਦੇ ਉੱਤੇ 10 ਈਸਟ ਦੇ ਉੱਤੇ ਇਹ ਲੋਕੇਸ਼ਨ ਹੈ ਕਾਰਨਰ ਲੋਟ ਹੈ ਬਹੁਤ ਵਧੀਆ ਅਪਰਚੁਨਿਟੀ ਹੋ ਸਕਦੀ ਹੈ 1.5 ਏਕੜ ਲੈਂਡ ਹੈ ਸੋ ਇਹਦੇ ਲਈ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਕੁਛ ਇੱਕ ਸਾਡੇ ਕੋਲ ਬੱਚੇ ਜੀ ਅਗਰ ਤੁਸੀਂ ਫਰਨਿਸ਼ਡ ਆਫਿਸ ਚਾਹੀਦੇ ਨੇ ਤੁਹਾਨੂੰ ਲੀਜ਼ ਦੇ ਉੱਪਰ ਲੈਣ ਲਈ ਤਾਂ ਮਿਸੀਸਾਗਾ ਦੇ ਵਿੱਚ ਬਹੁਤ ਪ੍ਰਾਈਮ ਲੋਕੇਸ਼ਨ ਹੈ 401 ਅਤੇ ਫੋਰਨਟੇਰੀਓ ਜਾਂ ਇੱਧਰ ਮੇਵਸ ਵਾਲੀ ਸਾਈਡ, ਬੜਾ ਕਨਵੀਨੀਅੰਟਲੀ ਤੁਸੀਂ ਇਹ ਜਿਹੜੇ ਫਰਨਿਸ਼ਡ ਆਫਿਸਿਸ ਨੇ ਅਗਰ ਚਾਹੀਦੇ ਨੇ ਤੁਹਾਨੂੰ 500-600 ਸਕੁਅਰ ਫੁੱਟ ਤੋਂ ਲੈ ਕੇ 1,000-1,200-1,500 ਸਕੁਅਰ ਫੁੱਟ ਤੱਕ ਦੇ ਉਹ ਵੀ ਮਿਲ ਸਕਦੇ ਆ, ਜਾਂ ਤੁਸੀਂ ਸ਼ੈਲ ਯੂਨਿਟਸ ਚਾਹੁੰਦੇ ਹੋ ਜਿਹਨਾਂ ਦੇ ਵਿੱਚ ਆਪਣੀ ਪਸੰਦ ਦਾ ਕੋਈ ਬ੍ਰੋਕਰੇਜ ਲਈ, ਕੋਈ ਰੀਅਲ ਸਟੇਟ ਆਫਿਸ ਦੇ ਲਈ, ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਅਕੈਡਮੀ ਵਗੈਰਾ ਬਣਾਉਣ ਦੇ ਲਈ ਕੋਈ ਇੱਦਾਂ ਦੀ ਚੀਜ਼ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਉੱਥੇ ਬਣਾਉਣੀ ਚਾਹੁੰਦੇ ਹੋ, ਤਾਂ 2,000-3,000 ਸਕੁਅਰ ਫੁੱਟ ਤੋਂ ਲੈ ਕੇ ਚਾਹੇ 10,000-12,000 ਸਕੁਅਰ ਫੁੱਟ ਤੱਕ ਦੇ ਅਗਰ ਆਫਿਸ ਲੀਜ਼ ਤੇ ਲੈਣੇ ਆ, ਤਾਂ ਮਿਸੀਸਾਗਾ ਦੇ ਵਿੱਚ ਬਹੁਤ ਪ੍ਰਾਈਮ ਲੋਕੇਸ਼ਨ, ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ 6474006862। ਤੇ ਕੁਛ ਸਾਨੂੰ ਘਰਾਂ ਦੀ ਵੀ ਲੋੜ ਹੈ ਜੀ ਇਸ ਵੇਲੇ, ਅਗਰ ਬ੍ਰੈਂਪਟਨ ਜਾਂ ਮਿਸੀਸਾਗਾ ਜਿੱਥੇ ਸਾਡੇ ਕੁਛ ਇਮੀਡੀਏਟ ਜਿਹੜੇ ਬਾਇਰਸ ਨੇ ਉਹਨਾਂ ਦੇ ਲਈ ਅਸੀਂ ਘਰ ਲੱਭ ਰਹੇ ਹਾਂ, ਉੱਥੇ ਨਾਲ ਉਹਨਾਂ ਨੂੰ ਲਿਸਟ ਕਰਕੇ ਅਸੀਂ ਤੁਹਾਡੇ ਲਈ ਬੈਸਟ ਫਿੱਟ ਲੱਭ ਕੇ ਦੇਣ ਦੇ ਵਿੱਚ ਉਹਨੂੰ ਵਧੀਆ ਤਰੀਕੇ ਦੇ ਨਾਲ ਪ੍ਰਮੋਟ ਕਰਕੇ ਔਰ ਮਾਰਕੀਟ ਕਰਕੇ ਤੁਹਾਡੇ ਜਿਹੜੇ ਘਰ ਨੇ ਉਹਨਾਂ ਨੂੰ ਵੇਚਣ ਦੇ ਵਿੱਚ ਵੀ ਮਦਦ ਕਰ ਸਕਦੇ ਹਾਂ। ਸੋ ਬੇਸ਼ੱਕ ਤੁਸੀਂ ਕੋਈ ਵੱਡਾ ਘਰ ਵੇਚ ਕੇ ਛੋਟਾ ਘਰ ਲੈਣ ਦਾ ਪਲਾਨ ਹੈ, ਜਾਂ ਛੋਟਾ ਘਰ ਵੇਚ ਕੇ ਵੱਡਾ ਘਰ ਲੈਣਾ, ਜਾਂ ਆਪਣੇ ਕੋਈ ਇਨਵੈਸਟਮੈਂਟ ਪਰਪਸ ਦੇ ਲਈ ਵੀ ਕੋਈ ਪ੍ਰੋਪਰਟੀ ਦੇਖ ਰਹੇ ਹੋ, ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ 6474006862। ਇੱਕ ਰਿਕੁਆਇਰਮੈਂਟ ਮਨਜੀਤ ਜੀ ਸਾਡੇ ਕੋਲ ਹੈ, ਆਪਣੇ ਵਾਟਰਲੂ ਯੂਨੀਵਰਸਿਟੀ ਵਾਲੇ ਏਰੀਏ ਦੇ ਵਿੱਚ ਅਗਰ ਸਾਡੇ ਕਿਸੇ ਵੀ ਸਰੋਤੇ ਦੇ ਕੋਲ ਕੋਈ ਛੋਟਾ ਘਰ ਜਾਂ ਕੌਂਡੋ ਯੂਨਿਟ ਜਾਂ ਟਾਊਨ ਹੋਮ ਜਾਂ ਕੁਛ ਵੀ ਹੈ, ਅਗਰ ਇਸ ਤਰ੍ਹਾਂ ਦਾ ਤੁਸੀਂ ਵੇਚਣਾ ਚਾਹੁੰਦੇ ਹੋ ਵਾਟਰਲੂ ਯੂਨੀਵਰਸਿਟੀ ਵਾਲੀ ਸਾਈਡ, ਤਾਂ ਉਹਦੇ ਲਈ ਵੀ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਸਾਡੇ ਕੋਲ ਇੱਕ ਕਲਾਇੰਟ ਨੇ, ਉਹਨਾਂ ਦੇ ਬੱਚਿਆਂ ਨੇ ਉੱਥੇ ਪੜ੍ਹਨਾ, ਸੋ ਉਹ ਪਲਾਨ ਕਰ ਰਹੇ ਨੇ ਕਿ ਉਹ ਆਪਣੇ ਕੋਈ ਇਸ ਤਰ੍ਹਾਂ ਬਾਏ ਕਰਕੇ ਉਹਨਾਂ ਦੇ ਲਈ ਪ੍ਰੋਪਰਟੀ ਨੂੰ ਇਸਤੇਮਾਲ ਕਰ ਸਕਣ। ਸੋ ਅਗਰ ਛੋਟਾ ਸਾਈਜ਼ ਵੀ ਹੈ ਤਾਂ ਵੀ ਠੀਕ ਹੈ, ਜੇ ਵੱਡਾ ਘਰ ਵੀ ਹੋਇਆ ਤਾਂ ਵੀ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲਿਓ 6474006862 ਦੇ ਉੱਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕੋਗੇ। ਬਾਕੀ ਵੀ ਹੋਰ ਬਹੁਤ ਸਾਰੀਆਂ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਰਿਕੁਆਇਰਮੈਂਟ ਨੇ, ਸਾਡੇ ਕੋਲ ਕੁਛ ਨਵੇਂ ਯੂਨਿਟਸ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਕਲੋਗਲਨ ਐਂਡ ਮੇਫੀਲਡ ਦੇ ਏਰੀਏ ਦੇ ਵਿੱਚ ਆ ਰਹੇ ਨੇ, ਅਗਰ ਉਹਨਾਂ ਦੇ ਵਿੱਚ ਬੁਕਿੰਗ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਇੱਕ ਵਾਰੀ ਕੰਟੈਕਟ ਕਰੋ ਤੇ ਅਸੀਂ ਤੁਹਾਡੇ ਲਈ ਯੂਨਿਟ ਬੁੱਕ ਕਰਨ ਦੇ ਵਿੱਚ ਵੀ ਮਦਦ ਕਰ ਸਕਦੇ ਹਾਂ। ਜਾਂ ਈਵਨ ਕਈ ਵਾਰੀ ਕੁਛ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਜਾਂ ਪੁਰਾਣੇ ਪਲਾਜ਼ਾਸ ਹੁੰਦੇ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਯੂਨਿਟ ਚਾਹੀਦਾ, ਜਾਂ ਬ੍ਰੈਂਡ ਨਿਊ ਜਿਵੇਂ ਦੱਸਿਆ ਹੀ ਹੈ ਕਿ ਉਹਦੇ ਵਿੱਚ ਪ੍ਰੀ ਕੰਸਟਰਕਸ਼ਨ ਦੇ ਵਿੱਚ ਵੀ ਜਿਹੜੇ ਅਜੇ ਪ੍ਰੋਜੈਕਟ ਬਣਨੇ ਆ ਉਹਨਾਂ ਦੇ ਵਿੱਚ ਬੁਕਿੰਗ ਕਰਨੀ ਹੈ, ਸੇਮ ਵੇ ਨਵੇਂ ਘਰ ਬੁੱਕ ਕਰਨੇ ਆ ਬਿਲਡਰ ਦੇ ਕੋਲੋਂ ਹੀ ਲੈਣੇ ਆ, ਜਾਂ ਕਾਫੀ ਸਾਰੇ ਘਰ ਇੱਦਾਂ ਦੇ ਨੇ ਇਸ ਵੇਲੇ ਜਿਹੜੇ ਬਿਲਡਰ ਦੇ ਕੋਲੋਂ ਲੋਕਾਂ ਨੇ ਬੁੱਕ ਕੀਤੇ ਹੋਏ ਨੇ ਬਟ ਹੁਣ ਉਹ ਕਲੋਜ਼ ਨਹੀਂ ਕਰਵਾ ਪਾ ਰਹੇ। ਈਵਨ ਕੁਛ ਇੱਕ ਆਪਸ਼ਨ ਇੱਦਾਂ ਦੀਆਂ ਨੇ ਮੰਜੀ ਜੀ ਆਪਣੇ ਦਿੱਤੇ ਹੋਏ ਸਾਰੇ ਦੇ ਸਾਰੇ ਡਿਪੋਜ਼ਿਟ ਵੀ ਉਹ ਛੱਡਣ ਲਈ ਤਿਆਰ ਨੇ, ਸੋ ਬਸ ਉਹ ਚਾਹੁੰਦੇ ਨੇ ਕਿ ਜੇਕਰ ਉਹਨਾਂ ਨੂੰ ਰਾਈਟ ਕੋਈ ਬਾਇਰ ਮਿਲ ਜਾਵੇ ਤਾਂ ਉਹ ਸਾਰੇ ਦੀ ਸਾਰੀ ਜਿਹੜਾ ਉਹਨਾਂ ਦਾ ਉਹ ਕੰਟਰੈਕਟ ਆ ਉਹ ਅੱਗੇ ਤੁਹਾਨੂੰ ਪਾਸ ਔਨ ਕਰ ਦੇਣਗੇ, ਸੋ ਆਪਣਾ ਦਿੱਤਾ ਹੋਇਆ ਡਿਪੋਜ਼ਿਟ ਵੀ ਛੱਡ ਸਕਦੇ ਨੇ। ਇੱਕ ਦੋ ਆਪਸ਼ਨ ਸਾਡੇ ਕੋਲ ਇਮੀਡੀਏਟਲੀ ਇਸ ਤਰ੍ਹਾਂ ਦੀਆਂ ਅਵੇਲੇਬਲ ਨੇ ਇਸ ਵੇਲੇ, ਸੋ 6474006862 6474068 ਤੇ ਸਾਨੂੰ ਕਾਲ ਕਰੋ ਤੇ ਅਸੀਂ ਇਹਨਾਂ ਸਾਰੇ ਵੇਰਵਿਆਂ ਦੇ ਲਈ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ, ਹੈਲਪ ਕਰ ਸਕਦੇ ਹਾਂ, ਔਰ ਤੁਹਾਡੇ ਜਿਹੜੇ ਵੀ ਰੀਅਲ ਸਟੇਟ ਨਾਲ ਸੰਬੰਧਿਤ ਪਲਾਨਸ ਨੇ ਉਹਨਾਂ ਨੂੰ ਫੁਲਫਿਲ ਕਰ ਸਕਦੇ ਹਾਂ, ਕਿਉਂਕਿ ਇਹੀ ਸਾਡਾ ਸਲੋਗਨ ਹੈ ਕਿ ਵੀ ਹੈਲਪ ਯੂ ਟੂ ਫੁਲਫਿਲ ਯੂਅਰ ਪਲਾਨਸ। ਸੋ 6474006862 ਸਾਡਾ ਫੋਨ ਨੰਬਰ ਹੈ, ਟੀਮ ਹਰਜਿੰਦਰ ਗਿੱਲ, ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ, ਤੁਸੀਂ ਤੁਹਾਡੇ ਲਈ ਬੈਸਟ ਫਿੱਟ ਲੱਭ ਕੇ ਦੇ ਸਕਦੇ ਹਾਂ। ਇਸ ਨੰਬਰ ਨੂੰ ਵੀ ਮੰਜੀ ਜੀ ਨੋਟ ਕਰ ਲਿਆ ਜਾਵੇ ਜੇ ਤੁਸੀਂ ਪੰਜਾਬੀ ਵਿਰਸਾ ਸ਼ੋਅ ਦੀ ਸਪੋਂਸਰਸ਼ਿਪ ਦੇਣਾ ਚਾਹੁੰਦੇ ਹੋ, ਜੋ ਕਿ 9 ਅਗਸਤ ਨੂੰ ਐਤਵਾਰ ਨੂੰ ਹੋਣਾ। ਮੈਂ ਰਿਪੀਟ ਕਰਨ ਲੱਗਿਆ ਕਿ 25 ਤਰੀਕ ਨੂੰ ਇਹ ਪਹਿਲਾਂ ਸ਼ੋਅ ਹੋਣਾ ਸੀ, ਹੋ ਸਕਦਾ ਕੁਛ ਨਵੇਂ ਸਰੋਤੇ ਹੁਣੇ ਸੁਣਨ ਜਾ ਰਹੇ ਹੋਣ, ਸੋ ਹੁਣੇ ਸ਼ੋਅ 9 ਅਗਸਤ ਨੂੰ ਹੋਣਾ ਸੰਡੇ ਨੂੰ। ਸੋ ਪਿਛਲੇ ਵੀਕ 25 ਤਰੀਕ ਨੂੰ ਸਟ੍ਰਾਈਕ ਦੇ ਕਰਕੇ ਉੱਥੇ, ਕਿਉਂਕਿ ਗੱਡੀਆਂ ਪਾਰਕ ਕਰਨ ਦੀ ਦਿੱਕਤ ਆ ਰਹੀ ਸੀ, ਸੋ ਯੂਨੀਅਨ ਨੇ ਸਟ੍ਰਾਈਕ ਕੀਤੀ ਹੋਈ ਹੈ, ਇਸ ਕਰਕੇ ਉਸ ਸ਼ੋਅ ਨੂੰ ਪੋਸਟਪੋਨ ਕਰਨਾ ਪਿਆ। ਕਈ ਲੋਕ ਸੋਚਦੇ ਨੇ ਕਿ ਪਤਾ ਨਹੀਂ ਸ਼ੋਅ ਹੋਣਾ ਕਿ ਨਹੀਂ ਹੋਣਾ, ਸੋ ਮੈਂ ਦੱਸ ਦਿੰਦਾ ਜੀ ਕਿ ਆਲਰੇਡੀ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਰਸੋਂ ਇੱਕ ਸ਼ੋਅ ਆਲਰੇਡੀ ਬੜੀ ਕਾਮਯਾਬੀ ਦੇ ਨਾਲ ਹੋ ਚੁੱਕਿਆ, ਇੱਕ ਸ਼ੋਅ ਹੁਣ ਮੰਗਲਵਾਰ ਨੂੰ ਹੋਣਾ, ਸੋ ਇਸ ਕਰਕੇ ਹੁਣ ਬਿਲਕੁਲ ਉੱਥੇ ਮੈਨੇਜਮੈਂਟ ਦਾ ਜਾਂ ਕੋਈ ਇਸ ਤਰ੍ਹਾਂ ਸ਼ੋਅ ਨਾਲ ਸੰਬੰਧਿਤ ਪਾਰਕਿੰਗ ਦਾ ਕੋਈ ਇਸ਼ੂ ਨਹੀਂ ਰਹਿ ਗਿਆ। ਬੇਸ਼ੱਕ ਸਟ੍ਰਾਈਕ ਚੱਲਦੀ ਹੋਵੇ ਤਾਂ ਵੀ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਆਉਣੀ, ਕਿਉਂਕਿ ਆਲੇ ਦੁਆਲੇ ਉੱਥੇ ਕਾਫੀ ਓਪਨਲੀ ਕਨਵੀਨੀਅੰਟਲੀ ਅਵੇਲੇਬਲ ਪਾਰਕਿੰਗ ਅਵੇਲੇਬਲ ਨੇ। ਸੋ ਵੁੱਡਪਾਈਨ ਮਾਲ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ, ਕੋਈ ਮਿਸ ਨਹੀਂ ਕਰ ਸਕਦੇ। ਸੋ ਸਾਨੂੰ ਕਾਲ ਕਰਕੇ ਤੁਸੀਂ ਅਗਰ 9 ਅਗਸਤ ਵਾਲੇ ਸ਼ੋਅ ਦੀਆਂ ਟਿਕਟਸ ਬਾਏ ਕਰਨੀ ਹੈ ਤਾਂ 6474006862 ਤੇ ਸਾਨੂੰ ਕਾਲ ਕਰ ਲਿਓ, ਅਸੀਂ ਸਪੋਂਸਰਸ਼ਿਪ ਦੇ ਲਈ ਵੀ ਜਾਂ ਗਰੁੱਪ ਟਿਕਟਸ ਲਈ ਤੁਹਾਡੀ ਮਦਦ ਕਰ ਦਿਆਂਗੇ। ਬਾਕੀ ਆਨਲਾਈਨ ticketmaster.ca ਇਸ ਵੈਬਸਾਈਟ ਤੇ ਜਾ ਕੇ ਤੁਸੀਂ ਟਿਕਟਸ ਜਿਹੜੀਆਂ ਨੇ ਹੁਣ ਵੀ ਬਾਏ ਕਰ ਸਕਦੇ ਹੋ, ਤੇ ਜਿਨ੍ਹਾਂ ਨੇ ਪਹਿਲੀਆਂ ਟਿਕਟਸ ਲਈਆਂ ਹੋਈਆਂ ਨੇ ਉਹ ਐਜ ਇਟ ਇਜ਼ ਹੀ ਵੈਲਿਡ ਹੋਣਗੀਆਂ, ਬੇਸ਼ੱਕ ਉਹ ਪ੍ਰਿੰਟਡ ਟਿਕਟਸ ਨੇ, ਬੇਸ਼ੱਕ ਉਹ ਤੁਹਾਡੀਆਂ ਫੋਨ ਦੇ ਉੱਤੇ ਈ ਟਿਕਟਸ ਨੇ। ਸੋ ਕੋਈ ਵੀ ਹੋਰ ਵੇਰਵੇ ਦੇ ਲਈ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ, ਪੰਜਾਬੀ ਵਿਰਸਾ 2026 9 ਅਗਸਤ ਦਿਨ ਐਤਵਾਰ ਨੂੰ, ਡੋਰਸ 6 ਵਜੇ ਓਪਨ ਹੋਣੀ ਹੈ ਤੇ 7 ਵਜੇ ਸ਼ੋਅ ਸ਼ੁਰੂ ਹੋਣਾ। ਸੋ ਸਮੇਂ ਸਿਰ ਪਹੁੰਚਿਓ, ਰਿਕਾਰਡ ਵੀ ਕੀਤਾ ਜਾਣਾ ਹੈ ਸ਼ੋਅ, ਤੇ ਇਸ ਰਿਕਾਰਡ ਕੀਤੇ ਜਾ ਰਿਹਾ ਸ਼ੋਅ ਨੂੰ ਦੇਖਣ ਲਈ, ਮਾਨਣ ਦੇ ਲਈ ਤੁਸੀਂ ਸਮੇਂ ਸਿਰ ਪਹੁੰਚ ਕੇ ਇਸ ਸ਼ੋਅ ਨੂੰ ਆਨੰਦ ਮਾਨਣ ਲਈ ਸਾਡਾ ਸਾਥ ਦਿਓ। ਜੀ ਮਨਜੀਤ ਜੀ,
0: ਜੀ ਮੀਂਹ ਹਟਿਆ
4: ਸਾਈਡ ਤੇ ਹੀ ਬੈਠਾ ਜੀ, ਡਰਾਈਵ ਸਹਿਜ ਸਿੰਘ ਕਰ ਰਿਹਾ ਜੀ।
0: ਅੱਛਾ ਮੀਂਹ ਹਟਿਆ ਹੁਣ?
4: ਮੀਂਹ ਹਟ ਗਿਆ ਜੀ ਜਿੱਥੇ ਅਸੀਂ ਕੈਲਡਨ ਵਾਲੀ ਸਾਈਡ ਆ ਜੀ ਇਸ ਵੇਲੇ।
0: ਅੱਛਾ ਠੀਕ ਹੈ ਠੀਕ ਹੈ। ਸੋ ਬਿਲਕੁਲ ਦੋਸਤੋ, ਮੇਰਾ ਹਰਜਿੰਦਰ ਨੂੰ ਪੁੱਛਣ ਦਾ ਮਕਸਦ ਇਹੀ ਸੀਗਾ ਕਿ ਮੈਨੂੰ ਐਪ ਸ਼ੋ ਕਰ ਰਹੀ ਕਿ ਹੁਣ ਮੀਂਹ ਬੰਦ ਆ ਤੇ 7-8 ਵਜੇ ਤੱਕ ਮੀਂਹ ਨਹੀਂ ਆਉਣਾ ਮੁੜ ਕੇ। ਸੋ ਇਸ ਕਰਕੇ ਗੇਮਸ ਦੇਖਣ ਜ਼ਰੂਰ ਪਹੁੰਚੋ ਜੀ ਅੱਜ।
4: ਸਿੱਖ ਗੇਮਸ ਕੈਨੇਡਾ .ca ਇਸ ਵੈਬਸਾਈਟ ਤੇ ਜਾ ਕੇ ਬਾਕੀ ਵੇਰਵੇ ਲੈ ਸਕਦੇ ਹੋ, ਸਿੱਖ ਗੇਮਸ ਕੈਨੇਡਾ .ca। ਔਰ ਬਹੁਤ ਇੱਕ ਸ਼ਲਾਘਾਯੋਗ ਕਦਮ ਓਨਟੇਰੀਓ ਗੁਰਦੁਆਰਾ ਕਮੇਟੀ ਵੱਲੋਂ, ਫਿਰ ਇੱਕ ਵਾਰ ਫਿਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਸਾਰੇ ਮੈਨੇਜਮੈਂਟ ਨੂੰ, ਪ੍ਰਬੰਧਕਾਂ ਨੂੰ, ਸਾਰੇ ਵਲੰਟੀਅਰਸ ਨੂੰ, ਸਾਰੇ ਮੀਡੀਆ ਦਾ ਬਹੁਤ ਧੰਨਵਾਦ ਹੈ ਮਨਜੀਤ ਜੀ। ਬੜੇ ਸ਼ਿੱਦਤ ਦੇ ਨਾਲ ਸਾਰੇ ਮੀਡੀਆ ਨੇ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਬਹੁਤ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਜਿਹੜੇ ਪਲੈਟਫਾਰਮਸ ਨੇ ਉਹ ਵੀ ਇਸ ਇਵੈਂਟ ਨੂੰ ਪਰਿਵਾਰਾਂ ਤੱਕ ਪਹੁੰਚਦਾ ਕਰ ਰਹੇ ਨੇ। ਸੋ ਯੰਗਸਟਰਸ ਦੇ ਵਿੱਚ ਮੈਂ ਦੇਖ ਰਿਹਾ ਸੀ ਬੱਚਿਆਂ ਦੇ ਵਿੱਚ, ਇੱਥੋਂ ਦੇ ਬੋਰਨ ਬਰਾਡ ਆਫ ਬੱਚਿਆਂ ਦੇ ਵਿੱਚ, ਔਰ ਟੀਮ ਦੇ ਨਾਲ ਮੇਰੀ ਮੈਨੇਜਮੈਂਟ ਨਾਲ ਪਿਛਲੇ ਦਿਨ ਜਦੋਂ ਗੱਲ ਹੋ ਰਹੀ ਸੀ, ਉਹ ਕਹਿੰਦੇ ਯਾਰ ਵੀ ਅਸੀਂ ਖੁਦ ਨਹੀਂ ਸੋਚਿਆ ਸੀ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਟੀਮ ਰਜਿਸਟਰ ਕਰਨਗੀਆਂ। ਸੋ ਜਿਹੜੀ ਉਹ ਐਕਸਾਈਟਮੈਂਟ ਹੈ ਉਹ ਦਿਖਾਉਂਦੀ ਹੈ ਕਿ ਮੌਕੇ ਮਿਲਣੇ ਚਾਹੀਦੇ ਨੇ, ਬੱਚੇ ਜਾਂ ਲੋਕ ਜਾਂ ਪਰਿਵਾਰ ਤਿਆਰ ਬੈਠੇ ਨੇ ਇਸ ਤਰ੍ਹਾਂ ਦੇ ਇਵੈਂਟਸ ਨੂੰ ਸਪੋਰਟ ਕਰਨ ਦੇ ਲਈ। ਸੋ ਬਹੁਤ ਬਹੁਤ ਇੱਕ ਸ਼ਲਾਘਾਯੋਗ ਕਦਮ ਹੈ। ਸੋ ਇਹਦੇ ਵਿੱਚ ਹੋ ਸਕਦਾ ਜਿਵੇਂ ਮੈਂ ਸੁਣ ਰਿਹਾ ਸੀ ਰੂਬੀ ਬਾਈ ਹੋਣੀ ਵੀ ਕਹਿ ਰਹੇ ਸੀ ਵੀ ਕੁਛ ਹੁਣ ਤਿਆਈਆਂ ਵੀ ਰਹਿ ਸਕਦੀਆਂ ਨੇ ਕਿਉਂਕਿ ਪਹਿਲੀ ਵਾਰ ਹੋ ਰਿਹਾ, ਕੋਈ ਕਮੀਆਂ ਬੇਸ਼ੀਆਂ ਹੋਣਗੀਆਂ ਤਾਂ ਆਪਾਂ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਇੰਪਰੂਵ ਕਰਨਾ ਤਾਂ ਕਿ ਆਉਣ ਵਾਲੇ ਸਮੇਂ 'ਚ ਨਾ ਸਿਰਫ ਇਕੱਲਾ ਓਨਟੇਰੀਓ ਗੁਰਦੁਆਰਾ ਕਮੇਟੀ ਬਲਕਿ ਹੋਰ ਵੀ ਜਿਸ ਕਪੈਸਿਟੀ 'ਚ ਵੀ ਅਸੀਂ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮਸ ਨੂੰ ਅੱਗੇ ਤੋਰ ਸਕੀਏ ਤਾਂ ਉਹਦੇ ਵਿੱਚ ਸਾਥ ਦੇਈਏ। ਸੋ ਇਹ ਬੜਾ ਇੱਕ ਪੋਜ਼ਿਟਿਵ ਮੈਨੂੰ ਲੱਗ ਰਿਹਾ ਕਿ ਮਾਹੌਲ ਸਾਡੇ ਲਈ ਇਸ ਵੇਲੇ ਸਿਰਜਿਆ ਜਾ ਰਿਹਾ। ਸੋ ਉਹਦੇ ਵਿੱਚ ਆਪਾਂ ਸਾਥ ਦੇਣਾ। ਸਿੱਖ ਗੇਮਸ ਕੈਨੇਡਾ .ca ਇਸ ਵੈਬਸਾਈਟ ਤੇ ਜਾ ਕੇ ਬਾਕੀ ਵੇਰਵੇ ਲੈ ਜਾ ਸਕਦੇ ਨੇ। ਸੋ ਮਨਜੀਤ ਜੀ, ਮੈਂ ਤੁਹਾਡੇ ਤੋਂ ਹੁਣ ਇਜਾਜ਼ਤ ਲੈਣੀ, ਪਰ ਉਸ ਤੋਂ ਪਹਿਲਾਂ ਮੈਂ ਇੱਕ ਕੁਇਕ ਮੈਸੇਜ ਦੇ ਦੇਣਾ। ਸਾਡੇ ਜੀ ਮੀਡੀਆ ਗਰੁੱਪ ਦੇ ਵੱਖਰੇ ਵੱਖਰੇ ਪਲੈਟਫਾਰਮਸ ਨੇ ਜੀ, ਜੀ ਮੀਡੀਆ ਗਰੁੱਪ ਦੇ ਸਾਡੇ ਸੋਸ਼ਲ ਮੀਡੀਆ ਹੈਂਡਲਸ, ਯੂਟਿਊਬ ਚੈਨਲ ਜਾਂ ਸਾਡੇ ਵੀਕਡੇਜ਼ ਵਾਲਾ ਸ਼ੋਅ ਜਿਹੜੇ ਇੱਕ ਵੱਖਰੇ ਚੈਨਲ ਦੇ ਅਸੀਂ 3 ਤੋਂ ਲੈ ਕੇ 5 ਵਜੇ ਤੱਕ ਪੇਸ਼ ਕਰਦੇ ਹਾਂ, ਜਾਂ ਵੀਕਐਂਡ ਦੇ ਉੱਪਰ ਅਸੀਂ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਮਜ਼ ਪੰਜਾਬੀ ਵੀਕਐਂਡ ਸ਼ੋਅ, ਤੇ 1 ਤੋਂ 2 ਵਜੇ ਤੱਕ ਨਜ਼ਰੀਆ ਐਂਡ ਓਪੀਨੀਅਨ ਪ੍ਰੋਗਰਾਮ ਪੇਸ਼ ਕਰੀਦਾ। ਸੋ ਸਾਡੇ ਇਹਨਾਂ ਸਾਰੇ ਪ੍ਰੋਗਰਾਮਸ ਦੇ ਸਾਡੇ ਕਿਸੇ ਸਪੋਂਸਰਸ ਦੇ ਕੋਈ ਨੰਬਰ ਚਾਹੀਦੇ ਆ ਜਾਂ

0: ਕਿਸੇ ਵੀ ਕਪੈਸਿਟੀ 'ਚ, ਚਾਹੇ ਤੁਸੀਂ ਸਕੂਲ ਟਰੱਸਟੀ ਹੋ, ਚਾਹੇ ਤੁਸੀਂ ਕੈਂਡੀਡੇਟ ਰੀਜਨਲ ਕੌਂਸਲ ਦੇ ਲਈ ਹੋ ਜਾਂ ਕੌਂਸਲਰ ਦੇ ਲਈ ਜਾਂ ਮੇਅਰ ਦੇ ਲਈ, ਸਾਰਿਆਂ ਦੇ ਲਈ ਸਾਡੇ ਪਲੇਟਫਾਰਮਸ ਓਪਨ ਹੋਣਗੇ ਜੇਕਰ ਤੁਸੀਂ ਆਪਣੇ ਪੇਡ ਕੈਂਪੇਨ ਚਲਾਉਣਾ ਚਾਹੁੰਦੇ ਹੋ। ਸੋ ਉਹਦੇ ਲਈ ਕਿਉਂਕਿ ਅਸੀਂ ਕੁਛ ਸਾਡੀਆਂ ਜਿਹੜੀਆਂ ਗਾਈਡਲਾਈਨਸ ਹੋਣਗੀਆਂ ਉਹਨਾਂ ਦਾ ਧਿਆਨ ਰੱਖਦੇ ਹੋਏ ਸਾਨੂੰ ਪ੍ਰੋਪਰਲੀ ਜਿਹੜੀਆਂ ਚੀਜ਼ਾਂ ਨੇ ਉਹ ਰਜਿਸਟਰ ਕਰਨੀਆਂ ਪੈਂਦੀਆਂ ਨੇ। ਸੋ ਉਹ ਸਾਡੇ ਜਿੰਨੇ ਵੀ ਕੈਂਡੀਡੇਟਸ ਹੋਣਗੇ ਉਹ ਸਾਨੂੰ ਓਫੀਸ਼ਲੀ ਪੇਡ ਕੈਂਪੇਨ ਦੇ ਲਈ ਜੁਆਇਨ ਕਰ ਸਕਦੇ ਆ। ਸੋ ਉਹਦੇ ਲਈ ਮਨਜੀਤ ਹੋਰਾਂ ਨੂੰ 416-669-1379 ਜਾਂ 647-400-6862 ਸਾਡੇ ਇਹਨਾਂ ਨੰਬਰ ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਦੇ ਉੱਪਰ ਵੀ ਸਾਡਾ ਟੀਮ ਆਪਣਾ ਮਾਫ ਕਰਨਾ gmediagroup.ca ਜਾਂ harjindergillshow.com ਵੈਬਸਾਈਟਸ ਵੀ ਨੇ, ਜਾਂ ਸੋਸ਼ਲ ਮੀਡੀਆ ਤੇ ਹਰਜਿੰਦਰ ਗਿੱਲ ਸ਼ੋਅ ਸਰਚ ਕਰ ਲਿਓ, ਜੀ ਮੀਡੀਆ ਗਰੁੱਪ ਸਰਚ ਕਰ ਲਿਓ, ਸਾਰਿਆਂ ਦੇ ਨੰਬਰ ਜਾਂ ਸਾਰੇ ਵੇਰਵੇ ਸਾਡੇ ਟਾਈਮਿੰਗ ਉੱਥੋਂ ਮਿਲ ਜਾਂਦੇ ਨੇ। ਸੋ ਸਾਨੂੰ ਜ਼ਰੂਰ ਤੁਸੀਂ ਅਗਰ ਓਫੀਸ਼ੀਅਲ ਤੌਰ ਦੇ ਉੱਤੇ ਆਪਣੇ ਕੈਂਪੇਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਸੰਪਰਕ ਕਰਿਓ ਤਾਂ ਅਸੀਂ ਤੁਹਾਡੇ ਪੇਡ ਕੈਂਪੇਨਸ ਵੀ ਚਲਾ ਸਕਾਂਗੇ। ਜੀ ਮਨਜੀਤ ਜੀ
1: ਸ਼ੁਕਰੀਆ ਹਰਜਿੰਦਰ ਤੇ
0: ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ,
1: ਸ਼ੁਕਰੀਆ ਜੀ। 647-400-6862

ਜੀ ਦੋਸਤੋ, ਸੁਣਨਾ ਸੰਗਤਾਰ ਨੂੰ ਅਤੇ ਫਿਰ ਪੰਜਾਬੀ ਵਿਰਸਾ 2026 ਆਉਂਦੀ 9 ਤਰੀਕ ਨੂੰ, ਆਉਂਦੇ ਐਤਵਾਰ ਨੂੰ ਸ਼ਾਮੀ 7 ਵਜੇ ਸ਼ੁਰੂ ਹੋ ਜਾਣਾ ਸ਼ੋਅ, 6 ਵਜੇ ਦਰਵਾਜ਼ੇ ਖੁੱਲ੍ਹ ਜਾਣੇ ਨੇ। ਸੋ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਹੈ ਅਤੇ ਫਿਰ 6474006862 'ਤੇ ਕਾਲ ਕਰਕੇ ਲਈ ਜਾ ਸਕਦੀ ਹੈ। ਸੰਗਤਾਰ ਜੀ ਲਿਖਦੇ ਨੇ, ਕਹਿੰਦੇ ਜੁਗਨੂ ਨੂੰ ਕੱਟ ਕੇ ਲੱਭ ਸਕਦਾ ਕੋਈ ਖੋਜੀ ਕਾਰਨ ਜਗਣੇ ਦਾ, ਪਰ ਤੜਪ ਇਕੱਠੇ ਚਮਕਣ ਦੀ ਦਾ ਭੇਦ ਕਵੀ ਹੀ ਪਾਵਣਗੇ। ਸੋ ਇਕੱਠੇ ਚਮਕਦੇ ਰਹੋਗੇ ਤਾਂ ਮੇਰਾ ਖਿਆਲ ਵਧੀਆ ਗੱਲ ਹੈ, ਨਹੀਂ ਤਾਂ ਫਿਰ ਟਰੈਸ਼ ਸਪੈਮ ਹਰ ਜਗ੍ਹਾ ਤੋਂ ਡਿਲੀਟ ਕਰਨਾ, ਉਹ ਫਿਰ ਨੌਬਤ ਤਾਂ ਹੀ ਆਉਂਦੀ ਹੈ ਜੇ ਅਸੀਂ ਆਪਣਾ ਜਿਹੜਾ ਵਿਸ਼ਵਾਸ ਹੈ ਉਹ ਗੁਆ ਬੈਠਦੇ ਹਾਂ। ਅਤੇ ਜੇ ਇੱਕ ਦੂਜੇ 'ਤੇ ਟਰੱਸਟ ਬਣਿਆ ਰਹੇਗਾ ਤਾਂ ਡੈਫੀਨੇਟਲੀ ਤੁਸੀਂ ਚਮਕਦੇ ਵੀ ਇਕੱਠੇ ਹੀ ਰਹੋਗੇ ਅਤੇ ਤੁਹਾਨੂੰ ਕੋਈ ਤੁਹਾਡੇ 'ਚ ਕੋਈ ਲਕੀਰ ਵੀ ਨਹੀਂ ਖਿੱਚ ਸਕਦਾ, ਕੋਈ ਲਾਈਨ ਵੀ ਨਹੀਂ ਪਾ ਸਕਦਾ ਕਿ ਇਹ ਚੀਜ਼ ਉਹ ਕਹਿੰਦੇ ਹੁੰਦੇ ਨਾ ਸਾਹਮਣੇ ਕੌਲੇ 'ਤੇ ਲਿਖੀ ਹੋਈ ਆ। ਸੋ ਜੇ ਵਾਕਿਆ ਹੀ ਤੁਸੀਂ ਇਹ ਅਜਿਹੀ ਜ਼ਿੰਦਗੀ ਜਿਹੜੀ ਆ ਉਹ ਜਿਉਂਦੇ ਹੋ ਤਾਂ ਫਿਰ ਇਹ ਈਮੇਲਾਂ ਡਿਲੀਟ ਨਹੀਂ ਹੁੰਦੀਆਂ, ਭਾਵੇਂ ਤੁਹਾਡਾ ਰਿਸ਼ਤਾ ਇੱਕ ਤੁਸੀਂ ਇੱਕ ਫਰੈਂਡਸ਼ਿਪ ਦਾ ਰਿਲੇਸ਼ਨ ਹੈ ਤੁਹਾਡਾ, ਕਿਸੇ ਰਿਲੇਸ਼ਨ ਕੋਈ ਵੀ ਹੋ ਸਕਦਾ, ਅਸੀਂ ਕਿਸੇ ਇੱਕ ਖਾਸ ਰਿਲੇਸ਼ਨ ਨੂੰ ਲੈ ਕੇ ਕਈ ਵਾਰੀ ਬੈਠ ਜਾਂਦੇ ਹਾਂ, ਤੁਹਾਡਾ ਭੈਣ ਭਰਾ ਦਾ ਰਿਸ਼ਤਾ, ਭਰਾ ਭਰਾ ਦਾ ਰਿਸ਼ਤਾ, ਦੋਸਤ ਦੋਸਤ ਦਾ ਰਿਸ਼ਤਾ, ਮਾਂ ਬਾਪ ਦੇ ਨਾਲ ਤੁਹਾਡਾ ਰਿਸ਼ਤਾ, ਸੋ ਉਹਨਾਂ ਦਾ ਜਿਹੜਾ ਬੌਂਡ ਹੈ ਉਹਦੀ ਜਿਹੜੀ ਬੌਂਡਿੰਗ ਹੈ ਉਹ ਸਟਰੋਂਗ ਰੱਖਣੀ ਹੈ ਅਤੇ ਫਿਰ ਇੱਕ ਦੂਜੇ ਦਾ ਟਰੱਸਟ ਜਿਹੜਾ ਬਣਿਆ ਰਹਿਣਾ ਵੀ ਬੜਾ ਲਾਜ਼ਮੀ ਹੈ। ਜੁੜਿਓ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਔਰ ਸਾਡੀ ਗੱਲਬਾਤ ਦਾ ਸਿਲਸਿਲਾ ਜਿਹੜਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਆਪਟੀਕਲ ਵਨ ਦੇ ਵੱਲੋਂ ਹਮੇਸ਼ਾ ਹੀ ਮਿਲਦੀ ਹੈ। 905-455-0752 ਟੈਲੀਫੋਨ ਨੰਬਰ ਹੈ, ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, 9054550752 'ਤੇ ਗੱਲ ਕਰ ਲੈਣੀ ਹੈ। ਕੇਟਰਿੰਗ ਦੀਆਂ ਸਰਵਿਸਿਜ ਚਾਹੀਦੀਆਂ ਨੇ ਅਤੇ ਫਿਰ ਪੰਜਾਬੀ ਬਾਏ ਨੇਚਰ ਵਾਲੇ 7 ਲੋਕੇਸ਼ਨਸ ਤੋਂ ਵੈਸੇ ਸੇਵਾਵਾਂ ਦਿੰਦੇ ਨੇ, ਅਲੱਗ ਅਲੱਗ ਜਗ੍ਹਾ ਦੇ ਉੱਤੇ ਜਿਹੜੇ ਰੈਸਟੋਰੈਂਟਸ ਨੇ ਪੰਜਾਬੀ ਬਾਏ ਨੇਚਰ ਦੁਆਰਾ ਰਨ ਕੀਤੇ ਜਾ ਰਹੇ ਨੇ, ਔਰ ਤੁਸੀਂ ਉੱਥੇ ਬੈਠ ਕੇ ਖਾਣਾ ਖਾਣਾ ਚਾਹੁੰਦੇ ਹੋ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇੰਡੀਅਨ ਸਟਾਈਲ, ਤੁਹਾਡਾ ਟੇਸਟ ਜਿਹੜਾ ਚਾਹੇ ਉਹ ਵੈੱਜ ਹੈ ਨੋਨ ਵੈੱਜ ਹੈ, ਅਤੇ ਤੁਸੀਂ ਟੇਕ ਆਊਟ ਕਰਨਾ ਬੈਠ ਕੇ ਖਾਣਾ ਖਾਣਾ, ਉਸ ਤੋਂ ਇਲਾਵਾ ਜੇ ਕੋਈ ਵੀ ਇਵੈਂਟ ਤੁਸੀਂ ਉਲੀਕਿਆ ਹੋਇਆ ਉਹਦੇ ਵਾਸਤੇ ਕੇਟਰਿੰਗ ਦੀ ਸਰਵਿਸ ਜਿਹੜੀ ਚਾਹੀਦੀ ਹੈ, ਅਤੇ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀਆਂ ਸਰਵਿਸਿਜ਼ ਨੇ ਉਹ ਪ੍ਰੋਵਾਈਡ ਕਰਦੇ ਆ ਰਹੇ ਨੇ ਪੰਜਾਬੀ ਬਾਏ ਨੇਚਰ ਵਾਲੇ, 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰਸ ਤੋਂ ਅਵਤਾਰ ਸਿੰਘ ਜੀ ਬਡਿਆਲ, 416-464-2067 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕਿੰਗ ਟੋਇੰਗ 416-677-2222 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਹੋ ਸਕਦੀ ਹੈ। ਡਰੀਮ ਹੋਮ ਅਪਲਾਈਸਿਸ 905-805-3000 ਟੈਲੀਫੋਨ ਨੰਬਰ ਹੈ। 2915 ਅਰਜੈਂਟੀਆ ਰੋਡ, ਯੂਨਿਟ 2, ਮਿਸਿਸਾਗਾ ਦੇ ਵਿੱਚ, ਹਾਈਵੇ 401 ਐਂਡ ਵਿੰਸਟਰ ਚਰਚਲ ਬੋਲੇਵਰਡ ਦਾ ਏਰੀਆ, ਇੱਥੇ ਪਹੁੰਚ ਕੇ ਤੁਸੀਂ ਅਪਲਾਈਂਸਿਸ ਦੀ ਖਰੀਦੋ ਫਰੋਖਤ ਕਰਨੀ ਹੈ, ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਡੈਫੀਨੇਟਲੀ ਜਿਹੜਾ ਡਿਸਕਾਊਂਟਡ ਪ੍ਰਾਈਸਿਸ ਜਿਹੜੀਆਂ ਉਹ ਆਫਰ ਹੋਣਗੀਆਂ ਡਰੀਮ ਹੋਮ ਅਪਲਾਈਂਸਿਸ ਦੇ ਵੱਲੋਂ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਅਤੇ ਜੇ ਰੀਅਲ ਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੈ, ਕੋਈ ਵੀ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ, ਲੀਜ਼ 'ਤੇ ਲੈਣੀ ਹੈ, ਲੀਜ਼ 'ਤੇ ਦੇਣੀ ਹੈ, ਕਮਰਸ਼ੀਅਲ ਹੈ ਜਾਂ ਫਿਰ ਰੈਜੀਡੈਂਸ਼ੀਅਲ ਹੈ, ਅਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਰੀਮੈਕਸ ਪ੍ਰੈਜੀਡੈਂਟ ਰਿਐਲਟੀ ਤੋਂ ਮੈਂ ਮਨਜੀਤ ਸਿੰਘ ਗਿੱਲ, 416-679-1389 ਟੈਲੀਫੋਨ ਨੰਬਰ ਹੈ। ਇੱਕ ਆਫਿਸ ਜਿਹੜਾ ਸੈਕਿੰਡ ਫਲੋਰ 'ਤੇ ਆ, ਡਰੂ ਰੋਡ ਦੇ, ਡਰੂ ਐਂਡ ਡਿਕਸੀ ਰੋਡ ਦੇ ਨੇੜੇ ਕਹਿ ਸਕਦੇ ਹੋ, 93 ਡਰਾਈਵ 'ਤੇ ਆ ਜੀ, ਸੈਕਿੰਡ ਫਲੋਰ 'ਤੇ ਆਫਿਸ ਹੈ, ਤਕਰੀਬਨ 550 ਸਕੁਏਅਰ ਫੀਟ ਦਾ ਏਰੀਆ ਹੈ, ਤਾਜ਼ਾ ਇਸ ਨੂੰ ਪੇਂਟ ਕੀਤਾ ਹੋਇਆ, ਔਰ ਲਾਈਟ ਜਿਹੜੀ ਹੈ ਅਗਰ ਨੈਚੁਰਲ ਲਾਈਟ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਵਧੀਆ ਲਾਈਟ ਜਿਹੜੀ ਆਫਿਸ ਦੇ ਵਿੱਚ ਆਉਂਦੀ ਹੈ। ਇਸ ਨੂੰ ਤੁਸੀਂ ਲੀਜ਼ 'ਤੇ ਲੈਣਾ, ਅਤੇ ਇਹਦੇ ਵਿੱਚ ਜਿਵੇਂ ਆਫਿਸ ਡੈਸਕਸ ਜਿਹੜੇ ਨੇ ਜੀ ਉਹ ਤਕਰੀਬਨ 4-5 ਔਲਰੈਡੀ ਲੱਗੇ ਹੋਏ ਨੇ, ਤੁਹਾਨੂੰ ਉਹ ਵੀ ਜਿਹੜਾ ਖਰੀਦਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜਸਟ ਆਪਣਾ ਜਿਹੜਾ ਬਿਜ਼ਨਸ ਹੈ ਰਾਈਟ ਵੇ ਪਹਿਲੇ ਦਿਨ ਤੋਂ ਉੱਥੋਂ ਸਟਾਰਟ ਕਰ ਸਕਦੇ ਹੋ, ਇਸ ਵੇਲੇ ਖਾਲੀ ਹੈ। 416-679-1389 'ਤੇ ਤੁਸੀਂ ਸੰਪਰਕ ਕਰ ਲਿਓ, ਮੈਂ ਜ਼ਰੂਰ ਇਸ ਨੂੰ ਤੁਹਾਨੂੰ ਦਿਖਾ ਵੀ ਸਕਦਾ, ਕੋਈ ਜਾਣਕਾਰੀ ਹੋਰ ਇਹਦੇ ਸੰਬੰਧੀ ਕੋਈ ਵੀ ਚਾਹੀਦੀ ਹੋਵੇ ਤਾਂ ਉਹ ਵੀ ਆਪਾਂ ਸਾਂਝੀ ਕਰ ਸਕਦੇ ਹਾਂ। ਔਰ ਇਸ ਆਫਿਸ ਤੋਂ ਇਲਾਵਾ ਅਗਰ ਤੁਸੀਂ 2 ਇੰਡਸਟਰੀਅਲ ਯੂਨਿਟਸ ਅਗਰ ਵੇਚਣਾ ਚਾਹੁੰਦੇ ਹੋ ਕਿਤੇ ਵੀ, ਬੋਲਟਨ ਜਾਂ ਬਰੈਂਪਟਨ, ਮਿਸਾਗਾ, ਮਿਲਟਨ ਦੇ ਵਿੱਚ ਵੀ ਬਣ, ਅਤੇ ਤੁਹਾਨੂੰ ਤੁਸੀਂ ਸਾਨੂੰ ਸੰਪਰਕ ਕਰ ਲਓ। ਇੱਕ ਤਕਰੀਬਨ 6,000 ਸਕੁਏਅਰ ਫਿੱਟ ਦੀ
ਬਿਲਡਿੰਗ ਜਿਹੜੀ ਹੈ ਜਿਹਦੇ ਨਾਲ ਤਕਰੀਬਨ 8 ਤੋਂ 10 ਟ੍ਰੇਲਰ ਪਾਰਕਿੰਗ ਦੀ ਸੁਵਿਧਾ ਜ਼ਰੂਰ ਹੋਣੀ ਚਾਹੀਦੀ ਹੈ, ਸਪੇਸ ਹੋਣੀ ਚਾਹੀਦੀ ਹੈ ਉਸ ਸੰਬੰਧੀ, ਜਾਂ ਫਿਰ ਇੱਕ 4,000 ਸਕੁਏਅਰ ਫੀਟ ਜਿਹਦੇ ਵਿੱਚ ਇੱਕ ਡਰਾਈਵ ਇਨ ਡੋਰ ਦੀ ਜਿਹੜੀ ਰਿਕੁਆਇਰਮੈਂਟ ਹੈ ਜੀ ਸਾਡੇ ਕਲਾਇੰਟ ਦੇ ਵੱਲੋਂ। ਸੋ ਉਹ ਅਜਿਹਾ ਕੋਈ ਯੂਨਿਟ ਤੁਸੀਂ ਸੈੱਲ ਕਰਨਾ ਅਤੇ ਉਹਦੇ ਲਈ ਵੀ ਸਾਨੂੰ ਤੁਸੀਂ ਸੰਪਰਕ ਕਰ ਲਓ। ਇਹ ਦੋਨੋਂ ਇੰਡਸਟਰੀਅਲ ਯੂਨਿਟਸ ਹੋਣੇ ਚਾਹੀਦੇ ਹੈ। 416-669-1379 ਟੈਲੀਫੋਨ ਨੰਬਰ ਹੈ ਜੀ, 416-669-1379 'ਤੇ ਸੰਪਰਕ ਕਰਕੇ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। AI ਦਾ ਦੌਰ ਹੈ ਅਤੇ ਮੈਂ ਪਿਛਲੇ ਦਿਨੀ ਕਿਸੇ ਐਕਸਪਰਟ ਦੇ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਕਹਿੰਦੇ ਕਿ ਇਹੋ ਜਿਹੇ ਜਿਹੜੇ ਸਮੇਂ ਆਉਂਦੇ ਨੇ ਅਤੇ ਲੱਗਦਾ ਨਹੀਂ ਕਿ ਬਹੁਤਾ ਕਾਮਯਾਬੀ ਦੇ ਨਾਲ ਇਹ ਚੱਲਦੇ ਰਹਿੰਦੇ ਆ। ਔਰ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਿ ਅਸੀਂ ਕੋਵਿਡ ਦੇ ਦੌਰਾਨ ਜੋ ਦੌਰ ਪਿੱਛੇ ਚੱਲਿਆ ਔਨਲਾਈਨ ਜ਼ੂਮ ਦੇ ਜ਼ਰੀਏ ਜਾਂ ਫਿਰ ਹੋਰ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਸਾਈਟਸ ਹੈ ਜਿੱਥੋਂ ਅਸੀਂ ਆਪਣੀਆਂ ਮੀਟਿੰਗਸ ਹੈ ਉਹ ਕਰਦੇ ਸੀ ਜਾਂ ਈਵਨ ਸਟੱਡੀ ਵੀ ਜਿਹੜੀ ਔਨਲਾਈਨ ਚੱਲਦੀ ਰਹੀ, ਅੱਜ ਵੀ ਹੋ ਸਕਦਾ ਥੋੜ੍ਹੀ ਬਹੁਤ ਜਿਹੜੀ ਉਹ ਚੱਲੀ ਜਾਂਦੀ ਹੈ, ਲੇਕਿਨ ਹੁਣ ਦੌਰ ਇਹੋ ਜਿਹਾ ਆ ਗਿਆ ਕਿਉਂਕਿ AI ਦੀ ਬਦੌਲਤ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਸਾਹਮਣੇ ਵਾਲਾ ਚਿਹਰਾ ਉਹ ਅਸਲੀ ਹੈ ਕਿ ਨਕਲੀ ਹੈ। ਸੋ ਲੋਕ ਹੁਣ ਕੰਨੀ ਕਤਰਾਉਂਦੇ ਨੇ, ਸਪੈਸ਼ਲੀ ਮੈਂ ਜੇ ਸਟੂਡੈਂਟਸ ਦੀ ਗੱਲ ਕਰਾਂ ਨਾ, ਜਿਹੜੇ ਹੁਣ ਯੂਨੀਵਰਸਿਟੀ ਸਟੂਡੈਂਟਸ ਹੈ, ਮੈਂ ਆਪਣੀ ਬੇਟੀ ਦੇ ਨਾਲ ਹਮੇਸ਼ਾ ਹੀ ਗੱਲਬਾਤ ਇਸ ਮਸਲੇ ਦੇ ਉੱਤੇ ਵੀ ਕਰਦਾ ਰਹਿੰਦਾ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ, ਅਤੇ ਬਹੁਤੇ ਜਿਹੜੇ ਜਿਹੜੀ ਬਹੁਤਾਤ ਹੈ ਜਿਹੜੀ ਮੈਜੋਰਟੀ ਆਫ ਸਟੂਡੈਂਟਸ ਨੇ ਉਹ ਬਹੁਤਾ ਲਾਈਕ ਨਹੀਂ ਕਰਦੇ ਇਸ ਨੂੰ। ਚਾਹੇ ਉਹ ChatGPT ਦੀ ਗੱਲ ਕਰ ਲਓ ਕਿ ਜਿਹੜੀਆਂ ਅਸਾਈਨਮੈਂਟਸ ਤਿਆਰ ਕੀਤੀਆਂ ਜਾਂਦੀਆਂ ਨੇ ਸਟੂਡੈਂਟਸ ਦੇ ਵੱਲੋਂ, ਬਹੁਤ ਘੱਟ ਸਟੂਡੈਂਟਸ ਹੋਣਗੇ ਜਿਹੜੀ ਮਿਹਨਤ ਕਰਨ ਤੋਂ ਕੰਨੀ ਕਤਰਾਉਂਦੇ ਨੇ, ਤਾਂ ਫਿਰ ਉਹ ਅਜਿਹੀ ਕਿਸੇ ਵੀ ਅਜਿਹਾ ਜੋ ਸਿਸਟਮ ਦਾ ਉਹ ਸਹਾਰਾ ਲੈਂਦੇ ਨੇ, ਬਟ ਮੋਸਟ ਆਫ ਦੈਮ ਉਹ ਲਾਈਕ ਨਹੀਂ ਕਰਦੇ ਇਸ ਚੀਜ਼ ਨੂੰ। ਔਰ ਜੇ ਤੁਸੀਂ ਆਪਣੀ ਦਿਮਾਗੀ ਤਾਕਤ ਹੈ ਉਹਨੂੰ ਵਰਤਦੇ ਨਹੀਂ ਤਾਂ ਹੌਲੀ ਹੌਲੀ ਉਹ ਨਿਘਾਰ ਵੱਲ ਨੂੰ ਚੱਲੀ ਜਾਂਦੀ ਹੈ, ਜਿਹਦਾ ਕਰਕੇ ਫਿਰ ਮੁਸ਼ਕਲ ਜਿਹੜੀ ਆ ਆਉਂਦੇ ਸਮੇਂ ਦੇ ਵਿੱਚ ਉਹ ਡੈਫੀਨੇਟਲੀ ਆਉਂਦੀ ਹੈ। ਇਹ ਐਗਜ਼ਾਮਪਲ ਮੈਂ ਇਸ ਕਰਕੇ ਵੀ ਦੇ ਰਿਹਾ ਕਿ ਅਸੀਂ ਕਿੰਨਾ ਕਿ 'ਤੇ ਡਿਪੈਂਡੈਂਟ ਹੁੰਦੇ ਜਾਂਦੇ। ਇੱਕ ਨਿਊਰੋ ਸਾਇੰਟਿਸਟ ਨੇ ਡਾਕਟਰ ਐਲੀਸਨ ਸਕਿਊਲਰ, ਉਹਨਾਂ ਦਾ ਕਹਿਣਾ ਕਿ ਅੱਜ ਕੱਲ੍ਹ ਜੋ ਇਕੱਲਾਪਣ ਹੈ ਉਹ ਇੰਨਾ ਘਾਤਕ ਹੈ ਕਿ ਇੱਕ ਦਿਨ ਦੇ ਵਿੱਚ ਜੇ ਤੁਸੀਂ 15 ਸਿਗਰਟਸ ਪੀਂਦੇ ਹੋ ਨਾ, ਉਹ ਤੋਂ ਵੀ ਕਿਤੇ ਜ਼ਿਆਦਾ ਇਸਦਾ ਅਸਰ ਜੋ ਇਕੱਲੇਪਣ ਦਾ ਤੁਹਾਡੀ ਬਾਡੀ ਦੇ ਉੱਤੇ ਹੁੰਦਾ, ਜਿਸ ਦੇ ਨਾਲ ਤੁਹਾਡੀ ਉਮਰ ਇਸ ਤੋਂ ਵੀ ਤੇਜ਼ੀ ਦੇ ਨਾਲ ਜਿਹੜੀ ਘਟਦੀ ਹੈ, ਔਰ ਇਹਦੇ ਨਾਲ ਹਾਰਟ ਡਿਜ਼ੀਜ਼ ਦਾ ਰਿਸਕ ਜਿਹੜਾ ਵੱਧਦਾ ਹੈ, ਉਹਦੇ ਨਾਲ ਨਾਲ ਸਰੀਰ ਅਤੇ ਦਿਮਾਗ ਦੀ ਸੋਜ ਜੋ ਕਿ ਡਮੈਂਸ਼ੀਆ ਵਰਗੇ ਰੋਗਾਂ ਨੂੰ ਜਨਮ ਦਿੰਦੀ ਹੈ। ਸੋ ਇਹ ਇਕੱਲਾ ਇਮੋਸ਼ਨਲ ਇਸ਼ੂ ਨਹੀਂ ਹੈ ਜੋ ਇਕੱਲਾਪਣ ਹੈ, ਬਲਕਿ ਸਰੀਰ ਨੂੰ ਘਾਤਕ ਰੋਗਾਂ ਤੋਂ ਪੀੜਿਤ ਵੀ ਕਰਦਾ ਹੈ, ਅਤੇ ਅਜੋਕੇ ਯੁੱਗ ਦੇ ਵਿੱਚ AI ਦੀ ਸਹਾਇਤਾ ਲੈ ਕੇ ਇਕੱਲਪਣ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਅਜਿਹੇ ਰੋਬੋਟਸ ਜਿਹੜੇ ਨੇ ਅੱਜ ਕੱਲ੍ਹ ਬਣ ਚੁੱਕੇ ਨੇ ਜਿਨ੍ਹਾਂ ਨੂੰ ਤੁਹਾਡੀ ਸੰਗੀਤਕ ਪਸੰਦ ਤੋਂ ਵੀ ਉਹ ਵਾਕਫ ਹੋ ਜਾਂਦੇ ਨੇ, ਅਤੇ ਜਦੋਂ ਤੁਸੀਂ ਬਾਹਰੋਂ ਕਿਤੇ ਆਉਂਦੇ ਹੋ ਤਾਂ ਰੋਬੋਟ ਨੂੰ ਪਤਾ ਹੈ ਕਿ ਤੁਹਾਡਾ ਟੇਸਟ ਕਿਹੋ ਜਿਹਾ, ਉਹੋ ਜਿਹਾ ਸੰਗੀਤ ਤੁਹਾਡੇ ਲਈ ਪਲੇ ਕਰ ਦਿੰਦੇ ਨੇ, ਤੁਹਾਡੀਆਂ ਜਿਹੜੀਆਂ ਸਕੈਜੂਲਡ ਅਪੁਆਇੰਟਮੈਂਟਸ ਨੇ, ਮੈਡੀਕੇਸ਼ਨ ਰਿਮਾਈਂਡਰ ਵਗੈਰਾ, ਹਰ ਗੱਲ ਦੀ ਟੇਕ ਕੇਅਰ ਇਹੋ ਜਿਹੇ ਜਿਹੜੇ ਰੋਬੋਟ ਨੇ ਉਹ ਬਣ ਚੁੱਕੇ ਨੇ, ਉਹ ਕਰਦੇ ਨੇ। ਲੇਕਿਨ ਉਹਦੇ ਨਾਲ ਜੇ ਹੁਣ ਆਪਾਂ ਐਗਜ਼ਾਮਪਲ ਲਈਏ ਕਿ ਜਿਹੜਾ ਸੈਲਫੀਜ਼ ਆ, ਲੱਗਦਾ ਨਹੀਂ ਕਿ ਬੰਦਾ ਇੰਨਾ ਇਕੱਲਾ ਹੋ ਗਿਆ ਕਿ ਉਹਦੇ ਕੋਲ ਫੋਟੋ ਖਿੱਚਣ ਦਾ ਲਈ ਵੀ ਕੋਈ ਨਾਲ ਇਨਸਾਨ ਨਹੀਂ ਹੈ। ਸੋ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਮੈਨੂੰ ਲੱਗਦਾ ਕਿ AI ਨੇ ਇੱਧਰਲੇ ਪਾਸੇ ਵੀ ਜਿਹੜੇ ਉਹ ਕ੍ਰੀਏਟ ਕਰ ਦੇਣੇ ਆ। ਪਰ ਖੈਰ, ਜਦੋਂ ਟੈਕਨੋਲੋਜੀ ਦਾ ਪਸਾਰਾ ਹੁੰਦਾ ਤਾਂ ਅਸੀਂ ਹਰ ਇੱਕ ਇਨਸਾਨ ਇਹੀ ਚਾਹੁੰਦਾ ਕਿ ਮੈਂ ਵੀ ਉਹ ਤੋਂ ਵਾਕਿਫ ਹੋਵਾਂ, ਉਹਦੀ ਮਦਦ ਲਵਾਂ ਅਤੇ ਸਾਰੇ ਆਪਣੇ ਕੰਮ ਕਾਜ ਦੇ ਵਿੱਚ ਤੇਜ਼ੀ ਜਿਹੜੀ ਲਿਆਵਾਂ। ਬਟ ਅਗੇਨ, ਸਾਨੂੰ ਉਹਦੇ ਜਿਹੜੇ ਡਰੋਬੈਕਸ ਨੇ, ਉਹਦੀਆਂ ਲਿਮੀਟੇਸ਼ਨਸ ਨੇ, ਉਹ ਵੀ ਸਮਝਣ ਦੀ ਜ਼ਰੂਰਤ ਹੈ। ਪ੍ਰੋਗਰਾਮ ਦਾ ਆਪਣਾ ਸਮਾਂ ਹੁਣ ਬਿਲਕੁਲ ਸਮਾਪਤ ਹੈ ਜੀ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਇੱਥੇ ਛੁੱਟੀਆਂ ਦੇ ਦਿਓ। ਇੱਕ ਵਾਰੀ ਫਿਰ ਤੋਂ ਤੁਹਾਨੂੰ ਲੌਂਗ ਵੀਕਐਂਡ ਦੀਆਂ ਸ਼ੁਭ ਆਸ਼ਾਵਾਂ। ਜ਼ਰੂਰ ਤੁਸੀਂ ਇੰਜੋਏ ਕਰੋ ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰਾਂ ਦੇ ਨਾਲ ਜੇ ਕਿਤੇ ਜਾਣਾ ਚਾਹੁੰਦੇ ਹੋ। ਅਤੇ ਕੱਲ੍ਹ ਨੂੰ ਤਕਰੀਬਨ ਸਾਰੀਆਂ ਹੀ ਸਾਈਟਸ ਜਿਹੜੀਆਂ ਨੇ ਓਪਨ ਨੇ, ਟੋਰੋਂਟੋ GTA ਦੇ ਆਸ ਪਾਸ ਦੀਆਂ ਜਿੰਨੀਆਂ ਵੀ ਆ, ਲੇਕਿਨ ਸਰਕਾਰੀ ਦਫ਼ਤਰ ਜਿਹੜੇ ਕੱਲ੍ਹ ਨੂੰ ਬੰਦ ਰਹਿਣਗੇ।
ਤੁਹਾਡਾ ਹਫ਼ਤਾ ਬਹੁਤ ਵਧੀਆ ਹੋਵੇ, ਇੰਜੋਏ ਕਰੋ ਜੀ, ਦਿਓ ਛੁੱਟੀਆਂ ਤੁਹਾਡਾ ਸਾਡਾ ਸਭ ਦਾ, ਰੱਬ ਰਾਖਾ। ਕੋਈ ਵੀ ਗੱਲਬਾਤ ਮੇਰੇ ਨਾਲ ਕਰਨੀ ਹੈ 416-669-1389 'ਤੇ ਕਰ ਸਕਦੇ ਹੋ ਜੀ।

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਵੈਲਕਮ ਨਿੱਘਾ ਸਵਾਗਤ ਇਹ ਗੀਤ ਹੱਸਦੇ ਹੀ ਰਹਿੰਦੇ ਹਾਂ ਸਤਿੰਦਰ ਜੀ ਦਾ ਲਿਖਿਆ ਗਾਇਆ ਗੀਤ ਆ ਅਤੇ ਇਹ ਆਰਟਿਸਟ ਸਤਿੰਦਰ ਬ੍ਰੈਂਪਟਨ ਦੇ ਵਿੱਚ ਪਹੁੰਚ ਚੁੱਕੇ ਨੇ ਐਂਡ ਇਹਨਾਂ ਦਾ ਸ਼ੋਅ ਆ ਜੀ August 22 ਨੂੰ ਸੋ ਸ਼ੋਅ ਦੀਆਂ ਟਿਕਟਾਂ ਜਿਹੜੀਆਂ ਨੇ ਲਿਮਿਟਡ ਟਿਕਟਾਂ ਬਾਕੀ ਨੇ ਤੁਸੀਂ ਇਹ ਸ਼ੋਅ ਦੇਖਣਾ ਚਾਹੁੰਦੇ ਹੋ ਤਾਂ ਇਹਦੀਆਂ ਟਿਕਟਾਂ ticketmaster.ca 'ਤੇ ਜਾ ਕੇ ਤੁਸੀਂ ਲੈ ਸਕਦੇ ਹੋ ਸੋ ਵੈਸੇ ਤਾਂ ਆਪਣੀ ਆਪਾਂ ਕਹਿੰਦੇ ਹਾਂ ਕਿ ਤੰਗੀ ਆ ਪਰੇਸ਼ਾਨੀ ਆ ਜਿਵੇਂ ਇਸ ਗੀਤ ਦੇ ਵਿੱਚ ਵੀ ਵਰਡਿੰਗ ਆਉਂਦੀਆਂ ਨੇ ਕਿ ਸਾਫੇ ਦੇ ਵਿੱਚ ਬੰਨ ਕੇ ਰੱਖ ਲਈਏ ਜੋ ਵੀ ਸਾਰੀਆਂ ਤੰਗੀਆਂ ਨੂੰ ਪਰ ਇਹ ਹਰ ਟਾਈਮ ਸਹੀ ਵੀ ਨਹੀਂ ਹੁੰਦੀ ਹੱਸਣਾ ਆਪਣੀ ਆਦਤ ਹੈਗੀ ਆ ਪਰ ਕਈ ਵਾਰ ਟੈਨਸ਼ਨਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਮੱਲੋ ਮੱਲੇ ਬੰਦੇ ਨੂੰ ਸੋਚਣ 'ਤੇ ਮਜਬੂਰ ਕਰ ਲਈਦਾ ਜਦੋਂ ਆਪਾਂ ਕਹਿੰਦੇ ਨਾ ਕਿ ਦੂਜੇ ਦੇ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਦੇਖੋ ਪੈਰ ਪਾ ਕੇ ਦੇਖੋ ਫਿਰ ਪਤਾ ਲੱਗਦਾ ਇੱਦਾਂ ਹੀ ਮੁਸ਼ਕਲਾਂ ਦੇ ਵਿੱਚ ਸਟੂਡੈਂਟਸ ਦਿੱਲੀ ਜੰਤਰ ਮੰਤਰ ਦੇ ਵਿੱਚ ਘਿਰੇ ਹੋਏ ਸੀ ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ ਬਹੁਤ ਸਾਰਾ ਪ੍ਰੋਟੈਸਟ ਜਿਹੜਾ ਉੱਥੇ ਦੇਖਣ ਨੂੰ ਮਿਲਿਆ ਐਂਡ ਹੁਣ ਕੈਨੇਡਾ ਦੇ ਵਿੱਚ ਵੀ ਇਹ ਪ੍ਰੋਟੈਸਟ ਦੇਖੇ ਜਾ ਰਹੇ ਨੇ ਕੀ ਮੰਗਾਂ ਨੇ ਕੀ ਮਸਲਾ ਇਹ ਵਿਪਤਾ ਕੀ ਆਉਣ ਪਈ ਆ ਸਾਡੇ ਨਾਲ ਮਹਿਕਦੀਪ ਸਿੰਘ ਜੀ ਜੁੜੇ ਨੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ
1: ਸਤਿ ਸ੍ਰੀ ਅਕਾਲ ਜੀ ਧੰਨਵਾਦ ਔਨ ਏਅਰ ਲੈਣ ਲਈ
0: ਜੀ ਬਾਈ ਜੀ ਇਹ ਮੁੱਦਾ ਕੀ ਹੈ ਪਹਿਲਾਂ ਤਾਂ ਇਹਦੇ ਬਾਰੇ ਸਮਝਾਓ ਜੀ ਕੀ ਇਸ਼ੂ ਆ ਜੀ
1: ਆਪਣਾ ਅਲਬਰਟਾ ਦੇ ਵਿੱਚ ਪੋਰਟਾ ਕਾਲਜ ਹੈ ਇੱਕ ਤੇ ਉਹ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਦੋਂ ਆਪਾਂ ਦੇਖਿਆ ਵੀ ਸਟੂਡੈਂਟਸ ਬਹੁਤ ਜ਼ਿਆਦਾ ਮਤਲਬ ਕੈਨੇਡਾ ਨੂੰ ਜਦੋਂ ਸਟੂਡੈਂਟਸ ਦੀ ਲੋੜ ਸੀ ਤਾਂ ਉਦੋਂ ਪ੍ਰਾਈਵੇਟ ਕਾਲਜ ਖੋਲ੍ਹੇ ਗਏ ਉਹਨਾਂ ਨੂੰ DLI ਨੰਬਰ ਵੀ ਦਿੱਤੇ ਗਏ ਇਹ ਉਹਨਾਂ ਸਮਿਆਂ ਤੋਂ ਹੀ ਮਤਲਬ 2022 2023 2024 ਦੇ ਵਿੱਚ ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਆਏ ਪੋਰਟਾ ਕਾਲਜ ਦੇ ਵਿੱਚ ਇਹ ਉਹਨਾਂ ਬੱਚਿਆਂ ਦਾ ਇਸ਼ੂ ਆ ਉਦੋਂ ਉਹ ਕਾਲਜ ਮਤਲਬ ਵਰਕ ਪਰਮਿਟ ਦਿੰਦੇ ਸੀਗੇ ਤੇ 2026 ਦੇ ਵਿੱਚ ਮਤਲਬ 24 June 2026 ਪਿਛਲੇ ਮਹੀਨੇ ਇੱਕ ਨਵਾਂ ਕਲੋਜ਼ ਪਾਇਆ ਗਿਆ PWP ਰਿਕੁਆਇਰਮੈਂਟ ਦੇ ਵਿੱਚ ਵੀ ਜਿਹੜੇ ਕਾਲਜ ਦੇ ਨਾਨ ਕ੍ਰੈਡਿਟ ਕੋਰਸਿਸ ਆ ਉਹਨਾਂ ਨੂੰ ਆਪਾਂ ਵਰਕ ਪਰਮਿਟ ਨਹੀਂ ਦੇਣਾ ਤੇ ਉਹਦੇ ਚ ਮਤਲਬ ਉਹ 24 June ਤੋਂ ਲਾਗੂ ਹੋਣਾ ਸੀ ਪਰ ਕੁਛ ਕੁ ਬੱਚਿਆਂ ਦੇ ਵਰਕ ਪਰਮਿਟ ਜਿਹਨਾਂ ਨੇ ਜਿਵੇਂ 2024-2025 ਚ ਵੀ ਇਹਨਾਂ ਨੇ ਪਰਮਿਟ ਅਪਲਾਈ ਕੀਤੇ
0: ਤੁਹਾਡੀ ਆਵਾਜ਼ ਥੋੜੀ ਜਿਹੀ ਬ੍ਰੇਕ ਹੋ ਰਹੀ ਹੈ ਇੱਕ ਵਾਰੀ ਆਪਣਾ ਫਿਕਸ ਕਰੋ ਜੀ ਨੈਟਵਰਕ ਕਿਉਂਕਿ ਆਵਾਜ਼ ਤੁਹਾਡੀ ਬ੍ਰੇਕ ਹੋ ਰਹੀ ਆ
1: ਹਾਂਜੀ ਮੈਂ ਟਰਾਈ ਕਰਦਾ
0: ਜੀ ਹੁਣ ਠੀਕ ਆ
1: ਇਹਦੇ ਚ ਮਤਲਬ ਜਿਹੜਾ ਉਹ ਪੋਰਟਾ ਕਾਲਜ ਆ ਉਹ ਉਹਨਾਂ ਨੇ ਨਾਲ ਆਪਦਾ ਜਿਹੜੇ ਪ੍ਰਾਈਵੇਟ CIUT ਕਾਲਜ ਸੀ ਉਹਨਾਂ ਨਾਲ ਜਿਹੜੇ ਕੁਛ ਕੁ ਸਟੂਡੈਂਟ ਸੀ ਉਹਨਾਂ ਨੂੰ ਮਤਲਬ ਉਦੋਂ ਦਾ ਵਰਕ ਪਰਮਿਟ ਮਿਲਦਾ ਸੀ 2022-23-24 ਦੇ ਵਿੱਚ
0: ਜਦੋਂ ਉਹਨਾਂ ਨੇ ਐਡਮਿਸ਼ਨ ਲੈਤੀ ਸੀ ਬੱਚਿਆਂ ਨੇ ਉਦੋਂ ਸੀਗਾ ਕਿਉਂਕਿ ਆਹ ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਲੈ ਰਹੇ ਹਾਂ ਇੱਥੋਂ ਪੜ੍ਹ ਕੇ ਸਾਨੂੰ ਵਰਕ ਪਰਮਿਟ ਮਿਲ ਜੂਗਾ
1: ਹਾਂਜੀ ਹਾਂਜੀ ਬਿਲਕੁਲ ਉਹ ਤੇ ਉਹਨਾਂ ਨੇ ਰਿਟਨ ਦੇ ਵਿੱਚ ਈਮੇਲਸ ਵੀ ਪਈਆਂ ਆ ਕਾਲਜ ਵੱਲੋਂ ਜਿਹੜੀਆਂ ਦਿੱਤੀਆਂ ਗਈਆਂ ਵੀ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਹੀ ਮਿਲਣਾ ਆ ਉਹ ਸਟਿਲ ਮਤਲਬ ਕਾਲਜ ਵੱਲੋਂ
0: ਜਿਹੜਾ ਹੁਣ ਰੂਲ ਚੇਂਜ ਹੋਇਆ ਇਹ ਹੋਇਆ ਕਿ ਜਿਹੜੇ ਹੁਣ 24 June ਜਿਹੜਾ ਤੁਸੀਂ ਦੱਸਿਆ ਕਿ ਜਿਹੜੇ ਹੁਣ ਇਸ ਕਾਲਜ ਚ ਐਡਮਿਸ਼ਨ ਲੈਣਗੇ ਉਹਨਾਂ ਨੂੰ ਅੱਗੇ ਵਰਕ ਪਰਮਿਟ ਨਹੀਂ ਮਿਲੂਗਾ ਜਾਂ ਇਹ ਰੂਲ ਆ ਜਿਨ੍ਹਾਂ ਨੇ 2022-23 ਦੇ ਵਿੱਚ ਵੀ ਐਡਮਿਸ਼ਨ ਲੈਤੇ ਸੀ ਉਹਨਾਂ ਨੂੰ ਵੀ ਨਹੀਂ ਮਿਲੂਗਾ
1: ਨਹੀਂ ਨਹੀਂ ਇਹ ਸਿਰਫ ਇੰਨਾ ਕੀ ਹੈ ਵੀ ਜਿਨ੍ਹਾਂ ਨੇ 24 June 2026 ਤੋਂ ਬਾਅਦ ਨਾਨ ਕ੍ਰੈਡਿਟ ਕੋਰਸਿਸ ਦੇ ਵਿੱਚ ਪੜ੍ਹਾਈ ਕੀਤੀ ਹੈ ਉਹਨਾਂ ਨੂੰ ਨਹੀਂ ਮਿਲੂਗਾ
0: ਪਰ ਪਹਿਲਾਂ ਪ੍ਰੋਮਿਸ ਕੀਤਾ ਸੀ ਮਿਲੂਗਾ
1: ਹਾਂਜੀ ਹਾਂਜੀ ਹਾਂਜੀ ਕਾਲਜ ਵੱਲੋਂ ਵੀ ਇਹ ਹੋਇਆ ਆ ਤੇ ਇਹ IRCC ਵੱਲੋਂ ਵੀ ਹੋਇਆ ਆ ਮਤਲਬ ਇਹਦੇ ਚ ਜੇ ਜ਼ਿੰਮੇਵਾਰ ਕਹੀਏ ਤਾਂ ਕਾਲਜ ਵੀ ਜ਼ਿੰਮੇਵਾਰ ਆ ਤੇ IRCC ਵੀ ਓਨੀ ਜ਼ਿੰਮੇਵਾਰ ਆ ਜਿਹੜੇ ਬੱਚੇ ਰਿਫਿਊਜ਼ਲ ਆ ਰਹੀ ਹੈ
0: ਕਿੰਨੇ ਕੁ ਬੱਚਿਆਂ ਦਾ ਭਵਿੱਖ ਇਹਦੇ ਨਾਲ ਖਤਰੇ 'ਤੇ ਹੈ
1: ਐਗਜੈਕਟ ਨੰਬਰ ਇਹਦੇ ਵਿੱਚ ਕੋਈ ਨਹੀਂ ਹੈਗਾ ਕਿਉਂਕਿ ਸਾਰੇ ਬੱਚੇ ਸਾਹਮਣੇ ਨਹੀਂ ਆ ਰਹੇ ਪਰ ਇਹ ਨੰਬਰ ਆਲਮੋਸਟ 1500 ਦੇ ਕਰੀਬ ਤਾਂ ਹੈਗਾ ਆ ਕਿਉਂਕਿ ਇਹ ਦੋ ਕਾਲਜਸ ਨੇ ਜਿਹੜੇ ਪੋਰਟਾ ਕਾਲਜ ਦੇ ਨਾਲ ਬੌਂਡ ਦੇ ਵਿੱਚ ਚੱਲ ਰਹੇ ਸੀਗੇ ਇੱਕ ਕੈਲਗਰੀ ਹੈਗਾ ਇੱਕ ਐਡਮਿੰਟਨ ਹੈਗਾ
0: ਸੋ ਹਜ਼ਾਰਾਂ ਬੱਚਿਆਂ ਦਾ ਭਵਿੱਖ ਜਿਨ੍ਹਾਂ ਨੇ ਇਹ ਸੋਚ ਕੇ ਇਹ ਕਿਸੇ ਕਾਲਜ 'ਚ ਦਾਖਲਾ ਲਿਆ ਸੀ ਕਿ ਇੱਥੋਂ ਵਰਕ ਪਰਮਿਟ ਮਿਲ ਜੂ ਪਰ ਰੀਸੈਂਟਲੀ ਜੋ ਕਾਨੂੰਨ 'ਚ ਤਬਦੀਲੀ ਉਹਨਾਂ ਨੇ ਕੀਤੀ ਆ ਉਹਦੇ ਵਿੱਚ ਇਹ ਨਹੀਂ ਕਰਨਾ ਇਹ ਚਾਹੀਦਾ ਸੀ ਕਿ ਗੋਇੰਗ ਔਨ ਫਾਰਵਰਡ ਕਿ ਜਿਹੜਾ ਇਸ ਤੋਂ ਬਾਅਦ ਐਡਮਿਸ਼ਨ ਲਊਗਾ ਉਹਨਾਂ ਦਾ ਵਰਕ ਪਰਮਿਟ ਨਹੀਂ ਆਊਗਾ ਉਹ ਜਸਟੀਫਾਈ ਹੋਣਾ ਸੀ ਪਰ ਜਿਹੜੇ ਪੁਰਾਣੇ 2 ਸਾਲਾਂ ਦੇ ਵਿੱਚ ਆਏ ਨੇ ਉਹਨਾਂ ਸਾਰਿਆਂ ਦਾ ਵੀ ਭਵਿੱਖ ਅਧਾਰ 'ਤੇ ਲੱਗ ਗਿਆ ਤੇ ਤੁਹਾਡੀ ਤੁਸੀਂ ਇਹ ਮੰਗਾਂ ਜਿਹੜੀਆਂ ਪ੍ਰੋਟੈਸਟ ਹੁਣ ਸੜਕਾਂ ਦੇ ਉੱਤੇ ਬੱਚੇ ਬੈਠੇ ਨੇ ਤੇ ਇਹ ਮੰਗ ਪੱਤਰ ਅੱਗੇ ਕਿਸੇ ਨੇ ਸੁਣੀ ਆ ਬਾਂਹ ਫੜੀ ਆ ਹਜੇ
1: ਨਹੀਂ ਜਿਹੜੇ ਸਾਡੇ ਜੇ ਕਹੀਏ ਵੀ ਜਿਹੜੇ ਸਾਡੇ ਲੀਡਰ ਨੇ ਐਮ ਪੀ ਨੇ ਗੇ ਜਿਹਨਾਂ ਦਾ ਮਤਲਬ ਮੇਨ ਜਿਹੜੇ ਕਰ ਸਕਦੇ ਕੁਛ ਉਹ ਗੱਲ ਸੁਣ ਰਹੇ ਆ ਪਰ ਇਨ ਰਿਐਲਿਟੀ ਜੇ ਆਪਾਂ ਦੇਖੀਏ ਵੀ ਉਹ ਕੁਛ ਕਰਨਗੇ ਤਾਂ ਸਾਨੂੰ ਕੋਈ ਉਮੀਦ ਹੈ ਨੀ ਉਹਨਾਂ ਤੋਂ ਕਿਉਂਕਿ ਅਸੀਂ ਪਿਛਲੇ ਵੀ ਜਿਹੜੇ ਪ੍ਰੋਟੈਸਟ ਹੋਏ ਆ ਜਿੱਦਾਂ ਓ ਆਈ ਐਨ ਪੀ ਦਾ ਹੋਇਆ ਬ੍ਰੈਮਟਨ ਦੇ ਵਿੱਚ ਉਹ ਦੇਖਿਆ ਉਦੋਂ ਪਹਿਲਾਂ ਵੀ ਜਿਹੜੇ ਬੱਚਿਆਂ ਦੇ ਬਿਨਾਂ ਮਤਲਬ ਡਰੋ ਆਏ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਏ ਤਾਂ ਉਹ ਦੇਖਿਆ ਆਪਾਂ ਤੇ ਮੌਂਟਰੀਅਲ ਦੇ ਵਿੱਚ ਕਾਲਜਸ ਬੰਦ ਹੋਏ ਪੀ ਆਰ ਪ੍ਰੋਗਰਾਮ ਬੰਦ ਹੋਏ ਸਡਨ ਉਹ ਸਾਰਾ ਕਿਤੇ ਕਿਤੇ ਵੀ ਮਤਲਬ ਗਵਰਨਮੈਂਟ ਜਿਹੜੀ ਉਹ ਹੈਲਪ ਨਹੀਂ ਕਰ ਰਹੀ ਨਾ ਸਾਡੇ ਐਮ ਪੀ ਸਾਡੇ ਨਾਲ ਖੜ ਰਹੇ ਆ ਪਰ ਟਰਾਈ ਜ਼ਰੂਰ ਕੀਤੀ ਜਾ ਰਹੀ ਹੈ ਵੀ ਮਤਲਬ ਜਿੰਨਾ ਵੀ ਕਰ ਸਕਦੇ ਹਾਂ ਵੀ ਅਸੀਂ ਆਪਦੇ ਵੱਲੋਂ ਅਰਜੀ ਪੱਤਰ ਵੀ ਭੇਜ ਰਹੇ ਹਾਂ ਲੌਬਿੰਗ ਵੀ ਕਰ ਰਹੇ ਹਾਂ ਵੀ ਜੇ ਸਾਡੀ ਗੱਲ ਸੁਣ ਲੈਣ ਜਾਂ ਸਾਡਾ ਕੋਈ ਹੱਲ ਕੀਤਾ ਜਾਵੇ
0: ਤੇ ਕਮਿਊਨਿਟੀ ਦਾ ਸਾਥ ਮਿਲਣਾ ਬੜਾ ਜ਼ਰੂਰੀ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਔਨ ਏਅਰ ਕੀਤਾ ਕਿਉਂਕਿ ਜਦੋਂ ਪਹਿਲਾਂ ਵੀ ਸਟੂਡੈਂਟਸ ਜਦੋਂ ਏਅਰਪੋਰਟ ਡੈਰੀ ਤੇ ਬੈਠੇ ਸੀ ਉਦੋਂ ਜਦੋਂ ਸਾਰੀ ਕਮਿਊਨਿਟੀ ਇਕੱਠੀ ਹੋਈ ਹੱਲ ਹੋਇਆ ਜਦੋਂ ਕਈ ਵਾਰ ਆਪਾਂ ਕਈ ਕਮਿਊਨਿਟੀ ਇੱਦਾਂ ਵੀ ਸੋਚਦੀ ਹੈ ਕਿ ਧਰਨੇ ਇਕੱਲਾ ਹੱਲ ਨਹੀਂ ਹੁੰਦਾ ਤੁਸੀਂ ਪੀ ਦੱਬੀ ਜਾਂਦੀ ਆਪਾਂ ਧਰਨਾ ਲਾਉਂਦੇ ਹਾਂ ਕੋਈ ਵੀ ਰੂਲ ਹੁੰਦਾ ਕਿ ਇਹਦੇ ਅਦਰ ਵੇਜ਼ ਵੀ ਹੁੰਦੇ ਨੇ ਤੁਹਾਨੂੰ ਲੱਗਦਾ ਕਿ ਹੁਣ ਪ੍ਰੋਟੈਸਟ ਹੀ ਇੱਕੋ ਹੱਲ ਆ
1: ਹਾਂਜੀ ਜਦੋਂ ਜੇ ਮਤਲਬ ਹੱਲ ਹੁੰਦੇ ਜ਼ਰੂਰ ਨੇ ਦੂਜੇ ਪਰ ਇੱਕ ਸਮੇਂ ਤੱਕ ਹੁੰਦੇ ਆ ਜਦੋਂ ਸਾਡੇ ਕੋਲ ਟਾਈਮ ਸੈਂਸਿਟਿਵ ਮੈਟਰ ਆ ਜਦੋਂ ਸਾਨੂੰ ਪਤਾ ਆ ਵੀ ਸਿਰਫ ਇੰਨਾ ਕੁ ਸਮਾਂ ਆ ਕਿ ਜਿਹੜਾ ਕੋਈ ਵੀ ਅਲਟਰਨੇਟਿਵ ਆਪਸ਼ਨ ਦੀ ਆਪਾਂ ਗੱਲ ਕਰਦੇ ਹਾਂ ਓਨੇ ਕੁ ਸਮੇਂ ਵਿੱਚ ਨਹੀਂ ਮਿਲ ਸਕਦਾ ਤਾਂ ਫਿਰ ਪ੍ਰੋਟੈਸਟ ਇੱਕ ਆਪਸ਼ਨ ਰਹਿ ਜਾਂਦੀ ਆ ਤਾਂ ਕਿ ਉਹ ਪ੍ਰੈਸ਼ਰ ਪਾਇਆ ਜਾ ਸਕੇ ਤੇ ਜਿਹੜਾ ਵੀ ਕੋਈ ਅਲਟਰਨੇਟਿਵ ਆ ਉਹ ਜਲਦੀ ਤੋਂ ਜਲਦੀ ਮਿਲ ਸਕੇ ਇਹਦੇ ਵਿੱਚ ਹੁਣ ਜਦੋਂ ਵਰਕ ਪਰਮਿਟ ਰਿਫਿਊਜ਼ ਕਰਤੇ ਤਾਂ ਸਾਡੇ ਕੋਲ ਸਿਰਫ 90 ਦਿਨ ਹੁੰਦੇ ਆ ਵੀ ਅਸੀਂ ਕੋਈ ਨਾ ਕੋਈ ਅਗਲੀ ਐਪਲੀਕੇਸ਼ਨ ਰੈਸਟੋਰੇਸ਼ਨ ਲਾਉਣੀ ਹੁੰਦੀ ਆ ਤੇ ਉਹ 90 ਦਿਨਾਂ ਦੇ ਵਿੱਚੋਂ ਵੀ ਜਦੋਂ ਸਾਡੇ ਕੋਲ ਕੁਛ ਸਮਾਂ ਲੰਘ ਜੇ ਤੇ ਪੋਲੀਟੀਸ਼ੀਅਨ ਜਿਹੜੇ ਲੀਡਰ ਸਾਡੇ ਐਮ ਪੀ ਪੀ ਜਾਂ ਗੱਲ ਨਾ ਸੁਣ ਐਮ ਪੀ ਸਾਡੀ ਗੱਲ ਨਾ ਸੁਣ ਫਿਰ ਸਾਡੇ ਕੋਲ ਇੱਕ ਪ੍ਰੋਟੈਸਟ ਕਰਨਾ ਹੀ ਸਾਡੇ ਕੋਲ ਹੱਲ ਰਹਿ ਜਾਂਦਾ ਤੇ ਨਾਲ ਇਹ ਹੁੰਦਾ ਵੀ ਅਸੀਂ ਵੱਡੇ ਪੱਧਰ ਤੇ ਗੱਲ ਜਦੋਂ ਲੋਕਾਂ ਵਿੱਚ ਲੈ ਕੇ ਜਾਣੀ ਹੁੰਦੀ ਹੈ ਤਾਂ ਉਹਦਾ ਕੋਈ ਹੋਰ ਸੋਰਸ ਨਹੀਂ ਉਹਦਾ ਪ੍ਰੋਟੈਸਟ ਹੀ ਸੋਰਸ ਹੁੰਦਾ ਹੈ
0: ਤੇ ਹੁਣ ਤੁਹਾਡੀ ਆਵਾਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਿਵਾਰਾਂ ਤੱਕ ਪਹੁੰਚ ਰਹੀ ਆ ਐਮ ਪੀ ਐਮ ਪੀ ਪੀ ਹੋਰ ਵੱਡੇ ਬਿਜ਼ਨਸਮੈਨ ਸਾਰੇ ਤੁਹਾਡੀ ਗੱਲ ਨੂੰ ਸੁਣ ਰਹੇ ਨੇ ਕਮਿਊਨਿਟੀ ਨੂੰ ਕੀ ਅਪੀਲ ਕਰਨਾ ਚਾਹੋਗੇ
1: ਸਾਡੀ ਇੱਕੋ ਇੱਕ ਅਪੀਲ ਆ ਵੀ ਜਿਹੜੇ ਵੀ ਬੱਚੇ ਕੈਨੇਡਾ ਪਹੁੰਚੇ ਆ ਉਹਨਾਂ ਨੇ ਆਪਦੇ ਵੱਲੋਂ ਬਣਦਾ ਜੋ ਵੀ ਮਤਲਬ ਜੇ ਕਿਸੇ ਨੇ ਸਟੱਡੀ ਕੀਤੀ ਤਾਂ ਉਹਨੂੰ ਵਰਕ ਪਰਮਿਟ ਮਿਲਣਾ ਚਾਹੀਦਾ ਕਿਉਂਕਿ ਅਸੀਂ ਜੇ ਇੱਕ ਸਟੂਡੈਂਟ ਆ ਉਹ ਆਪਦਾ 110% ਦੇ ਰਿਹਾ ਜੇ ਉਹ ਸਟੱਡੀ ਕੰਪਲੀਟ ਕਰ ਰਿਹਾ ਉਹਦੀ ਜੀ ਪੀ ਏ ਸਹੀ ਹੈ ਉਹਨੇ ਕੋਈ ਵੀ ਕੋਈ ਏਦਾਂ ਦੀ ਕੋਈ ਵੀ ਐਕਟੀਵਿਟੀ ਨਹੀਂ ਕੀਤੀ ਵੀ ਜਿਹੜੀ ਕਮਿਊਨਿਟੀ ਦੀ ਸੇਫਟੀ ਸਿਕਿਉਰਿਟੀ ਦੇ ਅਗੇਂਸਟ ਆ ਕੁਛ ਵੀ ਏਦਾਂ ਦਾ ਨਹੀਂ ਕੀਤਾ ਫਿਰ ਉਹਨੂੰ ਵਰਕ ਪਰਮਿਟ ਮਿਲਣਾ ਚਾਹੀਦਾ ਏਦਾਂ ਸਡਨ ਮਤਲਬ ਤੁਸੀਂ ਕੋਈ ਬੱਚਾ ਕੋਈ ਪ੍ਰੋਸੈਸ ਦੇ ਵਿੱਚ ਆ ਤੇ ਤੁਸੀਂ ਰੂਲ ਚੇਂਜ ਕਰ ਦੋ ਤੇ ਉਹਦਾ ਪਿਛਲਾ ਇੰਨੀਆਂ ਭਰੀਆਂ ਫੀਸਾਂ ਵੀ ਖਰਾਬ ਹੋਣ ਉਹਦਾ ਸਮਾਂ ਵੀ ਖਰਾਬ ਹੋਵੇ ਉਹ ਆਪਦੀ ਜਵਾਨੀ ਦੇ ਇੱਕ ਮਤਲਬ ਕਰੂਸ਼ੀਅਲ ਪੀਰੀਅਡ ਜਿਹੜਾ ਤੁਹਾਨੂੰ ਦੇ ਰਿਹਾ ਇਹ ਕੰਟਰੀ ਨੂੰ ਹਨਾ ਉਹ ਸਾਰਾ ਖਰਾਬ ਹੋ ਰਿਹਾ ਜੇ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਸਾਡੀ ਬੇਨਤੀ ਕਮਿਊਨਿਟੀ ਲਈ ਇੰਨੀ ਗਾ ਵੀ ਬੱਚਿਆਂ ਦਾ ਕਸੂਰ ਕੋਈ ਨੀ ਬੱਚਿਆਂ ਨੇ ਆਪਦਾ 100% ਦਿੱਤਾ ਤਾਂ ਕਮਿਊਨਿਟੀ ਨੂੰ ਨਾਲ ਜ਼ਰੂਰ ਖੜਨਾ ਚਾਹੀਦਾ ਤੇ ਸਾਡਾ ਸਰਕਾਰ ਨੂੰ ਸਵਾਲ ਹੋਣਾ ਚਾਹੀਦਾ ਕਮਿਊਨਿਟੀ ਦਾ ਵੀ ਇਹ ਬੱਚਿਆਂ ਨੂੰ ਕਿਉਂ ਅਸੀਂ ਇੰਨਾ ਸਫ਼ਰ ਕਰਾ ਰਹੇ ਹਾਂ ਜਦੋਂ ਕਿ ਉਹ ਆਪਦਾ 110% ਦੇ ਰਹੇ ਆ ਇੰਨਾ ਮਤਲਬ ਇਕੋਨਮੀ ਦੇ ਵਿੱਚ 33 billion 23 billion ਹਰ ਸਾਲ ਇੰਨਾ ਇੰਨਾ ਪੈਸਾ ਆ ਰਿਹਾ ਸਟੂਡੈਂਟਸ ਦੇ ਰਾਹੀਂ ਤੇ ਫਿਰ ਕਿਉਂ ਮਤਲਬ ਆਪਦੇ ਵੱਲੋਂ ਇਹ ਇੰਨਾ ਧੱਕਾ ਕਿਉਂ ਕਰ ਰਿਹਾ ਸਟੂਡੈਂਟਸ ਨੂੰ
0: ਬਿਲਕੁਲ ਜੀ ਸੋ ਮਹਿਕਦੀਪ ਜੀ ਦਾ ਕਹਿਣਾ ਜਾਂ ਜਿਹੜੇ ਬੱਚੇ ਪ੍ਰੋਟੈਸਟ ਤੇ ਬੈਠੇ ਨੇ ਕਿ ਜਦੋਂ ਕੋਈ ਰੂਲ ਲਾਗੂ ਹੁੰਦਾ ਉਹਦਾ ਇੰਪੈਕਟ ਗੋਇੰਗ ਫਾਰਵਰਡ ਹੁੰਦਾ ਗਾ ਪਰ ਜਿਹੜੇ ਉਹ ਬੈਚ ਚ ਆਲਰੇਡੀ ਬੱਚੇ ਆ ਚੁੱਕੇ ਨੇ ਜਦੋਂ ਉਹਨਾਂ ਨੇ ਕਿਸੇ ਕਾਲਜ ਚ ਦਾਖਲਾ ਲਿਆ ਜਦੋਂ ਉਹ ਰੂਲ ਸੀ ਉਹ ਰੂਲ ਤਾਂ ਉਹ ਬਣਦੀ ਹੈ ਜਦੋਂ ਉਹਨਾਂ ਨੇ ਕਮਿਟ ਕੀਤਾ ਸੀ ਕਿ ਭਾਈ ਤੁਸੀਂ ਤੁਹਾਨੂੰ ਵਰਕ ਪਰਮਿਟ ਮਿਲਾਂਗੇ ਤਾਂ ਉਹ ਓਵਰਨਾਈਟ ਚੇਂਜ ਕਰਨਾ ਇਹ ਬੱਚਿਆਂ ਦਾ ਕਹਿਣਾ ਕਿ ਉਹ ਗਲਤ ਆ ਸੋ ਜ਼ਰੂਰ ਸਾਨੂੰ ਵੀ ਲੱਗਦਾ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਕੈਨੇਡਾ ਇੱਕ ਟਰਾਂਸਪੇਰੈਂਟਲੀ ਨਾਲ ਕੰਮ ਕਰਦਾ ਜਦੋਂ ਕੋਈ ਰੂਲ ਦੇਖ ਕੇ ਆਪਾਂ ਅਪਲਾਈ ਕਰਦੇ ਹਾਂ ਐਂਡ ਕੱਲ੍ਹ ਨੂੰ ਫੀਸ ਭਰਨ ਤੋਂ ਬਾਅਦ ਉਹ ਕਹਿੰਦੇ ਰੂਲ ਬੰਦ ਹੋ ਗਿਆ ਸੋ ਉਹ ਬੱਚੇ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਤੇ ਜ਼ਰੂਰ ਆਪਾਂ ਕੁਝ ਕੁ ਕਾਲਾਂ ਵੀ ਲਵਾਂਗੇ ਤੇ ਜੇ ਤੁਸੀਂ ਕਾਲ ਵੀ ਸਟੂਡੀਓ 'ਚ ਕਰ ਸਕਦੇ ਹੋ ਨੰਬਰ ਆ 416-233-7368 ਤੁਹਾਨੂੰ ਕੀ ਲੱਗ ਰਿਹਾ ਪ੍ਰੋਟੈਸਟ ਸਹੀ ਆ ਤੇ ਕਿੱਦਾਂ ਬੱਚਿਆਂ ਦੀ ਇਹ ਮੰਗ ਨੂੰ ਅਪਰੂਵ ਕਰਾਇਆ ਜਾ ਸਕਦਾ ਪ੍ਰੋਟੈਸਟ ਦੇ ਨਾਲ ਕਿਹਨਾਂ ਦਾ ਸਾਥ ਚਾਹੀਦਾ ਕਿੱਦਾਂ ਇਹ ਗੱਲ ਨੂੰ ਛੇਤੀ ਤਾਂ ਕਿ ਬੱਚੇ ਸੜਕਾਂ ਤੇ ਬੈਠੇ ਆ ਉਹਨਾਂ ਨੂੰ ਇੱਕ ਅਸ਼ੋਰੈਂਸ ਮਿਲੇ ਕਿ ਹਾਂ ਭਾਈ ਸਾਡਾ ਹੱਲ ਹੋਊਗਾ ਤਾਂ ਤੁਸੀਂ ਵੀ ਜੇ ਕੋਈ ਤੁਹਾਡੇ ਕੋਲ ਸੁਜੈਸ਼ਨ ਆ ਤਾਂ ਸਾਨੂੰ ਜ਼ਰੂਰ ਸਟੂਡੀਓ ਕਾਲ ਕਰ ਸਕਦੇ ਨੰਬਰ 416-233-7368 ਮਹਿਕਦੀਪ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਅਤੇ ਉਮੀਦ ਆ ਕਿ ਸਾਰੀ ਕਮਿਊਨਿਟੀ ਤੁਹਾਡਾ ਸਾਥ ਵੀ ਦੇਊਗੀ ਅਤੇ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ ਸਾਡੇ ਨਾਲੇ ਕਾਲਰ ਵੀ ਨੇ ਉਹਨਾਂ ਦੇਖਦੇ ਹਾਂ ਕੀ ਕਹਿਣਾ ਇਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ 6556 ਨੰਬਰ ਆ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਭਾਈ ਜੀ
0: ਸਤਿ ਸ਼੍ਰੀ ਅਕਾਲ ਜੀ
2: ਭਾਈ ਮੈਨੂੰ ਤਾਂ ਇੱਕ ਗੱਲ ਨੀ ਸਮਝ ਆਉਂਦੀ ਵੀ ਯਾਰ ਸਾਡੇ ਪੰਜਾਬੀਆਂ ਨੂੰ ਹੋਇਆ ਕੀ ਹੈ ਹਨਾ ਤੇ ਸਿਰਫ ਕੈਨੇਡਾ ਦੇ ਪਿੱਛੇ ਕੇ ਕੈਨੇਡਾ ਕੈਨੇਡਾ ਉੱਥੋਂ ਸਟੂਡੈਂਟ ਆ ਜਾਓ ਫੀਸਾਂ ਭਰ ਦੋ ਇੱਥੇ ਆ ਕੇ ਬਿਜ਼ਨਸ ਚ ਐਡਮਿਸ਼ਨ ਲੈ ਲਓ। ਮੈਂ ਭਾਈ ਜੀ ਆਪਣੀ ਮਾਸਟਰਸ ਕਰਕੇ ਨਾ ਇੰਗਲੈਂਡ ਤੋਂ ਮੈਂ ਆਇਆ ਸੀਗਾ, ਮਾਸਟਰਸ ਕੀਤੀ ਸੀ ਡਿਗਰੀ ਮੈਂ ਇੱਥੇ, ਮੇਰੇ 8 ਮਹੀਨੇ ਚ ਮੇਰਾ ਉੱਥੋਂ ਇੰਗਲੈਂਡ ਤੋਂ ਪੀ ਆਰ ਹੋ ਗਿਆ ਸੀ। ਹੁਣ ਮੈਂ ਸਿਟੀਜ਼ਨ ਹੈਗਾ, ਚਲੋ ਮੈਂ ਤਾਂ 12-15 ਸਾਲ ਹੋ ਗਏ। ਸਿਰਫ $440 ਲੱਗੇ ਸੀ ਮੇਰੇ ਇੱਕ ਏਅਰ ਟਿਕਟ ਤੇ, ਇੱਕ $440। ਯਾਰ ਤੁਸੀਂ ਉੱਥੇ ਰਹਿ ਕੇ ਇੰਡੀਆ ਚ ਰਹਿ ਕੇ ਪੜ੍ਹ ਲਓ, ਉੱਥੇ ਡਿਗਰੀਆਂ ਕਰ ਲਓ, ਕੋਈ ਮਾਸਟਰਸ ਕਰ ਲਓ, ਬਿਜ਼ਨਸ ਕਰ ਲਓ, ਕੁਛ ਕਰ ਲਓ, ਤੇ ਕੋਈ ਡਿਗਰੀ ਲੈ ਲਓ, ਤੁਹਾਨੂੰ ਫੈਡਰਲ ਸਕਿਲਡ ਵਰਕਰ ਚ ਤੁਹਾਨੂੰ ਇੱਥੇ ਕੰਮ ਮਿਲਦਾ, ਐਕਸਪ੍ਰੈਸ ਐਂਟਰੀ ਚ ਮਿਲਦਾ,
0: ਦਾਖਲਾ ਲੈਣੇ ਹੋ ਕਾਲਜ ਚ ਦਾਖਲਾ ਲੈਣੇ, ਇਦੂ ਬਾਅਦ ਚ ਰੂਲ ਬਦਲ ਜਾਣ, ਉਹ ਤਾਂ ਫਿਰ ਜਸਟੀਫਾਈ ਨੀ ਨਾ ਕਰ ਸਕਦੇ। ਉਹ ਟੋਪਿਕ ਤਾਂ ਅਲੱਗ ਰਹਿ ਗਿਆ ਕਿ ਤੁਸੀਂ ਇੰਡੀਆ ਵੀ ਤਰੱਕੀ ਕਰ ਸਕਦੇ, ਇੱਥੇ ਵੀ ਕਰ ਸਕਦੇ ਹੋ, ਪਰ ਇਹ ਮੈਨੂੰ ਤਾਂ ਬੱਚੇ ਬਿਲਕੁਲ ਸਹੀ ਲੱਗ ਰਹੇ ਨੇ।
2: ਨਹੀਂ ਮੈਂ ਤੁਹਾਡੀ ਗੱਲ ਮੰਨ ਗਿਆ, ਪਰ ਇੱਥੋਂ ਇਸ ਕੰਟਰੀ ਚੋਂ ਇਹਨਾਂ ਨੂੰ ਕੱਢ ਨਹੀਂ ਸਕਦਾ ਕੋਈ, ਜੇ ਘਬਰਾਉਣ ਦੇ ਨਾ ਘਬਰਾਉਣ, ਇਸ ਕੰਟਰੀ ਕੈਨੇਡਾ ਇਹੋ ਜਿਹੀ ਹੈ, ਇਹਨਾਂ ਨੂੰ ਕੱਢ ਨਹੀਂ ਕੋਈ ਸਕਦਾ।
0: ਨਹੀਂ ਕੱਢਣ ਜਾਣਾ ਵੀ ਨੀ, ਆਪਾਂ ਸਾਰਿਆਂ ਨੇ ਸਾਥ ਦੇਣਾ ਗਾ, ਕਿਉਂਕਿ ਜਿਹੜੇ ਬੱਚੇ ਚੰਗੇ ਭਵਿੱਖ ਲਈ ਆਏ ਨੇ ਤਾਂ ਉਹਨਾਂ ਨੂੰ ਫੇਰ ਚਾਂਸ ਤਾਂ ਦੇਣਾ ਚਾਹੀਦਾ।
2: ਭਾਈ ਜੀ ਪਤਾ ਗੱਲ ਕੀ ਹੈ, ਇਹ ਵੋਟ ਬੈਂਕ ਨਹੀਂ ਹੈਗੀ, ਜਿਹੜੇ ਸਟੂਡੈਂਟਸ
0: ਪਰ ਵੋਟ ਬੈਂਕ। ਬਾਈ ਜੀ ਮੈਂ ਤੁਹਾਨੂੰ ਪੂਰੀ ਚੀਜ਼ ਸਮਝਾਉਣਾ, ਸ਼ੁਕਰੀਆ, ਥੈਂਕ ਯੂ, ਪੂਰਾ ਸੁਣਿਓ। ਮੈਂ ਇੱਕ ਤੁਹਾਨੂੰ ਇਹਦਾ ਸਟਾਰਟ ਕਿੱਥੋਂ ਹੋਈ ਗੱਲ ਉਹ ਵੀ ਤੁਹਾਨੂੰ ਦੱਸਾਂਗਾ। ਸਟੂਡੀਓ ਨੰਬਰ ਆ 416-233-7368, 416-233-7368। ਮਹਿਕਦੀਪ ਜੀ ਮੈਂ ਜ਼ਰੂਰ ਅੱਗੇ ਇਸ ਟੌਪਿਕ ਨੂੰ ਕੰਟੀਨਿਊ ਕਰੂੰਗਾ ਅਤੇ ਜ਼ਰੂਰ ਸਾਥ ਜਿਹੜਾ ਤੁਹਾਡਾ ਦਿੱਤਾ ਜਾਵੇਗਾ। ਬਾਕੀ ਜੇ ਤੁਸੀਂ ਬਾਈ ਜੀ ਦੀ ਗੱਲ ਨੂੰ ਕੋਈ ਕਰਨਾ ਚਾਹੁੰਦੇ ਕ੍ਰੋਸ ਐਗਜ਼ਾਮਿਨ ਤਾਂ ਕਰ ਸਕਦੇ।
1: ਮੈਂ ਇਹਦੇ 'ਚ ਤਾਂ ਚਲੋ ਆਪਣਾ ਤਾਂ ਮੈਟਰ ਹੀ, ਮਤਲਬ ਜਿਵੇਂ ਤੁਸੀਂ ਆਪ ਹੀ ਆਲਰੇਡੀ ਮਤਲਬ ਉਹਦੇ 'ਤੇ ਆਰਗੂ ਕੀਤਾ ਵੀ ਉਹ ਤਾਂ ਮੈਟਰ ਹੀ ਟੋਟਲੀ ਡਿਫਰੈਂਟ ਆ,
0: ਟੋਟਲੀ ਮਤਲਬ
1: ਦੁਨੀਆ ਹੀ ਚਾਹੁੰਦੀ ਆ ਵੀ ਉਹਦਾ ਫਿਊਚਰ ਬੈਟਰ ਹੋਵੇ, ਅਸੀਂ ਵੀ ਇੱਕ ਚੰਗੇ ਭਵਿੱਖ ਲਈ ਆਏ ਹਾਂ ਹਰ ਕੋਈ, ਮਤਲਬ ਤੁਸੀਂ ਵੀ ਜਿਹੜੇ ਭਾਈ ਨੇ ਕਾਲ ਕੀਤੀ ਉਹ ਵੀ, ਮਤਲਬ ਕਿਸੇ ਨੂੰ ਵੀ ਚੱਕ ਲਓ ਚੰਗੇ ਭਵਿੱਖ ਲਈ, ਮਤਲਬ ਮਾਈਗ੍ਰੇਸ਼ਨ ਸਦੀਆਂ ਜਦੋਂ ਤੋਂ ਦੁਨੀਆ ਆ ਅਸੀਂ ਤਾਂ ਦੇਖ ਰਹੇ ਹਾਂ ਵੀ ਮਾਈਗ੍ਰੇਸ਼ਨ ਹੁੰਦੀ ਆ ਚੰਗੇ ਭਵਿੱਖ ਲਈ ਹੁੰਦੀ ਆ, ਉਹੀ ਚੰਗੇ ਭਵਿੱਖ ਲਈ ਇਹ ਬੱਚੇ ਆਏ ਆ। ਤੇ
0: ਉਹੀ ਹੈ ਨਾ, ਆਪਾਂ ਕਈ ਵਾਰ ਆਪਦੀ ਜਗ੍ਹਾ ਚ ਲੱਗ ਕੇ ਆਪਣਾ ਦੁਨੀਆ ਗਲਤ ਆ, ਪਰ ਉਹਨਾਂ ਦੇ ਜਿਵੇਂ ਕਹਿੰਦੇ ਪੈਰਾਂ ਚ ਪੈਰ ਪਾ ਕੇ ਦੇਖਾਂਗੇ ਤਾਂ ਕਾਫੀ ਚੀਜ਼। ਦਪਿੰਦਰ ਜੀ ਨੇ ਸਰ ਨਾਲ ਅਗਲੇ ਕਾਲਰ, ਬਾਈ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ
0: ਜੀ
2: ਜੀ, ਤੁਹਾਡਾ ਟੋਪਿਕ ਬਹੁਤ ਵਧੀਆ। ਜਿਵੇਂ ਕਾਲਰ ਕਹਿ ਰਹੇ ਸੀ ਕੈਨੇਡਾ ਜਿਹੜਾ ਮੋਸਟਲੀ ਬੱਚੇ ਈਜ਼ਲੀ ਬਾਹਲਾ ਰਿਸਰਚ ਕੀਤੇ ਬਿਨਾ ਇੱਕ ਕਰ ਲੈਂਦੇ ਨੇ, ਇੱਕ ਰੀਜ਼ਨ ਉਹਦਾ ਬਹੁਤ ਵੱਡਾ ਕਿ ਸ਼ੁਰੂ ਤੋਂ ਕੈਨੇਡਾ ਬੜਾ ਸਮੂਥ ਤੇ ਟ੍ਰਾਂਸਪੇਰੈਂਟ ਤੇ ਨਿਊ ਕਮਰਸ ਲਈ ਵੈਲਕਮਿੰਗ ਰਿਹਾ। ਤਾਂ ਇਹ ਪੁਆਇੰਟ ਵੈਲਿਡ ਆ ਕਿ ਜੇ ਐਡਮਿਸ਼ਨ ਹੋਣ ਤੋਂ ਬਾਅਦ ਹੁਣ ਇੱਕ ਬੱਚਾ ਜੇ 50 ਲੱਖ ਦਾ ਕੋਰਸ ਚੱਕਦਾ, 60 ਲੱਖ ਦਾ ਚੱਕਦਾ, ਉਹ ਕੱਲੀ ਡਿਗਰੀ ਲੈਣ ਨਹੀਂ ਆਇਆ, ਉਹ ਅੱਗੇ ਪੋਟੈਂਸ਼ੀਅਲ ਇਨਕਮ ਦੇਖਣ ਆਇਆ ਕਿ ਮੈਂ ਲੈ ਕੇ ਕੁਛ ਕਮਾਊਂਗਾ, ਮੈਂ ਕੁਛ ਆਪਦਾ ਕਰਜ਼ਾ ਪੂਰਾ ਕਰੂੰਗਾ ਜਾਂ ਆਪਦਾ ਫਿਊਚਰ ਬਣਾਊਂਗਾ। ਤਾਂ ਆਈ ਥਿੰਕ ਲੀਗਲੀ ਸਟੈਂਡ ਕਰਦਾ ਇਹ, ਨਾਰਮਲੀ ਇਹੋ ਜਿਹੇ ਕੇਸਿਸ ਦੀ ਲੀਗਲੀ ਕਾਰਵਾਈ ਲੈਣ ਲਈ ਈਜ਼ੀ ਹੁੰਦਾ ਜੇ ਤੁਹਾਨੂੰ ਜ਼ਿਆਦਾ ਸਪੋਰਟ ਮਿਲ ਜੇ ਜਾਂ ਲੋਕਲ ਕਿਸੇ ਪੋਲੀਟੀਸ਼ੀਅਨ ਦਾ ਥੋੜਾ ਜਿਹਾ ਹੈਲਪ ਮਿਲ ਜੇ ਤਾਂ ਫਾਸਟ ਟਰੈਕ ਹੋ ਜਾਂਦੇ ਆ। ਪਰ ਜਿੱਥੇ ਇਹ ਚੀਜ਼ ਡੇਵੀਏਟ ਹੋ ਜਾਂਦੀ ਹੈ ਉਹ ਇਹ ਹੋ ਜਾਂਦੀ ਹੈ ਕਿ ਜਿਹੜੇ ਜੈਨੂਇਨ ਕੇਸ ਨੇ ਜਿਨ੍ਹਾਂ ਨੂੰ ਜੈਨੂਇਨ ਇੰਪੈਕਟ ਹੈ, ਕਿ ਤੁਸੀਂ ਲਿੱਤਾ ਉਦੋਂ ਰੂਲ ਸੀ ਕਿ ਜੀ ਤੁਹਾਨੂੰ 2 ਸਾਲ ਦਾ ਦਿੱਤਾ ਜਾਊਗਾ ਇਸ਼ੂ, ਬਾਅਦ ਚੋਂ ਤੁਹਾਡੇ ਕਾਲਜ ਨੇ ਕੁਛ ਪਿੱਛੇ ਬੈਕਗਰਾਉਂਡ ਚ ਚੇਂਜ ਕਰਤਾ ਕੋਈ ਫਾਈਨ ਪ੍ਰਿੰਟ ਦੇ ਵਿੱਚ ਜਿਹਦੇ ਕਰਕੇ ਤੁਸੀਂ ਇੰਪੈਕਟ ਹੋ ਗਏ, ਉਹ ਤਾਂ ਲੀਗਲ ਕੇਸਿਸ ਹੈ।
0: ਹਾਂ, ਕਿਉਂਕਿ ਮੰਨ ਲਓ ਜੀ ਜਦੋਂ ਕਿਸੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਬਾਈ ਜੀ, ਹੁਣ ਉਹਦੇ ਕੋਲ 2 ਆਪਸ਼ਨਾਂ ਨੇ, ਕਾਲਜ ਏ ਤੇ ਕਾਲਜ ਬੀ, ਦੋਨੇ ਜਾਣੇ ਜਿਹੜੇ ਇਹ ਪ੍ਰੋਮਿਸ ਕਰ ਰਹੇ ਨੇ ਕਿ ਸਟੱਡੀ ਤੋਂ ਬਾਅਦ ਤੁਹਾਨੂੰ ਭਾਈ ਵਰਕ ਪਰਮਿਟ ਮਿਲੂਗਾ, ਤੇ ਇਸ ਤੋਂ ਬਾਅਦ 2 ਸਾਲਾਂ ਬਾਅਦ ਕਾਲਜ ਏ ਨੂੰ ਕਹਿ ਦੇਣ ਕਿ ਨਹੀਂ ਜੀ ਹੁਣ ਇਹ ਕਾਲਜ ਵੈਲਿਡ ਨਹੀਂ ਰਿਹਾ। ਹੋਣਾ ਤਾਂ ਇਹ ਚਾਹੀਦਾ ਕਿ ਗੋਇੰਗ ਫਾਰਵਰਡ ਜਿਹੜੀ ਐਡਮਿਸ਼ਨ ਹੋਣਗੀਆਂ ਉਹਨਾਂ ਤੇ ਇਹ ਰੂਲ ਲਾਗੂ ਹੋਣਾ ਚਾਹੀਦਾ, ਪਰ ਉਹ ਪਿਛਲੇ 2 ਸਾਲਾਂ ਲਈ ਵੀ ਰਗੜ ਕੇ ਫਿਰ ਉਹਨਾਂ ਨੇ ਤਾਂ ਠੱਗੇ ਮਹਿਸੂਸ ਕਰਨਾ ਨਾ।
2: ਹਾਂਜੀ, ਸੋ ਇਹ ਜਿਹੜਾ ਹੁੰਦਾ ਨਾ ਜਿਵੇਂ ਕਿਸੇ ਵੀ ਪ੍ਰੋਟੈਸਟ ਸਟੈਂਡਰਡ ਹੁੰਦਾ ਜੀ ਕਿ ਇਹ ਤਾਂ ਹੋ ਗਏ ਵੈਲਿਡ ਕੇਸ, ਐਂਡ ਆਈ ਥਿੰਕ ਜੇ ਕੋਰਟਸ ਜਾਣਗੇ ਇਹਨਾਂ ਨੂੰ ਥੋੜੀ ਜਿਹੀ ਵੀ ਸਪੋਰਟ ਮਿਲੂਗੀ ਇਹ ਹੋਲਡ ਈਜ਼ੀਲੀ ਕਰ ਜਾਂਦੇ ਨੇ। ਇਹ ਤੇ ਕਿਸੇ ਵੀ ਲਾਇਰ ਲਈ, ਇਮੀਗ੍ਰੇਸ਼ਨ ਲਾਇਰ ਲਈ ਜਾਂ ਦੂਜੇ ਲਾਇਰ ਲਈ ਸਟੇ ਲੈਣਾ ਤੇ ਇਹਨਾਂ ਨੂੰ ਕਰਾਉਣਾ ਈਜ਼ੀ ਹੈ। ਪ੍ਰੋਬਲਮ 2 ਆ ਜਾਂਦੀ ਹੈ, ਇੱਕ ਤਾਂ ਆਪਣੀ ਕਮਿਊਨਿਟੀ ਈਵਨ ਦੋ ਵੀ ਆਰ ਗੁੱਡ ਬਟ ਆਪਾਂ ਆਪਣੇ ਬੱਚੇ ਨੂੰ ਐਕਸਪਲੋਇਟ ਵੀ ਬਹੁਤ ਕਰਦੇ ਹਾਂ, ਆਪਾਂ ਨੂੰ ਪੈਸਾ ਦਿਖਦਾ ਕਿ ਇਹਨਾਂ ਨੂੰ ਲੰਬਾ ਲਟਕਾਓ, ਇਹਨਾਂ ਤੋਂ ਹੋਰ ਪੈਸੇ ਲੈ ਲਓ ਵਿਚਾਰੇ ਔਖੇ। ਦੂਜਾ ਜਿਹੜੇ ਦੂਜੇ ਬੱਚੇ ਏਦਾਂ ਹੀ ਆ ਕੇ ਨਾਲ ਰਲ ਜਾਂਦੇ ਆ, ਉਹਨਾਂ ਦਾ ਕੋਈ ਵੈਲਿਡ ਰੀਜ਼ਨ ਵੀ ਨਹੀਂ ਹੁੰਦਾ, ਉਹਨੂੰ ਲੱਗਦਾ ਕਿ ਇਸ ਪ੍ਰੋਟੈਸਟ ਬਹਿ ਕੇ ਸਾਨੂੰ ਵੀ ਸ਼ਾਇਦ ਸਿਟੀਜ਼ਨਸ਼ਿਪ ਜਾਂ PR ਜਾਂ ਵਰਕ ਪਰਮਿਟ ਮਿਲ ਜੂ, ਉਹ ਉਹਨਾਂ ਕੋਲ ਕੋਈ ਬੇਸ ਨਹੀਂ ਹੁੰਦਾ, ਪਰ ਉਹ ਪੂਰਾ ਪ੍ਰੋਟੈਸਟ ਖਰਾਬ ਕਰ ਦਿੰਦੇ ਆ। ਆਈ ਥਿੰਕ ਜਿਹੜੇ ਪਿਛਲੇ ਕਾਲਜ ਸੀ ਮੋਸਟਲੀ ਲੋਕਾਂ ਦੀ ਜਿਹੜੀ ਫਰਸਟ੍ਰੇਸ਼ਨ ਆਉਂਦੀ ਆ ਉਹ ਉਹ ਦੂਜੀ ਕੈਟੇਗਰੀ ਤੋਂ ਆਉਂਦੀ ਹੈ, ਪਹਿਲੀ ਤੋਂ ਕਿਸੇ ਦੀ ਨਹੀਂ ਆਉਂਦੀ ਗੀ. ਪਹਿਲਾਂ ਵੈਲਿਡ ਹੈ, ਕੋਰਟ 'ਚ ਜਾਓ, ਈਜ਼ੀ ਸਟੇ ਹੈ ਅਗਰ ਉਹਨਾਂ ਨੂੰ ਰਾਈਟ ਰਿਪ੍ਰੈਜੈਂਟੇਸ਼ਨ ਤੇ ਰਾਈਟ ਗਾਈਡੈਂਸ ਮਿਲਦੀ ਹੈ.
0: ਸ਼ੁਕਰੀਆ.
2: ਦੂਜੀ ਕੈਟੇਗਰੀ ਜ਼ਿਆਦਾ ਖਰਾਬ ਕਰਦੀ ਹੈ.
0: ਹਾਂ, ਥੈਂਕ ਯੂ ਜੀ, ਸ਼ੁਕਰੀਆ. ਸਟੂਡੀਓ ਦਾ ਨੰਬਰ ਆ 416-233-73-68, 416-233-73-68. ਬਾਈ ਜੀ, ਜੇ ਬਾਈ ਜੀ ਦਾ ਕਹਿਣਾ ਕਿ ਕਈ ਵਾਰ ਜੇ ਇਕੱਲੀ ਇੱਕ ਮੰਗ ਆ ਕਿ ਵਰਕ ਪਰਮਿਟ ਭਾਈ ਇਹ ਸਾਨੂੰ ਮਿਲਣੇ ਚਾਹੀਦੇ ਆ, ਜਾਂ ਇਹਦੇ ਨਾਲ ਕੁਝ ਹੋਰ ਮੰਗਾਂ ਵੀ ਐਡ ਆਨ ਹੋ ਚੁੱਕੀਆਂ ਨੇ ਪੀ ਆਰ ਸਿਟੀ ਨੂੰ ਲੈ ਕੇ, ਉਹ ਕਹਿੰਦੇ ਫਿਰ ਪੂਰਾ ਪ੍ਰੋਟੈਸਟ ਕਿਸੇ ਹੋਰ ਡਾਇਰੈਕਸ਼ਨ ਚਲੇ ਜਾਂਦਾ?
1: ਨਹੀਂ, ਇੱਦਾਂ ਦਾ ਕੁਛ ਨਹੀਂ, ਸਿਰਫ ਵਰਕ ਪਰਮਿਟ ਹੀ ਮੰਗ ਆ, ਕਿਉਂਕਿ ਉਹ ਅਕੋਰਡਿੰਗ ਟੂ ਐਲੀਜੀਬਿਲਟੀ ਸਾਡਾ ਹੱਕ ਵੀ ਬਣਦਾ. ਅਸੀਂ ਆਪਦੇ ਵੱਲੋਂ ਪੜ੍ਹਾਈ ਕੀਤੀ ਹੈ, ਜਿਹੜੇ ਕਾਲਜ ਦੇ ਵਿੱਚ ਇਹਨਾਂ ਨੇ ਉਦੋਂ ਬੁਲਾਇਆ ਸੀ ਉਹ ਐਲੀਜੀਬਲ ਸੀ ਪੀ ਜੀ ਡਬਲਯੂ ਪੀ ਲਈ. ਲੇਟਰ ਆਨ ਮਤਲਬ ਜਿੱਦਾਂ ਮੈਂ ਦੱਸਿਆ ਵੀ ਰੂਲ ਚੇਂਜ ਹੋਏ ਆ, ਤੇ ਉਹਦੇ 'ਚ ਸਾਨੂੰ ਗ੍ਰੈਂਡਫਾਦਰ ਕਰਨਾ ਚਾਹੀਦਾ ਸੀ, ਉਹ ਨਹੀਂ ਕੀਤਾ, ਤਾਂ ਸਾਡੇ ਵਰਕ ਪਰਮਿਟ ਜਿਹੜੇ ਦੋ ਆਏ ਨੀ ਵੀ ਅਸੀਂ ਐਪਲੀਕੇਸ਼ਨ ਲਾਈ. ਜੇ ਨਾਰਮਲ ਤੁਸੀਂ ਦੇਖੋਗੇ ਨਾ ਤਾਂ ਪੀ ਜੀ ਡਬਲਯੂ ਮਤਲਬ ਮਹੀਨੇ ਦੋ ਮਹੀਨਿਆਂ 'ਚ ਆ ਰਹੇ ਨੇ, ਪਰ ਸਾਡੇ 2024 ਤੋਂ ਲੈ ਕੇ ਹੁਣ ਤੱਕ ਵੀ ਮਤਲਬ ਕੁਛ ਕੁ ਐਪਲੀਕੈਂਟਸ ਇੱਦਾਂ ਦੇ ਆ ਜਿਨ੍ਹਾਂ ਨੇ ਜਨਵਰੀ 2024 ਤੋਂ ਵਰਕ ਪਰਮਿਟ ਲਾਇਆ ਜਾਂ ਜੂਨ 2024 'ਚ ਵਰਕ ਪਰਮਿਟ ਲਾਇਆ, ਹੁਣ ਤੱਕ ਉਹਨਾਂ ਦੀਆਂ ਐਪਲੀਕੇਸ਼ਨਸ ਹੋਲਡ ਕੀਤੀਆਂ ਗਈਆਂ, ਹੁਣ ਜਾ ਕੇ ਰਿਫਿਊਜ਼ਲਸ ਦਿੱਤੀਆਂ ਗਈਆਂ ਨੇ. ਮਤਲਬ ਇਹ ਸਮਾਂ ਵੀ ਬਰਬਾਦ ਹੋਇਆ ਇੰਨਾ, ਤੇ ਉਹਦੇ 'ਚ ਤੁਸੀਂ ਦੇਖੋ ਵੀ ਮਤਲਬ ਕੋਈ ਮੂੰਹ ਸਿਰ ਨਹੀਂ ਉਹ ਚੀਜ਼ ਦਾ ਬਣਦਾ ਜਦੋਂ ਤੁਸੀਂ 2 ਸਾਲਾਂ ਬਾਅਦ ਆ ਕੇ ਸਿਰਫ ਇੱਕ ਰਿਫਿਊਜ਼ਲ ਦੇ ਦਿੰਦੇ ਹੋ, ਵੀ ਉਹਦਾ ਵੀ ਕੋਈ ਬੇਸ ਗਰਾਊਂਡ ਕੋਈ ਨਹੀਂ ਹੁੰਦਾ.
0: ਅਗਲੀ ਕਾਲ ਹੈ 5161 ਨੰਬਰ. ਸਤਿ ਸ਼੍ਰੀ ਅਕਾਲ ਜੀ.
3: ਹਾਂਜੀ, ਸਤਿ ਸ਼੍ਰੀ ਅਕਾਲ ਜੀ.
0: ਜੀ,
3: ਸਭ ਤੋਂ ਪਹਿਲਾਂ ਧੰਨਵਾਦ ਭਾਜੀ ਤੁਹਾਡਾ ਇਹ ਮਸਲਾ ਚੁੱਕਣ ਦੇ ਲਈ.
0: ਜੀ,
3: ਅਸੀਂ ਐਜ਼ ਏ ਪੰਜਾਬੀ ਕਹਿ ਲਓ, ਜਾਂ ਐਜ਼ ਇਨਸਾਨ ਹੋਣ ਦੇ ਨਾਂ ਤੇ, ਜਿਹੜਾ ਇਸ ਵੇਲੇ ਜਿਹੜੇ ਇੰਨੇ ਟਾਈਮ ਤੋਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕਦੇ ਕਿਸੇ ਪ੍ਰੋਵਿੰਸ ਦੇ ਵਿੱਚ ਕਦੇ ਕਿਸੇ ਪ੍ਰੋਵਿੰਸ ਦੇ ਵਿੱਚ, ਉਹ ਆਪਣੀ ਆਵਾਜ਼ ਚੁੱਕ ਰਹੇ ਆ. ਐਂ ਤਾਂ ਹੋ ਨਹੀਂ ਸਕਦਾ ਵੀ ਮਤਲਬ ਇਹਨਾਂ ਦੀ ਹੀ ਗਲਤੀ ਆ, ਹਨਾ. ਮਤਲਬ ਅਸੀਂ ਹਰ ਵਾਰੀ ਆਪਣੇ ਬੱਚਿਆਂ ਨੂੰ ਕਹਿ ਲਓ ਵੀ ਜਾਂ ਆਪਣੇ ਸਟੂਡੈਂਟਾਂ ਨੂੰ ਬਲੇਮ ਕਰਨ ਬਹਿ ਜਾਂਦੇ ਹਾਂ, ਤੇ ਇਹ ਜਿਹੜਾ ਇਹਨਾਂ ਦੇ ਨਾਲ ਫਰੋਡ ਹੋਇਆ, ਜੇ ਕਿਸੇ ਬੰਦੇ ਨੂੰ ਹੁਣ ਕੋਈ ਵੈਸੇ ਬੰਦਾ ਜਿਹਦੀ ਕੋਈ ਸਮਝ ਕਹਿ ਲਓ ਵੀ ਘੱਟ ਹੈਗੀ ਹੈ ਜਾਂ ਸਮਝਣੇ ਨਹੀਂ ਚਾਹੁੰਦਾ, ਉਹ ਤਾਂ ਇਹਦੇ ਅਗੇਂਸਟ ਖੜੂਗਾ. ਪਰ ਜਿਹੜਾ ਇਸ ਬੰਦੇ ਜਿਹਨੇ ਵੀ ਇਸ ਮਸਲੇ ਨੂੰ ਦੇਖਿਆ ਕੋਲੋਂ ਸਮਝਿਆ, ਉਹ ਬੰਦੇ ਨੂੰ ਇਹ ਬਿਲਕੁਲ ਕਲੀਅਰ ਆ ਵੀ ਇਹ ਅੱਜ ਤੱਕ ਦਾ ਜਿਹੜਾ ਇਮੀਗ੍ਰੇਸ਼ਨ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਫਰੋਡ ਆ ਜਿਹੜਾ ਇਹਨਾਂ ਸਟੂਡੈਂਟਸ ਦੇ ਨਾਲ ਹੋਇਆ. ਇਹ ਫਰੋਡ ਕਰਨ ਦੇ ਵਿੱਚ ਸਾਡੇ ਪੋਲੀਟੀਕਲ ਲੀਡਰ, ਚਾਹੇ ਉਹ ਸਾਡੇ ਮਤਲਬ ਪੰਜਾਬੀ ਭਾਈਚਾਰੇ ਦੇ ਵੀ ਨੇ, ਉਹਦੇ 'ਚ ਵੱਡੀ ਗਿਣਤੀ ਉਹ ਕਿਸੇ ਵੀ ਪਾਰਟੀ 'ਚ ਨੇ, ਤੇ ਵਿੱਚ ਹੀ ਇਹ ਸਾਰੇ ਐਜੂਕੇਸ਼ਨ ਮਾਫੀਆ ਇਹਨਾਂ ਦੇ ਲਈ. ਅਸੀਂ
0: ਇਹਨਾਂ ਜਦੋਂ ਉੱਪਰੋਂ ਆਰਡਰ ਆ ਜਾਂਦੇ ਨੇ ਕਿ ਭਾਈ ਹੁਣ ਇਮੀਗ੍ਰੇਸ਼ਨ ਬਹੁਤ ਹੋ ਗਈ ਤੇ ਇਹਨੂੰ ਕੰਟਰੋਲ ਕਰੋ, ਵਾਪਸ ਭੇਜੋ, ਪੀ ਆਰ ਦੇ ਰੂਲ ਹਾਰਡ ਹੋ ਗਏ, ਪਰ ਉਹਦੇ ਵਿੱਚ ਆਪਦੇ ਲਿਖੇ ਰੂਲ ਨੂੰ ਜਦੋਂ ਓਵਰਨਾਈਟ ਬਦਲ ਦਿੱਤਾ ਜਾਂਦਾ ਤਾਂ ਬੱਚੇ ਸੜਕਾਂ ਤੇ ਆ ਜਾਂਦੇ ਨੇ ਬਾਈ ਜੀ. ਜੇ ਅਸਲ ਦੇ ਵਿੱਚ ਦੇਖੀਏ, ਜਿਹੜੇ ਬੱਚੇ ਨੇ ਇੰਡੀਆ ਤੋਂ ਇੱਕ ਡਰੀਮ ਲੈ ਕੇ ਪੈਸੇ ਲਾ ਕੇ, ਚਲੋ ਕੋਈ ਕਹਿੰਦਾ ਨਹੀਂ ਸੀ ਕਿ ਤੁਸੀਂ ਕਰਜ਼ਾ ਲੈ ਕੇ ਆਓ, ਪਰ ਬਹੁਤ ਪਰਿਵਾਰ ਆਉਂਦੇ ਨੇ, ਆਪਾਂ ਵੀ ਸਾਰਿਆਂ ਨੇ ਕਿਸੇ ਨਾ ਕਿਸੇ ਟਾਈਮ ਤੇ ਇਹ ਰਾਹ ਚੁਣਿਆ, ਪਰ ਫਿਰ ਉਹਨਾਂ ਨੇ ਠੱਗੇ ਮਹਿਸੂਸ ਕਰਨਾ ਹੀ ਕਰਨਾ ਜੀ. ਮੈਨੂੰ ਪੂਰਾ ਪ੍ਰੋਟੈਸਟ ਦੇ ਵਿੱਚ ਇਹ ਲੱਗ ਰਿਹਾ ਕਿ ਠੀਕ ਧਰੇ ਦੇ ਵਿੱਚ ਬੈਠੇ ਨੇ.
3: ਭਾਜੀ ਗੱਲ ਇੱਦਾਂ ਆ ਵੀ ਉੱਪਰ ਆਰਡਰ ਕੋਈ ਰੱਬ ਦਾ ਭੇਜਦਾ ਨੀ. ਉੱਪਰੋਂ ਆਰਡਰ ਉੱਪਰ ਵਾਲੇ ਕੌਣ? ਉੱਪਰ ਵਾਲੇ ਇਹੀ ਨੇ ਸਾਰੇ ਲੀਡਰ ਨੇ. ਇਹਨਾਂ ਦੀ ਐਜੂਕੇਸ਼ਨ ਪਾਲਿਸੀ ਹੈ ਜਿਹੜੀ, ਉਹ ਕੌਣ ਬਣਾਉਂਦਾ? ਇਹੀ ਬਣਾਉਂਦੇ. ਇਮੀਗ੍ਰੇਸ਼ਨ ਪਾਲਿਸੀ ਕੌਣ ਬਣਾਉਂਦਾ? ਇਹ ਕੈਨੇਡਾ ਨੇ ਬਣਾਈ ਆ, ਰਾਈਟ? ਇਹ ਜਿਹੜੇ ਸਟੂਡੈਂਟਸ ਨੂੰ ਬੁਲਾਇਆ, ਇਹਨਾਂ ਨੇ ਇੰਨੇ ਸਟੱਡੀ ਪਰਮਿਟ ਇਸ਼ੂ ਕੀਤੇ. ਇੱਕ ਕਾਲਜ ਦੀ 500 ਸਟੂਡੈਂਟ ਦੀ ਕਪੈਸਿਟੀ ਆ, ਉਸ ਕਾਲਜ ਨੇ 1000 ਪਰਮਿਟ ਜਿਹੜੇ ਇਸ਼ੂ ਕੀਤੇ. ਉਹ ਕਿਹਨੂੰ ਪੁੱਛ ਕੇ ਕੀਤੇ? ਉਦੋਂ ਪੈਸਾ ਆਉਂਦਾ ਸੀ, ਜਦੋਂ ਪੈਸਾ ਆਇਆ ਉਦੋਂ ਕਿਸੇ ਨੇ ਇਹਨਾਂ ਦੀ ਰਿਐਕਸ਼ਨ ਨਹੀਂ ਉਹਨਾਂ ਦੇ ਉੱਤੇ ਲਾਈ. ਇਹ ਅਲਫਾ ਕਾਲਜ ਵਿੱਚ ਹੋਇਆ ਮਸਲਾ, ਉਸ ਤੋਂ ਬਾਅਦ ਅਲਗੋਮਾ ਯੂਨੀਵਰਸਿਟੀ ਹੋਇਆ, ਕਦੇ ਨਾਇਗਰਾ ਕਾਲਜ, ਕਦੇ ਇਹ ਹੋਣੀ ਪਿਛਲੇ 10 ਸਾਲਾਂ 'ਚ ਇੱਦਾਂ ਕਿਉਂ ਹੋਣ ਲੱਗਿਆ? ਇਹ ਬੰਦਿਆਂ ਨੂੰ ਇਹਨਾਂ ਤੋਂ ਪੈਸੇ ਆਉਂਦੇ ਸੀਗੇ, ਕਿਉਂਕਿ ਪੈਸੇ ਦੇ ਉੱਤੇ ਸਾਰੀ ਗੇਮ ਘੁੰਮ ਰਹੀ ਹੈ. ਪ੍ਰੋਫਿਟ ਆਉਂਦਾ ਸੀ, ਉਦੋਂ ਕਿਸੇ ਨੇ ਨਹੀਂ ਰੋਕਿਆ. ਜਿਹੜਾ ਤੁਸੀਂ ਕਹਿੰਦੇ ਆ ਵੀ ਇਹਨਾਂ ਨੂੰ ਕਿਹੜਾ ਕਿਸੇ ਨੇ ਸੱਦਾ ਦਿੱਤਾ ਵੀ ਤੁਸੀਂ ਲੋਨ ਚੱਕ ਕੇ, ਭਾਜੀ ਕਿਉਂ ਨਹੀਂ ਸੱਦਾ ਦਿੱਤਾ? ਬਿਲਕੁਲ ਅੱਜ ਹੁਣ ਵੀ ਪੰਜਾਬ ਨੂੰ ਜਿੰਨਾ ਲੁੱਟਣਾ ਸੀਗਾ ਉਹ ਲੁੱਟ ਲਿਆ. ਹੁਣ ਮਾਰਕ ਕਰਨੀ ਸਾਹਿਬ ਜਿਹੜੇ ਆਪਣੇ ਪ੍ਰਧਾਨ ਮੰਤਰੀ ਆ, ਉਹ ਬੰਬੇ ਗਏ ਆ, ਬੰਬੇ ਦੀਆਂ ਯੂਨੀਵਰਸਿਟੀਆਂ ਦੇ ਨਾਲ ਟਾਈ ਅਪ ਕਰਕੇ ਬੰਬੇ ਦੇ ਸਟੂਡੈਂਟਸ ਨੂੰ ਉਹ ਡਰੀਮ ਬੀਚਿਆ ਹੁਣ ਜਾਊਗਾ, ਕਿਉਂਕਿ ਪੰਜਾਬ ਦੇ ਵਿੱਚ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਵਿੱਚ ਆਈਲੈਟ ਸੈਂਟਰ ਬੰਦ ਹੋ ਗਏ. ਪਹਿਲਾਂ ਸਾਡੇ ਰਿਸ਼ਤੇਦਾਰ ਸਮਝਾਇਆ ਨਹੀਂ ਸੀ ਸਮਝਦੇ, ਹੁਣ ਸਾਡੇ ਰਿਸ਼ਤੇਦਾਰ ਆਉਣਾ ਨਹੀਂ ਚਾਹੁੰਦੇ ਕੈਨੇਡਾ, ਹੁਣ ਉਹਨਾਂ ਨੂੰ ਪਤਾ ਲੱਗ ਗਿਆ, ਰਾਈਟ? ਇਹ ਪ੍ਰੋਗਰਾਮ ਜਿਹੜਾ ਸਟੱਡੀ ਦਾ ਪ੍ਰੋਗਰਾਮ ਆ, ਇਹ ਪੀ ਆਰ ਦਾ ਪਾਥਵੇ ਕਹਿ ਕੇ ਵੇਚਿਆ ਆ ਇਹਨਾਂ ਨੇ. ਇਹਨਾਂ ਦੀਆਂ ਵੈਬਸਾਈਟਾਂ ਤੇ ਦੇਖ ਲਓ ਜਾ ਕੇ, ਇਹਨਾਂ ਦੇ ਜਿਹੜੇ ਮੰਤਰੀ ਆ ਉਹਨਾਂ ਨੇ ਅਫੀਸ਼ੀਅਲ ਟਵੀਟਸ ਕੀਤੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਟੱਡੀ ਕਰਨ ਆਓ, ਅਸੀਂ ਇਹ ਚਾਹੁੰਦੇ ਕਿ ਤੁਸੀਂ ਇੱਥੇ ਸਟੇ ਕਰੋ. ਕੋਵਿਡ ਦੇ ਵਿੱਚ 24 ਘੰਟੇ ਦਾ ਜਿਹੜਾ ਵਰਕਿੰਗ ਰਾਈਟ ਸੀਗਾ ਉਹ ਬੰਦ ਕਰਕੇ ਇਹਨਾਂ ਨੇ ਕਿਹਾ ਵੀ ਤੁਹਾਨੂੰ 40 ਘੰਟੇ ਖੋਲਣਾ, ਮਤਲਬ ਫੁੱਲ ਟਾਈਮ ਵਰਕਰ ਕਰ ਦਿੱਤੇ ਉਸ ਵੇਲੇ ਇਹਨਾਂ ਨੂੰ. ਹੁਣ ਅੱਜ ਕੀ ਹੋ ਰਿਹਾ? ਜਦੋਂ ਸਟੂਡੈਂਟ ਆਉਣੇ ਬੰਦ ਹੋ ਗਏ ਫਿਰ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਕਿਉਂਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਪ੍ਰੋਫਿਟ ਵਾਲਾ। ਇਹਨਾਂ ਕਾਲਜਾਂ ਨੇ ਵੱਡੀ ਗਿਣਤੀ ਇੱਕ ਇੱਕ ਕਲਾਸ ਦੇ 150 ਵਿੱਚੋਂ 120-130 ਇਹ ਨਿਆਣੇ ਐਡੇ ਤਾਂ ਅਨਪੜ੍ਹ ਨਹੀਂ ਹੈਗੇ, ਐਡੇ ਤਾਂ ਨਲਾਇਕ ਨਹੀਂ ਹੈਗੇ ਵੀ ਸਾਰੀ ਗੂਠਾ ਛਾਪ ਉੱਥੋਂ ਆ ਗਏ ਉੱਠ ਕੇ, ਰਾਈਟ। ਇਹਨਾਂ ਨੇ 150 ਨਿਆਣਾ ਫੇਲ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ। ਕਦੇ ਅਲਗੋਮਾ ਯੂਨੀਵਰਸਿਟੀ ਦੇ ਵਿੱਚ 4 ਸਮੈਸਟਰ ਲਗਾਤਾਰ ਪ੍ਰੋਟੈਸਟ ਹੁੰਦਾ ਰਿਹਾ, ਫਿਰ ਸੈਂਟ ਕਲੇਅਰ ਕਾਲਜ ਦੇ ਵਿੱਚ ਉਦੋਂ ਵੀ ਇਹਨਾਂ 'ਤੇ ਉਂਗਲਾਂ ਚੱਕੀਆਂ ਆਪਣੇ ਭਾਈਚਾਰੇ ਨੇ ਕਿ ਯਾਰ ਇਹ ਪੜ੍ਹੇ ਨਹੀਂ ਇੱਦਾਂ, ਉਹਦੇ ਵਿੱਚ ਟੋਪਰ ਨਿਆਣੇ ਸੀਗੇ। ਮਤਲਬ ਉਹ ਨਵਾਂ ਟ੍ਰੈਂਡ ਸ਼ੁਰੂ ਹੋਇਆ ਜਦੋਂ ਪਿੱਛੋਂ ਸਟੂਡੈਂਟ ਨਹੀਂ ਆਏ, ਇਹਨਾਂ ਨੂੰ ਜਿਹੜੇ ਇੱਥੇ ਅੰਦਰ ਫਸ ਗਏ ਸਿਸਟਮ 'ਚ ਇਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿਉ। ਕੋਰਸ ਹੀ ਡਿਜ਼ਾਇਨ ਇੱਦਾਂ ਦੇ ਕੀਤੇ ਹੋ ਵੀ ਤੁਹਾਨੂੰ ਇੱਕ ਕੋਰਸ ਵਿੱਚੋਂ ਫੇਲ ਹੋਣ ਤੋਂ ਬਾਅਦ ਤੁਹਾਨੂੰ ਮਤਲਬ ਪੂਰੇ ਕੋਰਸ ਹੀ ਦੁਬਾਰਾ ਚੱਕਣਾ ਪਊਗਾ,
0: ਹਨਾ। ਐਕਸਪਲੋਇਟੇਸ਼ਨ ਹਰ ਲੈਵਲ ਤੇ ਹੋ ਰਹੀ ਹੈ। ਸ਼ੁਕਰੀਆ ਬਾਈ ਜੀ, ਥੈਂਕ ਯੂ ਮਹਿਕਦੀਪ ਬਾਈ ਜੀ। ਐਕਸਪਲੋਇਟੇਸ਼ਨ ਵਰਕ ਦੇ ਉੱਤੇ ਰੂਲ ਦੇ ਉੱਤੇ ਪੀ ਆਰ ਨੂੰ ਲੈ ਕੇ ਇਹ ਤੁਸੀਂ ਕਹਿ ਰਹੇ ਹੋ ਕਿ ਹਰ ਪਾਸੇ ਹੀ ਹੋ ਰਹੀ ਹੈ ਬੱਚਿਆਂ ਨਾਲ?
2: ਹਾਂਜੀ, ਮਤਲਬ ਜਿੱਦਾਂ ਕਾਲਰ ਜਿਹੜੇ ਸੀਗੇ ਹੁਣ ਉਹਨਾਂ ਨੇ ਬਹੁਤ ਕਲੀਅਰਲੀ, ਮਤਲਬ ਮੈਨੂੰ ਲੱਗਦਾ ਵੀ ਥੋੜੇ ਸ਼ਬਦਾਂ 'ਚ ਸਾਰੀ ਗੱਲ ਹੀ ਖੋਲ ਕੇ ਰੱਖਤੀ, ਹੈ ਨਾ। ਵੀ ਅੱਗੇ ਹੁੰਦਾ ਸੀ ਵੀ ਮਤਲਬ ਐਕਸਪਲੋਇਟੇਸ਼ਨ ਜਿਹੜੀ ਹੁੰਦੀ ਸੀ ਵੀ ਸਿਰਫ ਵਰਕ ਪਲੇਸ ਤੇ ਸਾਡੇ ਇੰਪਲੋਇਰ ਸਾਡੇ ਨਾਲ ਕਰਦੇ ਸੀ, ਪਰ ਹੁਣ ਜਦੋਂ ਦੇਖੀਏ ਵੀ ਸਾਡੇ ਨਾਲ ਪਿੱਛੇ ਜਿਹੜੇ ਇੰਡੀਆ ਦੇ ਵਿੱਚ ਏਜੰਟਸ ਬੈਠੇ ਆ ਉਹ ਵੀ ਐਕਸਪਲੋਇਟ ਕਰ ਰਹੇ ਆ ਸਾਨੂੰ, ਇੱਥੇ ਆਉਣੇ ਆ ਸਾਡੇ ਕਾਲਜ ਸਾਨੂੰ ਐਕਸਪਲੋਇਟ ਕਰਨ ਲੱਗ ਗਏ। ਲੇਟਰ ਆਨ ਜਦੋਂ ਅਸੀਂ ਵਰਕ ਪਰਮਿਟ ਤੇ ਵੀ ਹੁੰਦੇ ਆ ਤਾਂ ਸਾਨੂੰ ਇੰਪਲੋਇਰ ਵੀ ਐਕਸਪਲੋਇਟ ਕਰਦੇ ਆ, ਤੇ ਹੁਣ ਵਰਕ ਪਰਮਿਟ ਤੇ ਐਕਸਪਲੋਇਟ ਹੋਣ ਤੋਂ ਬਾਅਦ ਜਦੋਂ ਅਸੀਂ ਪੀ ਆਰ ਲਈ ਵੀ ਐਲੀਜੀਬਲ ਹੋ ਜਾਂਦੇ ਆ ਤਾਂ ਹੁਣ ਸਾਨੂੰ ਸਰਕਾਰ ਤਾਂ ਐਕਸਪਲੋਇਟ ਕਰ ਹੀ ਰਹੀ ਆ, ਉਹ ਵੀ ਸਾਰਿਆਂ ਨੂੰ ਦੇਖ ਰਿਹਾ। ਮਤਲਬ ਇਹ ਜਿਹੜਾ ਮੈਨੂੰ ਲੱਗਦਾ ਵੀ ਪਿਛਲੇ ਜੇ ਸਾਰੀ ਹਿਸਟਰੀ ਚੱਕ ਲਈ ਆਪਾਂ ਕੈਨੇਡਾ ਦੀ, ਹਨਾ, ਤੇ ਜਿਹੜਾ ਸਟੂਡੈਂਟ ਆ ਉਹ ਇੰਨਾ ਮਤਲਬ ਬਾਕੀ ਐਜ਼ ਕੰਪੇਅਰ ਟੂ ਜਿਹੜੇ ਅਦਰ ਇਮੀਗ੍ਰੈਂਟ ਆਉਂਦੇ ਆ, ਹਨਾ, ਉਹਨਾਂ ਨੇ ਕੰਪੇਅਰ ਦੇਖੀ ਤਾਂ ਵੀ ਸਭ ਤੋਂ ਜ਼ਿਆਦਾ ਪੈਸਾ ਇੱਕ ਸਟੂਡੈਂਟ ਲੈ ਕੇ ਆਉਂਦਾ। ਉਹ ਆ ਕੇ ਫਿਰ ਇੱਥੇ ਘਰ ਰੈਂਟ ਲੈ ਕਰਦੇ ਆ, ਮਤਲਬ ਗੱਡੀਆਂ ਲੈਂਦੇ, ਸਾਰਾ ਕੁਛ ਹੁੰਦਾ, ਇੰਨੀ ਇੰਨੀ ਫੀਸ, ਮਤਲਬ ਟ੍ਰਿਪਲ ਟਾਈਮ ਫੀਸ ਦਿੰਦੇ ਆ, ਹਨਾ। ਤੇ ਉਸ ਤੋਂ ਬਾਅਦ ਸਾਰੀ ਜਵਾਨੀ ਮਤਲਬ ਉਹਨਾਂ ਦੀ ਇੱਥੇ ਲੰਘਦੀ ਆ, ਬੁੜੇ ਹੋਣ ਤੱਕ ਉਹਨਾਂ ਨੇ ਇੱਥੇ ਕੰਮ ਕਰਨਾ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ, ਮਤਲਬ ਵੀ ਪਰ ਐਕਸਪਲੋਇਟ ਕੌਣ ਹੋ ਰਿਹਾ? ਜੇ ਉਹ ਸਭ ਤੋਂ ਜ਼ਿਆਦਾ ਮਤਲਬ ਬੈਨੀਫਿਸ਼ੀਅਲ ਨੇ ਕਮਿਊਨਿਟੀ ਦੇ ਲਈ, ਕੈਨੇਡਾ ਦੇ ਲਈ, ਤੇ ਸਭ ਤੋਂ ਜ਼ਿਆਦਾ ਐਕਸਪਲੋਇਟ ਵੀ ਉਹੀ ਹੋ ਰਹੇ ਆ।
0: ਹੋ ਵੀ ਰਹੇ ਆ ਤੇ ਕਰਨ ਵਾਲੇ ਵੀ ਵਿੱਚ ਬਹੁਤੇ ਆਪਾਂ ਹੀ ਆ। ਤੇ ਸਾਡੇ ਨਾਲ ਅਗਲੇ ਕਾਲਰ ਨੇ 009 ਨੰਬਰ, ਸਾਡੇ ਨਾਲ ਬਾਈ ਸੁੱਖ ਵੀ ਜੁੜ ਚੁੱਕੇ ਨੇ। ਸੁੱਖ ਬਾਈ ਜੀ, 2 ਮਿੰਟ ਲਾਈਨ ਨੂੰ ਹੋਲਡ ਰੱਖਣਾ, ਇਸ ਤੋਂ ਬਾਅਦ ਤੁਹਾਡਾ ਸੁਨੇਹਾ ਜ਼ਰੂਰ ਪਹੁੰਚਾਉਣੇ। 009 ਨੰਬਰ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ
4: ਅਕਾਲ। ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਸਟੂਡੈਂਟਸ ਨਾਲ ਹੋ ਰਿਹਾ ਕੈਲਗਰੀ ਤੇ ਐਡਮਿੰਟਨ ਦੇ ਵਿੱਚ, ਬਹੁਤ ਮਾੜੀ ਗੱਲ ਹੈ। ਬੱਚਿਆਂ ਤੋਂ ਪਹਿਲਾਂ ਫੀਸਾਂ ਲੈ ਕੇ ਕੋਰਸ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਵਰਕ ਪਰਮਿਟ ਅਪਲਾਈ ਕੀਤਾ ਫਿਰ ਉਹਨਾਂ ਨੂੰ ਜਿਹੜਾ ਆ ਇਹ ਦੱਸਿਆ ਗਿਆ ਕਿ ਤੁਸੀਂ ਐਲੀਜੀਬਲ ਨਹੀਂ ਹੋ ਜਾਂ ਜੋ ਵੀ ਹੈਗਾ। ਤੇ ਇਹ ਜਿਹੜਾ ਸਾਡੇ ਪੁਰਾਣੇ ਇਮੀਗ੍ਰੇਸ਼ਨ ਮਿਨਿਸਟਰ ਸੀਗੇ ਉਹ ਤਾਂ ਇਹ ਕਹਿੰਦੇ ਰਹੇ ਆ ਕਿ ਅਸੀਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਬਹੁਤ ਸਾਨੂੰ ਲੋੜ ਹੈ, ਅਸੀਂ ਉਹਨਾਂ ਨੂੰ ਇਹ ਨਹੀਂ ਚਾਹੁੰਦੇ ਕਿ ਉਹ ਸਿਰਫ ਇੱਥੇ ਆ ਕੇ ਪੜ੍ਹਨ, ਅਸੀਂ ਤਾਂ ਚਾਹੁੰਦੇ ਹਾਂ ਕਿ ਉਹ ਇੱਥੇ ਆ ਕੇ ਰਹਿਣ। ਤੇ ਹੁਣ ਇਹ ਆਪਣੀ ਗੱਲਾਂ ਤੋਂ ਬਿਲਕੁਲ ਹੀ ਪਲਟਦੇ ਆ, ਜਦੋਂ ਉਹਨਾਂ ਦੀ ਫੀਸਾਂ ਵੀ ਲੈ ਲਈਆਂ, ਉਹਨਾਂ ਦਾ ਸਮਾਂ ਵੀ ਬਰਬਾਦ ਕਰ ਰਿਹਾ। ਤੇ ਮੈਨੂੰ ਲੱਗਦਾ ਕਿ ਜਿੰਨੇ ਵੀ ਕੈਨੇਡਾ ਦੇ ਸਿਟੀਜ਼ਨ ਜਾਂ ਪੀ ਆਰ ਲੋਕ ਨੇ ਆਪਣੇ ਭਾਈਚਾਰੇ ਦੇ, ਉਹਨਾਂ ਨੂੰ ਜ਼ਰੂਰ ਇਹ ਬੱਚਿਆਂ ਨੂੰ ਜਿਹੜਾ ਸਪੋਰਟ ਕਰਨਾ ਚਾਹੀਦਾ ਆ, ਮੈਂਟਲੀ ਵੀ ਜਾਂ ਜਿਸ ਵੀ ਤਰੀਕੇ ਨਾਲ ਉਹ ਕਰ ਸਕਦੇ ਆ। ਤੇ ਅਸੀਂ ਜੇ ਤੁਸੀਂ ਵੀਰ ਨੂੰ ਇਹ ਪੁੱਛ ਕੇ ਦੱਸ ਦਿਓ ਕਿ ਜਿਹੜੇ ਬਾਕੀ ਪ੍ਰੋਵਿੰਸਾਂ 'ਚ ਬੈਠੇ ਲੋਕ ਆ ਉਹ ਕਿੱਦਾਂ ਇਹਨਾਂ ਬੱਚਿਆਂ ਨੂੰ ਸਪੋਰਟ ਕਰ ਸਕਦੇ ਆ, ਤੇ ਉਹ ਜ਼ਰੂਰ ਕਰਨਾ ਚਾਹੀਦਾ।
0: ਜ਼ਰੂਰ ਜੀ, ਥੈਂਕ ਯੂ ਜ਼ਰੂਰ। ਮਹਿਕਦੀਪ ਜੀ, ਤੁਸੀਂ ਇੱਕ ਨੰਬਰ ਵੀ ਸਾਂਝਾ ਸਾਡੇ ਨਾਲ ਕਰਕੇ ਜਾਇਓ ਕਿ ਜੇ ਸਾਡਾ ਭਾਈਚਾਰਾ ਜੁੜਨਾ ਚਾਹੁੰਦਾ, ਕਿਸ ਤਰੀਕੇ ਦੀ ਹੈਲਪ ਚਾਹੀਦੀ ਆ, ਤਾਂ ਜ਼ਰੂਰ ਇੱਕ ਨੰਬਰ ਵੀ ਸਾਂਝਾ ਕਰਕੇ ਜਾਇਓ। ਸਾਡੇ ਨਾਲ ਸਟੂਡੀਓ 'ਚ ਮਾਨ ਸਾਹਿਬ ਵੀ ਨੇ। ਮਾਨ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੂਰੀ ਗੱਲਬਾਤ ਸੁਣ ਰਹੇ ਹੋ, ਤੁਹਾਡਾ ਕੀ ਟਿੱਪਣੀ ਹੈ ਜੀ?
5: ਪਹਿਲਾਂ ਤਾਂ ਭੁੱਲਰ ਸਾਹਿਬ, ਸਾਰੇ ਜੋ ਆਪਣੇ ਸਟੂਡੈਂਟ ਭਰਾ ਬੱਚੇ ਜਿਹੜੇ ਉੱਥੇ ਪ੍ਰੋਟੈਸਟ 'ਤੇ ਬੈਠੇ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ ਜਾਂ ਲੋੜਾਂ ਜੋ ਉਹਨਾਂ ਦੀ ਮੰਗ ਹੈ ਜਾਂ ਜੋ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਨਹੀਂ ਮਿਲ ਰਿਹਾ, ਪਹਿਲਾਂ ਤਾਂ ਜੀ ਮੈਂ ਉਹਨਾਂ ਨੂੰ ਬੈਸਟ ਵਿਸ਼ਿਜ਼ ਦਿੰਦਾ ਕਿ ਉਹ ਆਪਣੇ ਮੰਗਾਂ ਦੇ ਵਿੱਚ, ਆਪਣੇ ਪ੍ਰੋਟੈਸਟ ਦੇ ਵਿੱਚ ਸਫਲ ਹੋਣ। ਤੇ ਜਿੱਥੇ ਤੱਕ ਸਪੋਰਟ ਦੀ ਸਵਾਲ ਹੈ ਜੀ, ਆਪਾਂ ਪੂਰਾ ਉਹਨਾਂ ਨੂੰ ਡੱਟ ਕੇ ਸਪੋਰਟ ਕਰਦੇ ਹਾਂ। ਤੇ ਕਹਿਣ ਜਿਵੇਂ ਨਿਚੋੜ ਰਹੇ, ਗੱਲ 'ਚੋਂ ਇਹ ਨਿਕਲਦਾ ਕਿ ਜੋ ਚੀਜ਼ਾਂ ਜਾਂ ਜੋ ਸੁਪਨੇ ਲੈ ਕੇ ਬੰਦਾ ਇੱਕ ਦੇਸ਼ 'ਚ ਦੂਜੇ ਦੇਸ਼ ਦੇ ਵਿੱਚ ਆਉਂਦਾ, ਖਰਚਾ ਇੱਕ ਸਾਈਡ 'ਤੇ ਰਹਿ ਗਿਆ। ਚਲੋ ਕਿਸੇ ਨੇ ਆਪਣੇ ਘਰੋਂ ਲਾਇਆ, ਕਿਸੇ ਨੇ ਕਰਜ਼ਾ ਚੱਕ ਕੇ ਲਾਇਆ ਜਾਂ ਜੋ ਵੀ ਲਾਇਆ, ਉਹ ਗੱਲਾਂ ਛੋਟੀਆਂ ਰਹਿ ਜਾਂਦੀਆਂ ਨੇ ਜਦੋਂ ਆਪਾਂ ਆਪਣੇ ਫਿਊਚਰ ਦੀ ਗੱਲ ਸੋਚਦੇ ਹਾਂ। ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਤੁਸੀਂ ਰੂਲ ਜਾਂ ਜੋ ਤੁਹਾਡੇ ਕੋਲ ਆਪਸ਼ਨਸ ਜਦੋਂ ਤੁਸੀਂ ਇੱਕ ਦੇਸ਼ 'ਚੋਂ ਦੂਜੇ ਦੇਸ਼ ਦੇ ਵਿੱਚ ਜਾਂਦੇ ਹੋ, ਤੁਹਾਡੇ ਕੋਲ ਜੋ ਸੈੱਟ ਆਫ ਆਪਸ਼ਨਸ ਉਦੋਂ ਸੀ, ਸਰਕਾਰ ਨੂੰ ਉਹੀ ਸੈੱਟ ਆਫ ਆਪਸ਼ਨਸ ਐਕਟਿਵ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ ਨਵੇਂ ਲਈ ਤੁਸੀਂ ਚੇਂਜ ਕਰ ਸਕਦੇ ਆ। ਕਿਉਂਕਿ ਦੇਖੋ, ਇੱਕ ਇਹਦੇ ਵਿੱਚ ਮੈਂ ਗੱਲ ਹੋਰ ਜੋੜਨੀ ਚਾਹੁੰਗਾ, ਕੱਲ ਇੱਥੇ ਸਟੂਡੈਂਟ ਦੀ ਗੱਲ ਨਹੀਂ ਆਪਾਂ ਕਰਦੇ। ਹੁਣ ਕੋਈ ਵੀ ਪੀ ਆਰ ਆ ਜਾਂ ਕੋਈ ਵੀ ਸਿਟੀਜ਼ਨ ਆ, ਉਹਨਾਂ ਦਾ ਮਤ ਉਹਨਾਂ ਅੱਜ ਦੇ ਟਾਈਮ ਦੇ ਵਿੱਚ ਇਹ ਹੁੰਦਾ ਕਿ ਵੀ ਠੀਕ ਹੈ, ਰੱਬ ਨਾ ਕਰੇ ਕੱਲ ਨੂੰ ਰੂਲ ਚੇਂਜ ਹੋ ਗਿਆ ਵੀ ਜਿਹੜੇ ਵੀ ਜਿਹੜੇ ਦੇਸ਼ ਚੋਂ ਆਏ ਸੀ ਮੁੜ ਜਾਓ, ਫਿਰ ਕੀ ਆਪਾਂ ਆਪਣੇ ਬੈਚ ਆ ਕੇ ਮੁੜ ਜਾਵਾਂਗੇ? ਨਹੀਂ, ਆਪਾਂ ਵੀ ਪ੍ਰੋਟੈਸਟ ਕਰਾਂਗੇ ਜੀ, ਨਹੀਂ ਤੁਸੀਂ ਉਦੋਂ ਪੀਆਰ ਦਿੱਤੀ ਸੀ,
0: ਕਈ ਲੋਕ ਨੇ ਪੀਆਰ ਸਟੇਟਸ ਨੂੰ ਹੀ ਕੰਟੀਨਿਊ ਕਰ ਰਹੇ ਨੇ, ਸਿਟੀਜ਼ਨ ਨਹੀਂ ਲੈ ਰਹੇ।
5: ਹਾਂਜੀ,
0: ਤੇ ਜੇ ਉਹਨੂੰ ਕੱਲ ਨੂੰ ਰੂਲ ਆ ਜਾਵੇ ਭਾਈ ਪੀਆਰ ਉਹ ਆ ਜਿਹੜੇ ਸਿਟੀਜ਼ਨ ਉਹੀ ਰਹਿ ਸਕਦੇ,
5: ਹਾਂਜੀ ਹਾਂਜੀ,
0: ਤੇ ਉਹ ਫਿਰ ਉਹਨਾਂ ਨੂੰ ਵੀ ਲੱਗੂ,
5: ਫਿਰ ਆਪਾਂ ਉਸੇ ਕੰਡੀਸ਼ਨ ਦੇ ਵਿੱਚ ਉਸੇ ਕੈਟਾਗਰੀ ਚ ਆਪਾਂ ਆ ਜਾਵਾਂਗੇ।
0: ਅਮਰਦੀਪ ਜੀ ਨੇ ਸਾਡੇ ਨਾਲ ਕੋਲ ਬਾਈ ਜੀ, ਸਤਿ ਸ਼੍ਰੀ ਅਕਾਲ।
6: ਹਾਂਜੀ ਭਾਜੀ, ਵਾਹਿਗੁਰੂ ਜੀ ਖਾਲਸਾ,
0: ਵਾਹਿਗੁਰੂ ਜੀ ਫਤਿਹ।
6: ਹਾਂਜੀ ਭਾਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਇੱਥੇ ਦੀ ਕੈਨੇਡਾ ਦੀ ਇਮੀਗ੍ਰੇਸ਼ਨ ਆ, ਇਹਦੇ ਵਿੱਚ ਬਿਲਕੁਲ ਵੀ ਟ੍ਰਾਂਸਪੇਰੈਂਸੀ ਨਹੀਂ ਹੈਗੀ। ਤੁਸੀਂ ਇਹ ਦੇਖੋ ਵੀ ਅੱਜ ਰੂਲ ਕੁਛ ਹੋਰ ਚੱਲ ਰਿਹਾ, ਉਹਦੇ ਅੰਡਰ ਬੰਦੇ ਜਿਹੜੇ ਆ ਐਨਰੋਲ ਹੋ ਜਾਂਦੇ ਆ ਨਾ, ਤੇ ਚੱਲਦੇ ਹੋਏ ਪ੍ਰੋਗਰਾਮਾਂ ਦੇ ਵਿੱਚ ਰੂਲ ਬਦਲ ਦਿੱਤੇ ਜਾਂਦੇ ਆ, ਤੇ ਉਹ ਅਸੀਂ ਦੇਖਦੇ ਆ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ 3-4 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਨਾ ਕੀ ਚੱਲ ਰਿਹਾ, ਪ੍ਰੋਟੈਸਟ ਤੇ ਪ੍ਰੋਟੈਸਟ ਹੋ ਰਿਹਾ। ਸੋ ਉਹਦੇ ਵਿੱਚ 20 ਸਾਲਾਂ ਤੋਂ ਅਸੀਂ ਦੇਖਦੇ ਹਾਂ ਵੀ ਕੀ ਹਿਸਾਬ ਕਿਤਾਬ ਇੱਥੇ ਹੋ ਰਿਹਾ ਨਾ, ਪਰ ਪਿਛਲੇ 3-4 ਸਾਲਾਂ 'ਚ ਤੁਸੀਂ ਦੇਖੋਗੇ ਮਾਹੌਲ ਜ਼ਿਆਦਾ ਹੀ ਹੋ ਗਿਆ, ਮਾਹੌਲ ਜ਼ਿਆਦਾ ਹੀ ਇੰਨਾ ਭੱਗ ਗਿਆ, ਅੱਗੇ ਇੱਦਾਂ ਇੰਨੇ ਪ੍ਰੋਟੈਸਟ ਨਹੀਂ ਹੁੰਦੇ ਸੀਗੇ ਜਿਸ ਹਿਸਾਬ ਨਾਲ ਹੁਣ ਹੋਣ ਲੱਗ ਗਏ। ਸੋ ਆਹ ਚੀਜ਼ ਤਾਂ ਨਵੀਂ ਸੁਣੀ ਆ ਜਿਹੜੀ ਹੁਣ ਮਸਲਾ ਉੱਠਿਆ ਵੀ ਸਾਰਿਆਂ ਨੂੰ ਪਤਾ ਹੈ ਵੀ ਯਾਰ ਸਟੱਡੀ ਕਰਨ ਬੱਚਾ ਗਿਆ ਉੱਥੇ ਤਾਂ ਉਸ ਤੋਂ ਬਾਅਦ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ, ਤੇ ਹੁਣ ਇਹਨਾਂ ਨੇ ਆਹ ਨਵਾਂ ਹੀ ਇਹਨਾਂ ਕਰਤਾ ਵੀ ਨਹੀਂ ਦੇਣਾ। ਠੀਕ ਆ, ਤੁਸੀਂ ਰੂਲ ਚੇਂਜ ਕੀਤਾ, ਪਰ ਜਿਹੜੇ ਆ ਰਹੇ ਬੰਦੇ ਨੇ ਉਹਨਾਂ ਵਾਸਤੇ ਰੂਲ ਚੇਂਜ ਕਰ ਦੋ, ਪਰ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਆ ਜਿਹਨਾਂ ਨੂੰ ਤੁਸੀਂ ਇਹ ਕਹਿ ਕੇ ਸੱਦਿਆ ਸੀ, ਜਿਹੜੀ ਗੱਲ ਵੀ ਹੁੰਦੀ ਨਾ ਵੀ ਸੱਦੇ ਤਾਂ ਨਹੀਂ ਸੀਗੇ, ਐਡਵਰਟਾਈਜਮੈਂਟਸ ਕਰਦੇ ਆ। ਤੁਸੀਂ ਇਹ ਦੇਖੋ ਵੀ ਹੁਣ ਇੰਡੀਆ ਦੇ ਵਿੱਚ ਜਾ ਕੇ ਐਡਵਰਟਾਈਜਮੈਂਟਸ ਕੀਤੀਆਂ ਗਈਆਂ, ਹੁਣ ਉੱਥੇ ਤੁਸੀਂ ਇਹ ਦੇਖ ਲਓ ਵੀ ਜਿਹੜਾ ਹਾਈ ਕਮਿਸ਼ਨਰ ਆਫ ਕੈਨੇਡਾ ਆ ਉਹ ਵੀ ਉੱਥੇ ਜਾ ਕੇ ਮਿੰਨਤਾਂ ਪਾਉਂਦਾ ਵੀ ਇੰਡੀਆ ਦੇ ਸਟੂਡੈਂਟ ਨੂੰ ਵੀ ਆਓ ਤੁਸੀਂ, ਆਹ ਹੁਣ ਦੀ ਗੱਲ ਆ। ਤੇ ਤੁਸੀਂ ਇਹ ਪਹਿਲੇ ਵਾਲਿਆਂ ਨੂੰ ਕੱਢਣ ਨੂੰ ਫਿਰਦੇ ਆ, ਤੇ ਜਿਹੜੇ ਹੁਣ ਨਵੇਂ ਵਾਲੇ ਆ ਜਿਹੜੇ ਨਵੇਂ ਸੱਦ ਰਹੇ ਆ ਤੇ ਜਿਹੜੇ ਪੁਰਾਣੇ ਆਏ ਹੋਏ ਆ ਤੁਸੀਂ ਉਹਨਾਂ ਨੂੰ ਤੰਗ ਕਰ ਰਹੇ ਆ ਨਾ, ਤੇ ਉਹਨਾਂ ਜਿਹੜੇ ਆਪਣੇ ਆਪਣੇ ਕੰਸਲਟੈਂਟਸ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਮਿਸ ਇਨਫੋਰਮੇਸ਼ਨ ਨਾ ਫੈਲਾਓ। ਮੈਂ ਬਹੁਤ ਵੀਡੀਓ ਦੇਖੀਆਂ ਸਵੇਰ ਦੀਆਂ ਜਿਹਦੇ ਵਿੱਚ ਇਹ ਚੀਜ਼ ਚੱਲ ਰਹੀ ਆ ਕਿ ਉਹਨਾਂ ਦਾ ਮਸਲਾ ਹੱਲ ਹੋ ਗਿਆ ਵੀ ਰੀਕੰਸਲਟੇਸ਼ਨ ਪਾਉਂਦੇ ਆ ਤੇ ਉਹਦੇ ਵਿੱਚ ਨਿਕਲ ਜਾਂਦਾ, ਤੇ ਤੁਸੀਂ ਦੇਖੋ ਵੀ ਉਹਦੇ ਵਿੱਚ ਨਹੀਂ ਜੇ ਮਸਲਾ ਹੱਲ ਹੋਇਆ ਤਾਂ ਹੀ ਬੈਠੇ ਹੋਣਗੇ ਬੇਚਾਰੇ ਹਜੇ ਤੱਕ ਨਾ। ਤੇ ਇੱਕ ਉਹਨਾਂ ਨੂੰ ਸਟੱਡੀ ਆਫਰ ਕੀਤੀ ਜਾ ਰਹੀ ਹੈ ਵਾਰ ਵਾਰ ਵੀ ਤੁਹਾਨੂੰ ਅਸੀਂ ਫ੍ਰੀ ਦੇ ਵਿੱਚ ਆਫਰ ਲੈਟਰ ਦਵਾ ਦਿੰਦੇ ਹਾਂ, ਇਹ ਬਾਈ ਜੀ ਕੋਈ ਮਸਲੇ ਦਾ ਹੱਲ ਨਹੀਂ ਹੈਗਾ, ਸਟੱਡੀ ਉਹਨਾਂ ਨੇ ਪਹਿਲਾਂ ਵੀ ਕੀਤੀ ਆ, ਸਟੱਡੀ ਓਕੇ ਕਰ ਲੈਣਗੇ। ਤੇ ਉਹਨਾਂ ਨੂੰ ਮਸਲਾ ਤਾਂ ਇਹ ਖੜਾ ਹੋਇਆ ਵੀ ਉਹਨਾਂ ਨੇ ਆਪਣੇ 2-2.5 ਸਾਲ ਗਾਲੇ ਆ, ਫੀਸ ਦਿੱਤੀ ਆ, ਪੜ੍ਹੇ ਆ ਨਾ, ਹੁਣ ਸੌਖੇ ਹੋਣ ਦਾ ਟਾਈਮ ਆਇਆ ਸੀ ਕਿ ਵਰਕ ਪਰਮਿਟ ਮਿਲੂਗਾ, ਹੁਣ ਉਹ ਔਖੇ ਹੋ ਗਿਆ। ਸੋ ਸਾਡੀ ਸਾਰੀ ਕਮਿਊਨਿਟੀ ਨੂੰ ਚਾਹੀਦਾ ਸੀ ਉਹਨਾਂ ਦਾ
7: ਨਾਲ ਖੜੀਏ ਕਮਿਊਨਿਟੀ ਦੇ, ਕਿਉਂਕਿ ਮਤਲਬ ਜੇ ਆਪਾਂ ਬਹੁਤ ਟਾਈਮ ਤੋਂ ਸੁਣਦੇ ਹਾਂ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ, ਸਾਨੂੰ ਬਹੁਤ ਚੰਗੀ ਤਰੀਕੇ ਨਾਲ ਪਤਾ ਵੀ ਬਹੁਤ ਵੱਡਾ ਨੰਬਰ ਜਿਹੜਾ ਪੰਜਾਬੀਆਂ ਦਾ ਇਹ ਕੰਟਰੀ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਆਇਆ ਤੇ ਉਹ ਆਏ ਚੰਗੇ ਭਵਿੱਖ ਲਈ ਆ। ਤੇ ਇਸ ਵਕਤ ਸਾਡੀ ਮਤਲਬ ਮੈਂ ਤਾਂ ਇਹ ਕਹੂੰਗਾ ਵੀ ਸਾਡੀ ਕਮਿਊਨਿਟੀ ਨੂੰ ਸਾਡੀ ਬਾਂਹ ਫੜਨੀ ਚਾਹੀਦੀ ਆ। ਤੇ ਜਿਹੜਾ ਨੰਬਰ ਦੀ ਮੈਂ ਨੰਬਰ ਬੋਲ ਦਿੰਦਾ, ਤੁਸੀਂ ਨੰਬਰ ਨੋਟ ਡਾਊਨ ਕਰ ਲਓ, 437-437
0: 4-37-9-84 ਕੀ ਨਾਮ ਇਹਨਾਂ ਦਾ?
7: ਸਿਕੰਦਰ ਸਿੰਘ।
0: ਸਿਕੰਦਰ ਸਿੰਘ, ਠੀਕ ਹੈ ਜੀ, ਜ਼ਰੂਰ ਅਸੀਂ ਕਾਲ ਬਾਤ ਕਰਾਂਗੇ। ਥੈਂਕ ਯੂ, ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਤੁਹਾਡਾ ਟਾਈਮ ਦੇਣ ਦੇ ਲਈ। ਦੋਸਤੋ, ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਇਹ ਟੌਪਿਕ ਤੇ ਵੀ ਅੱਗੇ ਗੱਲਬਾਤ ਕਰਾਂਗੇ, ਤੁਹਾਡੀ ਕੋਈ ਟਿੱਪਣੀ ਆ ਤਾਂ ਤੁਸੀਂ ਕੋਈ ਮਤ ਦੇਣਾ ਚਾਹੁੰਦੇ ਹੋ, ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਸਟੂਡੀਓ ਕਾਲ ਕਰ ਸਕਦੇ ਹੋ, ਨੰਬਰ ਆ 416-233-6868 ਬਾਈ ਸੁੱਖ ਜੀ ਕਾਫੀ ਲੰਬੇ ਟਾਈਮ ਤੋਂ ਹੋਲਡ ਤੇ ਨੇ, ਬਾਈ ਜੀ ਮਾਫੀ ਚਾਹੁੰਦੇ ਆ ਤੇ ਸਤਿ ਸ਼੍ਰੀ ਅਕਾਲ ਜੀ, ਆਈ ਐਨ ਵੈਲਕਮ।
8: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਪੁਲਰ ਸਾਹਿਬ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ, ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਹੋ ਚੁੱਕੀ ਆ, ਤੇ ਅੱਜ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਪਰਿਵਾਰਾਂ ਲਈ ਓਪਨ ਆ। ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਿਹੜੇ ਤੰਬੂ ਟੈਂਟ ਸੇਲ ਦੇ ਵਿੱਚੋਂ ਕਲੀਅਰ ਆਊਟ ਕੀਤੇ ਜਾ ਰਹੇ ਆ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਅੰਡਰ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਹ 'ਚ ਬਹੁਤ ਸਾਰੇ ਰਿਕਲਾਈਨਰ ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਘੁਮਾ ਲਓ ਗੱਡੀਆਂ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਵੱਲੋਂ ਤੰਬੂ ਟੈਂਟ ਸੇਲ ਤੇ ਬਾਈ ਜੀ ਇੱਕ ਮਿੰਟ। ਮੈਂ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦੇਣ ਲੱਗਾ। ਟੂ ਸੀਟਰ ਰਿਕਲਾਈਨਰ ਜਿਹਨਾਂ ਪਰਿਵਾਰਾਂ ਨੇ ਟੂ ਸੀਟਰ ਰਿਕਲਾਈਨਰ ਲੈਣੀ ਆ, ਜਿਹਦੀ ਰੈਗੂਲਰ ਕੀਮਤ 1,200 ਡਾਲਰ ਸੀ, ਇੱਕੋ ਹੀ ਪਰਿਵਾਰ ਨੂੰ ਮਿਲਣੀ ਆ। ਫੈਬਰਿਕ ਦੀ ਟੂ ਸੀਟਰ ਰਿਕਲਾਈਨਰ, ਦੋ ਰਿਕਲਾਈਨਰ ਵੀ ਹੋਣਗੇ, ਦੋ ਸੀਟਰ ਫੈਬਰਿਕ ਰਿਕਲਾਈਨਰ ਲਫ਼ਜ਼ ਟੂ ਸੀਟਰ ਦੋ ਰਿਕਲਾਈਨਰ ਨਾ, ਟੂ ਸੀਟਰ ਰਿਕਲਾਈਨਰ ਲਫ਼ਜ਼ ਟੂ ਸੀਟਰ ਰਿਕਲਾਈਨਰ ਲਫ਼ਜ਼ ਸਿਰਫ ਇੱਕੋ ਹੀ ਪਰਿਵਾਰ ਨੂੰ ਮਿਲਣੀ, ਜਿਹੜੀ ਰਾਈਟ ਵੇ ਸੜਕ ਸਟੋਰ ਆ ਜਾਣਗੇ। ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦੇ ਵਿੱਚ ਟੂ ਸੀਟਰ ਦੋ ਰਿਕਲਾਈਨਰ ਨਾਲ ਲਫ਼ਜ਼ ਸੀਟ ਸਿਰਫ $99, ਇਕੱਲੇ $99, $99, $99, $99, $99 ਦੀ ਟੂ ਸੀਟਰ ਦੋ ਰਿਕਲਾਈਨਰ ਨਾਲ ਲਫ਼ਜ਼ ਸੀਟ ਮਿਲੂਗੀ ਇੱਕੋ ਹੀ ਪਰਿਵਾਰ ਨੂੰ, ਜਿਹੜਾ ਰਾਈਟ ਵੇ ਆ ਕੇ ਲੈ ਜੂਗਾ। ਚੱਕ ਕੇ ਲੈ ਜਾਓ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦੇ ਵਿੱਚੋਂ ਕਮਾ ਲਓ ਗੱਡੀਆਂ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਹੈ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, ਟੂ ਸੀਟਰ ਲਫ਼ਜ਼ ਸੀਟ ਦੋ ਰਿਕਲਾਈਨਰ ਦੇ ਨਾਲ ਸਿਰਫ $99, $99, $99 ਨਾਲ ਇੱਕੋ ਹੀ ਪਰਿਵਾਰ ਨੂੰ ਮਿਲਣੀ ਆ। ਸੋ ਰਾਈਟ ਵੇ ਕਮਾ ਲਓ ਗੱਡੀਆਂ। 294 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਪੁਲਰ ਸਾਹਿਬ।

0: ਇਹ ਸਿੰਪਲ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਆ ਕਿ ਜਦੋਂ ਜਿਹੜੇ ਬੰਦਾ ਜਦੋਂ ਪਾਲਿਸੀ ਕੋਈ ਸਾਈਨ ਕਰਦਾ ਉਦੋਂ ਜਿਹੜੇ ਰੂਲ ਨੇ ਉਹ ਉਹਨਾਂ ਲਈ ਹੀ ਰਹਿਣੇ ਚਾਹੀਦੇ ਨੇ ਅਤੇ ਜਦੋਂ ਬਦਲਦੇ ਨੇ ਉਹ ਇੰਪੈਕਟ ਉਦੋਂ ਹੁੰਦਾ ਕਿ ਫਰੋਮ ਨਾਓ ਔਨਵਰਡਸ ਕਿ ਜਿਹੜਾ ਇਹ ਕਾਲਜ 'ਚ ਐਡਮਿਸ਼ਨ ਲਊਗਾ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਜਾਂ ਹੈ ਨਾ।
1: ਹਾਂਜੀ, ਜਦੋਂ ਆਪਾਂ ਦੇਖੋ ਕਾਲਜ ਦੇ ਵਿੱਚ ਐਡਮਿਸ਼ਨ ਲੈਂਦੇ ਹਾਂ ਜਦੋਂ ਆਪਾਂ ਇੰਡੀਆ ਦੇ ਵਿੱਚ ਇੱਧਰ ਦੇਖਦੇ ਹਾਂ ਤਾਂ ਆਪਾਂ ਨੂੰ ਪਤਾ ਹੁੰਦਾ ਕਿ ਮੇਰੇ ਇੰਨੇ ਸਾਲ ਦੀ ਸਟੱਡੀ ਆ, ਇੰਨੇ ਸਾਲ ਦਾ ਮੈਨੂੰ ਵਰਕ ਪਰਮਿਟ ਮਿਲ ਜੂਗਾ, ਮੇਰੇ ਕੋਲ ਆਹ ਆਪਸ਼ਨਾਂ ਨੇ, ਜੇ ਮੈਨੂੰ ਸਹੀ ਲੱਗਦਾ ਤਾਂ ਮੈਂ ਫੀਸ ਭਰ ਕੇ ਮੈਂ ਇੱਧਰ ਆ ਜੂੰਗਾ, ਮੈਂ ਆਪਣਾ ਹੈ ਨਾ ਫਿਊਚਰ ਬਾਰੇ ਸੋਚੂੰਗਾ। ਮੈਂ ਇੰਡੀਆ ਦੇ ਵਿੱਚ ਬੈਠਾ ਮੈਨੂੰ ਕੋਈ ਕਹੇ ਕਿ ਵੀ ਜੀ ਤੁਸੀਂ ਆ ਸਕਦੇ ਹੋ, ਤੁਸੀਂ ਸਿਰਫ ਪੜ੍ਹ ਸਕਦੇ ਹੋ ਪਰ ਤੁਸੀਂ ਪੱਕਾ ਇਸ ਕੰਟਰੀ 'ਚ ਰਹਿ ਨਹੀਂ ਸਕਦੇ, ਜੋ ਕਿ ਅੱਜ ਦੀ ਸਿਚੁਏਸ਼ਨ ਆ। ਤਾਂ ਹੀ
0: ਪਹਿਲੇ ਸੋਚੂ ਮੈਂ ਆਉਣਾ ਜਾਂ ਨਹੀਂ ਆਉਣਾ।
1: ਹਾਂਜੀ, ਅਤੇ ਤਾਂ ਹੀ ਇੱਧਰ ਅੱਜ ਕੱਲ੍ਹ ਕੋਈ ਆਉਂਦਾ ਨਹੀਂ ਹੈਗਾ ਜੀ, ਕਾਰਨ ਇਹ ਹੈ ਕਿ ਜਦ ਆਪਣਾ ਫਿਊਚਰ ਹੀ ਨਹੀਂ ਇੱਧਰ ਹੈਗਾ ਤਾਂ ਆਪਾਂ ਆਪਣੀ ਜ਼ਿੰਦਗੀ ਦੇ 3-4 ਸਾਲ ਇੱਧਰ ਕਿਉਂ ਦਈਏ। ਪਰ ਗੱਲ ਇਹ ਹੁੰਦੀ ਹੈ ਕਿ ਵੀ ਹੁਣ ਜਦੋਂ ਆਪਾਂ ਉੱਧਰੋਂ ਆਉਂਦੇ ਹਾਂ, ਜਿਹੜੇ ਆਪਾਂ ਨੂੰ ਗੱਲਾਂ ਬਾਤਾਂ ਉਹਨਾਂ ਨੇ ਦਿਖਾਈਆਂ ਹੋਈਆਂ ਨਾ, ਜਿਹੜੀ ਆਪਾਂ ਨੇ ਉਹਨਾਂ ਨੂੰ ਆਪਸ਼ਨਾਂ ਦਿੱਤੀਆਂ ਹੋਈਆਂ ਨੇ, ਕਿ ਉਹ ਤੁਹਾਡੇ ਕੋਲ ਐਕਟਿਵ ਹੈਗੀਆਂ ਨੇ ਜਾਂ ਨਹੀਂ ਹੈਗੀਆਂ, ਜੇ ਹੈਗੀਆਂ ਨੇ ਤਾਂ ਤੁਸੀਂ ਉਹ ਆਪਸ਼ਨ ਨੂੰ ਐਕਟਿਵ ਰੱਖੋ। ਬੱਚਿਆਂ ਨੂੰ, ਬੱਚਿਆਂ ਦੇ ਫਿਊਚਰ ਨਾਲ ਤੁਸੀਂ ਇੰਨਾ ਉਹ ਨਾ ਕਰੋ ਕਿ ਵੀ ਬੱਚਾ ਕਨਫਿਊਜ਼ ਹੋ ਜਾਵੇ, ਹੁਣ ਮੈਂ ਪੜ੍ਹਾਂ, ਮੈਂ ਕੰਮ ਕਰਾਂ, ਮੈਂ ਪ੍ਰੋਟੈਸਟ 'ਤੇ ਜਾਵਾਂ, ਮੈਂ ਆਪਦੇ ਫਿਊਚਰ ਮੈਂ ਫਿਊਚਰ 'ਚ ਜਾਵਾਂ ਕਿੱਥੇ।
0: ਬਿਲਕੁਲ ਟਰੂ ਜੀ, ਇਹ ਨਾ ਜਦੋਂ ਜਿੱਥੋਂ ਕਿ ਮੈਂ ਵੀ ਆਪਦਾ ਐਨਾਲਾਈਜ਼ ਕੀਤਾ, ਇੱਕ ਵਾਰ ਪਹਿਲਾਂ ਵੀ ਸ਼ੇਅਰ ਕੀਤਾ ਸੀ,
1: ਹਾਂਜੀ
0: 2017-18 ਤੱਕ ਐਵਰੀਥਿੰਗ ਫਾਈਨ ਚੱਲ ਰਿਹਾ ਸੀ। ਜਦੋਂ ਕਰੋਨਾ ਆਇਆ 19-20, ਉਦੋਂ ਬਹੁਤੇ ਆਪਾਂ ਦੇਖਿਆ ਕਿ ਇੱਕ ਜਾਣੇ ਨੂੰ ਲਾਈਨ 'ਤੇ ਕਰੋਨਾ, ਪੂਰੀ ਲਾਈਨ ਨੂੰ ਕਹਿ ਦਿੰਦੇ ਸੀ ਕਿ 13 ਦਿਨਾਂ ਲਈ ਘਰੇ ਬੈਠੋ। ਉਹਦੇ ਚੱਕਰ ਦੇ ਵਿੱਚ ਅਨਇੰਪਲੋਇਮੈਂਟ ਬਹੁਤ ਹੋਈ, ਬਹੁਤ ਕੰਪਨੀਆਂ ਬੰਦ ਹੋਈਆਂ ਅਤੇ ਗੌਰਮੈਂਟ ਨੇ ਸਪੋਰਟ ਲਈ $2,000 ਪੈਸੇ ਵੰਡਣੇ ਸ਼ੁਰੂ ਕੀਤੇ।
1: ਹਾਂਜੀ ਹਾਂਜੀ,
0: ਉਹਦਾ ਮਿਸਯੂਜ਼ ਲੋਕਾਂ ਨੇ ਵੀ ਕੀਤਾ।
1: ਹਾਂਜੀ ਬਿਲਕੁਲ,
0: ਕੈਸ਼ 'ਤੇ ਕੰਮ ਕਰੀ ਗਏ, ਗੌਰਮੈਂਟ ਤੋਂ $2,000 ਐਕਸਟਰਾ ਲਈ ਗਏ, ਫਿਰ ਬਿਜ਼ਨਸਾਂ ਨੂੰ ਜਦੋਂ ਕਾਰਪੋਰੇਸ਼ਨ 'ਤੇ $40,000 ਮਿਲੇ, ਉਹ ਵੀ ਜੇ ਕਿਤੇ 2-3 ਸੀ ਉਹਨਾਂ ਨੇ ਲੱਖ ਡਾਲਰ ਗੌਰਮੈਂਟ ਤੋਂ ਲਿੱਤਾ।
1: ਬਿਲਕੁਲ ਜੀ,
0: ਹੁਣ ਜਦੋਂ ਕਰੋਨਾ ਖਤਮ ਹੋਇਆ ਤਾਂ ਗੌਰਮੈਂਟ ਨੇ ਦੇਖਿਆ ਕਿ ਖਜ਼ਾਨਾ ਤਾਂ ਖਾਲੀ ਹੋ ਗਿਆ, ਪੈਸੇ ਤਾਂ ਵੰਡੇ ਗਏ।
1: ਹਾਂਜੀ ਬਿਲਕੁਲ,
0: ਉਦੋਂ ਉਹਨਾਂ ਨੇ ਜਿਵੇਂ ਕਹਿੰਦੇ ਆ ਕਿ ਇੱਕ ਵਾਰੀ ਪੈਸਾ ਲੈ ਕੇ ਆਉਣ ਦੇ ਲਈ ਗੇਟ ਖੋਲਤੇ। ਪਹਿਲਾਂ ਹੁੰਦਾ ਸੀ ਕਿ BA MA ਗ੍ਰੈਜੂਏਸ਼ਨ ਵਾਲਾ ਬੰਦਾ ਹੀ ਆਉਂਦਾ ਸੀ, ਪਰ ਪਲੱਸ 2 ਵਾਲਾ ਰੂਲ ਉਦੋਂ ਕਿ ਆ ਜਾਓ, ਜਿਹਦੇ ਕੋਲ ਆ ਬੈਂਡ ਵੀ ਘਟਾਤੇ, 5.5 ਬੈਂਡ ਆ ਕੋਈ ਚੱਕਰ ਨਹੀਂ, ਆ ਜਾਓ 6 ਬੈਂਡ ਆ ਜਾਓ, ਪਲੱਸ 2 ਆ ਜਾਓ, ਨੰਬਰ ਘੱਟ ਵੱਧ ਨੇ ਕੋਈ ਚੱਕਰ।
1: ਹਾਂਜੀ ਹਾਂਜੀ,
0: ਉਹ ਜਦੋਂ ਹੁਣ ਫਲੱਡ, ਗੌਰਮੈਂਟ ਨੇ ਤਾਂ ਆਪਦਾ ਭਰਿਆ ਖਾਤਾ, ਖਾਲੀ ਖਾਤੇ ਨੂੰ ਭਰਨਾ ਸੀ, ਪੈਸਾ ਆ ਗਿਆ, ਸਟੂਡੈਂਟ ਆ ਗਏ, ਪਰ ਉਹ ਜਦੋਂ ਆਪਾਂ ਵੀ $40,000 ਜਿਹੜੇ ਲੋਕਾਂ ਨੇ ਲਿੱਤਾ, ਉਹ ਪੈਸਾ ਕਿਸੇ ਬਿਜ਼ਨਸ 'ਚ ਤਾਂ ਪਾਇਆ ਨਹੀਂ, ਪਾਇਆ ਤਾਂ ਰੀਅਲ ਸਟੇਟ ਦੇ ਵਿੱਚ,
1: ਰੀਅਲ ਸਟੇਟ 'ਚ ਪਿਆ।
0: ਐਂਡ ਉਹ ਸਾਰਾ ਜਦੋਂ ਹੁਣ ਜਦੋਂ ਬੱਚੇ ਇੰਨੇ ਆ ਗਏ, ਉਹਨਾਂ ਨੂੰ ਹੁਣ ਕੰਮ ਮਿਲਿਆ ਨਹੀਂ, ਕਿਉਂਕਿ ਇਹ ਤਾਂ ਹੈ ਨਹੀਂ ਕੋਈ ਨਵੇਂ ਬਿਜ਼ਨਸ ਆਏ ਸੀ, ਅਤੇ ਉਹ ਜਦੋਂ ਕੰਮ ਦੀ ਘਾਟ ਹੋਈ ਤਾਂ ਫਿਰ ਦੇਖਿਆ ਕਿ ਚੋਰੀਆਂ, ਠੱਗੀਆਂ, ਡਾਕੇ ਬਹੁਤ
1: ਜ਼ਿਆਦਾ
0: ਨਸ਼ੇ ਦੇ ਵਿੱਚ ਪੈ ਗਏ, ਆਪਾਂ ਕਹਿੰਦੇ ਹਾਂ ਕਿ ਹੋਮਲੈਸ ਵਾਂਗੂ ਫੀਲ ਕਰ ਰਹੇ ਨੇ। ਐਂਡ ਫਿਰ ਕਮਿਊਨਿਟੀ ਨੇ ਰੌਲਾ ਪਾਇਆ, ਜਾਂ ਜਿਹੜੇ ਕਿ ਕੁਝ ਮੁੰਡੇ ਤਾਂ ਹੀ ਗੱਡੀਆਂ ਘੁਮਾ ਕੇ ਪਟਾਕੇ ਮਾਰਦੇ ਨੇ, ਐਂਡ ਕੁਝ ਬੰਦੇ ਲੁੱਟਾਂ ਖੋਹਾਂ ਚੋਰੀਆਂ 'ਤੇ ਹੋ ਗਏ, ਅਤੇ ਫਿਰ ਮੰਗ ਉੱਠੀ ਫੁੱਲ ਸਟੋਪ ਲਾਉਣ ਦੀ। ਹੁਣ ਫੁੱਲ ਸਟੋਪ ਲਾਉਣਾ PR ਦੇ ਰਾਹ ਔਖੇ ਕਰਨੇ ਆ, ਉਹਦੇ ਵਿੱਚ ਕਈ ਜੈਨੂਇਨ ਬੰਦੇ ਵੀ ਰਗੜੇ ਜਾ ਰਹੇ ਨੇ, ਤੇ ਮੇਰੇ ਖਿਆਲ ਨਾਲ ਤਾਂ ਇਹੀ ਸਾਰਾ।
1: ਜ਼ਿਆਦਾਤਰ ਜੈਨੂਇਨ ਹੀ ਹੁੰਦੇ ਆ ਜੀ, ਜਿੱਦਾਂ ਹੁਣ ਤੁਸੀਂ ਕਿਹਾ ਫਲੱਡ ਗੇਟ ਖੋਲਤੇ, ਚਲੋ ਠੀਕ ਹੈ, ਇਹਨਾਂ ਨੇ ਇਮੀਗ੍ਰੇਸ਼ਨ ਬਹੁਤ ਈਜ਼ੀ ਕਰਤੀ ਸੀ ਕਰੋਨਾ ਤੋਂ ਬਾਅਦ, ਜਦੋਂ ਉਰੇ ਥੋੜੀ ਲੇਬਰ ਸ਼ੋਰਟੇਜ ਹੋਈ, ਚਲੋ ਇਹਨਾਂ ਨੂੰ ਥੋੜੀ ਇਕਨੋਮਿਕ ਹੈਲਪ ਚਾਹੀਦੀ ਸੀ, ਜਿਵੇਂ ਤੁਸੀਂ ਦੱਸਿਆ ਕਿ ਖਜ਼ਾਨਾ ਖਾਲੀ ਕਰਤਾ ਸੀਗਾ ਇਹਨਾਂ ਨੇ ਪੈਸੇ ਵੰਡ ਵੰਡ ਕੇ, ਇਹਨਾਂ ਨੂੰ ਪੈਸੇ ਲੋੜ ਸੀ, ਇਹਨਾਂ ਨੇ ਸਟੂਡੈਂਟ ਥੋੜ੍ਹੀ ਈਜ਼ੀ ਕਰਤੀ ਇਮੀਗ੍ਰੇਸ਼ਨ, ਇਕੱਲੇ ਸਟੂਡੈਂਟ ਦੀ ਗੱਲ ਨਹੀਂ ਕਰਦੇ, ਉਸ ਦੇ ਨਾਲ ਨਾਲ ਕਿਵੇਂ ਆਪਾਂ ਫੈਮਿਲੀ ਸਪੋਂਸਰਸ਼ਿਪ ਹੋ ਗਈ, ਸਪਾਊਸਲ ਸਪੋਂਸਰਸ਼ਿਪ ਹੋ ਗਈ, ਇਹ ਚੀਜ਼ਾਂ ਬਹੁਤ ਈਜ਼ੀ ਕਰਤੀਆਂ ਸੀ ਉਹ ਟਾਈਮਾਂ ਦੇ ਵਿੱਚ, ਅਤੇ ਜਿਹਦੇ ਨਾਲ ਕੀ ਹੋਇਆ ਕਿ ਇਮੀਗ੍ਰੇਸ਼ਨ ਜ਼ਿਆਦਾ ਹੋ ਗਈ, ਅਤੇ ਇੱਧਰ ਮੇਰੇ ਹਿਸਾਬ ਨਾਲ ਉਨੀ ਇਹਨਾਂ ਕੋਲ ਇਨਫਰਾਸਟਰਕਚਰ, ਉਨਾ ਇਹਨਾਂ ਕੋਲ ਉਨੀ ਇਹਨਾਂ ਨੂੰ ਲੋੜ ਨਹੀਂ ਸੀ ਜਿੰਨੇ ਇਹਨਾਂ ਨੇ ਇਮੀਗ੍ਰੈਂਟਸ ਉਦੋਂ ਇਹਨਾਂ ਨੇ ਇਨਵਾਈਟ ਕਰ ਲਏ ਜਾਂ ਬੁਲਾ ਲਏ, ਅਤੇ ਉਸ ਦੇ ਵਿੱਚ ਉਸ ਤੋਂ ਬਾਅਦ ਫਿਰ ਯੂਕਰੇਨ ਅਤੇ ਰਸ਼ੀਆ ਦਾ ਜਦੋਂ ਵਾਰ ਹੋਇਆ ਤਾਂ ਯੂਕਰੇਨ ਦੇ ਵਿੱਚੋਂ ਜਿਹੜੇ ਰਿਫਿਊਜੀਜ਼ ਐਸਲਿਮ ਲੈ ਕੇ ਆਏ ਉਹ ਇਹਨਾਂ ਨੇ ਬਹੁਤ ਖੁੱਲ੍ਹੇ ਦਿਲ ਨਾਲ ਸੱਦੇ। ਚਲੋ ਸਰਕਾਰ ਦੀਆਂ ਨੀਤੀਆਂ ਹੁੰਦੀਆਂ ਨੇ, ਆਪਾਂ ਉਹਨਾਂ 'ਤੇ ਕਮੈਂਟ ਨਹੀਂ ਕਰਦੇ, ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਬੁਲਾਉਂਦੇ ਹੋ, ਜੋ ਤੁਸੀਂ ਸੁਪਨੇ ਦਿਖਾਉਂਦੇ ਹੋ, ਜੋ ਤੁਸੀਂ ਆਪਸ਼ਨਸ ਦਿੰਦੇ ਹੋ ਜੋ ਇਮੀਗ੍ਰੈਂਟ, ਉਹ ਡਿਲੀਵਰ ਕਰੋ, ਤੁਸੀਂ ਉਹ ਚੀਜ਼ਾਂ ਤੁਹਾਡੇ ਲਈ ਪੋਸੀਬਲ ਨਹੀਂ ਹੈਗਾ, ਪਰ ਸਰਕਾਰ ਤੁਸੀਂ ਇਸ ਪਾਵਰ ਦੇ ਵਿੱਚੋਂ, ਪਰ ਤੁਹਾਡਾ ਕੰਮ ਕੀ ਹੋਇਆ ਜੇ ਤੁਸੀਂ ਉਹ ਚੀਜ਼ਾਂ ਨੂੰ ਡਿਲੀਵਰ ਨਹੀਂ ਕਰ ਪਾ ਰਹੇ, ਜੇ ਤੁਹਾਡੇ ਜੇ ਉਹ ਵੋਟ ਦੇ ਐਲੀਜੀਬਲ ਨਹੀਂ ਹੈਗੇ, ਤਾਂ ਕੀ ਤੁਸੀਂ ਸਿਰਫ ਉਹਨਾਂ ਨੂੰ ਉਰੇ ਬੁਲਾ ਕੇ ਉਹਨਾਂ ਤੋਂ ਪੈਸੇ ਲੈ ਕੇ ਤੇ ਉਹਨਾਂ ਤੋਂ ਫੀਸਾਂ ਭਰਵਾ ਕੇ ਹੁਣ ਤੁਸੀਂ ਕਹਿੰਦੇ ਵੀ ਜਾਓ ਤੁਸੀਂ ਆਪਦਾ ਆਪਦਾ ਦੇਖ ਲਓ ਜੇ ਤੋਂ ਜੋ ਬਣਦਾ ਕਰ ਲਓ ਇਹ ਮੇਰੇ ਹਿਸਾਬ ਨਾਲ ਤਾਂ ਇਹ ਧੱਕਾ ਹੀ ਹੈ
0: ਸਟੂਡੀਓ ਦਾ ਨੰਬਰ ਹੈ ਦੋਸਤੋ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ 416-233-68-68 ਮਾਨਸਾ ਬੜਾ ਵਧੀਆ ਢਿੱਡੋਂ ਬੋਲ ਰਹੇ ਨੇ ਬਹੁਤ ਚੰਗਾ ਲੱਗਿਆ ਜੀ ਤੁਹਾਡੀ ਸਪੀਚ ਸੁਣ ਕੇ 416-233-73-68 416-233-73-68 ਦਾ ਮੈਪਲ ਕਲੀਨਿਕ ਤੇ ਸੈੱਲ ਲਾਈਨ ਜੁੜ ਚੁੱਕੀ ਹੈ ਢੀਂਡਸਾ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ
2: ਸਤਿ ਸ਼੍ਰੀ ਅਕਾਲ ਬਾਈ ਜੀ ਦੋਨੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਲ ਹੀ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਢੀਂਡਸਾ ਸਾਹਿਬ ਜਿਹੜਾ ਤੁਸੀਂ ਕੱਲ ਅਨਾਊਂਸ ਕੀਤਾ ਸੀ ਕਿ ਜਿਹੜੇ ਵੀ ਪਰਿਵਾਰ ਤੁਹਾਨੂੰ ਡੀਪ ਕਲੀਨਿੰਗ ਦੇ ਲਈ ਫੁੱਲ ਹਾਊਸ ਡੀਪ ਕਲੀਨਿੰਗ ਲਈ ਕੰਟੈਕਟ ਕਰ ਰਹੇ ਨੇ ਹਰ ਇੱਕ ਨੂੰ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦੇ ਰਹੇ ਹੋ ਤੇ ਅੱਜ ਵੀ ਦੇ ਰਹੇ ਹੋ ਜੀ
2: ਬਿਲਕੁਲ ਸਰ ਜਿਹੜੇ ਵੀ ਸਰੋਤੇ ਸਾਨੂੰ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਪਾ ਕੇ ਗੱਲ ਕਰਨਗੇ ਸਾਡੇ ਨਾਲ ਉਹਨਾਂ ਨੂੰ ਹਰ ਇੱਕ ਨੂੰ ਘਰ ਦੀ ਫੁੱਲ ਹਾਊਸ ਡੀਪ ਕਲੀਨ ਦੇ ਨਾਲ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਜਮਾ ਹੀ ਫ੍ਰੀ ਦੇਵਾਂਗੇ ਜੀ ਚਾਹੇ ਤੁਸੀਂ ਉਹਦੇ ਨਾਲ ਆਪਣਾ ਜਿਹੜਾ ਹਾਰਡਵੁੱਡ ਦਾ ਫਲੋਰ ਆ ਉਹ ਕਲੀਨ ਕਰੋ ਚਾਹੇ ਤੁਸੀਂ ਕਰ ਲਓ ਰੱਗ ਕਲੀਨ ਜੀ ਮਲਟੀ ਯੂਜ਼ ਵਾਲਾ ਵੱਡਾ ਵੈਕਿਊਮ ਹੈ
0: ਸੋ ਦੋਸਤੋ 26 ਤਰੀਕ ਹੋ ਗਈ 31 ਜੁਲਾਈ ਤੱਕ ਇਹਨਾਂ ਦੀ ਇਹ ਡੀਲ ਆ ਕਾਲ ਕਰਕੇ ਰਜਿਸਟਰ ਤੁਸੀਂ ਅੱਜ ਹੋਣਾਗਾ ਕਲੀਨਿੰਗ

0: 77 647 286 0077 647 286 0077 300 ਸਾਹਿਬ ਕੁਇਕਲੀ ਇੱਕ ਵਾਰ ਆਪਣੀਆਂ ਸਰਵਿਸ ਦੇ ਨਾਮ ਦੱਸ ਦਿਓ ਜੀ, ਹੋਰ ਕਿਹੜੀ ਕਿਹੜੀ ਸਰਵਿਸ ਦਿੰਦੇ ਜੀ?
1: ਸਰਵਿਸ ਸਾਡੀਆਂ ਜੀ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਦੋਨਾਂ ਦੇ ਲਈ ਅਸੀਂ ਕਰਦੇ ਹਾਂ ਜੀ। ਸਾਡੀਆਂ ਸਰਵਿਸਿਸ ਦੇ ਵਿੱਚ ਹੈਗਾ ਜੇ ਕਿਸੇ ਨੇ ਵੀ ਘਰ ਨੂੰ ਸੋਫਟ ਵਾਸ਼ ਕਰਾਉਣਾ, ਪਾਵਰ ਵਾਸ਼ ਕਰਾਉਣਾ, ਸਾਈਡ ਵਾਕਾਂ ਵਾਸ਼ ਕਰਾਉਣੀਆਂ, ਡਰਾਈਵੇ ਵਾਸ਼ ਕਰਾਉਣਾ ਜਾਂ ਡਰਾਈਵੇ ਤੇ ਸੀਲਰ ਮਰਾਉਣਾ, ਬੈਕ ਯਾਰਡ ਕਲੀਨ ਕਰਵਾਉਣਾ ਜੀ, ਤੇ ਫਿਰ ਆਪਾਂ ਘਰ ਦੇ ਅੰਦਰ ਆ ਜਾਈਏ ਜਾਂ ਬਾਹਰੋਂ ਵਿੰਡੋਜ਼ ਕਲੀਨ ਜਿਹੜੀਆਂ ਕਰਦੇ ਹਾਂ ਉਹ 3-stage ਫਿਲਟਰੇਸ਼ਨ ਸਿਸਟਮ ਦੇ ਨਾਲ ਵਿੰਡੋਜ਼ ਕਲੀਨ ਕਰਦੇ ਹਾਂ ਜੀ। ਉਹਦੇ ਨਾਲ ਜਿਹੜੀ ਗਲਾਸ ਦੀ ਸਾਈਨਿੰਗ ਹੈ ਤੇ ਟ੍ਰਿਮਾਂ ਮਤਲਬ ਕਿ ਵੀ ਰਿਜੂਵਨੇਟ ਹੋ ਜਾਂਦੀਆਂ ਨੇ ਜੀ, ਵੀ ਪ੍ਰੋਪਰ ਘਰ ਦੀ ਲੁੱਕ ਚੇਂਜ ਹੋ ਜਾਂਦੀ ਹੈ ਟੋਟਲੀ। ਇਹ ਤੋਂ ਇਲਾਵਾ ਜੀ ਡੀਪ ਕਲੀਨਿੰਗ ਹੈ ਸਾਡੀ ਜਿਹੜੀ, ਉਹ ਪ੍ਰੀਮੀਅਮ ਡੀਪ ਕਲੀਨ ਚ ਸਾਡੀ ਟੀਮ ਪੂਰੀ ਮਾਹਰ ਹੈ, ਮਤਲਬ ਕਿ ਵੀ ਘਰ ਦਾ ਚਾਹੇ ਪੁਰਾਣਾ ਘਰ ਹੋਵੇ ਉਹਨੂੰ ਵੀ ਨਵੇਂ ਅਰਗਾ ਕੱਢ ਦਿੰਨੇ ਆ ਆਪਾਂ।
0: ਸੋ ਫੁੱਲ ਹਾਊਸ ਡੀਪ ਕਲੀਨਿੰਗ, ਜੰਕ ਰਿਮੂਵ, ਪੋਸਟ ਕੰਸਟਰਕਸ਼ਨ ਕਲੀਨਿੰਗ, ਸਾਰਾ ਕੁਝ ਤੁਸੀਂ ਕਰਦੇ ਹੋ? ਚਾਹੇ ਤੁਸੀਂ ਕਲੀਨਿੰਗ ਇਸ ਮੰਥ ਕਰਾਉਣੀ ਹੈ ਜਾਂ ਅਗਲੇ ਮੰਥ ਕਰਾਉਣੀ ਹੈ, ਅੱਜ ਕਾਲ ਕਰੋ ਤੇ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ ਨੰਬਰ ਟੂ ਕਾਲ 600।
1: ਇੱਕ ਸੋਰੀ ਤੁਹਾਨੂੰ ਇੰਟਰਪਟ ਕਰ ਰਿਹਾ, ਇੱਕ ਹੋਰ ਰਹਿ ਗਿਆ ਸੀ ਜਿਹੜਾ ਆਪਾਂ ਲੱਕੀ ਡਰਾ ਕੱਢਣ ਜਾ ਰਹੇ ਹਾਂ ਮੰਥ ਐਂਡ ਤੇ 31 July ਨੂੰ ਜੀ, ਉਹ ਤੁਸੀਂ ਕੋਈ ਵੀ ਸਰਵਿਸ ਲੈ ਕੇ ਐਨਰੋਲ ਹੋ ਸਕਦੇ ਹੋ। ਉਹਦੇ ਚ ਵੱਡੇ ਸਾਈਜ਼ ਦਾ ਡਾਇਸਨ ਦਾ ਵੈਕਿਊਮ
0: ਮੰਥ ਐਂਡ ਤੇ ਇੱਕ ਹੋਰ ਵੈਕਿਊਮ ਕਲੀਨਰ ਵੀ, ਡਾਇਸਨ ਦਾ ਵੈਕਿਊਮ ਕਲੀਨਰ ਵੀ ਫ੍ਰੀ ਕੱਢ ਰਹੇ ਹਾਂ
1: ਜੀ। ਲੱਕੀ ਡਰਾ ਕੱਢਾਂਗੇ, ਉਹਦੇ ਵਿੱਚ ਲੱਕੀ ਡਰਾ ਚ ਜਿਹੜੇ ਵੀ ਵਿਨਰ ਹੋਣਗੇ ਉਹਨਾਂ ਨੂੰ ਡਾਇਸਨ ਦਾ ਵੈਕਿਊਮ।
0: ਨੰਬਰ ਬੋਲ ਦੋ ਇੱਕ ਵਾਰੀ ਤੁਸੀਂ।
1: ਨੰਬਰ ਹੈ ਜੀ 647-286-0077 647-286-0077 647-286-0077।
0: ਬਹੁਤ ਸ਼ੁਕਰੀਆ ਬਾਈ ਜੀ। ਸੋ ਦੋਸਤੋ, ਦਾ ਮੈਪਲ ਕਲੀਨਿੰਗ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਸਕਦੇ ਹੋ। ਫੁੱਲ ਹਾਊਸ ਡੀਪ ਕਲੀਨਿੰਗ ਕਰਾਉਣੀ ਹੈ ਤਾਂ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦੇਣਗੇ। ਰਾਈਟ ਨਾਓ ਕਾਲ ਕਰ ਲਓ 647-287-0077 647-286-0077 647-286-0077। ਗੱਲਬਾਤ ਹੋ ਰਹੀ ਨੇ ਅੱਜ ਜੋ ਬੱਚਿਆਂ ਦੀ ਪ੍ਰੋਟੈਸਟ, ਕਿਉਂਕਿ ਪਹਿਲਾਂ ਇੰਡੀਆ ਦੇ ਵਿੱਚ ਦੇਖੀ, ਹੁਣ ਕੈਨੇਡਾ ਦੇ ਵਿੱਚ ਦੇਖੀ, ਮਨ ਦੁਖੀ ਹੁੰਦਾ ਸੜਕਾਂ ਤੇ ਬੈਠੇ ਬੱਚਿਆਂ ਨੂੰ ਦੇਖ ਕੇ, ਤੇ ਉਹਦੇ ਬਾਰੇ ਮਹਿਕ ਜੀ ਸਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇ ਕੇ ਗਏ ਆ। ਤੇ ਤੁਸੀਂ ਵੀ ਆਪਣੀ ਟਿੱਪਣੀ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ ਆ 416-233-7368। ਦੀਪ ਇੰਦਰ ਜੀ ਨੇ, ਬਾਈ ਜੀ ਵੈਲਕਮ ਅਗੇਨ।
2: ਹਾਂਜੀ ਭਾਜੀ, ਮੈਂ ਨਾ ਦੁਬਾਰਾ ਕੀਤਾ ਸੀਗਾ, ਆਈ ਵਾਸ ਨਾਟ ਪਲੈਨਿੰਗ, ਪਰ ਜਿੰਨੇ ਕਾਲ ਆ ਰਹੇ ਆਪਾਂ ਵਾਰੀ ਵਾਰੀ ਸਰਕਾਰਾਂ ਇਹ ਕਰਦੀਆਂ ਸਰਕਾਰਾਂ ਉਹ ਕਰਦੀਆਂ, ਮੈਂ 2 ਪੁਆਇੰਟ ਰੱਖਣਾ ਚਾਹੂੰਗਾ। ਪੰਜਾਬੀ ਕਮਿਊਨਿਟੀ ਕਿਹਾ ਹੁੰਦੇ ਸੀ ਆਪਾਂ ਕੰਟਰੀਬਿਊਟ ਕੀਤਾ, ਬਟ ਅਕਾਊਂਟੇਬਿਲਿਟੀ ਪੁਆਇੰਟ ਆਫ ਵਿਊ ਤੇ ਪਹਿਲਾ, ਐਂਡ ਮੇਰੇ ਕਾਫੀ ਦੋਸਤ ਨੇ, ਮੈਂ ਇੱਥੇ ਆ ਕੇ ਆਪ ਸਟੂਡੈਂਟ ਪੜ੍ਹਿਆ ਇਸ ਪ੍ਰੋਸੈਸ ਚ ਗਿਆ ਤੇ ਇੱਥੇ ਹੋਇਆ, ਪਹਿਲਾਂ ਬੜੀ ਵਧੀਆ ਇਮੇਜ ਹੁੰਦੀ ਸੀਗੀ, ਬੜਾ ਵਧੀਆ ਟ੍ਰੀਟ ਕੀਤਾ ਜਾਂਦਾ ਸੀ। ਰੀਸੈਂਟਲੀ ਬਹੁਤ ਆਪਦੇ ਹੀ ਡਿਫਰੈਂਟ ਕਮਿਊਨਿਟੀ ਦੇ ਲੋਕਾਂ ਤੋਂ ਕੁਸਚਨ ਆਉਂਦਾ, ਕੋਈ ਚੋਰੀ ਹੁੰਦੀ ਹੈ, ਕੋਈ ਕ੍ਰਿਮੀਨਲ ਨਿਊਜ਼ ਆਉਂਦੀ ਹੈ, ਕਿਤੇ ਲੁੱਟ ਖੋ ਹੋ ਗਈ, ਕਿਤੇ ਗੱਡੀਆਂ ਚੋਰੀ ਹੋ ਗਈਆਂ। 80% ਆਪਣੇ ਜੱਟਾਂ ਦੇ ਮੁੰਡੇ ਆ, ਪੰਜਾਬੀ ਹੈ, 80% ਇਹਨੇ, ਮੈਂ ਘੱਟ ਨੀ ਕਹਿ ਰਿਹਾ ਐਵਰੇਜ ਸਟੈਟਸ ਹੈ। ਸੈਕਿੰਡ ਥਿੰਗ, ਜਦੋਂ ਤੁਸੀਂ ਆਪਣੇ ਪੰਜਾਬ ਚ ਚਲੇ ਜਾਓ, ਪੰਜਾਬ ਚ ਆਪਾਂ ਜਾਂਦੇ ਹਾਂ, ਉੱਥੇ ਕੋਈ ਪ੍ਰਵਾਸੀ ਆ ਕੇ ਕੋਈ ਕ੍ਰਾਈਮ ਕਰਦਾ, ਆਪਾਂ ਸਾਰਾ ਪੰਜਾਬ ਖੜਾ ਹੋ ਕੇ ਮੋਰਚੇ ਲਾਉਣ ਲੱਗ ਜਾਂਦਾ ਕਿ ਨਾ ਪ੍ਰਵਾਸੀਆਂ ਨੂੰ ਕੱਢੋ, ਕਿਉਂਕਿ ਇਹ ਤੰਗ ਕਰਦੇ ਸਾਨੂੰ। ਪਰ ਜਦੋਂ ਅਸੀਂ ਪ੍ਰਵਾਸੀ ਬਣ ਕੇ ਕੈਨੇਡਾ ਚ ਆਉਂਦੇ ਹਾਂ, ਤੁਸੀਂ ਕਹਿੰਦੇ ਕਿ ਅਸੀਂ ਕ੍ਰਾਈਮ ਕਰਾਂਗੇ, ਅਸੀਂ ਐਜ਼ ਅ ਕਮਿਊਨਿਟੀ ਉਹਦੀ ਅਕਾਊਂਟੇਬਿਲਿਟੀ ਨਹੀਂ ਲਵਾਂਗੇ, ਸਾਨੂੰ ਸਿਰਫ ਸਾਡੇ ਚੰਗੇ ਕੰਮਾਂ ਦੀ ਅਕਾਊਂਟੇਬਿਲਿਟੀ ਦਿਓ,
0: ਹਜੇ ਕੋਈ ਬੰਦਾ ਮੰਨ ਲਓ ਉਹਦੇ ਟਰੱਕ ਚੋਂ ਡਰੱਗ ਫੜੀ ਗਈ, ਉਹਦਾ ਹਜੇ ਉਹ ਕੋਰਟ ਵੱਲੋਂ ਉਹ ਗਿਲਟੀ ਪ੍ਰੂਵ ਨਹੀਂ ਵੀ ਹੋਇਆ, ਪਰ ਮੀਡੀਆ ਟ੍ਰਾਇਲ ਜਿਹੜਾ ਪਹਿਲੇ ਚੱਲ ਪੈਂਦਾ, ਕਈ ਵਾਰ ਉਹ ਡਰਾਈਵਰ ਦਾ ਕਸੂਰ ਵੀ ਨਹੀਂ ਹੁੰਦਾ, ਪਰ ਖਬਰਾਂ ਫੋਟੋਆਂ ਪਹਿਲੇ ਚੱਲ ਜਾਂਦੀਆਂ ਨੇ। ਇਹ ਨਹੀਂ ਹੈਗਾ ਕਿ ਕਿਸੇ ਕ੍ਰਾਈਮ ਨੂੰ ਡਿਫੈਂਡ ਕੀਤਾ ਜਾਂਦਾ, ਕਮਿਊਨਿਟੀ ਜਾਂ ਮੀਡੀਆ ਤਾਂ ਜਦੋਂ ਕੋਈ ਨਾਮ ਆਉਂਦਾ ਉਹ ਤਾਂ ਪਹਿਲੇ ਨੰਬਰ 'ਤੇ ਖਬਰਾਂ ਪੈਂਦੀਆਂ ਨੇ, ਪੇਜਾਂ 'ਤੇ ਚੱਲਦੀਆਂ ਨੇ ਜੀ। ਕ੍ਰਾਈਮ ਨੂੰ ਕੋਈ ਡਿਫੈਂਡ ਨਹੀਂ ਕਰ ਰਿਹਾ, ਜਿਹੜੇ ਅਨਸਰ ਆਪਾਂ ਪਲਾਜ਼ਿਆਂ ਦੇ ਵਿੱਚ ਗੱਡੀਆਂ ਉੱਚੀ ਉੱਚੀ ਜਿਵੇਂ ਕਹਿੰਦੇ ਆ ਉਹ ਡੋਨਟ ਜੇ ਬਣਾਉਂਦੇ ਨੇ, ਧੂੰਆਂ ਕੱਢਦੇ ਨੇ, ਪਟਾਕੇ ਮਾਰਦੇ ਨੇ, ਉਹਦੇ ਤਾਂ ਰੇਡੀਓ ਤੇ ਵੀ ਟਾਕ ਸ਼ੋਅ ਹੁੰਦੇ ਆ, ਵੀਡੀਓ ਤੇ ਵੀ ਉਹਨਾਂ ਦਾ।
2: ਜੀ ਨਹੀਂ, ਤੁਹਾਡੀ ਗੱਲ ਸਹੀ ਹੈ, ਮੈਂ ਨਹੀਂ ਕਹਿੰਦਾ ਕਿ ਆਪਾਂ ਉਹਨੂੰ ਕ੍ਰਾਈਮ ਨੂੰ ਜਸਟੀਫਾਈ ਕਰ ਰਹੇ ਹਾਂ, ਸਿੰਪਲ ਗੱਲ ਕਹਿ ਰਹੇ ਕਿ ਇੰਨਾ ਜ਼ਿਆਦਾ ਆਪਣੇ ਲੋਕਾਂ ਦਾ ਨਾਮ ਆਉਣਾ ਨੈਗੇਟਿਵ ਚੀਜ਼ ਚ ਇਹਨਾਂ ਚੀਜ਼ਾਂ ਨੂੰ ਹੈਲਪ ਨਹੀਂ ਕਰਦਾ। ਕਈ ਵਾਰੀ ਸਟੂਡੈਂਟਸ ਇੰਨਾ ਕਰਕੇ ਵੀ ਸਫ਼ਰ ਕਰਦੇ ਆ, ਕਿਉਂਕਿ ਐਜ਼ ਅ ਕਮਿਊਨਿਟੀ ਤੁਹਾਡਾ ਨਾਮ ਨੈਗੇਟਿਵ ਚ ਇੰਨਾ ਲਾਈਮ ਲਾਈਟ ਹੋ ਰਿਹਾ, ਲੋਕ ਤੁਹਾਨੂੰ ਇੰਜਰਨਲ ਸਪੋਰਟ ਵੀ ਨੀ ਕਰਨਾ ਚਾਹੁੰਦੇ। ਜਿਹੜਾ ਤੁਹਾਡੇ ਸਾਹਮਣੇ ਜੱਜ ਬੈਠਾ ਜੋ ਕਹਿ ਰਿਹਾ ਕਿ ਮੇਰੇ ਕੋਰਟ ਚ ਯਾਰ 20 ਕੇਸ ਆਉਂਦੇ ਆ ਹਫ਼ਤੇ ਚ, ਤੇ 20 ਦੇ ਵਿੱਚੋਂ

0: ਹੋਣਾ ਤੇ ਹੀ ਨੇ ਤੇ ਫਿਰ ਮੈਂ ਹੋਰ ਇਹਨਾਂ ਨੂੰ ਕਿੰਨਾ ਓਕੇ ਕਰਨਾ, ਕਈ ਵਾਰੀ ਬਾਇਸਨੈਸ ਹੋ ਜਾਂਦੀ ਹੈ। ਸੈਕਿੰਡ ਚੀਜ਼ ਜਿਹੜੀ ਹੈਗੀ ਹੈ ਕੋਵਿਡ ਦੀ ਗੱਲ ਆਉਂਦੀ ਹੈ
1: ਜੀ, ਦੀਪਿੰਦਰ ਜੀ
0: ਪਾਲਿਸੀਜ਼ ਕੱਢਦੀਆਂ ਨੇ
1: ਜੀ,
0: ਉਹਨਾਂ ਦੀ ਕੋਈ ਗਲਤੀ ਨਹੀਂ, ਉਹ
1: ਹਰਮਨਪ੍ਰੀਤ ਨੇ ਸਾਨੂੰ ਅਗਲੇ ਕਾਲਰ ਜੀ।
2: ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਹਾਂਜੀ ਬਾਈ ਵੈਸੇ ਤਾਂ ਆਪਾਂ ਬਿਲਕੁਲ ਐਗਰੀ ਕਰਦੇ ਹਾਂ ਇਸ ਚੀਜ਼ ਨਾਲ, ਕਿਉਂਕਿ ਮੈਂ ਜਿਵੇਂ ਪਿੱਛੇ ਪਹਿਲਾਂ ਵੀ ਬਾਈ ਨੇ ਕਹੀ ਕਿ ਪੜ੍ਹਾਈ ਕਰਕੇ ਆਉਣੀ ਚਾਹੀਦੀ ਆ, ਬਈ ਸਕਿੱਲ ਜੋਬ ਹੋਵੇ ਮੇਰੇ ਕੋਲੇ, ਬਈ ਸਕਿੱਲ ਜੋਬ ਵੀ ਆ ਤੇ ਇਸ ਟਾਈਮ ਜਿੱਦਾਂ ਕਹਿ ਲਓ ਕਿ ਮੈਂ ਬਾਰਵੀਂ ਕਰਕੇ ਜ਼ਰੂਰ ਆਇਆ, ਪਰ ਮਕੈਨਿਕਾਂ ਦਾ ਵੀ ਕੁਝ ਨੀ ਬਣਦਾ ਪਿਆ ਜੇ ਤੁਹਾਨੂੰ ਸਹੀ ਗੱਲ ਦੱਸਾਂ। ਹੈ ਮੈਂ ਇੱਥੇ ਹੈਮਿਲਟਨ ਲਾਗੇ ਰਹਿੰਦਾ ਜੀ, ਤੇ ਰਹੀ ਕ੍ਰਾਈਮ ਦੀ ਗੱਲ ਜੀ, ਉਹ ਮੈਂ ਇੰਨਾ ਕਹਿਣਾ ਚਾਹੂੰਗਾ ਕਿ ਗੌਰਮੈਂਟ ਨੇ ਹਾਲਾਤ ਏਦਾਂ ਕੀਤੇ ਆ, ਇਹ ਗੌਰਮੈਂਟ ਦਾ ਵੀ ਹੱਥ ਪੂਰਾ ਵਾ, ਕਿਉਂਕਿ ਉਹ ਤਾਂ ਕਰਕੇ ਆਈ, ਇਹ 2022-23 ਤੋਂ ਬਾਹਲਾ ਸ਼ੁਰੂ ਹੋ ਗਿਆ ਕੰਮ ਜਦੋਂ ਇਹਨਾਂ ਨੇ ਨੱਥ ਪਾਉਣੀ ਪੀ ਆਰ ਤੇ ਸ਼ੁਰੂ ਕੀਤੀ, ਤੇ ਹੁਣ ਇਹ ਬੰਦੇ ਹੁਣ ਕਿਵੇਂ ਕਰਦੇ ਆ ਜਦੋਂ ਬੰਦਾ ਸਹੀ ਰਾਹ ਤੇ ਹੋਵੇ ਜੀ। ਸ਼ਾਇਦ 70-80% ਆਪਣੇ ਬੱਚੇ ਹੀ ਏਦਾਂ ਦੇ ਹੋਣਗੇ, ਮੈਂ ਵੀ ਉਹੀ ਏਜ ਆ ਹਜੇ, ਕਿ ਉਹ ਬੰਦਾ ਜਦੋਂ ਮਜਬੂਰ ਹੋ ਜਾਂਦਾ ਨਾ ਜੀ, ਉਹ ਤਾਂ ਕਰਕੇ ਇਸ ਕੰਮ ਲਈ ਨੂੰ ਫਿਰ ਕਹਿੰਦਾ ਕਿ ਯਾਰ ਮੈਂ ਜੇ ਓਦਾਂ ਨੀ ਕਮਾਈ ਕੀਤੀ ਤਾਂ ਮੈਂ ਏਦਾਂ ਕਰ ਲਾ। ਮੈਂ ਕਿਸੇ ਨੂੰ ਐ ਪ੍ਰਭਾਵਿਤ ਨੀ ਕਰ ਰਿਹਾ ਇਹ ਚੀਜ਼ ਕਰਕੇ, ਪਰ ਮੈਂ ਆਪਦਾ ਪੱਖ ਕਿ ਜਿਹੜੇ ਸਹੀ ਵੀ ਹੁੰਦੇ ਆ ਕ੍ਰਾਈਮ ਮਤਲਬ ਵੱਧ।
1: ਤੁਸੀਂ ਉਹੀ ਕਹਿੰਦੇ ਹੋ ਕਿ ਜਦੋਂ ਕੋਈ ਫੇਰ ਚਾਂਸ ਨਹੀਂ ਮਿਲਦਾ ਜਾਂ ਅਨਇੰਪਲੋਇਡ ਹੋ ਜਾਂਦਾ, ਉਹੀ ਬੱਚੇ ਕ੍ਰਾਈਮ ਦੇ ਵਿੱਚ ਜਾਂਦੇ ਨੇ। ਸਰਕਾਰ ਜੋ ਗ੍ਰਾਂਟ ਦੇ ਰਹੀ ਆ, ਜਿਹਦੇ ਵਿੱਚ ਵੀ ਬਹੁਤ ਸਾਡੇ ਨਾਲ ਅੱਜ ਜੋ ਪਰਿਵਾਰ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਬਹੁਤ ਲੋਕ ਜ਼ਰੂਰਤਮੰਦ ਨੇ, ਤੇ ਨਾਗਪਾਲ ਜੀ ਦਾ ਸੁਨੇਹਾ ਦੋਸਤੋ ਬੜਾ ਜ਼ਰੂਰੀ ਆ। ਜੇ ਤੁਹਾਨੂੰ ਜੋਬ ਨਹੀਂ ਮਿਲ ਰਹੀ, ਤੁਸੀਂ ਅਨਇੰਪਲੋਇਡ ਹੋ, ਤੁਹਾਡੀ ਇਨਕਮ 70,000 ਜਾਂ ਇਸ ਤੋਂ ਘੱਟ ਆ, ਤਾਂ ਸਰਕਾਰ ਪੈਸੇ ਵੀ ਦੇ ਰਹੀ ਆ, $1,000 ਦੇ ਰਹੀ ਆ। ਸੋ ਇਹ ਸੁਨੇਹਾ ਨਾਗਪਾਲ ਜੀ ਦੇਣਗੇ 2 ਮਿੰਟਾਂ ਦੇ ਵਿੱਚ ਸਾਡੇ ਨਾਲ। ਮਾਨ ਸਾਹਿਬ ਨੇ, ਮਾਨ ਸਾਹਿਬ ਟੈਲੀਵਿਜ਼ਨ ਫ੍ਰੀ ਜਿਹੜਾ ਤੁਸੀਂ ਅਨਾਊਂਸ ਕੀਤਾ ਸੀਗਾ ਕਿ ਬਲਾਈਂਡਸ ਤੁਸੀਂ ਲਾ ਰਹੇ ਹੋ।
3: ਹਾਂਜੀ, ਆਪਾਂ ਨੂੰ ਬਹੁਤ ਜ਼ਿਆਦਾ ਕਾਲਾਂ ਕੱਲ੍ਹ ਵੀ ਆ ਰਹੀਆਂ ਨੇ, ਅੱਜ ਸਵੇਰ ਤੋਂ ਵੀ ਫੋਨ ਤੁਸੀਂ ਦੇਖ ਰਹੇ ਹੋ, ਮੈਂ ਆਫਿਸ ਦੇ ਵਿੱਚੋਂ ਬਾਹਰ ਹੀ ਜਾ ਰਿਹਾ।
1: ਜੀ ਜੀ।
3: ਤੇ ਡੀਲ ਕੀ ਚੱਲ ਰਹੀ ਜ਼ੇਬਰਾ ਬਲਾਈਂਡਸ ਤੇ ਰੋਲਰ ਸ਼ੇਡ, ਜਿੱਥੇ ਕਿ ਆਪਾਂ 5 ਸਾਲ ਦੀ ਵਾਰੰਟੀ ਦੇ ਨਾਲ ਨਾਲ 50 ਤਰ੍ਹਾਂ ਦੀਆਂ ਕਲਰ ਆਪਸ਼ਨਸ ਦੇ ਰਹੇ ਹਾਂ। ਕਸਟਮ ਮੇਡ ਤੇ ਕੈਨੇਡੀਅਨ ਮੇਡ ਬਲਾਈਂਡਸ ਨੇ ਜੀ ਇਹ। ਪ੍ਰੀਮੀਅਮ ਕੁਆਲਿਟੀ ਹੈ ਜੀ, ਤੁਸੀਂ ਚੇਨ ਵਾਲੇ ਲਗਵਾ ਸਕਦੇ ਹੋ, ਤੁਸੀਂ ਮੋਟਰਾਈਜ਼ਡ ਜਾਂ ਰਿਮੋਟ ਕੰਟਰੋਲ ਜਾਂ ਆਪਣੇ ਫੋਨ ਤੋਂ ਐਪ ਨਾਲ ਕੰਟਰੋਲ ਕਰ ਸਕਦੇ ਹੋ।
1: 5 ਸਾਲ ਦੀ ਵਾਰੰਟੀ ਹੈ,
3: 5 ਸਾਲ ਦੀ ਵਾਰੰਟੀ ਹੈ ਜੀ।
1: ਤੇ ਆਪਣਾ 50 ਤਰ੍ਹਾਂ ਦੇ ਕਲਰ ਆਪਸ਼ਨ, ਪ੍ਰਾਈਸ ਇਹਦਾ ਹੋਲਸੇਲ ਆ ਲਈ ਹੈ।
3: ਹੋਲਸੇਲ ਦਾ ਪ੍ਰਾਈਸ ਹੈ ਜੀ, ਬਲੈਕ ਆਊਟ ਲਗਵਾਓ ਜਿਹਦੇ ਵਿੱਚ ਦੀ ਹਨੇਰਾ ਪੂਰਾ ਹਨੇਰਾ ਕਰਦੀਆਂ ਨੇ, ਤੇ ਨੋਨ ਬਲੈਕ ਆਊਟ ਲਗਵਾਓ ਜੇ ਤੁਹਾਨੂੰ ਘਰ ਦੇ ਵਿੱਚ ਥੋੜੀ ਬਹੁਤੀ ਰੋਸ਼ਨੀ ਪਸੰਦ ਹੈ। ਤੁਸੀਂ ਕਿਸੇ ਤਰ੍ਹਾਂ ਦੀ ਬਲੈਂਡ ਚੂਜ਼ ਕਰ ਸਕਦੇ ਹੋ, ਕੋਈ ਮਰਜ਼ੀ ਕਲਰ ਚੂਜ਼ ਕਰ ਸਕਦੇ ਹੋ, ਕੋਈ ਮਰਜ਼ੀ ਸਾਈਜ਼
1: ਨਾ ਆਉਣਾ ਜਾਣਾ ਵੀ ਤੁਸੀਂ ਸਾਡੇ ਘਰ ਆ ਕੇ ਵਿੰਡੋ ਮੇਅਰ ਕਰਕੇ ਸਾਨੂੰ ਕੋਟ ਦੇ ਦੋਗੇ, ਉੱਥੇ ਕਲਰ ਚੋਇਸ ਕਰਾ ਦੋਗੇ, ਸਾਰਾ ਚੀਜ਼
3: ਬਿਲਕੁਲ ਜੀ ਮੂਜ਼ ਬਲੈਂਡ ਹੋ ਜੂ। ਬਿਲਕੁਲ ਜੀ, ਮੂਜ਼ ਬਲੈਂਡਸ ਦੀ ਟੀਮ ਤੁਹਾਡੇ ਕੋਲ ਆਏਗੀ, ਸੈਂਪਲਸ ਲੈ ਕੇ ਆਏਗੀ, ਕੈਟਾਲੋਗ ਲੈ ਕੇ ਆਏਗੀ, ਤੁਹਾਨੂੰ ਕਲਰਸ ਆਪਸ਼ਨ ਦਿਖਾਈਆਂ ਜਾਣਗੀਆਂ, ਮੈਜ਼ਰਮੈਂਟ ਕਰਕੇ ਔਨ ਦਾ ਸਪੋਟ ਤੁਹਾਨੂੰ ਪ੍ਰਾਈਸ ਕੋਟ ਦਿੱਤਾ ਜਾਏਗਾ, ਤੇ ਔਨ ਦਾ ਸਪੋਟ ਤੁਹਾਡਾ ਆਰਡਰ ਕਨਫਰਮ ਕੀਤਾ ਜਾਏਗਾ। ਆਰਡਰ ਕਨਫਰਮ ਕੀਤਾ ਜਾਏਗਾ ਜੀ 50% ਫਲੈਟ ਡਿਸਕਾਊਂਟ ਤੇ, ਚਾਹੇ ਤੁਹਾਡੀਆਂ 2 ਵਿੰਡੋਆਂ ਨੇ, ਚਾਹੇ 4 ਨੇ, ਚਾਹੇ 5 ਨੇ, ਚਾਹੇ 6 ਨੇ, ਚਾਹੇ 10 ਨੇ, ਚਾਹੇ 20 ਨੇ।
1: ਸੋ ਜੇ 20 ਨੇ, ਜੇ ਪੂਰੇ ਘਰ ਦੀਆਂ ਵਿੰਡੋ ਨੇ, ਪੂਰੇ ਘਰ ਚ 10-15-20 ਨੇ, ਤਾਂ ਜਿੱਦਾਂ ਤੁਸੀਂ ਬਲਾਈਂਡ ਲੈ ਕੇ ਆਓਗੇ, ਲਾਉਣ ਆਓਗੇ,
3: ਹਾਂਜੀ,
1: ਤੁਸੀਂ ਇਕੱਲੇ ਬਲਾਈਂਡ ਨਹੀਂ ਲੈ ਕੇ ਆਉਂਦੇ,
3: ਨਹੀਂ ਜੀ,
1: ਨਾਲ ਟੈਲੀਵਿਜ਼ਨ ਵੀ ਲੈ ਕੇ ਆਓਗੇ।
3: ਬਿਲਕੁਲ ਜੀ, ਜਦੋਂ ਆਪਾਂ ਪੂਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹਾਂ, 50% ਫਲੈਟ ਡਿਸਕਾਊਂਟ ਦੇ ਨਾਲ ਨਾਲ
1: 5 ਸਾਲ ਦੀ ਵਾਰੰਟੀ ਦੇ ਨਾਲ
3: ਇੱਕ ਸਮਾਰਟ ਟੀਵੀ
1: ਫ੍ਰੀ,
3: ਬਿਲਕੁਲ ਫ੍ਰੀ, ਤੋਹਫੇ ਦੇ ਵਿੱਚ, ਇੰਸਟਾਲੇਸ਼ਨ ਵੀ ਬਿਲਕੁਲ ਫ੍ਰੀ, 647-399
1: ਬਹੁਤ ਵਾਜਬ ਰੇਟ ਨੇ। 50% ਤੁਹਾਨੂੰ ਜਿੱਥੇ ਆਫ ਮਿਲੂਗਾ, 5 ਸਾਲ ਦੀ ਵਾਰੰਟੀ ਮਿਲੂ, ਹਾਈ ਕੁਆਲਿਟੀ ਬਲਾਈਂਡ ਲੱਗਣਗੇ, ਤੇ ਨਾਲ ਟੈਲੀਵਿਜ਼ਨ ਵੀ ਫ੍ਰੀ ਦੇਣਗੇ ਜਿੰਨੀ ਅੱਜ ਕਾਲ ਆ ਜਾਣਗੀਆਂ। ਕਾਲ ਕਰ ਲਓ 647-399-4646 647-399-4646 ਬਾਈ ਕਮਲਜੀਤ ਜੀ ਸਾਡੇ ਨਾਲ ਨੇ। ਬਾਈ ਜੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਬਾਈ ਜੀ, ਤੇ ਕੀ ਹਾਲ ਚਾਲ, ਠੀਕ ਠਾਕ ਹੋ ਜੀ?
1: ਹਾਂਜੀ ਬਹੁਤ ਵਧੀਆ ਜੀ।
4: ਹਾਂਜੀ, ਮੈਂ ਇੰਡੀਆ ਬਾਰੇ ਤੁਸੀਂ ਕਰ ਰਹੇ ਸੀ ਨਾ ਗੱਲਬਾਤ, ਨਾ ਜੋ ਹੋਇਆ ਉੱਥੇ। ਹੁਣ ਦੇਖੋ, ਜਦੋਂ ਸਰਕਾਰਾਂ ਹਨਾ ਬਾਰ ਬਾਰ ਇੱਕ ਕੰਮ ਦੇ ਵਿੱਚ ਫੇਲ ਹੋਈਗਾ, ਕਿਉਂਕਿ ਪੇਪਰ ਲੀਕ ਬਹੁਤ ਵਾਰੀ ਹੋਇਆ ਨਾ ਇਹਨਾਂ ਦੇ ਟਾਈਮ ਤੇ, ਕੁਛ ਤਾਂ ਨਿਊਜ਼ ਇਹੀ ਹੈ 154 ਟਾਈਮ ਹੋਇਆ, ਕਿਉਂਕਿ ਉਹ ਤੋਂ ਬਾਅਦ ਕਈ 89 ਤੱਕ ਵੀ ਕਹਿ ਰਹੇ ਨੇ, ਬਟ ਸਟਿਲ ਔਰ 24 ਦੇ ਵਿੱਚ ਤਾਂ ਇਹਨਾਂ ਨੇ ਕਾਨੂੰਨ ਬਣਾਇਆ ਸੀਗਾ ਇਸੇ ਸਰਕਾਰ ਨੇ, ਔਰ ਉਹ ਤੋਂ ਬਾਅਦ ਉੱਤੇ ਕਾਰਵਾਈ ਕੀ ਹੋਈ? ਚਲੋ ਠੀਕ ਹੈ, ਕਾਰਵਾਈ ਨਹੀਂ ਹੋਈ, ਸਰਕਾਰਾਂ ਬਿਜੀ ਗਿਆ ਨਕੰਮੀਆਂ ਕਹਿ ਸਕਦੇ ਹਾਂ, ਪਰ ਮਸਲਾ ਇਹ ਜਦੋਂ ਸਰ ਹੁਣ ਕਿੰਨੇ ਦਿਨ ਹੋ ਗਏ, 22 ਬੱਚੇ ਜਿਹੜੇ ਕਿ ਉੱਥੇ ਦੇਸ਼ ਦਾ ਟੈਲੈਂਟ ਸੀ ਉਹ ਦੇ ਆਰ ਗੋਨ, ਉਹਨਾਂ ਦਾ ਜਵਾਬ ਦੇ ਕੌਣ ਹੈ? ਬਸ ਉੱਤੋਂ ਤੁਸੀਂ ਤਰੀਕੇ ਕਿਹੜੇ ਵਰਤ ਰਹੇ ਹੋ? ਤੁਹਾਡੀ ਪੁਲਿਸ ਆ, ਨੇਮ ਪਲੇਟ ਨੀ ਲੱਗੀ ਉਹਦੇ ਉੱਤੇ, ਕੁਛ ਨੀ ਹੈਗਾ, ਪਤਾ ਨੀ ਕੌਣ ਹੈ, ਬੰਦੇ ਮੂੰਹ ਤੇ ਮਾਸਕ ਪਾਏ ਆ ਔਰ ਗੱਲਾਂ ਮਾਰੀਆਂ, ਠੀਕ ਹੈ, ਪ੍ਰੋਟੈਸਟ ਕਰਦੇ ਹੈ, ਤੁਸੀਂ ਪਾਣੀ ਛੱਡੋ ਉਹਨਾਂ ਦੇ ਉੱਤੇ, ਜੋ ਵੀ ਕਰਦੇ ਹੋ, ਉਹਦਾ ਕੋਈ ਤਰੀਕਾ ਹੁੰਦਾ? ਵੈਸੇ ਅਸੀਂ ਦੰਬ ਜਿਹੜੇ ਮਾਰਦੇ ਹਾਂ, ਦੁਨੀਆਂ ਦੀ ਲਾਰਜੈਸਟ ਡੈਮੋਕ੍ਰੇਸੀ ਕੰਟਰੀ ਹੈ ਸਾਡੀ ਆ।
1: ਬਿਲਕੁਲ ਜੀ, ਥੈਂਕ ਯੂ ਕਮਲਜੀਤ ਜੀ, ਬਿਲਕੁਲ ਤੁਹਾਡੇ ਜਵਾਬ ਸਮਝ ਸਕਦੇ ਆ। ਜਦੋਂ ਬੱਚਿਆਂ ਦੇ ਹੱਥਾਂ ਚ ਕਿਤਾਬਾਂ ਦੀ ਜਗ੍ਹਾ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿੱਥੇ ਆਪਦਾ ਫਿਊਚਰ ਸਿਕਿਓਰ ਦੀ ਚਮਕ ਹੋਣੀ ਚਾਹੀਦੀ ਆ, ਉੱਥੇ ਅਥਰੂ ਨਿਕਲਦੇ ਨੇ, ਉਹ ਕਿਸੇ ਨੂੰ ਚੰਗੇ ਨਹੀਂ ਲੱਗਦੇ। ਬਹੁਤ ਸ਼ੁਕਰੀਆ, ਪਰ ਇਹ ਯੂਨਿਟੀ ਹੀ ਸੀ ਜੋ ਰਜਾਈਨ ਉਹਨਾਂ ਨੂੰ ਕਰਵਾ ਗਈ, ਪਰ ਹੁਣ ਇਹਦੇ ਨਾਲ ਅਸਰ ਕਿੰਨਾ ਪੈਂਦਾ? ਮੋਦੀ ਸਾਹਿਬ ਨੇ 5 ਘੰਟੇ ਪਹਿਲਾਂ ਰੀਲ ਪਾਈ, ਉਹ ਕਹਿੰਦੇ ਅਸੀਂ ਇੱਕ ਵੱਖਰੀ ਟਾਸਕ ਫੋਰਸ ਬਣਾਵਾਂਗੇ ਜਿਹਦਾ ਕੰਮ ਹੀ ਹੋਊਗਾ ਇਹ ਚੀਜ਼ ਨੂੰ ਕੰਟਰੋਲ ਕਰਨਾ। ਸ਼ੁਕਰੀਆ ਜੀ, ਮੈਂ ਸਮਾਂ ਸਮਾਪਤ ਕਰ ਲਾਂ ਜੀ।
4: ਗੱਲ ਇਹ ਹੈ ਵੀ ਜਦੋਂ ਊਚ ਨੀਚ ਹਰ ਹਰ ਜਗ੍ਹਾ ਹੁੰਦੀ ਆ, ਆਪਾਂ ਇੱਥੇ ਵੀ ਦੇਖ ਲਓ ਕਿੰਨੀਆਂ ਹੋ ਰਹੀਆਂ, ਪਰ ਜਦੋਂ ਸਰਕਾਰਾਂ ਕਾਰਵਾਈ ਨਾ ਕਰਨ, ਫਿਰ ਆਪਾਂ ਉਹਨਾਂ ਨੂੰ ਸ਼ੱਕ ਦੇ ਕੇ ਦੇਸ਼ ਦੇ ਵਿੱਚ ਜੀਉ ਲਿਆਉਣਾ ਚਾਹੀਦਾ।
1: ਸ਼ੁਕਰੀਆ ਭਾਈ ਜੀ,
4: ਕਾਰਵਾਈ ਕਰ ਰਹੀ ਆ,
1: ਥੈਂਕ ਯੂ ਕਮਲ ਜੀ,
4: ਸਾਥ ਦੇਣਾ ਚਾਹੀਦਾ।
1: ਧੰਨਵਾਦ ਜੀ, ਧੰਨਵਾਦ। ਸਟੂਡੀਓ ਨੰਬਰ 416-233-7368। ਨਾਗਪਾਲ ਜੀ, ਲੰਮਾ ਟਾਈਮ ਹੋਲਡ ਰੱਖਣਾ ਪਿਆ, ਸਤਿ ਸ਼੍ਰੀ ਅਕਾਲ ਜੀ, ਜੀ ਐਨ ਵੈਲਕਮ। ਸਤਿ
5: ਸ਼੍ਰੀ ਅਕਾਲ ਜੀ ਸਭੀ ਨੂੰ।
1: ਨਾਗਪਾਲ ਜੀ, ਅੱਜ ਸੁਨੇਹਾ ਤੁਹਾਡਾ ਦੋ ਤਰੀਕੇ ਨਾਲ ਬੜਾ ਇੰਪੋਰਟੈਂਟ ਆ। ਨੰਬਰ ਇੱਕ, ਜਿਹੜੀ ਪਿਛਲੇ ਤੁਸੀਂ ਦੱਸ ਰਹੇ ਹੋ ਕਿ 2018 ਤੋਂ ਹੀ ਸ਼ਾਇਦ ਇਹ ਗ੍ਰਾਂਟ ਸਰਕਾਰ ਦੇ ਰਹੀ ਸੀ, ਉਹਦੇ ਆਖਰੀ ਦਿਨ ਆ ਗਏ ਤੇ ਆਪਣੇ ਰੇਡੀਓ ਤੇ ਲਾਸਟ ਟਾਈਮ ਹੀ ਅਨਾਊਂਸਮੈਂਟ ਹੋ ਰਹੀ ਆ ਡੈਡਲਾਈਨ। ਤੇ ਦੂਸਰਾ, ਅੱਜ ਜਿਹੜੀ ਸਾਡੀ ਆਡੀਅੰਸ ਆ, ਅੱਜ ਪਰਿਵਾਰ ਜੁੜੇ ਹੋਏ ਨੇ, ਸਟੂਡੈਂਟ ਪ੍ਰੋਟੈਸਟ ਨੂੰ ਲੈ ਕੇ ਜੁੜੇ ਹੋਏ ਨੇ, ਬਹੁਤੀਆਂ ਫੈਮਿਲੀਜ਼ ਇੱਦਾਂ ਦੀਆਂ ਨੇ, ਸਾਨੂੰ ਜਿੰਨੀਆਂ ਕਾਲਾਂ ਅੱਜ ਪਰਿਵਾਰਾਂ ਦੀਆਂ ਆਈਆਂ, ਜਿਹੜੇ ਊਬਰ ਜਾਂ ਟਰੱਕ ਕਿੱਤੇ ਨਾਲ ਸੰਬੰਧਿਤ ਨੇ, ਜਿਹੜੇ ਇਸ ਸਮੇਂ ਚੰਗੇ, ਉਹਨਾਂ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਸਹੀ ਨਹੀਂ ਹੈਗੀ, ਐਂਡ ਬਹੁਤੇ ਪਰਿਵਾਰ ਇੱਦਾਂ ਦੇ ਨੇ ਜਿਹੜੇ, ਬਾਈ ਜੀ ਦੀ ਵੀ ਕਾਲ ਆਈ ਸੀ, ਉਹ PR ਸਟੇਟਸ 'ਤੇ ਨੇ ਪਰ ਫਾਈਨੈਂਸ਼ੀਅਲੀ ਇਨਕਮ ਸਟੇਬਲ ਨਹੀਂ ਹੈਗੀ, ਬਹੁਤ ਅਪ ਡਾਊਨ ਆ, ਹਰ ਸਾਲ ਦੇ ਵਿੱਚ ਅਪ ਡਾਊਨ ਆ, ਹਰ ਮਹੀਨੇ ਦੇ ਵਿੱਚ ਅਪ ਡਾਊਨ ਆ। ਸੋ ਜਿਹੜੇ ਪਰਿਵਾਰਾਂ ਦੀ ਇਨਕਮ $70,000 ਤੋਂ ਘੱਟ ਆ 2024 ਦੇ ਨੋਟਸ ਆਫ ਅਸੈਸਮੈਂਟ 'ਤੇ, PR ਅਤੇ ਸਿਟੀਜਨ ਜਿਹੜੇ ਹੈਗੇ ਨੇ ਅਤੇ ਇੰਗਲਿਸ਼ ਆਉਂਦੀ ਆ, ਉਹਨਾਂ ਦੇ ਲਈ ਨਾਗਪਾਲ ਜੀ ਇੱਕ ਅਵੇਅਰਨੈਸ ਲਈ ਇੱਕ ਚੀਜ਼ ਲੈ ਕੇ ਆਏ ਨੇ। ਬਾਈ ਜੀ ਦੱਸੋ ਆਪਣੀ ਜਵਾਨੀ ਕੀ ਆ?
5: ਹਾਂਜੀ, ਸੋ ਹਮਾਰੀ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ, ਆਫਿਸ ਹਮਾਰਾ ਮਿਸਿਸਾਗਾ ਮੇ ਹੈ, ਹਰ ਇੰਟਰੀ ਡੇਰੀ ਪੇ 8 ਸਾਲ ਸੇ ਹਮ ਲਾਈਕ ਸਕਿੱਲ ਡਿਵੈਲਪਮੈਂਟ ਕੋਰਸਿਸ ਮੇ ਡੀਲ ਕਰਤੇ ਹੈ। ਲਾਈਕ ਖਾਸ ਬਾਤ ਯਹ ਹੈ ਕਿ ਹਮ ਉਨ ਕੋਰਸਿਸ ਮੇ ਡੀਲ ਕਰ ਸਕਤੇ ਜਹਾਂ ਆਪਕੇ ਆਪਕੀ ਪਾਕਿਟ ਸੇ ਪੈਸੇ ਜਾਏ ਕਾਲਜ ਕੋ, ਬਟ ਨਹੀਂ, ਹਮ ਉਨ ਕੋਰਸਿਸ ਮੇ ਡੀਲ ਕਰਤੇ ਜੋ ਗਵਰਨਮੈਂਟ ਸਪੋਂਸਰਡ ਹੈ, ਗਵਰਨਮੈਂਟ ਉਨੀ ਕੋਰਸਿਸ ਕੋ ਸਪੋਂਸਰ ਕਰਤੀ ਜੋ ਇੱਕ ਕ੍ਰਾਈਟੇਰੀਆ ਫੁਲਫਿਲ ਕਰਤੇ ਹੈ, ਮਤਲਬ ਵਰਥ ਇਟ ਹੈ, ਔਰ ਬਾਕੀ ਕਹਿਤੇ ਇਸਮੇ ਆਪਕੋ ਲਾਈਕ ਗਵਰਨਮੈਂਟ ਦੀ ਫੀਸ ਪੇ ਕਰਤੀ ਕਾਲਜ ਕੀ, ਔਨ ਅਦਰ ਹੈਂਡ ਆਪਕੋ ਰਹਿਣੇ ਖਾਣੇ ਕੇ ਲਈ ਫੰਡਿੰਗ ਦੇਤੀ, ਸੀਧਾ ਆਪਕੇ ਖਾਤੇ ਮੇ ਆਤੇ ਵੋ ਪੈਸੇ ਮੇਰੇ ਖਾਤੇ ਮੇ ਨਹੀਂ ਆਤੇ। 30,000 to 100,000 ਕੀ ਫੰਡਿੰਗ ਹੈ, ਡਿਪੈਂਡ ਕਰਤਾ ਹੈ ਕਿ ਆਪਕੇ ਲਈ ਫੈਮਿਲੀ ਸਾਈਜ਼ ਕਿਤਨਾ ਹੈ, ਜਿਤਨਾ ਕਮ ਹੈ, ਜਿਤਨਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਬੱਚੇ ਜ਼ਿਆਦਾ ਹੈ, ਉਤੇ ਜ਼ਿਆਦਾ ਫੰਡਿੰਗ ਆਪਕੇ ਖਾਤੇ ਮੇ ਡਾਇਰੈਕਟ ਆਤੀ ਹੈ। ਆਜ ਇਸ ਫੰਡਿੰਗ ਕਾ ਹਾਫ ਪੋਰਸ਼ਨ ਗ੍ਰਾਂਟਸ ਹੈ, ਜੋ ਕਿ ਇਸ ਹਫਤੇ ਕੇ ਬਾਅਦ, ਮਤਲਬ 2 ਦਿਨ ਕੇ ਬਾਅਦ ਬੰਦ ਹੋਣੇ ਵਾਲਾ ਹੈ, ਕਿ ਗਵਰਨਮੈਂਟ ਆਪਣੀ ਪਾਲਿਸੀ ਚੇਂਜ ਕਰ ਰਹੀ ਹੈ।
1: ਸੋ ਨਾਗਪਾਲ ਜੀ, ਇਹਦੇ ਵਿੱਚ ਜੇ ਕੋਈ ਐਗਜ਼ਾਮਪਲ ਦੇ ਦਿਓ, ਜੇ ਫੈਮਿਲੀ ਆਫ 4 ਆ, ਐਂਡ ਕਿੰਨੇ ਕੁ ਪੈਸੇ ਆ ਜਾਣਗੇ ਗਵਰਨਮੈਂਟ ਵੱਲੋਂ?
5: ਹਾਂਜੀ, ਫੈਮਿਲੀ ਆਫ 4 ਕੋ ਅਪ ਟੂ $80,000 ਬਣ ਜਾਤਾ ਹੈ, ਉਸਮੇ ਸੇ $40,000 ਤੋਂ, ਮਤਲਬ ਆਧਾ ਹਿੱਸਾ, ਹਾਫ ਪੋਰਸ਼ਨ ਤੋਂ ਨਾਨ ਰਿਫੰਡੇਬਲ ਹੈ, ਟੈਕਸ ਫ੍ਰੀ ਗ੍ਰਾਂਟਸ ਕੇ ਰੂਪ ਮੇ ਹੋਤਾ ਹੈ, ਜੋ ਰੈਸਟ ਪੋਰਸ਼ਨ ਹੋਤਾ $40,000 ਵੋ 0% ਪੇ ਆਪਸ਼ਨਲ ਲੋਨ ਹੋਤਾ ਹੈ, ਔਰ ਲਾਈਕ ਦੋਨੋ ਕੰਬਾਈਂਡ ਕਲਾਇੰਟ ਕੇ ਖਾਤੇ ਮੇ ਜਾਤੇ ਹੈ। ਫੈਮਿਲੀ ਆਫ 4 ਹੈ, ਮਤਲਬ ਦੋ ਬੱਚੇ ਹੈ, ਤੋ ਗਵਰਨਮੈਂਟ ਜ਼ਿਆਦਾ ਫੰਡਿੰਗ ਦੇਤੀ ਹੈ। ਅਗਰ ਕੋਈ ਕਪਲ ਹੈ ਤੋ ਅਪ ਟੂ $45,000 ਆਤਾ ਹੈ, ਰਿਟਾਇਰਡ ਕਪਲ ਹੋ ਗਏ ਜੈਸੇ ਕੋਈ, ਰਾਈਟ, ਚਾਹੇ ਪੈਨਸ਼ਨ ਪੇ ਹੈ, ਡਜ਼ਨਟ ਮੈਟਰ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਫੰਡਿੰਗ ਆਪਕੇ ਅਕਾਊਂਟ ਮੇ ਆਤੀ ਹੈ ਖਰਚਾ ਚਲਾਨੇ ਕੇ ਲੀਏ।
1: ਸੋ ਕਹਿਣ ਦਾ ਭਾਵ, ਜੇ ਸਿਰਫ 3 ਕ੍ਰਾਈਟੇਰੀਆ ਦੇ ਵਿੱਚ ਆ ਕਿ ਇਨਕਮ 2024 ਦੇ ਨੋਟਿਸ ਆਫ ਅਸੈਸਮੈਂਟ ਤੇ 70,000 ਤੋਂ ਘੱਟ ਆ, PR ਤੇ ਸਿਟੀਜ਼ਨ ਨੇ ਇੰਗਲਿਸ਼ ਆਉਂਦੀ ਆ ਤਾਂ ਉਹਨਾਂ ਲਈ ਸੁਨਹਿਰੀ ਮੌਕਾ ਕਿ ਉਹ ਸੌਖੇ ਜਿਹੇ ਕੋਰਸ ਵੀ ਇਨਰੋਲ ਕਰ ਸਕਦੇ ਨੇ, ਸਕਿੱਲ ਵਾਲੇ ਕੋਰਸ ਵੀ ਅਪਲਾਈ ਕਰ ਸਕਦੇ ਨੇ, ਡਿਪੈਂਡ ਅਪੋਨ ਉਹਨਾਂ ਦੀ ਕਿਹੜੀ ਇੱਛਾ। ਪਰ ਇੱਦਾਂ ਦੇ ਇੰਨੇ ਸੌਖੇ ਕੋਰਸ ਵੀ ਤੁਸੀਂ ਦੱਸਿਆ ਸੀ ਹੈਗੇ ਨੇ ਜਿਨ੍ਹਾਂ ਦਾ ਕੋਈ ਟੈਸਟ ਹੀ ਨਹੀਂ ਹੋਣਾ, ਸਿਰਫ ਆਨਲਾਈਨ ਅਟੈਂਡੈਂਸ ਆ ਤੇ ਕੁਝ ਕੁ ਅਸਾਈਨਮੈਂਟਸ ਨੇ ਤੇ ਉਹ ਬੜਾ ਸੌਖੇ ਪੇਪਰ ਪਾਸ ਹੋ ਜਾਂਦੇ ਨੇ, ਤੇ ਗੌਰਮੈਂਟ ਨੇ ਉਹ ਪੜ੍ਹਾਈ ਕਰਨ ਦੇ ਲਈ ਈਵਨ ਕਈ ਬੱਚੇ ਨੂੰ ਬਿਲਡਿੰਗ ਦੀ, ਕਈਆਂ ਨੂੰ ਕਿਹਾ ਸੀ ਬਿਲਡਿੰਗ ਦੇ ਵਿੱਚ ਭਵਿੱਖ ਸੁਨਹਿਰਾ ਕਰੀਏ, ਅਸੀਂ PSW ਕਰੀਏ, ਅਸੀਂ ਆਹ ਕਰੀਏ, ਉਹ ਪੜ੍ਹਾਈ ਗੌਰਮੈਂਟ ਕਰਵਾ ਰਹੀ ਆ, ਫ੍ਰੀ ਦੇ ਵਿੱਚ ਕਰਵਾ ਰਹੀ ਆ, ਗ੍ਰਾਂਟ ਤੇ ਲੋਨ ਦੇ ਰਹੀ ਆ। ਐਂਡ ਕਈ ਵਾਰ ਇੰਨੇ ਸੌਖੇ ਕੋਰਸ ਬਿਜ਼ਨਸ ਦੇ, ਅਕਾਊਂਟਿੰਗ ਦੇ ਜਾਂ ਹੋਰ ਕਈ ਕੋਰਸ ਨੇ ਜਿਹਦਿਆਂ ਦੇ ਵਿੱਚ ਤੁਸੀਂ ਕਾਲਜ ਵੀ ਨਹੀਂ ਜਾਣਾ, ਘਰ ਬੈਠੇ ਹੀ ਕਲਾਸ ਲਾਉਣੀ ਆ, ਕੋਈ ਪੇਪਰ ਵੀ ਨਹੀਂ ਹੋਊਗਾ, ਪਾਸ ਵੀ ਹੋ ਜਾਓਗੇ, ਐਂਡ ਤੁਹਾਡੇ ਖਾਤੇ ਦੇ ਵਿੱਚ ਗੌਰਮੈਂਟ ਨੇ ਗ੍ਰਾਂਟ ਤੇ ਲੋਨ ਵੀ ਦੇਣੀ ਆ। ਅੱਛਾ, ਤੁਹਾਡੀ ਫੀਸ ਕਿੰਨੀ ਹੋਊਗੀ ਜੀ?
5: ਕੰਮ ਹੋਣੇ ਕੇ ਬਾਅਦ 199 ਜਾਂ 499 ਡਿਪੈਂਡਿੰਗ ਔਨ ਦਾ ਕੋਰਸ, ਕੁਛ ਕੋਰਸ ਈਜ਼ੀ ਹੈ, ਕੁਛ ਬਹੁਤ ਈਜ਼ੀ ਹੈ, ਦੈਟਸ ਇਟ। ਆਪਕੀ ਫੰਡਿੰਗ ਪੇ ਮਾਰੀ ਨਜ਼ਰ ਨਹੀਂ ਹੈ, ਸਾਫ ਤਰੀਕੇ ਸੇ ਸਾਫ ਕਾਮ 8 ਸਾਲ ਸੇ ਕਰ ਰਹੇ, ਬਹੁਤ ਕੋ ਅਸਿਸਟ ਕਰ ਚੁਕੇ, ਕੋਈ ਮੀਠੀ ਬਾਤੇ ਨਹੀਂ, ਕੋਈ ਚਲਾਕੀ ਨਹੀਂ ਹੈ ਇਸ ਕੇ ਅੰਦਰ।
1: ਸੋ ਖਾਤੇ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਆਉਣਗੇ $1,000 ਤੇ ਜਦੋਂ ਪੈਸੇ ਆ ਗਏ ਤੁਹਾਨੂੰ ਬਾਅਦ 199 ਜਾਂ 499 ਦੇ ਦੇਣਾ।
5: ਬਿਲਕੁਲ ਜੀ, ਰੀਜ਼ਨ ਇਹ ਹੈ ਕਿ ਭਾਈ ਇਸ ਕਾਮ ਮੇ ਕੋਈ ਵੀ ਸੈਟਿੰਗ ਨਹੀਂ ਹੈ, ਕੋਈ ਅਪਰੋਚ ਨਹੀਂ, ਕੋਈ ਕਾਗਜ਼ ਨਹੀਂ ਹਿਲ ਰਹੇ, ਕੋਈ ਗਲਤ ਕਾਮ ਹੈ ਹੀ ਨਹੀਂ, ਸਹੀ ਕਾਮ ਕੀ ਫੀਸ ਕਮ ਹੀ ਹੋਤੀ ਹੈ, ਉਹ ਤਾਂ ਹਮੇ ਆਦਤ ਪੜੀ ਹੋਈ ਹੈ ਗਲਤ ਕਾਮ, ਮਤਲਬ ਹਮੇ ਗਲਤ ਕਰਨੇ ਹਰ ਚੀਜ਼ ਕੋ, ਬਟ ਲੇਕਿਨ ਸਹੀ ਕਾਮ ਹੈ, ਸਹੀ ਤਰੀਕੇ
1: ਦੇ ਵਿੱਚ। ਸਿੰਗਲ ਮਦਰ ਤੇ ਜਿਹੜੇ ਜੋੜੇ ਪੈਨਸ਼ਨ ਦੇ ਉੱਤੇ ਨੇ ਬਜ਼ੁਰਗ ਜਿਹੜੇ, ਉਹ ਵੀ ਅਪਲਾਈ ਕਰ ਸਕਦੇ ਨੇ?
5: ਬਿਲਕੁਲ ਜੀ, ਏਜ ਲਿਮਿਟ ਕੁਛ ਹੈ ਨਹੀਂ, ਸਿੰਗਲ ਮਦਰ ਤੋਂ ਜ਼ਿਆਦਾ ਬੈਨੀਫਿਟ ਹੈ, ਗਵਰਨਮੈਂਟ ਕੀ ਪਾਲਿਸੀ ਹੈ, ਜੈਸੇ ਗਵਰਨਮੈਂਟ ਆਪਕੋ ਚਾਈਲਡ ਬੈਨੀਫਿਟ ਦੇਤੀ ਹੈ, ਰਿਫਿਊਜੀਸ ਪਰ ਬਿਲੀਅਨ ਡਾਲਰ ਹੋਟਲ ਦੇ ਲਗਾ ਦਿੱਤੀ ਹੈ, 1.1 billion dollars, ਵੈਸੇ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ, ਬਟ ਯੈਸ, ਫੰਡਿੰਗ ਕੇ ਦੋ ਪਾਰਟ ਹੈ, ਗ੍ਰਾਂਟ ਔਰ ਲੋਨ, ਔਰ ਗ੍ਰਾਂਟ ਬੰਦ ਹੋਣੇ ਵਾਲੀ ਹੈ 1 August ਕੇ ਬਾਅਦ, ਆਪ ਵੀ ਇਨਰੋਲ ਕਰੇ ਆਜ ਕੇ ਟਾਈਮ ਪੇ, ਅਗਰ ਆਪਕੋ 100,000 ਆ ਰਹਾ ਫੈਮਿਲੀ 5 ਕੋ, ਤੋ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ ਜੋ ਵਾਪਿਸ ਹੀ ਨਹੀਂ ਕਰਨਾ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਨੋ ਗਰੰਟਰ, ਫੰਡਿੰਗ ਆਪਕੇ ਖਾਤੇ ਮੇ ਆਤੀ, ਹਮਾਰੇ ਖਾਤੇ ਮੇ ਨਹੀਂ ਆਤੀ।
1: ਨੰਬਰ ਸਾਂਝਾ ਕਰ ਦੋ ਜੀ,
5: ਛੋਟੀ ਸਿਟੀਜ਼ ਕਾਮ ਹੋਣੇ ਕੇ ਬਾਅਦ ਹੈ, ਸ਼ੁਰੂ ਮੇ ਨਹੀਂ ਹੈ ਕੁਛ ਵੀ।
1: ਨੰਬਰ ਸਾਂਝਾ ਕਰ ਦੋ, ਨੰਬਰ ਹੈ
5: 437-264-3175, 437-264-3175, ਹੁਣੇ ਕਾਲ ਕਰੋ ਤੇ ਕੱਲ ਸਾਡੇ ਆਫਿਸ ਆਓ, ਦੋ ਦਿਨ ਰਹਿ ਗਏ ਨੇ, ਅਪਲਾਈ ਕਰੋ ਤੇ ਫੰਡਿੰਗ ਦਾ ਮਜ਼ਾ ਲਓ, ਨਜ਼ਾਰੇ ਲਓ, ਕਿਉਂਕਿ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ ਜੀ, ਪਿੱਛੇ ਨਾ ਰਹੋ, ਸਭ ਆਲਰੇਡੀ ਬਹੁਤ ਲੋਕ ਅਪਲਾਈ ਕਰ ਚੁੱਕੇ ਨੇ।
1: ਸੋ ਦੋਸਤੋ, ਕਹਿਣ ਦਾ ਭਾਵ ਤੁਸੀਂ ਕਾਲ ਕਰੋਗੇ ਫ੍ਰੀ ਦੇ ਵਿੱਚ, ਇੱਕ ਵਾਰੀ ਆਪਣਾ ਕੇਸ ਡਿਸਕਸ ਹੀ ਕਰ ਲਓ ਕਿ ਜੀ ਮੈਂ ਇੰਨੀ ਏਜਦਾ, ਮੇਰਾ ਸਟੇਟਸ ਆ ਤੇ ਇੰਨੀ ਮੇਰੀ ਇਨਕਮ ਆ, ਕਿੰਨੇ ਪੈਸੇ ਤੁਹਾਨੂੰ ਮਿਲ ਜਾਣਗੇ, ਕਿਹੜੀਆਂ ਕਿਹੜੀਆਂ ਆਪਸ਼ਨ ਤੁਹਾਡੇ ਲਈ ਨੇ। ਇਹਨਾਂ ਨੇ ਜੇ ਉਬਰ ਦਾ ਕਾਲ ਕਹਿਤਾ ਕਿ ਹਾਂਜੀ ਤੁਹਾਡਾ 40-50,000, 60-70,000, 80-90,000 ਤੱਕ ਦਾ ਤੁਹਾਨੂੰ ਪੈਸਾ ਆ ਸਕਦਾ, ਫਿਰ ਤੁਸੀਂ ਡਾਕੂਮੈਂਟ ਵੀ ਬੜੇ ਈਜ਼ੀ ਨੇ, ਤੇ ਜੇ ਇਹਨਾਂ ਨੇ ਹਾਂ ਕਹਿਤੀ, ਜ਼ਿਆਦਾਤਰ ਉਹ ਗੌਰਮੈਂਟ ਵੱਲੋਂ ਅਪਰੂਵਲ ਆ ਹੀ ਜਾਂਦੀ ਆ। ਜਦੋਂ ਅਪਰੂਵਲ ਆ ਗਈ, ਇਹਨਾਂ ਦੀ ਫੀਸ ਤਾਂ 199 ਆ, ਪਹਿਲਾਂ ਤੁਹਾਡੇ ਖਾਤੇ 'ਚ ਪੈਸੇ ਆਉਣਗੇ, ਇਦੂ ਬਾਅਦ 'ਚ ਇਹਨਾਂ ਨੂੰ 199 ਜਾਂ 499 ਨੇ। ਸੋ ਤੁਸੀਂ ਨਾਗਪਾਲ ਜੀ ਨੂੰ ਕਾਲ ਕਰੋ, ਓਵਰ ਦਾ ਕਾਲ ਹੀ ਇਹਨਾਂ ਨੇ ਤੁਹਾਨੂੰ ਚੀਜ਼ਾਂ ਐਕਸਪਲੇਨ ਕਰ ਦੇਣੀਆਂ ਨੇ। ਨੰਬਰ 437-264-3175, 437-264-3175। ਤੁਹਾਡੇ ਮਨ ਦੇ ਵਿੱਚ ਹੋਰ ਕੋਈ ਕੁਐਸਚਨ ਆ, ਡਾਇਰੈਕਟ ਨਾਗਪਾਲ ਜੀ ਨੂੰ ਪੁੱਛੋ, 437-264-3175। ਇਨਕਮ ਘੱਟ ਆ, PR ਜਾਂ ਸਿਟੀਜ਼ਨ ਨੂੰ ਇੰਗਲਿਸ਼ ਆਉਂਦੀ ਆ, ਤਾਂ ਗੌਰਮੈਂਟ ਤੁਹਾਨੂੰ ਸਪੋਰਟ ਕਰ ਰਹੀ ਆ, ਇਹ ਸਕੀਮ ਗ੍ਰਾਂਟ ਬੰਦ ਹੋਣ ਲੱਗੀ ਆ, ਰਾਈਟ ਨਾਓ ਕਾਲ ਕਰ ਲਓ 437-264-3175, 437-264-3175। ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਤੇ ਨਾਲ ਦੇ ਨਾਲ ਤੁਹਾਨੂੰ ਦੋਸਤੋ ਦੱਸ ਦਈਏ, ਤੰਬੂ ਟੈਂਟ ਸੇਲ ਜਿਹਦਾ ਅੱਜ ਆਖਰੀ ਦਿਨ ਆ, ਸੁੱਖ ਬਾਈ ਜੀ ਸਾਡੇ ਨਾਲ ਨੇ, ਸੁੱਖ ਬਾਈ ਜੀ ਆਉਂਦੋ।
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲੂ ਸਾਹਿਬ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ, ਪਰਿਵਾਰ ਬਹੁਤ ਸਾਰੇ ਫਰਨੀਚਰ ਦਾ ਫਾਇਦਾ ਲੈ ਰਹੇ ਨੇ, ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਕਲੀਅਰ ਆਊਟ ਕਰ ਰਹੇ ਹਾਂ, ਜਿਹ 'ਚ ਬਹੁਤ ਸਾਰੇ ਬੈਡਰੂਮ
7: is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੋਸਤੋ ਜੇ ਤੁਸੀਂ ਪ੍ਰੋਗਰਾਮ ਦੇ ਹਿਸਾਬ ਦੇ ਵਿੱਚ ਜੁੜੇ ਹੋ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ 4 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਆਪਣੇ ਫਰਮਾਇਸ਼ੀ ਗੀਤ ਸੰਗੀਤ ਜਾਂ ਫਿਰ ਚੱਲਦੇ ਟੋਪਿਕ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਟੂਡੀਓ ਦਾ ਨੰਬਰ ਆ 416-233-7368, 416-233-7368। ਸਟੂਡੀਓ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਮਾਨ ਸਾਹਿਬ। ਮਾਨ ਸਾਹਿਬ, ਅੱਜ ਗੱਲਾਂ ਬਾਤਾਂ ਇਕੱਲੇ ਸਟੂਡੈਂਟ ਭਾਈਚਾਰੇ ਦੀ ਨਹੀਂ ਕਰ ਰਹੇ, ਗੱਲਾਂ ਬਾਤਾਂ ਟਰਾਂਸਪੇਰੈਂਸੀ ਦੀਆਂ ਹੋ ਰਹੀਆਂ ਨੇ ਕਿ ਉਹ ਕਿਸੇ ਵੀ ਫੀਲਡ ਦੇ ਵਿੱਚ ਹੋ ਸਕਦਾ, ਤੇ ਐਕਸਪਲੋਇਟੇਸ਼ਨ ਦੀ ਗੱਲਬਾਤ ਖਾਸ ਤੌਰ ਤੇ ਜਿਹੜੇ ਬੱਚੇ ਸਾਡੇ ਨਾਲ ਕਰਦੇ ਨੇ ਕਿ ਜੀ ਅਸੀਂ ਐਕਸਪਲੋਇਟ ਹੋ ਰਹੇ ਹਾਂ, ਐਂਡ ਉਹ ਐਕਸਪਲੋਇਟੇਸ਼ਨ ਵੱਖੋ ਵੱਖ ਕੰਮਾਂ ਦੇ ਵਿੱਚ ਦੇਖੀ ਜਾਂਦੀ ਆ। ਬਹੁਤ ਸਾਰੇ ਰੈਸਟੋਰੈਂਟਾਂ ਤੇ ਸਵਾਲ ਉੱਠੇ ਨੇ, ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਤੇ ਸਵਾਲ ਉੱਠੇ ਨੇ, ਬਹੁਤ ਸਾਰੀਆਂ ਕੰਸਟਰਕਸ਼ਨ ਕੰਪਨੀਆਂ ਦੇ ਉੱਤੇ ਸਵਾਲ ਉੱਠੇ ਨੇ, ਬਹੁਤ ਸਾਰੇ ਅਲੱਗ ਅਲੱਗ ਕੈਟੇਗਰੀ ਨੇ। ਤੁਹਾਨੂੰ ਲੱਗਦਾ ਜੋ ਤੁਸੀਂ ਨਿੱਜੀ ਗਿਣਤੀ ਦੇ ਵਿੱਚ ਦੇਖਦੇ ਹੋ ਕੋਈ ਬੱਚੇ ਨਾਲ, ਹਰ ਬੱਚਾ ਕਹਿੰਦਾ ਕਹਿੰਦਾ ਯਾਰ ਮੇਰੇ ਨਾਲ ਇੱਕ ਕਦੇ ਨਾ ਕਦੇ ਤਾਂ ਇੰਸੀਡੈਂਟ ਹੁੰਦਾ ਹੀ ਆ ਵੀ ਜਿਹੜਾ ਕਹਿੰਦਾ ਕਿ ਮੈਨੂੰ ਮੇਰੇ ਬਣਦੇ ਕੰਮ ਦੇ ਪੈਸੇ ਨਹੀਂ ਮਿਲੇ।
1: ਬਿਲਕੁਲ ਜੀ, ਆਪਾਂ ਮੈਂ ਤੁਹਾਡੇ ਨਾਲ ਇੱਕ ਨਾ ਇੰਸੀਡੈਂਟ ਸ਼ੇਅਰ ਕਰਦਾ, ਪਿਛਲੇ ਤੋਂ ਪਿਛਲੇ ਹਫ਼ਤੇ ਦੀ ਗੱਲ ਆ। ਜਿਵੇਂ ਆਪਾਂ ਮੂਜ਼ ਬਲਾਈਂਡਸ ਦੇ ਵਿੱਚ ਜਦੋਂ ਆਪਾਂ ਬਲਾਈਂਡਸ ਇੰਸਟਾਲ ਕਰਨ ਜਾਂਦੇ ਹਾਂ ਤਾਂ ਕਈ ਵਾਰੀ ਜ਼ਿਆਦਾ ਆਰਡਰ ਹੁੰਦੇ ਆ ਜਾਂ ਕਈ ਵਾਰੀ ਜ਼ਿਆਦਾ ਕੰਮ ਹੁੰਦਾ ਤਾਂ ਮੈਂ ਟੈਂਪਰਰੀ ਹੈਲਪ ਲੈ ਲੈਂਦਾ, ਕਿਸੇ ਤੋਂ ਆਪਾਂ ਕਾਲ ਕਰ ਲੈਂਦੇ ਹਾਂ ਹੈ ਨਾ ਅੱਗੇ ਜਾਣ ਪਛਾਣ ਤੋਂ ਜਾਂ ਕਿਵੇਂ ਵੀ। ਤਾਂ ਮੇਰੇ ਨਾਲ ਇੱਕ ਮੁੰਡਾ ਆਇਆ, ਮੈਂ ਉਹਨੂੰ ਨਾਲ ਲੈ ਗਿਆ ਕੰਮ ਕਰਨ, ਅਤੇ ਮੈਨੂੰ ਸੀਗਾ ਕਿ ਚਲੋ ਥੋੜ੍ਹੀ ਬਹੁਤੀ ਹੈਲਪ ਬਾਈ ਕਰ ਦੇਗਾ। ਸਟੂਡੈਂਟ ਸੀਗਾ ਜਾਂ ਪਤਾ ਨਹੀਂ ਸਪਾਊਸ ਸੀਗਾ, ਮੀਨਸ ਸਟੂਡੈਂਟ ਉਹਦੀ ਵਾਈਫ ਸਟੂਡੈਂਟ ਸੀ ਅਤੇ ਉਹ ਆਪ ਉਹਦੇ ਨਾਲ ਐਜ਼ ਅ ਸਪਾਊਸ ਇੱਥੇ ਆਇਆ ਹੋਇਆ ਸੀਗਾ, ਇਮੀਗ੍ਰੈਂਟ ਸੀਗਾ। ਅਤੇ ਮੈਂ ਬਾਈ ਨਾਲ ਚਲੋ ਅਸੀਂ ਕੰਮ ਕਰਦੇ ਕਰਦੇ ਮੈਨੂੰ ਬਾਈ ਕਹਿੰਦਾ ਬਾਈ ਤੁਸੀਂ ਵੀ ਇਹ ਕੰਮ ਕਦੋਂ ਤੋਂ ਕਰਦੇ, ਗੱਲਾਂ ਚੱਲ ਪਈਆਂ। ਮੈਂ ਕਿਹਾ ਇੱਦਾਂ ਇੱਦਾਂ ਵੀ ਐਵੇਂ ਆਪਣਾ ਕੰਮ ਐਵੇਂ ਸਟਾਰਟ ਕੀਤਾ ਸੀਗਾ ਵੀ ਸਟੂਡੈਂਟ ਆਏ ਸੀ ਸਾਰਾ ਕੁਛ ਐਵੇਂ। ਅਤੇ ਮੈਂ ਕਿਹਾ ਓਕੇ, ਮੈਂ ਕਿਹਾ ਵੀ ਕੋਈ ਚੱਕਰ ਨਹੀਂ, ਜੇ ਤੈਨੂੰ ਲੱਗਦਾ ਵੀ ਤੈਨੂੰ ਇੰਟਰਸਟ ਹੈਗਾ ਵੀ ਮੈਂ ਤੈਨੂੰ ਸ਼ੋਅ ਕਰ ਦੂੰਗਾ, ਟੀਚ ਕਰ ਦੂੰਗਾ, ਮੈਂ ਸਿਖਾ ਦੂੰਗਾ ਕਿ ਵੀ ਇਹ ਕੰਮ ਕਿਵੇਂ ਆਪਾਂ ਇੰਸਟਾਲੇਸ਼ਨ ਕਿਵੇਂ ਹੁੰਦੀ ਹੈ, ਕਿਹੜੀ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਪੈਂਦਾ ਜਾਂ ਕਿਹੜੇ ਟੂਲ ਕਿਵੇਂ ਯੂਜ਼ ਕਰਨੇ ਆ। ਅਤੇ ਉਹ ਮੈਨੂੰ ਕਹਿੰਦਾ ਵੀਰੇ ਵੀ ਮੈਨੂੰ ਤਾਂ ਜੀ ਇਹ ਕੰਮ ਆਲਰੇਡੀ ਆਉਂਦਾ। ਅਤੇ ਮੈਂ ਕਿਹਾ ਵੀ ਕਿੱਦਾਂ ਵੀਰੇ, ਵੀ ਫਿਰ ਵੀ ਤੁਸੀਂ ਕੰਮ ਕੀਤਾ ਹੋਇਆ ਤਾਂ ਹੀ ਤੁਹਾਨੂੰ ਆਉਂਦਾ ਹੋਣਾ
0: ਜੀ।
1: ਕਹਿੰਦਾ ਵੀਰੇ ਮੈਨੂੰ ਟੂਲ ਜਿਹੜੇ ਤੁਹਾਡੇ ਕੋਲ ਟੂਲ ਨੇ ਇਹ ਵੀ ਆਉਂਦੇ ਆ, ਮੈਨੂੰ ਕੰਸਟਰਕਸ਼ਨ ਦੇ ਵਿੱਚ ਜਿੰਨੇ ਅਸੀਂ ਟੂਲ ਆਪਾਂ ਟੂਲ ਯੂਜ਼ ਕਰਦੇ ਹਾਂ, ਮੈਨੂੰ ਫਲੋਰਿੰਗ ਆਉਂਦੀ ਆ, ਮੈਨੂੰ ਪੇਂਟਿੰਗ ਆਉਂਦੀ ਆ,
0: ਚੰਨੀ ਵਾਲਾ ਕੰਮ
1: ਕਹਿ ਸਕਦੇ ਹਾਂ। ਅਤੇ ਮੈਂ ਕਿਹਾ ਜੀ ਅੱਛਾ, ਮੈਂ ਕਿਹਾ ਵੀਰੇ ਫਿਰ ਜੇ ਤੁਸੀਂ ਮਤਲਬ ਇੰਨਾ ਤੁਹਾਡੇ ਕੋਲ ਸਕਿੱਲ ਹੈਗਾ ਤਾਂ ਤੁਸੀਂ ਐਵੇਂ ਟੈਂਪਰਰੀ ਜਾਂ ਤੁਸੀਂ ਔਨ ਐਂਡ ਆਫ ਕੰਮ ਕਿਉਂ ਕਰਦੇ, ਫਿਰ ਤੁਸੀਂ ਇੱਕ ਪਰਮਾਨੈਂਟ ਕਿਉਂ ਨਹੀਂ ਕੋਈ ਜੋਬ ਲੱਭਦੇ ਜਾਂ ਕੰਮ ਕਰਦੇ ਵੀ ਤੁਸੀਂ ਇੱਕ ਬੰਦੇ ਨਾਲ ਜੁੜੋ। ਕਹਿੰਦਾ ਵੀਰੇ ਮੈਂ 3 ਮਹੀਨੇ ਇੱਕ ਬਾਈ ਨਾਲ ਲਾਏ ਸੀ, ਕੰਸਟਰਕਸ਼ਨ ਦਾ ਕੰਮ ਕੀਤਾ ਮੈਂ ਉਹਨਾਂ ਨਾਲ। ਅਤੇ ਮੈਂ ਕਿਹਾ ਅੱਛਾ ਜੀ। ਕਹਿੰਦਾ ਵੀ ਚਲੋ ਪਹਿਲਾਂ ਉਹਨਾਂ ਨੇ ਵਧੀਆ ਪੈਸੇ ਦਿੱਤੇ, ਕਹਿੰਦਾ ਮੁੜ ਕੇ ਐਂਡ ਜੇ ਚਾ ਕੇ ਮੇਰਾ $3,000 ਦੇ ਕਰੀਬ ਜਵਾਬ ਹੀ ਦੇ ਗਏ। ਕਹਿੰਦਾ ਮੈਂ ਉਹਨਾਂ ਨੂੰ ਕਾਲ ਕਰਦਾ ਤੇ ਮੈਨੂੰ ਮੁੜ ਕੇ ਕਹਿੰਦੇ ਆ ਜੀ ਉਹ ਪ੍ਰੋਜੈਕਟ 'ਚ ਤਾਂ ਸਾਨੂੰ ਪੈਸੇ ਬਚੇ ਨਹੀਂ ਹੈਗੇ, ਉਹ ਤਾਂ ਸਾਨੂੰ ਘਾਟਾ ਪੈ ਗਿਆ। ਅਤੇ ਕਹਿੰਦਾ ਵੀ ਮੈਨੂੰ $3,000, ਕਹਿੰਦਾ ਮੇਰੇ ਵਾਸਤੇ $3,000 ਬਹੁਤ ਵੱਡੀ ਚੀਜ਼ ਹੈ, ਇੱਕ ਮੇਰੀ ਮਹੀਨੇ ਦੀ ਇਨਕਮ ਆ। ਜਦ ਮੈਂ ਕਹਿੰਦਾ ਵੀ ਐਜ਼ ਆ ਹੈਲਪਰ ਜਾਂ ਆਪਾਂ ਵੈਸੇ ਕੰਮ ਕਰਦੇ ਹੁੰਦੇ ਹਾਂ ਤਾਂ, ਅਤੇ ਮੈਂ ਕਿਹਾ ਵੀ ਅੱਛਾ ਜੀ। ਕਹਿੰਦਾ ਉਸ ਤੋਂ ਬਾਅਦ ਮੇਰਾ ਜੀ ਨਹੀਂ ਕਰਦਾ ਕਿ ਵੀ ਮੈਂ ਬਿਨਾਂ ਐਵੇਂ ਵੀ ਕਿਸੇ ਕੰਟਰੈਕਟਰ ਨਾਲ ਕੰਮ ਕਰਾਂ, ਵੀ ਮੈਂ ਹੁਣ ਨੋਰਮਲ ਇੱਕ ਸਿਨ 'ਤੇ ਆਪਾਂ ਕਿਤੇ ਮੈਂ ਕਹਿੰਦਾ ਵੀ ਫੈਕਟਰੀ 'ਚ ਸ਼ਿਫਟ ਆ ਲਾਉਣਾ, ਪੈਸੇ ਚਾਹੇ ਬਣਦੇ ਘੱਟ ਨੇ ਪਰ ਇਹ ਹੈ ਕਿ ਵੀ ਜਿੰਨੇ ਬਣਦੇ ਆ ਮੇਰੇ ਕੋਲ ਆਉਂਦੇ ਆ ਅਤੇ ਉਹਦਾ ਸਾਰਾ ਰੈਕਡ
0: ਐਕਸਪਲੋਇਟੇਸ਼ਨ ਹੋ ਰਹੀ ਆ। ਇਹਦੇ ਬਾਰੇ ਅੱਗੇ ਚੱਲ ਕੇ ਹੋਰ ਗੱਲਬਾਤ ਕਰਾਂਗੇ। 416-233-7368 ਸਟੂਡੀਓ ਦਾ ਨੰਬਰ ਆ, 416-233-7368। ਦੋਸਤੋ ਸਰਲਾਈਨ ਸੁਲਤਾਨ ਜੀ ਨਾਲ ਜੁੜ ਚੁੱਕੀ, ਅੱਜ ਸੰਡੇ ਦਾ ਦਿਨ ਆ, 7 ਵਜੇ ਤੱਕ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਤੁਸੀਂ ਪਹੁੰਚਣਾ। ਬਲੈਕ ਫਰਾਈਡੇ ਆ ਗਿਆ ਜੁਲਾਈ ਦੇ ਵਿੱਚ, ਉਹ ਕਿਵੇਂ ਆ ਗਿਆ, ਬਲੈਕ ਫਰਾਈਡੇ ਵਾਲੇ ਪ੍ਰਾਈਸਿਸ ਕਿਵੇਂ ਆ ਗਿਆ, ਟੈਲੀਵੀਅਰ ਸੈਕਸ਼ਨ ਦੇ ਵਿੱਚ ਕਿੱਦਾਂ ਦੀਆਂ ਡੀਲਾਂ ਨੇ ਇਸ ਬਲੈਕ ਫਰਾਈਡੇ ਦੇ ਉੱਤੇ, ਜੋ ਕਿ ਜੁਲਾਈ ਦੇ ਵਿੱਚ ਆ ਬਲੈਕ ਫਰਾਈਡੇ ਵਾਲੀਆਂ ਡੀਲਾਂ, ਬਲੈਕ ਫਰਾਈਡੇ ਵਾਲੇ ਰੇਟ, ਆਓ ਸੁਲਤਾਨ ਜੀ ਤੋਂ ਜਾਣਦੇ। ਸੁਲਤਾਨ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ।
2: ਥੈਂਕ ਯੂ ਵਰਮਾ ਜੀ, ਸਤਿ ਸ਼੍ਰੀ ਅਕਾਲ। ਔਰ ਭੁੱਲਰ ਸਾਹਿਬ, ਜਿੱਦਾਂ ਤੁਸੀਂ ਦੱਸ ਰਹੇ ਹੋ ਜੀ, ਬਿਲਕੁਲ ਬਲੈਕ ਫਰਾਈਡੇ ਇਨ ਜੁਲਾਈ ਇਹ ਕੰਪਨੀਆਂ ਨੇ ਲਾਂਚ ਕੀਤਾ ਜੀ। ਜੀ ਈ ਫਰਿਜਡੇਅਰ, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਬੋਸ਼, ਸੈਮਸੰਗ ਐਂਡ ਸੋਨੀ, ਕੋਈ ਵੀ ਕਸਟਮਰ ਇਹਨਾਂ ਬ੍ਰਾਂਡਸ ਦੇ ਵਿੱਚ ਅਗਰ ਦੇਖ ਰਹੇ ਆ ਤੇ ਬਲੈਕ ਫਰਾਈਡੇ ਯਾਨੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਇਨ ਜੁਲਾਈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਇਹ ਲਾਸਟ ਵੀਕਐਂਡ ਹੈ, ਕਿਉਂਕਿ ਜੁਲਾਈ ਮਹੀਨੇ ਦਾ ਲਾਸਟ ਵੀਕਐਂਡ ਹੈ ਤੇ ਇਹ ਸਿਰਫ ਅੱਜ ਸ਼ਾਮ 7 ਵਜੇ ਤੱਕ ਡੀਲਾਂ ਹੈ। ਪਰ ਇਹਦੇ 'ਚ ਮੈਂ ਇਹ ਜ਼ਰੂਰ ਐਡਵਾਂਟੇਜ ਦਊਂਗਾ ਆਪਣੇ ਕਸਟਮਰਸ ਨੂੰ ਕਿ ਤੁਸੀਂ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਤਾਂ ਕਿ ਹੋਲਡ ਸਾਈਨ ਹੋਇਆ ਹੋਏਗਾ, ਫਿਰ ਅਸੀਂ ਕੰਪਨੀ ਨੂੰ ਕਹਿਣ ਜੋਗੇ ਹਾਂ ਜੀ ਕਿ ਇਟਸ ਆਲਰੇਡੀ ਹੋਲਡ, ਤੇ ਫਿਰ ਜਦੋਂ ਵੀ ਤੁਸੀਂ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਡਿਲੀਵਰੀ ਲੈਣੀ ਹੋਏਗੀ, ਫਿਰ ਡਿਲੀਵਰੀ ਸਕੇਜੂਅਲ ਕਰਨਾ। 50 ਇੰਚ, 55 ਇੰਚ, 65 ਇੰਚ ਤੇ 75 ਇੰਚ, ਇਹ 4 ਸਾਈਜ਼ ਆਫ ਟੀਵੀ ਸਾਡੇ ਕੋਲ ਇਸ ਟਾਈਮ ਐਸੀ ਲੋ ਪ੍ਰਾਈਸ ਤੇ ਆਏ ਆ ਜਿਹੜੇ ਨਾ ਕਦੀ ਅੱਜ ਤੱਕ ਪਹਿਲੇ ਅਨਾਊਂਸ ਕੀਤੇ ਸੀ ਤੇ ਨਾ ਕਦੀ ਦੁਬਾਰਾ ਹੋਣੇ ਆ, ਸਿਰਫ ਅੱਜ ਤੱਕ ਹੀ ਮਿਲਣੇ ਆ। 50 ਇੰਚ 299, ਸਿਰਫ 299 ਚ 50 ਇੰਚ ਹੈ ਜੀ। 55 ਇੰਚ 399, 399 ਚ 55 ਇੰਚ ਹੈ। 65 ਇੰਚ 599, 599 ਚ 65 ਇੰਚ ਹੈ। ਤੇ 75 ਇੰਚ 699, 699। ਇਹ ਸਾਰੇ ਦੇ ਸਾਰੇ ਟੀਵੀ ਗੂਗਲ ਫੀਚਰ ਦੇ ਨਾਲ 2026 ਦੇ ਲੇਟੈਸਟ ਮਾਡਲ ਹੈ, ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ ਹੈ ਜੀ। 4K ਸਮਾਰਟ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲਣਗੇ ਅੱਜ ਸ਼ਾਮ 7 ਵਜੇ ਤੱਕ। ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ 50 ਇੰਚ 299, 55 ਇੰਚ 399, 65 ਇੰਚ 599, 75 ਇੰਚ 699। ਕਾਲ ਕਰਕੇ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰੈਲੇਟਿਵ ਨੂੰ ਦੱਸ ਦੇਣਾ ਅੱਜ ਸ਼ਾਮ 7 ਵਜੇ ਤੱਕ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਜਾਂ ਤੁਸੀਂ ਹੋਲਡ ਕਰਾ ਸਕਦੇ ਹੋ 905-450-2828 ਤੇ। ਸਿਰਫ ਆਪਣਾ ਨਾਮ ਤੇ ਫੋਨ ਨੰਬਰ ਦੇਣਾ ਤੇ ਆਪਣਾ ਜਿਹੜਾ ਸਾਈਜ਼ ਆਫ ਟੀਵੀ ਚਾਹੀਦਾ ਉਹਨੂੰ ਹੋਲਡ ਕਰਾ ਲੈਣਾ, ਬਾਕੀ ਸਟੋਰ ਚ ਆ ਕੇ ਸ਼ੋਰੂਮ ਚ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੇਜੂਅਲ ਕਰਨਾ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828 ਜੀ।
0: ਬਿਲਕੁਲ ਜੀ, $399, ਬਾਕੀ ਏਦਾਂ ਲੱਗ ਰਿਹਾ ਕਿ ਬਲੈਕ ਫਰਾਈ। ਅੱਛਾ ਸੁਲਤਾਨ ਜੀ, ਅਪਲਾਇੰਸ ਦੇ ਵਿੱਚ ਵੀ ਇਹ ਡੀਲਾਂ ਨੇ ਜਾਂ ਇਕੱਲੇ ਟੀਵੀ ਸੈਕਸ਼ਨ ਦੇ ਵਿੱਚ ਨੇ? ਤੇ ਅਪਲਾਇੰਸ ਦੇ ਵਿੱਚ ਜੇ ਘਰਾਂ ਦੀ ਕਲੋਜ਼ਿੰਗ ਆ ਰਹੀ ਹੈ, ਪੂਰੇ ਘਰ ਦੇ ਅਪਲਾਇੰਸ ਲੈਣੇ ਹੋਣ, ਫਿਰ ਉਹ ਵੀ ਅੱਜ ਹੀ ਲੋਕ ਕਰ ਸਕਦੇ ਨੇ, ਚਾਹੇ ਕਲੋਜ਼ਿੰਗ 2 ਮਹੀਨਿਆਂ ਨੂੰ?
2: ਬਿਲਕੁਲ ਜੀ ਬਿਲਕੁਲ, ਇਹੀ ਤਾਂ ਐਡਵਾਂਟੇਜ ਹੈ ਭੁੱਲਰ ਸਾਹਿਬ ਸਾਡੇ ਕਸਟਮਰਸ ਨੂੰ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਤੁਸੀਂ ਪਹੁੰਚਣਾ, ਜਾਂ ਬ੍ਰੈਂਪਟਨ ਅਪਲਾਈਸਿਸ, ਇਹ 1 ਵਰਡ ਹੈ ਜੀ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਲੈ ਸਕਦੇ ਹੋ, ਪ੍ਰੋਡਕਟ ਦੀ ਨੌਲੇਜ ਲੈ ਸਕਦੇ ਜੀ, ਕੰਪੈਰੀਜ਼ਨ ਕੰਪੇਅਰ ਕੀਤਾ ਜਾ ਸਕਦਾ। ਔਰ ਇਹ ਅੱਜ ਲਾਸਟ ਡੇ ਹੈ, ਸ਼ਾਮ 7 ਵਜੇ ਤੋਂ ਪਹਿਲੇ ਪਹਿਲੇ ਇਹਨਾਂ ਡੀਲਸ ਨੂੰ ਲੌਕ ਕਰ ਲੈਣਾ, ਕਿਉਂਕਿ ਇਹਦੇ ਵਿੱਚ ਫਰਿੱਜ, ਸਟੋਵ, ਡਿਸ਼ਵਾਸ਼ਰ, ਜੇ ਤੁਸੀਂ 3-ਪੀਸ ਕਿਚਨ ਬੰਡਲ ਲੈਣਾ ਹੋਇਆ ਤੇ $2000 ਤੁਸੀਂ ਸੇਵ ਕਰਨਾ, ਕਿਉਂਕਿ $5000 ਵਾਲਾ ਬੰਡਲ ਪੈਕੇਜ ਤੁਹਾਨੂੰ 29.99 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲ ਰਿਹਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $2600 ਵਾਲਾ 17.99 ਚ ਮਿਲ ਰਿਹਾ, $800 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ ਜੀ। ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, $1700 ਵਾਲਾ 10.99 ਦਾ ਪੇਅਰ ਮਿਲ ਰਿਹਾ, $600 ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ। ਜੇ ਤੁਸੀਂ ਪੂਰਾ ਬਿਲਟ ਇਨ ਕਿਚਨ ਦੇਖ ਰਹੇ ਹੋ ਫਿਰ ਤਾਂ ਬਿਲਕੁਲ ਹੀ ਨਾ ਮਿਸ ਕਰਨਾ, ਕਿਉਂਕਿ $6100 $6100 ਦੀ ਸੇਵਿੰਗ ਹੈ ਜਿਹੜੀ ਅਸੀਂ ਤੁਹਾਨੂੰ ਕਰਾ ਕੇ ਦੇ ਰਹੇ ਹਾਂ ਇਸ ਟਾਈਮ ਬਿਲਟ ਇਨ ਕਿਚਨ ਦੇ ਉੱਤੇ। ਤੇ ਬਿਲਟ ਇਨ ਕਿਚਨ ਵੀ ਕਿਹੜਾ, ਜਿਹਦੇ ਚ ਕੋਈ 30 ਇੰਚ ਜਾਂ 33 ਇੰਚ ਜਾਂ 36 ਇੰਚ ਜਾਂ 42 ਇੰਚ ਨਹੀਂ, 48 ਇੰਚ ਦਾ ਫਰਿੱਜ ਹੈ, ਪੈਨਲ ਰੈਡੀ ਫਰਿੱਜ ਹੈ, 48 ਇੰਚ ਪੈਨਲ ਰੈਡੀ, ਨਾਲ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਤੇ ਬਿਲਟ ਇਨ ਇਹ ਕਾਊਂਟਰ ਡੈਪਥ ਫਰਿੱਜ ਹੈ 48 ਇੰਚ ਦਾ, ਤੇ ਪੈਨਲ ਰੈਡੀ ਫਰਿੱਜ ਹੀ 48 ਇੰਚ ਦਾ, ਤੇ ਪੈਨਲ ਰੈਡੀ ਹੀ ਡਿਸ਼ਵਾਸ਼ਰ ਹੈ ਇਹਦੇ ਵਿੱਚ। ਵੈਰੀ ਪ੍ਰੀਮੀਅਮ ਤੇ ਹਾਈ ਐਂਡ ਬ੍ਰਾਂਡ ਹੈ, ਟੋਪ ਆਫ ਦਾ ਲਾਈਨ। ਜੇ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਜਾਂ ਤੁਸੀਂ ਡਿਕੋਰ ਸੈਂਟਰ ਤੇ ਗਏ ਹੋ ਬਿਲਡਰਸ ਦੇ ਕੋਲ, ਉੱਥੇ ਆਪਣੇ ਮਨਪਸੰਦ ਦਾ ਕਿਚਨ ਕਸਟਮ ਬਣਵਾ ਰਹੇ ਹੋ, ਸੋ ਕਸਟਮ ਮੇਡ ਕਿਚਨ, ਕਿਚਨ ਰੈਨੋਵੇਟ ਕਰਨ ਲਈ ਇਹ ਤੁਹਾਨੂੰ $25,000 ਵਾਲਾ ਪੂਰੇ ਦਾ ਪੂਰਾ 48 ਇੰਚ ਬਿਲਟ ਇਨ ਫਰਿੱਜ ਦੇ ਨਾਲ ਪੈਕੇਜ $18,900 ਚ ਮਿਲ ਰਿਹਾ, ਪੂਰੇ $6,100 $6,100 ਤੁਸੀਂ ਸੇਵ ਕਰਨਾ। ਜੇ ਤੁਸੀਂ ਪੈਨਲ ਰੈਡੀ ਫਰਿੱਜ ਦੇਖ ਰਹੇ ਹੋ, ਜੇ ਤੁਸੀਂ 48 ਇੰਚ ਫਰਿੱਜ ਲੈਣਾ, ਜੇ ਤੁਸੀਂ ਪੈਨਲ ਰੈਡੀ ਡਿਸ਼ਵਾਸ਼ਰ ਦੇਖ ਰਹੇ ਹੋ, ਤੇ ਮਿਸ ਨਾ ਕਰਨਾ। ਪਹੁੰਚਣਾ ਕਿੱਥੇ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਨੰਬਰ ਹੈ 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: 905-450-2828 ਦੋਸਤੋ, ਸ਼ਾਮ 7 ਵਜੇ ਤੋਂ ਪਹਿਲਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਅੰਸ ਪਹੁੰਚੋ। ਇਹ ਬਲੈਕ ਫਰਾਈਡੇ ਪ੍ਰਾਈਸਿਸ ਜਿਹੜੀਆਂ ਕਿ ਜੁਲਾਈ ਦੇ ਵਿੱਚ ਨੇ, ਉਹਨਾਂ ਦਾ ਫਾਇਦਾ ਅੱਜ ਸ਼ਾਮ 7 ਵਜੇ ਤੱਕ, ਚਾਹੇ ਟੈਲੀਵਿਜ਼ਨ ਆ ਚਾਹੇ ਪੂਰੇ ਘਰ ਦੇ ਅਪਲਾਈਅੰਸ ਆ। 905-450-2828। ਗੱਲਾਂ ਦੋ ਨੀ, ਗੱਲਾਂ ਅੱਜ ਆਪਾਂ ਵੱਧ ਕਰਨੀਆਂ ਨੇ, ਪਰ ਇਹ ਗੀਤ ਬੜਾ ਮਸ਼ਹੂਰ ਹੋਇਆ ਸੀ ਰੰਗਲੇ ਸਰਦਾਰ।

0: ਆਰਟਿਸਟ ਰੰਗਲਾ ਰੰਗਲੇ ਸਰਦਾਰ ਨੇ ਐਂਡ ਇਹ ਰੰਗਲਾ ਪੰਜਾਬ ਰੰਗਲਾ ਬ੍ਰੈਂਪਟਨ ਬਣ ਜਾ ਰਿਹਾ 16 ਅਗਸਤ ਨੂੰ ਐਂਡ ਇਹਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੀਨੂ ਜੀ ਜੁੜ ਚੁੱਕੇ ਨੇ ਮੀਨੂ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ
1: ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਸੀਂ ਇਨਵਾਈਟ ਕੀਤਾ
0: ਸੋ ਰੰਗਲਾ ਪੰਜਾਬ ਨਾਈਟ 16 ਅਗਸਤ ਨੂੰ ਕੀ ਟਾਈਮਿੰਗ ਹੈ ਤੇ ਕੀ ਕੁਝ ਖਾਸ ਹੈ ਸ਼ੋਅ ਦੇ ਵਿੱਚ ਕੀ ਹੋਣ ਜਾ ਰਿਹਾ
1: ਬਿਲਕੁਲ ਜੀ ਸੋ ਜਿੱਦਾਂ ਤੁਸੀਂ ਟਾਈਮਿੰਗ ਦੀ ਗੱਲ ਕੀਤੀ ਟਾਈਮਿੰਗ ਰਹੇਗੀ ਸ਼ੋਅ ਦੀ 5 ਤੋਂ ਲੈ ਕੇ 10 ਵਜੇ ਤੱਕ ਤੇ ਜਿੱਦਾਂ ਕਿ ਨਾਮ ਹੈਗਾ ਜੀ ਰੰਗਲਾ ਪੰਜਾਬ ਨਾਈਟ ਦੇ ਵਿੱਚ ਤੁਸੀਂ ਪੰਜਾਬ ਦੇ ਰੰਗ ਦੇਖੋਗੇ ਜੀ ਤੁਹਾਨੂੰ ਮੰਜੇ ਮਿਲਣਗੇ ਸਾਗ ਮੱਕੀ ਦੀਆਂ ਰੋਟੀਆਂ ਖਾਣ ਪੀਣ ਦਾ ਪੂਰਾ ਪੰਜਾਬ ਦਾ ਮਾਹੌਲ ਜਿਵੇਂ ਸਿਰਜਾਂਗੇ ਆਪਾਂ ਉੱਥੇ ਤੇ ਇਹਦੀਆਂ ਮੇਨ ਅਟਰੈਕਸ਼ਨ ਅਸੀਂ ਰੱਖੀਆਂ ਹੋਈਆਂ ਨੇ ਕਿ ਜਿੱਦਾਂ ਕਿ ਡਰੋਨ ਸ਼ੋਅ ਹੋਣਾ ਜਿਹੜਾ ਸਭ ਤੋਂ ਮੇਨ ਹੈਗਾ ਕਿ ਜਿਹ ਚ 200 ਤੋਂ ਉੱਪਰ ਦੇ ਡਰੋਨ ਉੱਡਣੇ
0: ਡਰੋਨ ਜਿਹੜਾ ਅਸਮਾਨ ਦੇ ਵਿੱਚ ਜਾ ਕੇ ਉਹ ਡਰੋਨਾਂ ਤੇ ਲਾਈਟਾਂ ਜੀ ਜਾਂ ਅਲੱਗ ਅਲੱਗ ਤਰ੍ਹਾਂ ਦੇ ਉਹ ਹੁੰਦੇ ਆ ਤੇ ਉੱਪਰ ਜਾ ਕੇ ਉਹ ਕੋਈ ਇਫੈਕਟ ਜਿਹਾ ਬਣਾਉਂਦੇ ਜਾਂ ਕੋਈ ਫੋਟੋ ਬਣਾਉਂਦੇ ਨੇ
1: ਬਿਲਕੁਲ ਜੀ
0: ਉਹ ਤਾਂ ਬੱਚੇ ਬਹੁਤ ਲਾਈਕ ਕਰਦੇ ਨੇ
1: ਬਹੁਤ ਜੀ ਬੱਚਿਆਂ ਦੇ ਨਾਲ ਨਾਲ ਸਾਰਿਆਂ ਨੇ ਲਾਈਕ ਕਰਨਾ ਕਿਉਂਕਿ ਇਹ ਬਹੁਤ ਵੱਖਰੀ ਚੀਜ਼ ਹੋਣ ਲੱਗੀ ਜਾ ਰਹੀ ਆ ਤੇ ਇਹ
0: ਨਿਆਗਰਾ ਦੇ ਵਿੱਚ ਦੇਖਿਆ ਸੀ 100 ਪਤਾ ਨੀ 120 100 99 ਡਾਲਰ ਕੋਈ ਇਦਾਂ ਦੀ ਟਿਕਟ ਸੀ ਇਕੱਲੇ ਡਰੋਨ ਸ਼ੋਅ ਦੀ
1: ਜੀ
0: ਤੇ ਤੁਹਾਡੀ ਟਿਕਟ ਕਿੰਨੀ ਰਹੂਗੀ
1: ਸਿਰਫ $25 ਜਿਹੜੀ ਸਟੋਰਾਂ ਤੇ ਮਿਲ ਰਹੀ ਆ ਆਨਲਾਈਨ $30 ਦੀ ਆ
0: ਮਤਲਬ ਪੂਰਾ ਪਰਿਵਾਰ ਹੀ $100 ਦੇ ਵਿੱਚ ਯਾਨੀ ਕਿ ਇਹ ਸ਼ੋਅ ਇੰਜੋਏ ਕਰ ਸਕਦਾ ਅੱਛਾ ਡਰੋਨ ਸ਼ੋਅ ਹੋਊਗਾ ਡਰੋਨ ਸ਼ੋਅ ਦੇ ਵਿੱਚ 200 ਉੱਡਣਗੇ
1: 200 ਇਕੱਠੇ ਡਰੋਨ ਉੱਡਣਗੇ ਵੱਖਰੇ ਵੱਖਰੇ ਇਫੈਕਟਸ ਬਣਾਉਣਗੇ ਜਿਹੜਾ ਇਫੈਕਟ ਬਣਗੇ ਉਸੇ ਇਫੈਕਟ ਦਾ ਨਾਲ ਗਾਣਾ ਜਾਂ ਸੌਂਗ ਜਿਹੜਾ ਚੱਲੂਗਾ ਉੱਥੇ
0: ਮੰਨ ਲਓ ਜੇ ਦਰਬਾਰ ਸਾਹਿਬ ਦਾ ਉਹਨਾਂ ਨੇ ਅਸਮਾਨ ਦੇ ਵਿੱਚ ਉਹ ਬਣਾਉਂਦੇ ਨੇ ਤਾਂ ਉਦਾਂ ਦਾ ਸ਼ਬਦ ਕੀਰਤਨ ਲੱਗ ਜਾਊਗਾ
1: ਬਿਲਕੁਲ
0: ਜੇ ਕੋਈ ਮੰਨ ਲਓ ਸਿੱਧੂ ਮੂਸੇਵਾਲ ਦਾ ਉਹ ਬਣਾਤਾ ਤਾਂ ਉਦਾਂ ਦਾ ਲਾ ਦੇਣਾ ਪੰਜਾਬ ਨੂੰ ਲੈ ਕੇ ਹਾੜੀ ਸੋਨੀ ਨੂੰ ਲੈ ਕੇ ਕੋਈ ਉਦਾਂ ਦਾ ਇੰਪੈਕਟ ਹੋਣਾ ਤਾਂ ਉਦਾਂ ਦਾ ਗਾਣਾ ਚੱਲੂਗਾ
1: ਬਿਲਕੁਲ ਜੀ ਸੋ ਬਹੁਤ ਹੀ ਇੱਕ ਨਵੇਕਲੀ ਚੀਜ਼ ਹੋਣ ਵਾਲੀ ਆ ਸੋ ਇਹਨੂੰ ਆਪਾਂ ਐਨੂਅਲ ਇਵੈਂਟ ਵੀ ਬਣਾਵਾਂਗੇ ਇੱਕ ਵਾਰੀ ਸਾਰਿਆਂ ਨੂੰ ਆਉਣਾ ਇੱਥੇ ਜ਼ਰੂਰ ਬਣਦਾ ਇਸ ਇਵੈਂਟ ਤੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਜਿਹੜੇ 200 ਤੋਂ ਉੱਪਰ ਦੇ ਡਰੋਨ ਇਹ ਕੀ ਕਰਨਗੇ ਅਸਮਾਨ ਤੇ ਜਾ ਕੇ
0: ਤੇ ਨਾਲ ਫੂਡ ਵੀ ਫੂਡ ਆਪਸ਼ਨਸ ਵੀ ਅਵੇਲੇਬਲ ਨੇ
1: ਹਰ ਤਰੀਕੇ ਦਾ ਫੂਡ ਮਿਲੇਗਾ ਜੀ ਉੱਥੇ ਤੁਹਾਨੂੰ ਬਹੁਤ ਹੀ ਵਧੀਆ ਮਾਹੌਲ ਮਿਲਣ ਵਾਲਾ ਆ ਵੀ ਜਿੱਦਾਂ ਇੰਡੀਆ ਤੋਂ ਵੀ ਆਪਾਂ ਕਹਿ ਦਈਏ ਨਾ ਵੀ ਬਹੁਤ ਹੀ ਅਸੀਂ ਇੱਥੇ ਤਿਆਰੀਆਂ ਸਾਡੀਆਂ ਚੱਲ ਰਹੀਆਂ ਨੇ ਹਰ ਤਰੀਕੇ ਦਾ ਫੂਡ ਹੋਊਗਾ
0: ਗੀਤ ਸੰਗੀਤ
1: ਗੀਤ ਸੰਗੀਤ ਦਾ ਪੂਰਾ ਅਰੇਂਜਮੈਂਟ ਹੈਗਾ ਸਾਡੇ ਰੰਗਲੇ ਸਰਦਾਰ ਆ ਰਹੇ ਨੇ ਜੀ ਇਹਦੇ ਵਿੱਚ ਪਰਫਾਰਮ ਕਰਨ ਲਈ ਤੇ ਫਿਰ ਰੌਣਕ ਤਾਂ ਲੱਗਣੀ ਲੱਗਣੀ ਹੈ ਜੀ
0: ਤੇ ਜਿੱਥੇ ਕਿ ਫੈਮਿਲੀਜ਼ ਕਿਉਂਕਿ ਰੰਗਲੇ ਸਰਦਾਰ ਫੋਕ ਗਾਇਕੀ ਦੇ ਵਿੱਚ ਨੇ ਬਹੁਤ ਸਾਰੇ ਵਿਆਹਾਂ ਦੇ ਵਿੱਚ ਅਕਸਰ ਇਹ ਸ਼ਿਰਕਤ ਕਰਦੇ ਨੇ ਬੱਚੇ ਬੁੱਢੇ ਮਾਵਾਂ ਭੈਣਾਂ ਨੇ ਗੀਤ ਸੰਗੀਤ ਰੰਗਲੇ ਸਰਦਾਰਾਂ ਨੂੰ ਸੁਣਨਾ ਦੇਖਣਾ ਇੰਜੋਏ ਕਰਨਾ ਬੱਚਿਆਂ ਨੇ ਜਾਂ ਪੂਰੇ ਪਰਿਵਾਰ ਨੇ ਡਰੋਨ ਸ਼ੋਅ ਦੇਖਣੇ ਉੱਥੇ ਹੀ ਬੱਚਿਆਂ ਲਈ ਇੱਕ ਹੋਰ ਅਟਰੈਕਸ਼ਨ ਆ ਮੈਜਿਕ ਸ਼ੋਅ ਬੱਚੇ ਬੜੇ ਲਾਈਕ ਕਰਦੇ ਨੇ
1: ਜੀ
0: ਤੇ ਉਹ ਵੀ ਅਨਮੋਲ ਮੈਜਿਕ ਵੀ ਆ ਰਹੇ
1: ਅਨਮੋਲ ਮੈਜਿਕ ਜੀ ਜਿਹੜੇ ਸਾਰਿਆਂ ਦੇ ਫੋਨ ਅਨਲੌਕ ਕਰਦੇ ਨੇ ਸਾਰਿਆਂ ਨੇ ਦੇਖੇ ਹੋਣੇ ਸੋਸ਼ਲ ਮੀਡੀਆ ਦੇ ਉੱਪਰ ਸਾਰੇ ਜਣੇ ਵੱਜ ਕੇ ਆਪਣੇ ਫੋਨ ਦੇ ਲੌਕਸ ਜਿਹੜੇ ਤੁਹਾਡੇ ਖੁੱਲ ਨਾ ਜਾਣ ਸੋ ਤਿਆਰੀਆਂ ਰੱਖੋ ਜੀ 16 ਅਗਸਤ ਨੂੰ ਬਹੁਤ ਹੀ ਵਧੀਆ ਸ਼ੋਅ ਹੋਣਾ
0: ਤਿੰਨ ਮੇਜਰ ਇੰਟਰੈਕਸ਼ਨ ਨੇ ਬੱਚਿਆਂ ਨੂੰ ਜਿੱਥੇ ਅਨਮੋਲ ਮੈਜਿਕ ਦਾ ਮੈਜਿਕ ਦੇਖਣ ਨੂੰ ਮਿਲੂਗਾ ਜਿੱਥੇ ਪਰਿਵਾਰ ਨੂੰ ਡਰੋਨ ਸ਼ੋਅ ਦੇਖਣ ਨੂੰ ਮਿਲਣਗੇ ਜਿੱਥੇ ਗੀਤ ਸੰਗੀਤ ਦੇ ਵਿੱਚ ਰੰਗਲੇ ਸਰਦਾਰ ਲਾਈਵ ਪਰਫਾਰਮੈਂਸ ਦੇਣਗੇ ਜਿੱਥੇ ਮੰਜੇ ਬਿਸਤਰੇ ਫੂਡ ਦਾ ਇੰਤਜ਼ਾਮ ਹੋਊਗਾ ਵਧੀਆ ਮਾਹੌਲ ਹੋਊਗਾ ਹੋਣਾ ਹੀ ਬ੍ਰੈਂਪਟਨ
1: ਫੇਅਰ
0: ਗਰਾਊਂਡ ਦੇ ਵਿੱਚ ਆਲਰੇਡੀ ਬਹੁਤ ਸੋਹਣੀ ਗਰਾਊਂਡ ਆ ਬ੍ਰੈਂਪਟਨ ਫੇਅਰ ਗਰਾਊਂਡ ਤੇ ਟਿਕਟ ਦੱਸੋ ਇੰਨੀਆਂ ਸਾਰੀਆਂ ਅਟਰੈਕਸ਼ਨ ਆ ਤੁਸੀਂ ਤਾਂ $100 ਦੀ ਟਿਕਟ ਵੇਚ ਸਕਦੇ ਸੀ
1: ਜੀ ਜੀ ਸੋ ਨਹੀਂ ਆਪਾਂ ਨੂੰ ਸੀਗਾ ਕਿ ਸਾਰੇ ਜਾਣੇ ਐਟਲੀਸਟ $100 ਦੇ ਵਿੱਚ ਪੂਰਾ ਪਰਿਵਾਰ ਇੰਜੋਏ ਕਰਨ ਆ ਜਾਵੇ ਆਪਣਾ ਦਿਨ ਤੇ ਹੋਰ ਕੀ ਚਾਹੀਦਾ ਇਹਦੇ ਚ ਇੱਕ ਹੋਰ ਮੇਨ ਅਟਰੈਕਸ਼ਨ ਹੈਗੀ ਜਿਹਦੇ ਚ ਅਸੀਂ ਮਿਸਟਰ ਐਂਡ ਮਿਸਿਸ ਰੰਗਲਾ ਪੰਜਾਬ ਅਸੀਂ ਕੱਢਾਂਗੇ
0: ਓਕੇ
1: ਕਪਲਸ ਦਾ ਇੱਕ ਕੰਪੀਟੀਸ਼ਨ ਹੋਏਗਾ ਜਿਹੜੇ ਪਾਰਟਿਸਿਪੇਟ ਕਰਨਗੇ ਉਹ ਵੀ ਇੱਕ ਬਹੁਤ ਹੀ ਸੋਹਣੀ ਚੀਜ਼ ਹੈਗੀ ਦੇਖਣ ਲਈ
0: ਤੇ ਉਹਨਾਂ ਨੂੰ ਵੀ ਕੋਈ ਇਨਾਮ ਜ਼ਰੂਰ
1: 100% ਜੀ ਬਹੁਤ ਸੋਹਣੇ ਸੋਹਣੇ ਇਨਾਮ ਨੇ ਅਸੀਂ ਸਰਪ੍ਰਾਈਜ਼ ਜਿਹੜੇ ਰਿਵੀਲ ਕਰਦੇ ਰਹਾਂਗੇ ਨਾਲ ਦੀ ਨਾਲ
0: ਫੁੱਲੀ ਕਨਵਿੰਸਡ ਹੋ ਗਿਆ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਜ਼ਰੂਰ ਪਹੁੰਚੂਗਾ
1: ਥੈਂਕ ਯੂ ਜੀ
0: ਕਿਉਂਕਿ ਡਰੋਨ ਸ਼ੋਅ ਤਾਂ ਮੈਨੂੰ ਬਹੁਤ ਲੌਂਗ ਟਾਈਮ ਹੋ ਗਿਆ ਬਹੁਤ ਜ਼ਿਆਦਾ ਪੈਸੇ ਖਰਚ ਕੇ ਦੇਖਿਆ ਸੀ ਪਰ ਮੈਂ ਬਹੁਤ ਇੰਜੋਏ ਕੀਤਾ ਸੀ ਪੂਰੇ ਪਰਿਵਾਰ ਨੇ ਇੱਕ ਤਾਂ ਡਰੋਨ ਸ਼ੋਅ ਕਰਕੇ ਮੈਂ ਪੂਰੇ ਪਰਿਵਾਰ ਨੂੰ ਲੈ ਕੇ ਆਉਣਾ ਅਨਮੋਲ ਮੈਜਿਕ ਦਾ ਵੀ ਲਾਈਵ ਮੈਜਿਕ ਦੇਖਣਾ ਉਹ ਵੀ ਅਸੀਂ ਪਹੁੰਚਾਂ ਤੇ ਰੰਗਲੇ ਸਰਦਾਰ ਫੂਡ ਬ੍ਰੈਂਪਟਨ ਫੇਅਰ ਗਰਾਊਂਡ ਸੰਡੇ ਦਾ ਦਿਨ 16 ਅਗਸਤ ਮੈਂ ਫੁੱਲੀ ਕਨਵਿੰਸਡ ਹਾਂ ਪਰ ਰੇਡੀਓ ਚੜ੍ਹਦੀ ਕਲਾ ਦੇ ਲਈ ਤੁਸੀਂ ਆਏ ਹੋ ਮੈਂ ਹਮੇਸ਼ਾ ਨਾ ਇੱਕ ਛੋਟਾ ਜਿਹਾ ਬਿਜ਼ਨਸਮੈਨਾਂ ਨੂੰ ਖਾਸ ਤੌਰ 'ਤੇ ਸਾਡੇ ਨਾਲ ਆਉਂਦੇ ਨੇ ਅੱਜ ਮੂਜ਼ ਬਲਾਈਂਡ ਤੋਂ ਬਾਈ ਜੀ ਆਏ ਸੀ ਇਹਨਾਂ ਨੇ ਕਿਹਾ ਵੀ ਮੈਂ ਬਲਾਈਂਡ ਲਾਉਣੇ ਨੇ ਅਤੇ ਪਰ ਇਹਨਾਂ ਨੂੰ ਕਿਹਾ ਮੈਂ ਟੈਲੀਵਿਜ਼ਨ ਫ੍ਰੀ ਦਿਓ ਤੁਸੀਂ ਜਿਹੜੀਆਂ ਅੱਜ ਪਰਿਵਾਰ ਤੁਸੀਂ ਟੈਲੀਵਿਜ਼ਨ ਤਾਂ ਨਹੀਂ ਪਰ ਪਹਿਲੀਆਂ 10 ਕਾਲਾਂ ਨੂੰ ਠੀਕ ਹੈ ਜਿਹੜੇ ਰਾਈਟ ਨਾਓ ਕਾਲ ਕਰਨਗੇ
1: ਜੀ
0: ਫ੍ਰੀ ਕਰ ਦਈਏ ਟਿਕਟਾਂ
1: ਕਰ ਦਿਓ ਜੀ ਅਸੀਂ ਆਏ ਇਸ ਲਈ ਆ ਤੁਹਾਡੇ ਮੀਡੀਆ ਦੇ
0: ਥਰੂ ਨੂੰ $25 ਟਿਕਟ ਦੇ ਪੇ ਕਰਨੇ ਪੈਣਗੇ ਪਰ ਪਹਿਲੀਆਂ 10 ਕਾਲਾਂ ਨੂੰ ਮੈਂ ਹੁਣੀ ਰਾਈਟ ਨਾਓ ਹੀ ਤੁਹਾਡੇ ਫੋਨ ਤੇ ਕਾਲਾਂ ਕਰਵਾਉਣਾ
1: ਠੀਕ
0: ਹੈ ਆਪਾਂ ਹੁਣੀ ਉਹਨਾਂ ਦੇ ਨਾਮ ਕਨਫਰਮ ਕਰ ਦਾਂਗੇ ਪਹਿਲੀਆਂ 10 ਟਿਕਟਾਂ ਨੂੰ $0 ਕੋਈ ਨਹੀਂ ਆਉਣ ਤੇ ਇੰਜੋਏ ਕਰਨ
1: ਬਿਲਕੁਲ
0: ਨੰਬਰ ਸੰਜੇ ਕਰਦਾ ਤੁਹਾਡਾ
1: ਜੀ
0: ਦੋਸਤੋ ਰੰਗਲਾ ਪੰਜਾਬ ਨਾਈਟ, ਰੰਗਲਾ ਪੰਜਾਬ ਨਾਈਟ 16 ਅਗਸਤ ਦਿਨ ਐਤਵਾਰ ਨੂੰ ਸ਼ਾਮ ਨੂੰ 5 ਤੋਂ 10 ਇਹ ਨਾਈਟ ਇਹ ਈਵਨਿੰਗ ਹੋਊਗੀ, ਜਿੱਥੇ ਰੰਗਲੇ ਸਰਦਾਰ ਹੁਣੀ ਪਰਫੋਰਮ ਕਰਨਗੇ। ਫੂਡ ਦਾ ਇੰਤਜ਼ਾਮ ਹੋਊਗਾ, ਅਨਮੋਲ ਮੈਜਿਕ ਦਾ ਮੈਜਿਕ ਸ਼ੋਅ ਬੱਚਿਆਂ ਨੂੰ ਬਹੁਤ ਪਸੰਦ ਆਊਗਾ, ਅਤੇ ਨਾਲ ਲਾਈਵ ਡਰੋਨ ਸ਼ੋਅ। ਅਸਮਾਨ ਦੇ ਵਿੱਚ 200 ਡਰੋਨ ਉੱਡਣਗੇ ਅਤੇ ਉਹ ਬੜਾ ਵਧੀਆ ਕਿਰਤੀਆਂ ਉੱਥੇ ਬਣਾਉਣਗੇ ਅਤੇ ਨਾਲ ਮਿਊਜ਼ਿਕ ਚੱਲੂਗਾ। ਸੋ ਇਹ ਸ਼ੋਅ $25 ਦੀ ਟਿਕਟ ਤੁਹਾਨੂੰ ਮਿਲੂਗੀ, ਪਰ ਜਿਹੜੀਆਂ ਰਾਈਟ ਨਾਓ ਕਾਲਾਂ ਆਉਣਗੀਆਂ ਮੀਨੂ ਜੀ ਨੂੰ, ਮੇਰੇ ਕੋਲ ਹੀ ਬੈਠੇ ਨੇ, ਪਹਿਲੀਆਂ 10 ਕਾਲਾਂ ਨੂੰ ਕੋਈ ਟਿਕਟ ਨਹੀਂ, ਪਹਿਲੀਆਂ 10 ਕਾਲਾਂ ਨੂੰ ਬਿਲਕੁਲ ਫ੍ਰੀ ਫ੍ਰੀ ਫ੍ਰੀ ਇਹ ਸ਼ੋਅ ਦੇਖ ਸਕਦੇ ਹੋ। ਨੰਬਰ ਹੁਣੇ ਕਾਲ ਕਰ ਲਓ ਪਹਿਲੀਆਂ 10 ਕਾਲਾਂ ਨੂੰ, 1 2 3 ਗੋ, 416-671-1996, 416-671-1996, 416-671-1996, 416-671-1996, 416-671-1996। ਜੇ ਕਾਲਾਂ ਜ਼ਿਆਦਾ ਆ ਰਹੀਆਂ ਨੇ ਜਾਂ ਤੁਹਾਨੂੰ ਨੰਬਰ ਬਿਜ਼ੀ ਆ ਰਿਹਾ ਤਾਂ ਤੁਸੀਂ ਟੈਕਸਟ ਮੈਸੇਜ ਕਰ ਦਿਓ, ਕਿਉਂਕਿ ਪਹਿਲੀਆਂ 10 ਕਾਲਾਂ ਨੂੰ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਸ਼ੋਅ ਦਿਖਾ ਸਕਦੇ ਹੋ, ਕੋਈ ਪੈਸਾ ਨਹੀਂ ਇਹਨਾਂ ਨੇ ਲੈਣਾ। ਬਾਕੀ 10ਵੀਂ ਤੋਂ ਬਾਅਦ ਜਿਹੜੀ 11ਵੀਂ 12ਵੀਂ ਅਗਲੀਆਂ ਕਾਲਾਂ ਆਉਣਗੀਆਂ ਉਹਨਾਂ ਨੂੰ $25 ਪਰ ਟਿਕਟ ਪੇ ਕਰਨਾ ਪਊ, ਪਰ $25 ਬਹੁਤ ਘੱਟ ਟਿਕਟ ਇਹਨਾਂ ਨੇ ਰੱਖੀ ਹੈ, ਪਤਾ ਨਹੀਂ ਕਿਉਂ। ਜਿੱਥੇ ਗਰਾਊਂਡ ਇੰਨੇ ਮਹਿੰਗੇ ਨੇ, ਜਿੱਥੇ ਡਰੋਨ ਸ਼ੋਅ ਵਾਲਾ ਪੂਰਾ ਸਿਸਟਮ ਇੰਨਾ ਮਹਿੰਗਾ, ਅਨਮੋਲ ਮੈਜਿਕ ਨੇ ਕਿੰਨਾ ਸਾਰਾ ਚਾਰਜ ਕੀਤਾ, ਉਹ ਰੰਗਲੇ ਸਰਦਾਰਾਂ ਨੇ ਇੰਨਾ ਚਾਰਜ ਕੀਤਾ, ਉਹ ਟਿਕਟ ਸਿਰਫ $25 ਇਹ ਵਧਾਉਣੀ ਚਾਹੀਦੀ ਸੀ। ਪਰ ਵੰਸ ਅਗੇਨ ਦੋਸਤੋ, ਪਹਿਲੀਆਂ 10 ਕਾਲਾਂ ਨੂੰ ਬਿਲਕੁਲ ਫ੍ਰੀ ਸ਼ੋਅ ਦੇਖ ਸਕਦੇ ਹੋ ਤੁਸੀਂ ਰੰਗਲਾ ਪੰਜਾਬ ਨਾਈਟ। ਨੰਬਰ ਅਗੇਨ 416-671-1996, 416-671-1996, 416-671-1996, 416-671-1996 ਆ ਰਹੀਆਂ ਨੇ ਜੀ ਕਾਲ।
1: ਬਿਲਕੁਲ ਜੀ,
0: ਥੈਂਕ ਯੂ।

0: ਮੈਨੂੰ ਇਹਨਾਂ ਅੱਗੇ ਚੱਲ ਕੇ ਹੋਰ ਗੱਲਬਾਤ ਕਰਾਂਗੇ। ਡਰੋਨ ਸ਼ੋਅ ਨੂੰ ਲੈ ਕੇ ਮੈਂ ਬੜਾ ਐਕਸਾਈਟਡ ਹਾਂ ਤੇ ਅਨਮੋਲ ਮੈਜਿਕ ਦਾ ਮੈਜਿਕ ਬ੍ਰੈਂਪਟਨ ਸ਼ਹਿਰ ਹੋਵੇ, ਬ੍ਰੈਂਪਟਨ ਫੇਅਰ ਗਰਾਊਂਡ ਹੋਵੇ, ਉਹਦੇ ਵਿੱਚ ਡਰੋਨ ਸ਼ੋਅ, ਉਹਦੇ ਵਿੱਚ ਮੈਜਿਕ ਸ਼ੋਅ, ਉਹਦੇ ਵਿੱਚ ਗੀਤ ਸੰਗੀਤ, ਉਹਦੇ ਵਿੱਚ ਫੂਡ। ਸੋ ਕਿਆ ਬਾਤ ਆ, 16 ਅਗਸਤ ਦੀ ਨਾਈਟ ਕਿਆ ਨਾਈਟ ਹੋਊਗੀ। ਸੋ ਤੁਸੀਂ ਦੋਸਤੋ ਇਹ ਸ਼ੋਅ ਨੂੰ ਜ਼ਰੂਰ ਆਨੰਦ ਮੰਨਣਾ। ਨੰਬਰ ਅਗੇਨ 416-6719-96 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਾਈ ਸੁੱਖ ਜੀ ਦਾ ਸੁਨੇਹਾ ਲੈ ਲਈਏ, ਜੇ ਕਿ ਤੰਬੂ ਟੈਂਟ ਸੇਲ ਦਾ ਅੱਜ ਆਖਰੀ ਦਿਨ ਆ। ਸੁੱਖ ਬਾਈ ਜੀ ਦਿਓ ਸੁਨੇਹਾ।
1: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦਾ ਵੇਰਵਾ ਦੇ ਰਹੇ ਹਾਂ ਪਰਿਵਾਰਾਂ ਨੂੰ। ਸ਼ਾਮ ਦੇ ਅੱਜ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਆ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਜਿਹੜਾ ਬਿਲੋ ਦਾ ਕੋਸਟ ਇਨਵੈਂਟਰੀ ਤੰਬੂ ਟੈਂਟ ਸੇਲ ਦੇ ਵਿੱਚ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਕਿ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਵੱਡੀ ਡਾਲਰਾਂ ਦੀ ਸੇਵਿੰਗ ਕਰਨੀ ਚਾਹੁੰਦੇ ਹੋ, ਤੇ ਗੱਡੀਆਂ ਰਾਈਟ ਵੇ ਘੁਮਾ ਲਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਵੱਲੋਂ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦੇ ਵਿੱਚ। ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਜੀ ਹਾਂ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ 700-800 ਡਾਲਰ ਸੀ, ਕੋਈ ਪਰਿਵਾਰ ਨੂੰ ਮਿਲਣਾ, ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚ ਚੱਕ ਕੇ, ਸਿਰਫ 199 ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ ਰਾਈਟ ਵਿੱਚ ਚੱਕ ਕੇ। ਸੋਫਾ ਕਮ ਬੈੱਡ 199 ਡਾਲਰ ਦਾ, ਸੋਲਿਡ ਵੁੱਡ ਦੀਆਂ ਡਾਇਨਿੰਗ ਚੇਅਰਾਂ, ਡਾਇਨਿੰਗ ਚੇਅਰਾਂ ਲੈਣਾ ਚਾਹੁੰਦੇ ਹੋ, 5-5 ਡਾਲਰ ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾ ਰਹੀਆਂ, ਸਾਈਡ ਟੇਬਲ 20-20 ਡਾਲਰ ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋ ਬਹੁਤ ਸਾਰੀ ਇਨਵੈਂਟਰੀ ਤੁਹਾਡਾ ਇੰਤਜ਼ਾਰ ਕਰ ਰਹੀ ਆ ਤੰਬੂ ਟੈਂਟ ਸੇਲ ਦੇ ਵਿੱਚ। ਸੋ ਜ਼ਰੂਰ ਇੱਕ ਚੱਕਰ ਲਾਓ, ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ,

0: ਸਾਡੇ ਲਾਈਨ ਜੁੜ ਚੁੱਕੀ ਹੈ ਜੀ ਪੂਰੀ ਹੈਰੀਟੇਜ ਤੇ। ਰਾਹੁਲ ਜੀ ਸਤਿ ਸ੍ਰੀ ਅਕਾਲ ਜੀ, ਐਨ ਵੈਲਕਮ।
1: ਸਤਿ ਸ੍ਰੀ ਅਕਾਲ ਜੀ।
0: ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਦੋਸਤੋ, ਤੇ ਪੂਰੀ ਹੈਰੀਟੇਜ ਤੇ ਸਾਡੀ ਲਾਈਨ ਜੁੜ ਚੁੱਕੀ ਆ। ਤੇ ਪੂਰੀ ਹੈਰੀਟੇਜ ਨੂੰ ਕੌਣ ਨਹੀਂ ਜਾਣਦਾ, ਕਿਉਂਕਿ ਜਦੋਂ ਆਪਾਂ ਕੋਈ ਗੱਡੀ ਨਵੀਂ ਬਾਏ ਕਰਦੇ ਆ, ਸਭ ਤੋਂ ਪਹਿਲੀ ਚੀਜ਼ ਪੂਰੀ ਹੈਰੀਟੇਜ ਤੇ ਲੈ ਕੇ ਜਾਂਦੇ ਹਾਂ, ਗੱਡੀ ਦਾ ਹਾਰ ਸ਼ਿੰਗਾਰ, ਗੱਡੀ ਨੂੰ ਸਾਰੀਆਂ ਐਕਸੈਸਰੀ ਤੇ ਗੱਡੀ ਨੂੰ ਪ੍ਰੋਟੈਕਟ ਕਰਨ ਦੇ ਲਈ ਵਿੰਡੋ ਟਿੰਟ, PPF, ਸਿਰਾਮਿਕ ਕੋਟਿੰਗ ਸਾਰੇ ਜਿਹੜੇ ਇੱਕ ਛੱਤ ਦੇ ਹੇਠਾਂ ਕੀਤੇ ਜਾਂਦੇ ਨੇ। ਵਿੰਡੋ ਟਿੰਟਿੰਗ ਭਾਰੀ ਡਿਮਾਂਡ ਦੇ ਵਿੱਚ ਆ, ਉਹਦੇ ਰੀਜ਼ਨ ਪ੍ਰਾਈਸ ਵੀ ਆ, ਕੁਆਲਿਟੀ ਵੀ ਆ ਤੇ ਲਾਈਫ ਟਾਈਮ ਵਾਰੰਟੀ ਵੀ ਆ। ਰਾਹੁਲ ਜੀ ਦਿਓ ਜਾਣਕਾਰੀ।
1: ਜੀ ਬਿਲਕੁਲ ਜੀ, ਟੈਂਟ ਕਰਾਓ ਜੀ ਸਾਰੇ, ਬਹੁਤ ਜ਼ਿਆਦਾ ਵਧੀਆ ਤੁਹਾਡੀ ਗੱਡੀ ਵਾਸਤੇ, ਤੁਹਾਡੀ ਹੈਲਥ ਵਾਸਤੇ ਵੀ, ਤੇ ਆਪਣੇ ਜਿਵੇਂ ਕਿ ਬਾਈ ਨੇ ਕਿਹਾ ਸਾਡੇ ਪ੍ਰਾਈਸਿੰਗ ਵਾਰੰਟੀ ਤੇ ਜਿਹੜੀ ਕੁਆਲਿਟੀ ਹੈਗੀ ਹੈ ਜੀ, ਉਹ ਤੁਹਾਨੂੰ ਕਿਤੇ ਨਹੀਂ ਮਿਲਣੀ ਹੈਗੀ। ਤੇ ਤੁਸੀਂ ਸਾਰੇ ਬਹੁਤ ਪਿਆਰ ਦੇ ਰਹੇ ਹੋ ਆਲਰੇਡੀ, ਤੇ ਹੋਰ ਵੀ ਵੱਧ ਕੇ ਆਓ। ਤਿੰਨ ਲੋਕੇਸ਼ਨ ਆਪਣੀ ਹੈਗੀ ਆ, ਵਾਕ ਇਨ ਕਰ ਸਕਦੇ ਹੋ, ਕੋਈ ਪਰਮਿਟ ਦੀ ਲੋੜ ਨੀਗੀ, ਤੁਸੀਂ ਵਾਕ ਇਨ ਆ ਸਕਦੇ, ਤੁਹਾਡੇ ਆਪਾਂ ਗੱਡੀ ਟੈਂਟ ਕਰਕੇ ਦੇਵਾਂਗੇ ਜੀ। ਸਾਰੇ ਸਾਈਡਾਂ ਦੇ ਸ਼ੀਸ਼ੇ, ਬੈਕ ਸ਼ੀਸ਼ਾ, ਫਰੰਟ ਸ਼ੀਸ਼ਾ, ਜਿਹੜੇ ਮਰਜ਼ੀ ਸ਼ੀਸ਼ਾ ਕਰਾਓ, ਤੇ ਜਿਹੜੀ ਕੁਆਲਿਟੀ ਅਸੀਂ ਟੈਂਟ ਦੀ ਰੱਖਦੇ ਹਾਂ ਉਹਦੇ ਵਿੱਚ ਤੁਹਾਨੂੰ ਅੰਦਰੋਂ ਬਾਹਰ ਕਲੀਅਰ ਦਿਖੇਗਾ ਜੀ। ਬਾਹਰੋਂ ਅੰਦਰ ਤੁਸੀਂ ਜਿਸ ਹਿਸਾਬ ਦੇ ਪਰਸਨ ਦੇ ਸਿਲੈਕਟ ਕਰੋਗੇ, ਉਸ ਹਿਸਾਬ ਦੀ ਤੁਹਾਡੀ ਆਪਣੀ ਉਹ ਪ੍ਰਾਈਵੇਸੀ ਬਲੌਕ ਕਰੇਗਾ ਜੀ। ਤੇ ਜਿਹੜੀ ਆਪਣੀ ਵਿਜੀਬਿਲਟੀ ਹੈ, ਅੱਜ ਤੋਂ 5-10 ਸਾਲ ਪਹਿਲਾਂ ਟੈਂਟ ਜਦੋਂ ਆਪਾਂ ਕਰਾਉਂਦੇ ਸੀ, ਜਾਂ ਹੁਣ ਵੀ ਕਈ ਗੱਡੀਆਂ ਸ਼ੋਪਾਂ ਦੇ ਅੱਧੀ ਕਰਦੇ ਆ, ਵੀ ਅੰਦਰ ਤੁਸੀਂ ਦੇਖੋਗੇ ਅੰਦਰ ਰਾਤੀ ਕਲੀਅਰ ਨਹੀਂ ਦਿਖਦਾ ਹੈਗਾ, ਉਹ ਆਪਾਂ ਟੈਂਟ ਨਹੀਂ ਰੱਖਦੇ। ਸਾਡੇ ਕੋਲ ਜਿਹੜੀ ਹੈਗੀ ਹੈ ਕਲੀਅਰ ਵਿਜੀਬਿਲਿਟੀ ਵਾਲੀ ਹੈ ਜੀ, ਤੁਹਾਡੀ ਗੱਡੀ ਨੂੰ ਵਧੀਆ ਪ੍ਰੋਟੈਕਟ ਕਰੇਗੀ, ਤੇ ਬਹੁਤ ਵਧੀਆ ਸਾਡੇ ਕੁਆਲਿਟੀ ਟੈਂਟ ਹੈ ਜੀ। ਕਦੀ ਫਿਊਚਰ ਚ ਕਦੀ ਬਬਲ ਆਉਂਦੇ ਨੇ, ਪੀਲ ਆਫ ਹੁੰਦੀ ਹੈ ਜੀ, ਆਪਣੇ ਵਾਰੰਟੀ ਤੁਹਾਨੂੰ ਲਾਈਫ ਟਾਈਮ ਮਿਲਦੀ ਹੈ ਜੀ। ਅਸੀਂ ਤੁਹਾਨੂੰ ਬਿਨਾਂ ਕਿਸੇ ਵੀ ਹਿਡਨ ਚਾਰਜਸ ਤੋਂ, ਰਿਮੂਵਲ ਤੋਂ ਰਿਮੂਵਲ ਕਰਕੇ ਦਿੰਦੇ, ਨਵੀਂ ਲਗਾ ਕੇ ਦਿੰਦੇ ਆ, ਕੋਈ ਹਿਡਨ ਫੀਸ ਨਹੀਂ ਜੀ।
0: ਨੰਬਰ ਦੋਸਤੋ 6479062010 23, 6479062010 23, 6479621023 ਤੇ ਕਾਲ ਕਰਕੇ ਵਿੰਡੋ ਟਿੰਟ ਕਰਾਓ ਲਾਈਫ ਟਾਈਮ ਵਾਰੰਟੀ ਦੇ ਨਾਲ, ਤੇ ਜ਼ਿੰਦਗੀ ਭਰ ਜਿੰਨਾ ਟਾਈਮ ਤੁਹਾਡੀ ਗੱਡੀ ਜਿਉਂਦੀ ਆ, ਜਿੰਨਾ ਟਾਈਮ ਤੁਸੀਂ ਗੱਡੀ ਨੂੰ ਚਲਾਉਣਾ ਚਾਹੁੰਦੇ ਹੋ, 10 ਸਾਲ 15 ਸਾਲ ਕਦੇ ਵੀ ਉਹ ਗੱਡੀ ਦੇ ਤੁਹਾਨੂੰ ਲੱਗਦਾ ਵਿੰਡੋ ਟਿੰਟ 'ਚ ਖਰਾਬੀ, ਤਾਂ ਫ੍ਰੀ ਦੇ ਵਿੱਚ ਚੇਂਜ ਕਰਕੇ ਦੇਣਗੇ, ਕੋਈ ਸਿੰਗਲ ਪੈਨੀ ਤੁਹਾਨੂੰ ਚਾਰਜ ਨਹੀਂ ਕਰਨਗੇ। ਨਾਲ ਦੇ ਨਾਲ ਪੂਰੀ ਹੈਰੀਟੇਜ ਦੀਆਂ ਸੇਵਾਵਾਂ ਦੇ ਨਾਲ, ਕਾਰ ਐਕਸੈਸਰੀ ਦੇ ਨਾਲ, ਉੱਥੇ ਹੀ ਬੜੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਗਿਫਟਿੰਗ ਲਈ ਯਾਦ ਕਰ ਰਹੇ ਨੇ, ਕਿਉਂਕਿ ਇਹ ਸੀਜ਼ਨ ਪੀਕ ਸੀਜ਼ਨ ਆ ਵਿਆਹਾਂ ਸ਼ਾਦੀਆਂ ਦਾ, ਪਾਰਟੀਜ਼ ਦਾ। ਤੇ ਜੇ ਤੁਹਾਡੇ ਘਰ ਤੁਸੀਂ ਕਿਸੇ ਪਾਰਟੀ ਤੇ ਮੈਰਿਜ ਤੇ ਇਨਵਾਈਟਡ ਹੋ, ਤਾਂ ਤੁਸੀਂ ਕਸਟਮਾਈਜ਼ ਗਿਫਟ ਲੈ ਕੇ ਆਉਣੇ ਆ, ਉਹਦੇ ਲਈ ਪੂਰੀ ਹੈਰੀਟੇਜ ਦੀਆਂ ਸਾਰੀਆਂ ਲੋਕੇਸ਼ਨਾਂ ਤੇ ਬਾਈ ਜੀ ਇਹ ਗਿਫਟ ਤੁਸੀਂ ਪ੍ਰੋਵਾਈਡ ਕਰਦੇ ਹੋ?
1: ਜੀ ਬਿਲਕੁਲ ਜੀ, ਆਪਣੇ 3 ਲੋਕੇਸ਼ਨਾਂ ਤੇ ਵਾਕ ਇਨ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ, ਪਿਕਅਪ ਵੀ ਕਰ ਸਕਦੇ ਹੋ, ਸਟੋਰ ਦੇ ਵਿੱਚ ਵੀ ਅਵੇਲੇਬਲ ਹੈਗੇ ਨੇ ਜੀ। ਪਲੱਸ ਪੂਰੀ ਹੈਰੀਟੇਜ ਦੀ ਜਿਹੜੀ ਵੈਬਸਾਈਟ ਹੈਗੀ ਹੈ, ਪੂਰੀ ਕੈਨੇਡਾ ਵਾਈਡ ਤੇ US ਤੇ ਬਾਕੀ ਕੰਟਰੀਜ਼ ਦੇ ਵਿੱਚ ਵੀ ਸ਼ਿਪ ਕਰਦੇ ਹਾਂ।
0: ਅੱਛਾ, ਸ਼ਿਪ ਵੀ ਕਰ ਦਿੰਦੇ ਹੋ?
1: ਜੀ ਬਿਲਕੁਲ।
0: ਤੇ ਜੇ WhatsApp ਦੇ ਉੱਤੇ ਅਸੀਂ ਕੋਈ ਤੁਹਾਨੂੰ ਭੇਜ ਦਈਏ, ਬਈ ਬੱਚੇ ਦੀ ਫੋਟੋ ਭੇਜ ਦਈਏ ਜਾਂ ਕਪਲ ਦੀ ਫੋਟੋ ਭੇਜ ਦਈਏ, ਤੇ ਤੁਹਾਨੂੰ ਕਹਿ ਦਈਏ ਕਿ ਭਾਜੀ ਇਹਨੂੰ ਸਰਾਣੇ ਤੇ ਲਾ ਦਿਓ, ਇਹਨੂੰ ਕੰਬਲ ਜੇ ਤੇ ਲਾ ਦਿਓ, ਇਹਨੂੰ ਇਹਦੇ ਤੇ ਲਾ ਦਿਓ, ਜੋ ਵੀ ਪ੍ਰਿੰਟ ਕਰਵਾਉਣਾ, ਉਹ ਓਵਰ ਦਾ ਫੋਨ ਵੀ ਚੀਜ਼ਾਂ ਹੋ ਜਾਂਦੀਆਂ ਨੇ?
1: ਬਿਲਕੁਲ ਹੋ ਜਾਂਦੀਆਂ ਜੀ, ਫੋਨ ਤੇ ਵੀ ਹੋ ਜਾਂਦੀ, WhatsApp ਤੇ ਵੀ ਹੋ ਜਾਂਦੀ। ਤੁਸੀਂ ਫੋਟੋ ਭੇਜ ਦਿਓ, ਭਾਵੇਂ ਅਸੀਂ ਕਲਾਜ ਤੁਹਾਨੂੰ ਖੁਦ ਬਣਾ ਕੇ ਦੇ ਦਾਂਗੇ, ਤੁਸੀਂ ਮਲਟੀਪਲ ਫੋਟੋ ਇੱਕ ਚੀਜ਼ ਤੇ ਲਗਵਾਉਣੀ, ਅਸੀਂ ਖੁਦ ਹੀ ਕਲੈਕਟ ਕਰ ਦਾਂਗੇ ਵਿੱਚ।
0: ਨੰਬਰ ਦੋਸਤੋ ਅਗੇਨ 6479062010 23, 6479062010 23, ਤੇ ਪੂਰੀ ਹੈਰੀਟੇਜ ਨੂੰ ਗਿਫਟਿੰਗ ਲਈ ਵੀ ਕਾਲ ਕੀਤਾ ਜਾ ਸਕਦਾ। ਤੇ ਅਖੀਰ ਦੇ ਵਿੱਚ ਪ੍ਰਿੰਟਿੰਗ ਦੇ ਲਈ, ਪ੍ਰਿੰਟਿੰਗ ਲਈ ਤਾਂ ਨਾ ਦੋਸਤੋ ਮੈਂ ਕਹਿਣਾ ਡੋਂਟ ਮਿਸ ਏ ਚਾਂਸ, ਕਿਉਂਕਿ ਇੰਨੇ ਘੱਟ ਰੇਟ ਇਹਨਾਂ ਦੀ ਇੰਡਸਟਰੀ ਦੇ ਵਿੱਚ ਲੜਾਈਆਂ ਹੀ ਚੱਲਦੀਆਂ ਨੇ। ਜਦੋਂ ਮੈਂ ਵੀਡੀਓ ਕਈ ਵਾਰ ਪੋਸਟ ਕੀਤੀ ਵਿੰਡੋ ਟਿੰਟਿੰਗ ਦੀ, ਉਹ ਇੰਡਸਟਰੀ ਦੇ ਕਈ ਲੋਕਾਂ ਨੇ ਮੈਨੂੰ ਕਾਲ ਕੀਤਾ, ਭਾਜੀ ਤੁਸੀਂ ਤਾਂ ਸਾਡਾ ਕੰਮ ਖਰਾਬ ਕਰ ਰਹੇ ਹੋ, ਤੁਸੀਂ $159 ਦੇ ਵਿੱਚ ਹੀ ਟਿੰਟ ਲਾਤੀ, ਉਹ ਵੀ ਲਾਈਫ ਟਾਈਮ ਵਾਰੰਟੀ ਦੇ ਨਾਲ। ਕਿਉਂਕਿ ਬਹੁਤੇ ਲੋਕ ਕੀ ਕਰਦੇ ਸੀ, ਉਹ ਜਦੋਂ ਵਿੰਡੋ ਕਹਿੰਦੇ ਸੀ ਖਰਾਬ ਹੋ ਗਈ ਜੀ, ਅਸੀਂ ਵੀ ਤੁਸੀਂ ਗਰੰਟੀ ਦਿੱਤੀ ਸੀ ਕਿ ਚੇਂਜ ਕਰ ਦਿਓ, ਤੁਹਾਡੇ ਤੋਂ ਉਹ ਟਿੰਟ ਲਾਉਣ ਦੇ ਦੁਬਾਰੇ ਇੰਸਟਾਲ ਕਰਨ ਦੇ ਪਹਿਲਾਂ ਹੋ ਸਕਦਾ ਉਹਨਾਂ ਨੇ 100 ਹੀ ਚਾਰਜ ਕੀਤਾ ਹੋਵੇ, ਪਰ ਦੁਬਾਰੇ 350 ਚਾਰਜ ਹੋ ਜਾਂਦਾ। ਪੂਰੀ ਹੈਰੀਟੇਜ ਨੇ ਗੇਮ ਬਿਲਕੁਲ ਉਲਟ ਕਰਤੀ, 159 ਦੇ ਵਿੱਚ ਲਾਈਫ ਟਾਈਮ ਵਾਰੰਟੀ, ਕੋਈ ਪੈਸਾ ਚਾਰਜ ਨਹੀਂ। ਫਿਰ ਅਗੇਨ ਪ੍ਰਿੰਟਿੰਗ ਦੇ ਲਈ ਵੀ ਜਦੋਂ ਪ੍ਰਾਈਸ ਪਾਉਣੇ ਆ ਨਾ ਕਿ $45 ਤੇ 1000 ਬਿਜ਼ਨਸ ਕਾਰਡ ਡਬਲ ਸਾਈਡਡ, ਤੇ ਬਹੁਤ ਪ੍ਰਿੰਟਿੰਗ ਵਾਲੇ ਕਹਿੰਦੇ ਆ ਕਿ ਭਾਜੀ ਤੁਸੀਂ ਸਾਡਾ ਕੰਮ ਕਰੋਗੇ, ਪਰ ਪੂਰੀ ਹੈਰੀਟੇਜ ਕਹਿੰਦੇ ਆ ਕਿ ਜਦੋਂ ਸਾਡੀ ਕੋਸਟ ਘੱਟ ਆ, ਸਾਡੀਆਂ ਆਪਦੀਆਂ ਪ੍ਰੋਪਰਟੀਆਂ, ਅਸੀਂ ਕਿਤੋਂ ਕੋਈ ਥਰਡ ਮੈਨ ਤੋਂ ਪ੍ਰਿੰਟ ਨਹੀਂ ਕਰਾਉਣੇ, ਅਸੀਂ ਆਪਦੀਆਂ ਮਸ਼ੀਨਾਂ ਤੋਂ ਆਪ ਪ੍ਰਿੰਟ ਕਰਨੇ ਆ, ਤੇ ਜੇ ਸਾਨੂੰ ਘੱਟ ਕੋਸਟ ਦੇ ਵਿੱਚ ਹੀ ਬਣ ਰਹੇ ਨੇ ਤੇ ਉਹੀ ਪ੍ਰਾਈਸ ਅਸੀਂ ਕਸਟਮਰਾਂ ਨੂੰ ਦੇਤਾ, ਨਥਿੰਗ ਰੋਂਗ ਇਨ ਇਟ। ਬਹੁਤ ਸਾਰੇ ਰਿਐਲਟਰ, ਬਹੁਤ ਸਾਰੇ ਪ੍ਰਿੰਟਿੰਗ ਗ੍ਰਾਫਿਕ ਡਿਜ਼ਾਈਨਰ ਇਹਨਾਂ ਕੋਲ ਹਾਇਰ ਨੇ, ਤੇ ਇਹਨਾਂ ਇਹ ਸਾਈਨ ਬੋਰਡ ਦਾ ਕੰਮ ਕਰਦੇ ਨੇ। ਬਾਈ ਜੀ ਇੱਕ ਵਾਰੀ ਪ੍ਰਾਈਸ ਦੱਸੋ ਪ੍ਰਿੰਟਿੰਗ ਦਾ, ਤਾਂ ਤਹਿਲਕਾ ਮਚਾਇਆ ਹੋਇਆ ਤੁਸੀਂ।
1: ਜੀ ਪ੍ਰਿੰਟਿੰਗ ਦੇ ਵਿੱਚ ਜੀ $45 ਦੇ ਵਿੱਚ ਹਜ਼ਾਰ ਬਿਜ਼ਨਸ ਕਾਰਡ, ਜੀ ਕਈਆਂ ਦੇ ਕਾਲ ਆਉਂਦੇ ਨੇ ਜੀ ਕਹਿੰਦੇ ਬਲੈਕ ਐਂਡ ਵਾਈਟ ਹੋਣਗੇ ਜਾਂ ਸਿੰਗਲ ਸਾਈਡ ਹੋਣਗੇ, ਨਹੀਂ ਜੀ ਸਾਰਿਆਂ ਨੂੰ ਦੱਸਣਾ ਚਾਹੁੰਦੇ ਜੀ ਆਪਾਂ ਦੋਨੋਂ ਸਾਈਡ ਤੇ ਪ੍ਰਿੰਟਡ ਹੋਣਗੇ ਤੇ ਫੁੱਲ ਕਲਰ ਹੋਣਗੇ ਤੇ ਸਾਰੇ ਪੁੱਛਦੇ ਫੋਟੋ ਲਵਾ ਸਕਦੇ ਹੋ? ਹਾਂਜੀ ਜਵਾਬ ਹੈਗਾ ਯਾਰ, ਤੁਸੀਂ ਆਪਦੀ ਫੋਟੋ ਵੀ ਲਗਵਾ ਸਕਦੇ।
0: ਵਾਹ ਜੀ ਵਾਹ, ਤੇ 45,000 ਬਿਜ਼ਨਸ ਕਾਰਡ ਤੇ ਹੋਰ ਫਲਾਇਰ ਦਾ ਕਿੰਨਾ ਜੀ, ਤੇ ਰੀਅਲਟਰ ਲਈ ਕੀ ਹੈ ਉਹ ਵੀ ਦੱਸ ਦਿਓ।
1: ਹਾਂਜੀ $99 ਦੇ ਵਿੱਚ 500 ਫਲਾਇਰ ਜੀ, ਆਪਣੇ 140 ਦੇ ਵਿੱਚ 1000 ਫਲਾਇਰ ਜੀ, ਆਪਣੇ ਜੇ ਤੁਸੀਂ ਦੋਨੋਂ ਇਕੱਠੇ ਲੈਣੇ ਹੋ ਬਿਜ਼ਨਸ ਕਾਰਡ ਤੇ ਫਲਾਇਰ ਇਕੱਠੇ ਕਰਦੇ ਹੋ ਤਾਂ $175 ਦੇ ਵਿੱਚ ਤੁਹਾਨੂੰ 1000 ਬਿਜ਼ਨਸ ਕਾਰਡ ਤੇ 1000 ਫਲਾਇਰ ਮਿਲਣਗੇ ਜੀ। ਤੇ ਉਹ ਤੋਂ ਬਾਅਦ ਤੁਸੀਂ ਡੋਰ ਹੈਂਗਰ ਲੈਣੇ ਹੋ, ਜਿਵੇਂ ਰੀਅਲ ਸਟੇਟ ਏਜੰਟਸ ਨੂੰ ਇਕੱਲੇ ਫਲਾਇਰ ਤੇ ਬਿਜ਼ਨਸ ਕਾਰਡ ਨਹੀਂ ਚਾਹੀਦੇ ਹੁੰਦੇ, ਉਹਨਾਂ ਨੂੰ ਆਪਣੇ ਓਪਨ ਹਾਊਸ ਲਈ ਬੁੱਕਲੈਟ ਚਾਹੀਦੀ ਹੁੰਦੀ ਹੈ, ਓਪਨ ਹਾਊਸ ਸਾਈਨ ਚਾਹੀਦੇ ਹੁੰਦੇ ਨੇ, ਜਾਂ ਤੁਹਾਨੂੰ ਆਪਦੇ ਉਹਦੇ ਨਾਲ ਦੇ ਨਾਲ ਡੋਰ ਹੈਂਗਰ ਵੀ ਚਾਹੀਦੇ ਹੁੰਦੇ ਨੇ, ਜਿਹੜੇ ਤੁਹਾਡੇ ਓਪਨ ਹਾਊਸ ਦੇ ਸਾਈਨਸ ਨੇ ਜੀ। ਉਹ ਇੱਕ ਹੁੰਦਾ ਵੈਸੇ 130 ਦਾ, ਤੁਹਾਨੂੰ ਕੈਨ ਪ੍ਰਿੰਟ ਤੇ ਪੂਰੀ ਹੈਰੀਟੇਜ ਤੇ ਸਿਰਫ ਤੁਹਾਨੂੰ $60 ਦੇ ਵਿੱਚ ਤੁਹਾਨੂੰ ਇੱਕ ਬੋਰਡ ਮਿਲ ਜਾਏਗਾ ਜੀ, $60 ਦੇ ਵਿੱਚ ਇੱਕ ਬੋਰਡ ਤੁਸੀਂ 10 ਪੀਸ ਆਰਡਰ ਕਰਦੇ ਹੋ।
0: ਵਾਹ ਜੀ ਵਾਹ। ਸੋ ਦੋਸਤੋ ਹੋਰ ਵੀ ਕੋਈ ਪ੍ਰਿੰਟਿੰਗ ਦੇ ਪ੍ਰਾਈਸ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਕਾਲ ਕਰ ਲਓ ਬਾਈ ਜੀ, ਇੱਕ ਵਾਰ ਨੰਬਰ ਜ਼ਰੂਰ ਸਾਂਝਾ ਕਰ ਦਿਓ
1: ਜੀ। 647-962-1023, 647-962-1023। ਤੇ ਪ੍ਰਿੰਟਿੰਗ ਦੇ ਵਿੱਚ ਵੀ ਆਪਣੇ ਛੋਟੇ ਸਟਿੱਕਰਾਂ ਤੋਂ ਜਿਹੜੇ ਕਿ ਅਸੀਂ ਔਨ ਦਾ ਸਪੋਟ ਰਾਈਟ ਅਵੇ ਗੱਡੀਆਂ ਤੇ ਲਗਾ ਕੇ ਦਿੰਦੇ ਆ, ਤੇ ਪ੍ਰਿੰਟਿੰਗ ਛੋਟੇ ਸਟਿੱਕਰਾਂ ਤੋਂ ਲੈ ਕੇ ਵੱਡੇ ਪ੍ਰਿੰਟ ਜਿਹੜੇ ਆਪਣੇ ਕਲਰਡ ਪ੍ਰਿੰਟ ਹੁੰਦੇ ਨੇ, ਰੀਅਲ ਸਟੇਟ ਦੀ ਕਾਰ ਰੈਪ ਕਰਾਉਣੀ ਹੈ, ਕੰਸਟਰਕਸ਼ਨ ਦੀ ਵੈਨ ਰੈਪ ਕਰਾਉਣੀ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟਿੱਕਰ ਦਾ ਸਾਈਨੇਜ ਆਪਦੀ ਗੱਡੀ ਤੇ, ਆਪਦੀ ਸ਼ਾਪ ਦੀ ਵਿੰਡੋਜ਼ ਤੇ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇੰਡਸਟਰੀਅਲ ਵਿੰਡੋਜ਼ ਉੱਪਰ ਪ੍ਰਿੰਟ ਕਰਾਉਣਾ, ਅਟੈਂਡ ਕਰਾਉਣਾ, ਹਰ ਤਰ੍ਹਾਂ ਦਾ ਕੰਮ, ਪੂਰੀ ਹੈਰੀਟੇਜ, ਕੈਂਪਨ ਗ੍ਰਾਫਿਕਸ, ਸਾਰਾ ਕੁਝ ਤੁਹਾਨੂੰ ਅੰਡਰ ਵਨ ਰੂਫ ਮਿਲ ਜਾਏਗਾ। ਤੁਸੀਂ ਬਿਜ਼ਨਸ ਖੋਲ ਰਹੇ ਹੋ, ਤੁਹਾਡੇ ਖੋਲਣ ਤੋਂ ਸਾਰਾ ਐਸਟੈਬਲਿਸ਼ ਕਰਨ ਤੱਕ ਸਾਰਾ ਮਾਰਕੀਟਿੰਗ ਮਟੀਰੀਅਲ ਤੇ ਪ੍ਰਿੰਟਿੰਗ ਮਟੀਰੀਅਲ, ਤੁਹਾਡੀ ਗੱਡੀਆਂ ਨੂੰ ਪ੍ਰੋਪਰ ਤਿਆਰ ਕਰਨਾ, ਸਾਰਾ ਕੁਝ ਅਸੀਂ ਕਰਕੇ ਦਿੰਦੇ ਹਾਂ।
0: ਬਹੁਤ ਅੱਛਾ ਜੀ। ਸੋ ਨੰਬਰ ਤੇ ਲੋਕੇਸ਼ਨ ਵੀ ਦੱਸੋਗੇ ਜੀ ਪਲੀਜ਼?
1: ਲੋਕੇਸ਼ਨ ਤਿੰਨ ਨੇ ਜੀ ਆਪਣੀਆਂ, ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਵੈਸਟ ਤੇ ਈਸਟ ਦੇ ਸੈਂਟਰ ਦੇ ਵਿੱਚ। ਵੈਸਟ ਵਾਲੇ ਲਈ ਹੈਗੀ ਹੈ ਜੀ 367 ਵੈਟਰਨਸ ਡਰਾਈਵ, 367 ਵੈਟਰਨਸ ਡਰਾਈਵ ਬ੍ਰੈਂਪਟਨ, ਇਹ ਪੈਂਦੀ ਜੀ ਮਿਸਿਸ ਸਾਗਰ ਰੋਡ ਵਾਲਨਸ ਤੇ। ਉਹ ਤੋਂ ਆ ਜਾਂਦੀ ਆਪਣੀ ਬ੍ਰੈਂਪਟਨ ਡਾਊਨ ਟਾਊਨ ਲੋਕੇਸ਼ਨ, ਜਿਹੜੀ ਕਿ ਮੇਨ ਸਟਰੀਟ ਤੇ ਆ ਜੀ, ਖੁੱਲੀ ਪਾਰਕਿੰਗ ਹੈ ਉੱਥੇ ਬਿਲਕੁਲ। ਐਡਰੈਸ ਹੈਗਾ ਜੀ 75 ਰੋਜ਼ਡੇਲ ਐਵਨਿਊ ਵੈਸਟ, ਯੂਨਿਟ ਨੰਬਰ 4, 75 ਰੋਜ਼ਡੇਲ ਐਵਨਿਊ ਵੈਸਟ, ਯੂਨਿਟ ਨੰਬਰ 4, ਆਪਣੀ ਹੈਗੀ ਜੀ ਇਹ ਮੇਨ ਸਟਰੀਟ ਐਂਡ ਮਾਡਰਨ ਤੇ ਜੀ। ਤੇ ਉਹ ਤੋਂ ਥਰਡ ਲੋਕੇਸ਼ਨ ਹੈਗੀ ਜੀ ਆਪਣੀ ਬ੍ਰੈਂਪਟਨ ਈਸਟ ਵਾਲਿਆਂ ਲਈ, ਕੈਸਲ ਮੋਰ ਵਾਲਿਆਂ ਲਈ, ਮਾਲਟਨ ਵਾਲਿਆਂ ਲਈ, ਏਅਰਪੋਰਟ ਰੋਡ ਤੇ ਰਹਿਣ ਲਈ। ਉਹ ਲੋਕੇਸ਼ਨ ਹੈਗੀ ਜੀ ਆਪਣੀ 22 ਗੁੱਡਮਾਰਕ ਪਲੇਸ, 22 ਗੁੱਡਮਾਰਕ ਪਲੇਸ। ਤੁਸੀਂ ਕੋਈ ਵੀ ਗੱਡੀ ਦੀ ਆਪਣੀ ਡੀਟੇਲਿੰਗ ਕਰਾਉਣੀ ਹੈ, ਸਰਾਮਿਕ ਕੋਟਿੰਗ, ਪੀਪੀਐਫ, ਕਿਸੇ ਵੀ ਤਰ੍ਹਾਂ ਦੀ ਕੋਈ ਵੀ, ਸ਼ੁਰੂ ਤੋਂ ਲੈ ਕੇ ਅੰਡ ਤੱਕ ਹਰ ਚੀਜ਼ ਅਸੀਂ ਕਰਕੇ ਦਿੰਦੇ ਹਾਂ ਜੀ।
0: ਦੋਸਤੋ ਬਾਕੀ ਕੋਈ ਵੀ ਗੱਲਬਾਤ ਆ, ਕੋਈ ਵੀ ਪ੍ਰਾਈਸ ਆ, ਪ੍ਰਿੰਟਿੰਗ ਦੇ ਰਿਲੇਟਡ, ਗਿਫਟ, ਕਸਟਮਾਈਜ਼ ਗਿਫਟ ਦੇ ਰਿਲੇਟਡ, ਕਾਰਾਂ ਜਾਂ ਟਰੱਕਾਂ ਦੀ ਐਕਸੈਸਰੀਜ਼, ਐਕਸੈਸਰੀ ਦੇ ਵਿੱਚ ਡੈਸ਼ ਤੇ ਰੱਖਣ ਲਈ ਪਰਫਿਊਮ ਹੋ ਗਏ ਜਾਂ ਵੱਖ ਵੱਖ ਤਰ੍ਹਾਂ ਦੀਆਂ ਡਮੀ ਕਾਰਜ਼ ਹੋ ਗਈਆਂ, ਸ਼ੀਸ਼ੇ ਦੇ ਉੱਤੇ ਹੈਂਗ ਕਰਨ ਦੇ ਲਈ ਗੱਡੀ ਦੇ ਉੱਤੇ ਕੋਈ ਡੈਕਲ ਸਟਿੱਕਰ ਲਵਾਉਣੇ ਨੇ, ਜਾਂ ਫਿਰ ਹੋਰ ਬਹੁਤ ਸਾਰੀ ਐਕਸੈਸਰੀਜ਼ ਗੱਡੀਆਂ ਕਾਰਾਂ ਦੀਆਂ, ਜਾਂ ਫਿਰ ਗੱਡੀਆਂ ਦਾ ਵਿੰਡੋ ਟਿੰਟ, ਪੀਪੀਐਫ, ਸਿਰਮ ਕੋਟਿੰਗ, ਜਾਂ ਫਿਰ ਗੱਡੀ ਡਿਟੇਲਿੰਗ, ਸਾਰੀਆਂ ਗੱਲਾਂ ਬਾਤਾਂ ਦੇ ਲਈ ਇੱਕੋ ਇੱਕ ਨੰਬਰ ਆ, ਸੇਵ ਕਰਕੇ ਰੱਖ ਲਓ 647-962-1023, 647-962-1023। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਰੈਫਰੈਂਸ ਦੇਣ ਤੇ ਭਾਜੀ ਥੋੜਾ ਬਹੁਤਾ ਡਿਸਕਾਊਂਟ ਜ਼ਰੂਰ ਕਰ ਦਿਓ ਜੀ।
1: ਬਿਲਕੁਲ ਜੀ ਬਿਲਕੁਲ, ਇੱਕ ਚੀਜ਼ ਆਪਣੀ ਰਹਿ ਗਈ ਦੱਸਣੀ ਜੀ, ਲਾਈਟਾਂ ਦੇ ਕੰਮ ਬਾਰੇ। ਆਪਾਂ ਪੂਰੀ ਹੈਰੀਟੇਜ ਤੇ ਲਾਈਟਾਂ ਦੇ ਕੰਮ ਵੀ ਕਰਦੇ ਹਾਂ, ਗੱਡੀਆਂ ਦਾ ਤੁਸੀਂ ਇੰਟੀਰੀਅਰ ਲਾਈਟ, ਐਂਬੀਅੰਟ ਲਾਈਟ, ਸਟਾਰ ਲਾਈਟ ਜਿਵੇਂ ਹੁੰਦੀ ਆਪਣੀ ਰੋਜ਼ ਰੋਇਸ ਦੀ, ਉਹ ਸਾਰੀ ਲਾਈਟਾਂ ਜੀ ਆਪਾਂ ਲਾ ਕੇ ਦਿੰਦੇ ਹਾਂ ਜੀ। ਅੰਡਰਗਰਾਊਂਡ ਹੋਵੇ, ਅੰਦਰ ਹੋਵੇ, ਬਾਹਰ ਹੋਵੇ, ਲਾਈਟਾਂ ਦੇ ਕੰਮ ਵੀ ਤੁਸੀਂ ਹੋਰਾਂ ਦਾ ਕੰਮ ਵੀ ਕਰਾ ਸਕਦੇ
0: ਹੋ, ਗੱਡੀ ਨੂੰ ਜਹਾਜ਼ ਬਣਾ ਦਿੰਦੇ ਹੋ। ਸ਼ੁਕਰੀਆ ਜੀ। 647-962-1023, 647-962-1023 ਤੇ ਦੋਸਤੋ ਕਾਲ ਕੀਤੀ ਜਾ ਸਕਦੀ ਹੈ।

0: ਦੋਸਤੋ ਰੰਗਲੇ ਸਰਦਾਰਾਂ ਦੀ ਗੱਲਬਾਤ ਸ਼ੋ ਦੀ ਹੋਰ ਗੱਲਬਾਤ ਕਰਾਂਗੇ। ਸਾਡੇ ਨਾਲ ਦ ਮੈਪਲ ਕਲੀਨਿੰਗ ਤੋਂ ਪਰਮਿੰਦਰ ਢੀਂਡਸਾ ਜੀ ਜੁੜੇ ਨੇ। ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਕੁਇਕਲੀ ਸ਼ਬਦਾਂ ਦੇ ਵਿੱਚ, ਕਿਉਂਕਿ ਸਮਾਂ ਸਮਾਪਤੀ ਵਾਲਾ, ਕੱਲੀਆਂ ਸਰਵਿਸ ਬਾਰੇ ਦੱਸ ਦੋ, ਕਿਹੜੀਆਂ ਕਿਹੜੀਆਂ ਸਰਵਿਸ ਨੇ ਤੇ ਆਫਰ ਬਾਰੇ ਵੀ ਦੱਸ ਦੋ ਜੀ।
1: ਸਰਵਿਸਿਸ ਸਾਡੀਆਂ ਜੀ, ਰੈਜੀਡੈਂਸ਼ੀਅਲ, ਕਮਰਸ਼ੀਅਲ, ਰੀਅਕਰਿੰਗ ਕਲੀਨਿੰਗਸ ਜੀ, ਡੀਪ ਕਲੀਨਿੰਗ, ਸਾਈਡ ਵਾਕਾਂ ਵਾਸ਼, ਪਾਵਰ ਵਾਸ਼, ਸੋਫਟ ਵਾਸ਼ ਤੇ ਜੰਕ ਰਿਮੂਵਲ, ਮੂਵ ਇਨ ਮੂਵ ਆਊਟ ਕਲੀਨਿੰਗ, ਸਭ ਤਰ੍ਹਾਂ ਦਾ ਇੱਕੋ ਛੱਤ ਹੇਠ ਸੋਲਿਊਸ਼ਨ ਹੈ ਜੀ ਆਪਣੇ ਕੋਲ।
0: ਸੋ ਕਲੀਨਿੰਗ ਹੁਣ ਜਿਵੇਂ 30-31-2 ਡੇਟ ਆ ਰਹੀ ਹੈ, ਜਦੋਂ ਬਹੁਤ ਲੋਕਾਂ ਨੇ ਮੂਵ ਇਨ ਮੂਵ ਆਊਟ ਕਰਨਾ ਹੁੰਦਾ ਜਾਂ ਫਿਰ ਟੈਨੈਂਟ ਨਵੇਂ ਆ ਰਹੇ ਉਹਨਾਂ ਲਈ ਮੂਵ ਇਨ ਰੈਡੀ ਘਰ ਕਰਨਾ ਹੁੰਦਾ, ਤੇ ਡੀਪ ਕਲੀਨਿੰਗ ਤੁਸੀਂ ਕਰਕੇ ਦੇ ਦੋਗੇ ਜੀ?
1: ਹਾਂਜੀ ਸਰ, ਡੀਪ ਕਲੀਨਿੰਗ ਚ ਪ੍ਰੋਪਰ ਆਪਣੀ ਟੀਮ ਪੂਰੀ ਮਾਹਰ ਹੈ ਜੀ। ਡੀਪ ਕਲੀਨਿੰਗ, ਪੋਸਟ ਕੰਸਟਰਕਸ਼ਨ ਕਲੀਨਿੰਗ, ਐਨ ਨਵੇਂ ਅਰਗਾ ਚਮਕਾ ਦੇਈਦਾ ਜੀ ਕੋਨਾ ਕੋਨਾ।
0: ਤੇ ਜੇ ਅੱਜ ਫੁੱਲ ਹਾਊਸ ਡੀਪ ਕਲੀਨਿੰਗ ਲਈ ਤੁਹਾਨੂੰ ਕਾਲ ਕਰਦੇ ਆ ਤੇ ਕੀ ਫਾਇਦਾ ਹੈਗਾ?
1: ਜੇ ਅੱਜ ਕਾਲ ਕਰਕੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਰੋਤੇ ਦੇਣਗੇ ਜੀ, ਤਾਂ ਹਰ ਇੱਕ ਬੰਦੇ ਨੂੰ ਜਿਹੜੇ ਵੀ ਸਾਡੇ ਤੋਂ ਘਰ ਦੀ ਫੁੱਲ ਹਾਊਸ ਡੀਪ ਕਲੀਨ ਕਰਾਉਣਗੇ ਜੀ, ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਚ ਦੇਵਾਂਗੇ ਅਸੀਂ।
0: ਹਰ ਇੱਕ ਨੂੰ ਫ੍ਰੀ ਦੇਵੋਗੇ?
1: ਬਿਲਕੁਲ ਜੀ, ਹਰ ਇੱਕ ਨੂੰ ਫ੍ਰੀ ਚ, ਹਰ ਇੱਕ ਨੂੰ ਜੀ, ਵੱਡੇ ਸਾਈਜ਼ ਦਾ ਵੈਕਿਊਮ, ਚਾਹੇ ਤੁਸੀਂ ਕਾਰਪੇਟ, ਚਾਹੇ ਹਾਰਡਵੁੱਡ ਫਲੋਰ, ਚਾਹੇ ਟਾਈਲਾਂ, ਕੁਛ ਵੀ ਕਲੀਨ ਕਰੋ, ਮਲਟੀ ਯੂਜ਼ ਵਾਲਾ ਵੈਕਿਊਮ ਕਲੀਨਰ ਹੈ ਜੀ। ਤੇ ਇੱਕ ਮੰਥ ਐਂਡ ਤੇ 31 ਜੁਲਾਈ ਨੂੰ ਅਸੀਂ ਨੇ ਲੱਕੀ ਡਰਾ ਕੱਢਣਾ, ਉਹਦੇ ਚ ਵੱਡੇ ਸਾਈਜ਼ ਦਾ ਡਾਇਸਨ ਦਾ ਵੈਕਿਊਮ ਇੱਕ ਲੱਕੀ ਵਿਜੇਤਾ ਨੂੰ ਦਿੱਤਾ ਜਾਊਗਾ ਜੀ।
0: ਲੋ ਦੋਸਤੋ, ਪੁੰਨ ਤੇ ਫਲੀਆਂ, ਸੋਨੇ ਤੇ ਸਾਗੇ ਵਾਲੀ ਗੱਲ ਆ। ਪ੍ਰੋਫੈਸ਼ਨਲ ਕੰਪਨੀ ਤੁਹਾਡੀ ਕੰਪਨੀ ਜਿਹੜੀ ਉਹ ਕਿਹੜੀ ਬ੍ਰੈਡ ਸ਼ੀਟ, ਡਨ ਐਂਡ ਬ੍ਰੈਡ ਸ਼ੀਟ ਰਜਿਸਟਰਡ ਹੈ
1: ਜੀ? ਸਰ, ਡਨ ਐਂਡ ਬ੍ਰੈਡ ਸ਼ੀਟ, ਉੱਤੇ ਜਾ ਕੇ ਤੁਸੀਂ ਸਾਡਾ ਰੈਕੋਰਡ ਚੈੱਕ ਕਰ ਸਕਦੇ ਹੋ ਵੀ ਕੰਪਨੀ ਕਿੱਦਾਂ, ਕਿੰਨਾ ਕੁ ਸਟੇਟਸ ਹੈਗਾ।
0: ਸੋ ਦੋਸਤੋ, ਇਹ ਸਰਕਾਰੀ ਅਦਾਰੇ ਵਾਂਗੂ ਕਈ ਵਾਰ ਨਾ ਆਪਾਂ ਦੇਖਦੇ ਹਾਂ ਕਿ ਮਾਰਕੀਟ ਪਲੇਸ ਤੇ ਜੀ ਐਡ ਲੱਗੀ ਹੋਈ ਆ, ਅਸੀਂ ਕਲੀਨਿੰਗ ਇੱਦਾਂ ਕਰਦੇ, ਬਹੁਤ ਸਾਰੇ ਉਹ ਬੱਚੇ ਨੇ ਜਿਹੜੇ ਅੰਡਰ ਪੇ ਕੰਮ ਕਰਦੇ ਨੇ, ਉਹ ਐਡ ਪਾ ਕੇ ਆਪਾਂ ਕਹਿੰਦੇ ਹਾਂ ਜੀ ਸਾਡੇ ਘਰੇ, ਪਰ ਕੋਈ ਉਹਨਾਂ ਦੀ ਇੰਸ਼ੋਰੈਂਸ ਨਹੀਂ ਹੁੰਦੀ, ਕੋਈ ਕੰਪਨੀ ਰਜਿਸਟਰ ਨਹੀਂ ਹੁੰਦੀ। ਸੋ ਉੱਥੇ ਤੁਹਾਡੇ ਘਰ ਦੇ ਵਿੱਚ ਕੋਈ ਚੋਰੀ ਹੋ ਜੇ, ਤੁਹਾਡੇ ਘਰ ਕੋਈ ਡੈਮੇਜ ਹੋ ਜੇ, ਉਹਦਾ ਕੋਈ ਹੱਲ ਨਹੀਂ। $50 ਬਚਾਉਣ ਦੇ ਲਈ ਤੁਸੀਂ ਆਪਦਾ ਘਰ, ਆਪਦੀ ਪ੍ਰਾਈਵੇਸੀ ਰਿਸਕ ਤੇ ਪਾ ਸਕਦੇ ਹੋ। ਉਹਦੇ ਉਲਟ ਕੰਪਨੀ ਅਸੀਂ ਰੈਕਮੈਂਡ ਕਰ ਰਹੇ ਹਾਂ ਦ ਮੈਪਲ ਕਲੀਨਿੰਗ।
1: ਇੱਕ ਡੈਮੇਜ ਤਾਂ ਦੂਰ ਦੀ ਗੱਲ ਹੈ ਜੀ, ਕੁਆਲਿਟੀ ਉਹ ਨਹੀਂ ਦਿੱਤੀ ਜਾਂਦੀ, ਡਾਲਰਾਮਾ ਤੋਂ ਸਮਾਨ ਲੈ ਕੇ ਜਦੋਂ ਕਲੀਨਿੰਗ ਕਰਦੇ, ਸੋਰੀ ਟੂ ਸੇ, ਕੋਈ ਅਫੈਂਡ ਨਾ ਹੋਵੇ, ਹਰ ਇੱਕ ਨੇ ਕੰਮ ਕਰਨਾ, ਬਟ ਇੱਕ ਜਿਹੜੀ ਕੁਆਲਿਟੀ ਹੁੰਦੀ ਹੈ ਉਹ ਇੱਕ ਲੈਜੀਟੀਮੇਟ ਕੰਪਨੀ ਜਿਹਦੇ ਚ ਪੂਰਾ ਸਟਰਕਚਰ ਹੁੰਦਾ, ਇੰਪਲਾਈ ਨੂੰ ਗਾਈਡ ਕੀਤਾ ਜਾਂਦਾ, ਉੱਥੋਂ ਹੀ ਮਿਲਦੀ ਹੈ ਜੀ।
0: ਹਾਂ, ਕਿਉਂਕਿ ਉਹ ਜਿਹੜੇ ਹੁਣ ਇਹਨਾਂ ਨੇ ਕੈਮੀਕਲ ਜਿਹੜੇ ਚੱਕਣੇ ਆ, ਉਹ ਗੌਰਮੈਂਟ ਅਪਰੂਵਡ, ਇਨਵਾਇਰਨਮੈਂਟਲ ਫਰੈਂਡਲੀ ਕੈਮੀਕਲ ਹੋਣਗੇ, ਤੇ ਉਹ ਪ੍ਰੋਪਰ ਬੰਦਿਆਂ ਨੂੰ, ਇਹ ਨਹੀਂ ਹੈਗਾ ਕਿ ਕੋਈ ਵੀ ਬੰਦਾ ਹਾਇਰ ਕਰ ਲਿਆ, ਬੈਕਗਰਾਉਂਡ ਚੈੱਕ ਕਰਕੇ, ਟ੍ਰੇਨਿੰਗ ਉਹਨਾਂ ਨੂੰ ਦੇ ਕੇ ਜਾਂ ਐਕਸਪੀਰੀਅੰਸਡ ਬੰਦੇ ਹੀ ਤੁਹਾਡੇ ਘਰ ਆਉਣਗੇ। ਸੁਪਰਵਾਈਜ਼ਰ ਇਹਨਾਂ ਦਾ ਵੀ ਨਾਲ ਆਊਗਾ, ਇੰਸ਼ੋਰਡ ਕੰਪਨੀ, ਸਾਰੇ ਬੰਦੇ ਇੰਸ਼ੋਰੈਂਸ 'ਚ ਕਵਰ ਹੁੰਦੇ ਨੇ, ਕੋਈ ਵੀ ਡੈਮੇਜ ਤਾਂ ਹੁੰਦਾ ਹੀ ਨਹੀਂ, ਪਰ ਕੋਈ ਵੀ ਚੀਜ਼, ਕਿਉਂਕਿ ਇਹਨਾਂ ਨੂੰ ਗਾਈਡ ਕੀਤਾ ਜਾਂਦਾ ਕਿ ਭਾਈ ਸਟੀਲ ਦੇ ਉੱਤੇ ਕਿਹੜਾ ਕੈਮੀਕਲ ਮਾਰਨਾ, ਫਲੋਰ 'ਤੇ ਕਿਹੜਾ ਮਾਰਨਾ, ਗਲਾਸ 'ਤੇ ਕਿਹੜਾ ਮਾਰਨਾ, ਉਹ ਪੂਰੀ ਟ੍ਰੇਨਿੰਗ ਹੁੰਦੀ ਆ। ਤੇ ਡਨ ਐਂਡ ਬ੍ਰੈਡ ਸ਼ੀਟ ਜਦੋਂ ਇਹ ਰਜਿਸਟਰਡ ਹੋਵੇ, ਇਹਦਾ ਮਤਲਬ ਇਹ ਕੰਪਨੀ ਬੈਂਕਾਂ ਦੇ ਵਿੱਚ ਸਰਕਾਰੀ ਕੰਟਰੈਕਟ ਦੇ ਲਈ ਐਲੀਜੀਬਲ ਆ, ਜਿੱਥੇ ਬਹੁਤ ਸਾਰੀਆਂ ਕੰਪਨੀਆਂ ਨਹੀਂ ਹੁੰਦੀਆਂ। ਸੋ ਕਲੀਨਿੰਗ ਕੰਪਨੀ ਦੇ ਵਿੱਚ ਟਰਸਟਡ ਕੰਪਨੀ ਨੂੰ ਚੁਣਨਾ ਬੜਾ ਜ਼ਰੂਰੀ ਆ, ਅਤੇ ਅਸੀਂ ਟਰਸਟ ਕਰਦੇ ਹਾਂ ਦ ਮੈਪਲ ਕਲੀਨਿੰਗ ਕੰਪਨੀ 'ਤੇ। ਤੁਸੀਂ ਵੀ ਅਜਮਾ ਕੇ ਦੇਖੋ, ਰਾਈਟ ਨਾਓ ਕਾਲ ਕਰੋ, ਜਿੰਨੀਆਂ ਕਾਲਾਂ ਆਉਣਗੀਆਂ ਅੱਜ ਫੁੱਲ ਹਾਊਸ ਡੀਪ ਕਲੀਨਿੰਗ ਲਈ, ਚਾਹੇ ਇੱਕ ਨੂੰ ਕਰਾ ਲਿਓ, ਚਾਹੇ ਅਗਲੇ ਹਫ਼ਤੇ ਕਰਾ ਲਿਓ, ਚਾਹੇ ਅਗਲੇ ਮਹੀਨੇ ਕਰਾ ਲਿਓ, ਪਰ ਅੱਜ ਜਿੰਨੀਆਂ ਕਾਲਾਂ ਆਉਣਗੀਆਂ, ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਹਰ ਇੱਕ ਨੂੰ ਫ੍ਰੀ ਦਿੱਤਾ ਜਾਊਗਾ ਫੁੱਲ ਹਾਊਸ ਡੀਪ ਕਲੀਨਿੰਗ ਦੇ ਨਾਲ। ਨੰਬਰ ਟੂ ਕਾਲ 647-286-0077, 647-286-0077, 647-286-0077, 647-286-0077, 647-286-0077। ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ। ਨਾਲ ਦੇ ਨਾਲ ਮੂਜ਼ ਬਲਾਈਂਡ ਇਹ ਵੀ ਕਹਿੰਦੇ ਬਾਈ ਜੀ, ਗੱਲਾਂ ਇੱਕ ਨਹੀਂ ਗੱਲਾਂ ਦੋ ਨੇ, ਇੱਕ ਡਿਸਕਾਊਂਟ ਵੀ 50% ਆ, ਤੇ ਅਸੀਂ ਵੀ ਟੈਲੀਵਿਜ਼ਨ ਫ੍ਰੀ ਦੇ ਰਹੇ ਹਾਂ, ਆਉਂਦੋ ਫਿਰ।
2: ਹਾਂਜੀ ਪੁੱਲਰ ਸਾਹਿਬ, ਸ਼ਾਰਟ ਐਂਡ ਇਫੈਕਟਿਵ ਰੱਖਾਂਗੇ ਜੀ, 50% ਡਿਸਕਾਊਂਟ ਦੇ ਨਾਲ ਜ਼ੇਬਰਾ ਬਲਾਈਂਡ ਐਂਡ ਰੋਲਰ ਸ਼ੇਡਸ, ਕਸਟਮ ਮੇਡ ਕੈਨੇਡੀਅਨ ਮੇਡ ਬਲਾਈਂਡਸ ਨੇ, 5 ਸਾਲ ਦੀ ਵਾਰੰਟੀ ਅਤੇ 50 ਤਰ੍ਹਾਂ ਦੇ ਆਪਣੇ ਕੋਲ ਕਲਰ ਆਪਸ਼ਨਸ ਨੇ।

0: ਜਾਏਗਾ, ਆਰਡਰ ਕਨਫਰਮ ਕਰਦੇ ਹੋ ਤਾਂ ਤੁਸੀਂ ਤੁਹਾਡਾ ਆਰਡਰ ਕਨਫਰਮ ਹੋ ਕੇ ਨਾਲ ਦੀ ਨਾਲ ਸਾਡੀ ਟੀਮ ਉੱਤੇ ਕੰਮ ਕਰਨ ਲੱਗ ਜਾਏ।
1: ਜਦੋਂ ਕੋਟੇਸ਼ਨ ਪਰਿਵਾਰ ਨੇ ਓਕੇ ਕਰਤਾ ਫਿਰ ਆਰਡਰ ਪਾਉਂਗੇ, ਉਹ ਕਸਟਮਾਈਜ਼ ਪਰਿਵਾਰ ਦੇ ਘਰ ਦੀ ਵਿੰਡੋ ਦੇ ਅਕੋਰਡਿੰਗ ਉਹ ਮੈਨੂਫੈਕਚਰ ਕੀਤੇ ਜਾਣਗੇ
0: ਬਿਲਕੁਲ
1: ਵਿਦ ਇਨ ਵੀਕ ਇੰਸਟਾਲ ਹੋਣਗੇ,
0: ਵਿਦ ਇਨ ਅ ਵੀਕ।
1: ਤੇ ਜਦੋਂ ਇੰਸਟਾਲ ਹੋਣਗੇ ਨਾਲ ਤੁਸੀਂ ਟੈਲੀਵਿਜ਼ਨ ਵੀ ਲੈ ਕੇ
0: ਬਿਲਕੁਲ ਜੀ ਬਿਲਕੁਲ, ਜਿੱਦਣ ਇੰਸਟਾਲ ਕਰਾਂਗੇ ਨਾਲ ਆਪਾਂ ਇੱਕ ਐਜ਼ ਅ ਗਿਫਟ ਉਹਨਾਂ ਨੂੰ ਸਮਾਰਟ ਟੀਵੀ ਗਿਫਟ ਕਰਾਂਗੇ।
1: ਦੋਸਤੋ ਹਾਈ ਕੁਆਲਿਟੀ ਪਰਦੇ ਲਵਾਓ, ਬਲਾਈਂਡ ਜੈਬਰਾ ਬਲਾਈਂਡ ਰੋਲਰ ਸ਼ੇਡ ਬਲਾਈਂਡ ਲਵਾਉਣੇ ਹੋ ਜੇ ਤੁਸੀਂ ਪੂਰੇ ਘਰ ਦੇ, 50% ਆਫ ਜਿੱਥੇ ਤੁਹਾਨੂੰ ਮਿਲੇਗਾ ਉੱਥੇ ਟੈਲੀਵਿਜ਼ਨ ਵੀ ਫ੍ਰੀ ਮਿਲੂਗਾ। ਰਾਈਟ ਨਾਓ ਕਾਲ ਕਰ ਲਓ ਨੰਬਰ 647-399-4646 647-399-4646 647-389-4646 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੁੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਸਟੂਡੀਓ ਦਾ ਨੰਬਰ 416-233-7868। ਦੋਸਤੋ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ। ਇਹ ਇੱਕ ਟਿਕਟ ਏਅਰ ਇੰਡੀਆ ਦੇ ਨਾ ਇੱਕ ਤਰੀਕ ਤੋਂ ਨਵੇਂ ਪਲੇਨ ਸਟਾਰਟ ਹੋ ਰਹੇ ਨੇ, ਡਰੀਮ ਲਾਈਨਰ ਏਅਰ ਇੰਡੀਆ ਦੀਆਂ ਫਲਾਈਟਾਂ ਨੇ ਜੋ ਕਿ ਟੋਰਾਂਟੋ ਤੋਂ ਸਿੱਧਾ ਤੁਹਾਨੂੰ ਲੁਧਿਆਣੇ ਲੈ ਕੇ ਜਾਣਗੀਆਂ। ਹਲਵਾਰੇ ਦੇ ਵਿੱਚ ਫਲਾਈਟ ਤੱਕ ਤੁਸੀਂ ਕਰ ਸਕਦੇ ਹੋ। ਵਨ ਵੇ ਦੀ ਟਿਕਟ $1149 ਤੇ ਅਪ ਡਾਊਨ ਦੀ ਟਿਕਟ ਸਿਰਫ $1749 ਦੇ ਵਿੱਚ, ਅਪ ਡਾਊਨ ਟਿਕਟ ਇੱਕ ਬੈਗ ਦੇ ਨਾਲ। ਇਹ ਟਿਕਟਾਂ ਦੀ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 905-678-1200 ਹਲਵਾਰੇ ਵਾਲੀ ਟਿਕਟ, ਲੁਧਿਆਣੇ ਵਾਲੀ ਟਿਕਟ ਕਟਾਰੇ ਸਾਹਿਬ ਨੂੰ ਕਹਿ ਦਿਓ। ਖੁਸ਼ੀ ਦੀ ਲਹਿਰ ਆ ਜੀ ਜਿਨ੍ਹਾਂ ਨੇ, ਕਿਉਂਕਿ ਪੈਸਾ ਸਸਤੇ ਦੇ ਨਾਲ ਇਹ ਤੁਹਾਡਾ ਦਿੱਲੀ ਤੋਂ ਰੈਂਟ ਵੀ ਬਚ ਰਿਹਾ ਜਿਹੜਾ ਗੱਡੀ ਰੈਂਟਲ ਹੁੰਦੀ ਆ ਜਾਂ ਫਿਰ ਦੂਰ ਆਉਣ ਜਾਣ ਹੁੰਦਾ। ਸੋ ਕਾਲ ਕਰ ਲਓ 905-678-1200। ਨਾਲ ਦੇ ਨਾਲ ਇਹ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਢਿੱਲੋਂ ਵੀਡੀਓ ਵੱਲੋਂ। IPTV ਢਿੱਲੋਂ ਵੀਡੀਓ IPTV ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਗੋਰ ਐਂਡ ਅਬਨੀਜ਼ਰ ਤੇ ਵਿਜਿਟ ਕਰ ਸਕਦੇ ਹੋ। 7 ਦਿਨ ਓਪਨ, ਰਾਤ ਦੇ 8 ਵਜੇ ਤੱਕ ਓਪਨ ਆ। ਐਂਡ IPTV ਦੀ ਸਰਵਿਸ ਲਈ 905-204-1313 905-204-1313 ਤੇ ਗੱਲਬਾਤ ਕੀਤੀ ਜਾ ਸਕਦੀ ਆ। ਦੋਸਤੋ ਨਾਗਪਾਲ ਜੀ ਦਾ ਸੁਨੇਹਾ ਬੜਾ ਜ਼ਰੂਰੀ ਆ ਕਿਉਂਕਿ ਇਸੇ ਮੰਥ ਐਂਡ ਦੇ ਨਾਲ ਇੱਕ ਗੌਰਮੈਂਟ ਦੀ ਗ੍ਰਾਂਟ ਵੀ ਐਂਡ ਹੋਣ ਜਾ ਰਹੀ ਆ। ਸੋ ਉਹ ਗ੍ਰਾਂਟ ਦੇ ਹੁਣ ਆਖਰੀ ਦਿਨ ਨੇ ਤੇ ਸਾਡੇ ਸ਼ੋਅ ਤੇ ਇਹਨਾਂ ਦਾ ਇਹ ਗ੍ਰਾਂਟ ਵਾਲਾ ਸੁਨੇਹਾ ਅੱਜ ਆਖਰੀ ਵਾਰ ਤੁਸੀਂ ਸੁਣਨ ਜਾ ਰਹੇ ਹੋ। ਸੋ ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਇੱਕ ਵਾਰੀ। ਜਿਹੜੇ ਇਹ ਮੈਸੇਜ ਲੰਮੇ ਟਾਈਮ ਤੋਂ ਸੁਣ ਰਹੇ ਸੀ ਤੇ ਹੁਣ ਇਹ ਲਾਸਟ ਕਾਲ ਆ ਆਪਣੇ ਪ੍ਰੋਗਰਾਮ ਤੇ, ਅੱਜ ਆਖਰੀ ਵਾਰ ਤੁਸੀਂ ਇਹ ਗ੍ਰਾਂਟ ਦਾ ਜ਼ਿਕਰ ਕਰੋਗੇ ਕਿਉਂਕਿ ਗੌਰਮੈਂਟ ਨੇ ਸਕੀਮ ਬੰਦ ਕਰਤੀ। ਸੋ ਕਿੰਨਾ ਲਈ ਆ ਇਹ ਸਕੀਮ, ਇੱਕ ਵਾਰੀ ਪ੍ਰੋਪਰ ਦੱਸ ਦਿਓ।
2: ਬਿਲਕੁਲ ਜੀ, ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਕਹੀਂ ਵੀ ਕਿਸੀ ਵੀ ਸਿਟੀ ਮੇਂ ਰਹਤੇ ਹੈ। ਆਪ 30-100,000 ਕੀ ਫੰਡਿੰਗ ਹਾਸਿਲ ਕਰ ਸਕਤੇ ਹੈ। ਇਹ ਕੋਈ ਵੋ ਨਹੀਂ ਹੈ, ਲਾਈਕ ਟ੍ਰੇਡਿੰਗ ਨਹੀਂ ਹੈ ਕੁਛ ਕਿ ਆਏਂਗੇ ਨਹੀਂ ਆਏਂਗੇ, ਆਏਂਗੇ ਹੀ ਆਏਂਗੇ ਅਗਰ ਆਪ ਕ੍ਰਾਈਟੇਰੀਆ ਮੀਟ ਕਰਤੇ ਹੈ। ਤੋ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਆਪਕੀ ਇਨਕਮ ਅਗਰ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਮੇਂ ਲੈਸ ਦੈਨ $70,000 ਹੈ, ਲੈਸ ਕਮ, ਕੋਈ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹੇ, ਜਿਤਨੀ ਕਮ ਇਨਕਮ ਹੈ, ਲੋਕ ਫੋਨ ਕਰਕੇ ਕਹਤੇ ਸਰ ਜ਼ੀਰੋ ਇਨਕਮ ਹੈ, ਆਪਕੋ ਹੀ ਬੈਨੀਫਿਟ ਹੈ, ਇਨਕਮ ਕਮ ਹੈ, ਫੈਮਿਲੀ ਸਾਈਜ਼ ਜ਼ਿਆਦਾ ਹੈ, ਮੈਰਿਡ ਹੈ।
1: ਸੋ ਇਹ ਇਨਕਮ ਕਿਸੇ ਦੀ ਵੀ ਘੱਟ ਹੈ ਜੀ, ਚਲੋ PR ਸਿਟੀ ਨਾ ਹੈਗੀ, ਇੰਗਲਿਸ਼ ਸਾਰਿਆਂ ਨੂੰ ਆਉਂਦੀ ਹੈ, ਇਨਕਮ ਚਾਹੇ ਕਿਸੇ ਦੀ ਵੀ ਘੱਟ, ਉਹ ਜੋਬ ਕਰਦਾ ਜਾਂ ਫਿਰ ਸੈਲਫ ਇੰਪਲੋਇਡ ਆ, ਉਹ ਪੈਨਸ਼ਨ ਤੇ ਆ, ਉਹ ਸਿੰਗਲ ਮਦਰ ਆ, ਇਹ ਸਾਰੇ ਬੰਦੇ ਇਹਦੇ ਵਿੱਚ ਹੁਣ ਐਲੀਜੀਬਲ ਨੇ।
2: ਬਿਲਕੁਲ ਜੀ ਐਲੀਜੀਬਲ ਨੇ, ਔਰ ਖਾਸ ਫਾਇਦਾ ਹੋਤਾ ਸਿੰਗਲ ਮਦਰ, ਅਨਇੰਪਲੋਇਡ ਉਬਰ ਡਰਾਈਵਰ, ਸੈਲਫ ਇੰਪਲੋਇਡ ਟਰੱਕ ਡਰਾਈਵਰ, ਉਬਰ ਡਰਾਈਵਰ,
1: ਰਿਫਿਊਜੀ ਵੀ ਅਵੇਲੇਬਲ ਨੇ ਜੀ ਜੇ ਉਹਨਾਂ ਦੀ ਇਨਕਮ ਘੱਟ ਆ।
2: ਬਿਲਕੁਲ ਜੀ, ਸਬਕੋ ਇਹ ਸਭ ਲੋਕ ਐਲੀਜੀਬਲ ਹੈ। ਕੈਨੇਡਾ ਕੀ PR ਹਮਨੇ ਇਤਨੀ ਮੁਸ਼ਕਿਲ ਸੇ ਲੀ ਹੈ ਕਿਉਂਕਿ ਇਸਕੇ ਬੈਨੀਫਿਟਸ ਹੈ, ਅਗਰ ਇਸਕੇ ਬੈਨੀਫਿਟ ਆਪਕੋ ਪਤਾ ਨਹੀਂ ਤੋ ਯੇ ਨਹੀਂ ਕਿ ਇਸਮੇਂ ਕੁਛ ਝੋਲ ਹੈ। ਸਾਫ ਕੰਮ, ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ, ਆਸਾਨ ਸੇ ਕੋਰਸ ਕਰਤੇ, ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ ਛੋਟੀ ਸੀ, ਆਸਾਨ ਸੀ, ਬੇਸਿਕ ਇੰਗਲਿਸ਼ ਆਪ ਆਉਣੀ ਚਾਹੀਏ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਔਰ ਆਪ ਸਕਿੱਲ ਹਾਸਲ ਕਰਤੇ ਹੈ, ਆਸਾਨ ਸੇ ਕੋਰਸਿਸ ਕਰਤੇ, ਸਾਥ ਫੰਡਿੰਗ ਆਪਣੇ ਅਕਾਊਂਟ ਮੇਂ ਹਾਸਲ ਕਰਤੇ।
1: ਸੋ ਜਿਹੜੇ ਬਜ਼ੁਰਗ ਪੈਨਸ਼ਨ ਤੇ ਨੇ ਉਹਨਾਂ ਦੀ ਇਨਕਮ ਤਾਂ ਆਲਰੇਡੀ ਪਤਾ ਹੀ ਆ ਕਿ 70,000 ਤੋਂ ਘੱਟ ਹੀ ਬਣਦੀ ਹੈ, ਚਾਹੇ ਆਲਰੇਡੀ ਪੈਨਸ਼ਨ ਲੈ ਰਹੇ ਨੇ, ਉਹ ਵੀ ਇਹ ਗ੍ਰਾਂਟ ਦੇ ਲਈ ਐਲੀਜੀਬਲ ਨੇ। ਜਿਹੜੇ ਆਪਣੇ ਜਿਨ੍ਹਾਂ ਜਿਨ੍ਹਾਂ ਦੀ ਇਨਕਮ ਕੋਈ ਏਜ ਦਾ ਤੁਸੀਂ ਕਹਿ ਰਹੇ ਹੋ ਕੈਚ ਨਹੀਂ, ਚਾਹੇ ਉਹ ਸਿੰਗਲ ਮਦਰ ਨੇ, ਚਾਹੇ ਉਹ ਅਪਰੂਵਡ ਰਿਫਿਊਜੀ ਸਟੇਟਸ ਆ ਜਿਨ੍ਹਾਂ ਦੀ ਇਨਕਮ ਘੱਟ ਆ, ਉਹ ਵੀ ਐਲੀਜੀਬਲ ਨੇ ਤੇ ਉਹ ਗੌਰਮੈਂਟ ਉਹਨਾਂ ਨੂੰ ਸਪੋਰਟ ਕਰ ਰਹੀ ਹੈ। ਹਾਂਜੀ
2: ਬਿਲਕੁਲ ਜੀ, ਸਹੀ ਬਾਤ ਹੈ, ਕੋਈ ਏਜ ਲਿਮਿਟ ਨਹੀਂ ਹੈ ਇਸਮੇਂ। 30% ਕਲਾਇੰਟਸ ਤੋਂ ਹਮਾਰੇ ਲਾਈਕ ਜਿਨਕੀ ਏਜ ਸੀਨੀਅਰ ਸਿਟੀਜ਼ਨਸ ਹੈ, 30% ਕਲਾਇੰਟਸ।
1: ਸੋ ਇਹ ਗ੍ਰਾਂਟ ਹੁਣ ਬੰਦ ਹੋ ਰਹੀ ਆ ਤੇ ਲਗਭਗ ਇਹਦੇ ਵਿੱਚ ਹੁਣ ਕਿੰਨੀ ਗ੍ਰਾਂਟ ਮਿਲ ਜੂ ਜੀ ਜੇ ਫੈਮਿਲੀ ਆਫ 4 ਆ?
2: ਫੈਮਿਲੀ ਆਫ 4 ਕੋ ਵੀ 80,000 ਮਿਲੇਗਾ, ਇਸਮੇਂ ਸੇ ਹਾਫ ਪੋਰਸ਼ਨ 40,000 ਤੋਂ ਆਜ ਕੀ ਡੇਟ ਮੇਂ ਨਾਨ ਰਿਫੰਡੇਬਲ ਗ੍ਰਾਂਟਸ ਹੈ। ਅਗਰ ਆਪ 1 ਅਗਸਤ ਕੇ ਬਾਅਦ ਇਨਰੋਲ ਕਰੇਂਗੇ ਤੋ ਮਿਲੇਗਾ 80,000 ਹੀ, ਲੇਕਿਨ ਸਾਰਾ ਲੋਨ ਲੋਨ ਲੋਨ ਹੋਗਾ, ਆਜ ਆਧਾ ਹਿੱਸਾ ਨਾਨ ਰਿਫੰਡੇਬਲ ਟੈਕਸ ਫ੍ਰੀ।

0: ग्रांट्स, आपकी फंडिंग का, कॉल करें, अभी भी हम आपकी कॉल उठाएंगे। कल ऑफिस है, 2 दिन रह गए हैं, 1 अगस्त
1: ਸੋ ਤੁਸੀਂ ਦੱਸਿਆ ਸੀ ਭਾਈ ਜੀ ਜਿਹੜਾ ਇਹ ਲੋਨ ਹੁਣ ਮਿਲ ਵੀ ਰਿਹਾ ਉਹ ਲੋਨ ਵੀ ਲੋਕ ਹੱਸ ਕੇ ਲੈ ਰਹੇ ਨੇ ਵੈਸੇ ਤਾਂ ਲੋਨ ਕਰਜ਼ੇ ਤੋਂ ਪਰੇਸ਼ਾਨ ਵੀ ਨੇ ਲੋਕ ਪਰ ਤੁਹਾਡੇ ਵਾਲਾ ਲੋਨ ਕਹਿੰਦੇ ਨੇ ਇਹ ਦਬਾਓ ਸਾਨੂੰ ਇਹ ਬੜਾ ਵਧੀਆ ਇਹ ਕੀ ਚੱਕਰ
0: ਬਿਲਕੁਲ ਜੀ ਪਹਿਲੇ ਤਾਂ ਲੋਕ ਫੰਡਿੰਗ ਸੇ ਡਰਤੇ ਡਰਨਾ ਚਾਹੀਏ ਬਟ ਯਹਾਂ ਪੇ ਆਪਕੇ ਅਸਲੀ ਡਾਕੂਮੈਂਟਸ ਲੱਗਤੇ ਹੈ ਆਪਕਾ NOA ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਕੋਈ ਆਪਕਾ ਡਾਕੂਮੈਂਟਸ ਲੱਗਤਾ ਹੀ ਨਹੀਂ ਫਰਜੀ ਆਪਕੋ ਫਰਜੀ ਕੰਮ ਕਰਤੇ ਨਹੀਂ ਔਰ ਤਰ੍ਹਾਂ ਕੀ ਫੰਡਿੰਗ ਮੈਂ ਡੀਲ ਹੀ ਨਹੀਂ ਕਰਤੇ ਲੋਕ ਪੁੱਛਤੇ ਹੈ ਹਮ ਕਹਤੇ ਨਹੀਂ ਕਰਤੇ ਜੀ ਮਤ ਆਓ इसलिए आप अगर लाइक इनकम कम है तो हमारे पास हमें कॉल करें। अब बाकी बाद में इसमें लाइक अभी बस थोड़े दिन ही रह गए हैं और कोई इसमें चाबी नहीं है, कोई मीठी बातें नहीं है।
1: सर नंबर 4372641375 दोस्तों 4372641375 ते गलबात की जा सकती है। अच्छा जे अज आप हुण अखीरी ने अज कॉल करते हैं मंडे तुहानू मिल लैने आ अप्लाई हो जाऊगा एंड कदों तक फंडिंग साडे खाते च आ जी?
0: जिस दिन अप्लाई हुआ है उससे 30 से 90 डेज में डायरेक्ट क्लाइंट के अकाउंट में गवर्नमेंट फंडिंग डालती है। आप कॉल करेंगे, हम आपको एस्टिमेट देंगे, इतनी ग्रांट बनती है, इतना लोन बनता है आपका। जितना ज्यादा फैमिली साइज बच्चे ज्यादा हैं, यूनिवर्सिटी कॉलेज जाते हैं, तो दे आर काउंटेड एज डिपेंडेंट्स। तो मतलब आपके खाते फंडिंग आती है, कोई इसमें लाइक इसलिए इतनी साफ काम है। बहुत तो कोशिश कर चुके हैं जो आपकी गवर्नमेंट, आप देखिए हर जगह पे, हर प्लाजे में, हर डेंटिस्ट के बाहर लिखा है CDCP एक्सेप्टेड, कैनरा डेंटल केयर पर एक्सेप्टेड। मतलब जब गवर्नमेंट डेंटिस्टों को इतना अमीर बना रही है तो आम आदमी के लिए छोटी सी ग्रांट एडुकेशन में इसको मिस ना करें, फंडिंग हासिल करें, स्किल हासिल करें।
1: कोई जो फंडिंग आ गई तो फीस कितनी है जी?
0: 199 या 499 है। हम होलसेल में
1: कोई कमीशन था नहीं?
0: कोई कमीशन नहीं है। हमारे पास लोग आते हैं, कहते हैं सर वो वाला बंदा इतने ले रहा था, इतने ले रहा था, रेडियो पे सुनते हैं, राइट अवे आते हैं, काम करवा कर खुश रहते हैं।
1: सिर्फ अपने सर्विस का जो उन्होंने अप्लाई करने ताकि गलत कोई चीज अप्लाई ना कर देना, उन्होंने वो केस रिजेक्ट ना हो जाए, तुम सिर्फ अप्लाई करने अपनी सर्विस फीस 199 या 499 चार्ज कर दो, उन्होंने खात्या 40,000-60,000 तक भी आवे तुसी फीस बधाते घटाते नहीं।
0: बिल्कुल जी, हमें कोई फंडिंग से लेने देना नहीं है। आपका पैसा आपके पास, हमारी छोटी सी फीस हमारे पास, काम होने के बाद लेते हैं। लास्ट वीक 39 बंदों की फंडिंग उनके खाते में गिरी है जिन्होंने मई और जून बैच में ज्वाइन करा था। तो मिस ना करें, कोई इसमें चलाकी नहीं है। हम मीठी बातें नहीं करते कि आप ऑफिस आए फीस तब बताएंगे, ठा करके फीस बताते हैं। और ऐसा भी नहीं कि इंश्योरेंस पॉलिसी की तरह मरने के बाद पैसे मिलेंगे, जीते जी मिलते हैं। और ये भी नहीं कोर्स खत्म होने के बाद मिलेंगे। आप ज्वाइन करते हैं 30 से 90 डेज में आपका फंडिंग ट्रैक गवर्नमेंट डाल देती है। जितनी कम इनकम है उतना ज्यादा बेनिफिट, जितने ज्यादा बच्चे हो तो ज्यादा बेनिफिट फंडिंग आपके अकाउंट में। पैसे हमारी छोटी सी फीस काम होने के बाद, हमने सब कुछ ट्रांसपेरेंट रखा है, इसमें आपकी मंजरी चेक होती है, हमारी नहीं होती।
1: सो दोस्तों चाहे ताड़ी एज कोई भी है, ਤੁਸੀਂ ਹਾਊਸ ਵਾਈਫ ਹੋ, ਤੁਸੀਂ ਅਨਇੰਪਲੋਇਡ ਹੋ, ਤੁਹਾਡਾ ਸੈਲਫ ਇੰਪਲੋਇਡ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਤੁਸੀਂ ਸਿੰਗਲ ਮਦਰ ਹੋ, ਤੁਹਾਡੀ ਜੇ ਇਨਕਮ $70,000 ਤੋਂ ਘੱਟ ਆ, ਤੁਸੀਂ PR ਜਾਂ ਸਿਟੀਜਨ ਹੋ, ਇੰਗਲਿਸ਼ ਤੁਹਾਨੂੰ ਆਉਂਦੀ ਆ, ਤਾਂ ਤੁਸੀਂ ਇਹ ਕੋਰਸਿਸ ਅਪਲਾਈ ਕਰੋ। ਇਹ ਇੰਨੇ ਸੌਖੇ ਕੋਰਸ ਨੇ, ਇਹਦੇ ਵਿੱਚ ਕੋਈ ਸਿਰਫ ਅਸਾਈਨਮੈਂਟ ਤੇ ਅਟੈਂਡੈਂਸ ਨੇ, ਸਿਰਫ ਦਿਨ ਦੇ ਵਿੱਚ 3 ਘੰਟੇ ਕਲਾਸ ਆ, ਕੋਈ ਪੇਪਰ ਵੀ ਨਹੀਂ ਹੋਊਗਾ। ਇੰਨੇ ਸੌਖੇ ਜਿਹੜੇ ਕੋਰਸ ਨੇ ਜਿਨ੍ਹਾਂ ਨੂੰ ਅਪਲਾਈ ਕਰਕੇ ਤੁਸੀਂ ਆਪਣੀ ਸਕਿੱਲ ਅਪਡੇਟ ਵੀ ਕਰ ਸਕਦੇ ਹੋ ਤੇ ਤੁਹਾਨੂੰ ਖਾਤੇ ਦੇ ਵਿੱਚ ਸਰਕਾਰ ਨੇ ਹੈਲਪ ਕਰਨੀ ਆ, $1,000 ਤੁਹਾਡੇ ਖਾਤੇ ਚ ਪਾ ਦੇਣੇ ਆ। ਖਾਤੇ ਜਦੋਂ ਪੈਸੇ ਆਉਣਗੇ, ਇਦੋਂ ਬਾਅਦ ਨਾਗਪਾਲ ਜੀ ਨੂੰ $199 or $499 ਦੇ ਦੇਣੇ ਆ। ਸੋ ਸਾਰੀ ਗੱਲਬਾਤ ਲਈ ਹੋਰ ਤੁਹਾਡਾ ਕੋਈ ਕੁਐਸਚਨ ਆ, ਕਿਉਂਕਿ ਗ੍ਰਾਂਟ ਬੰਦ ਹੋ ਰਹੀ ਹੈ, ਵੰਸ ਅਗੇਨ ਤੁਹਾਨੂੰ ਦੱਸ ਦਈਏ, ਸਹੀ ਆਖਰੀ ਕਾਲ ਆਖਰੀ ਸੁਨੇਹਾ ਹੀ ਆ, ਰਾਈਟ ਨਾਓ ਕਾਲ ਕਰਕੇ ਨਾਗਪਾਲ ਜੀ ਨੂੰ ਵਧੇਰੇ ਜਾਣਕਾਰੀ ਲੈ ਲਓ। ਨੰਬਰ ਟੂ ਕਾਲ 4372641375 4372641375 4372641375 4372641375 4372641375 ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ। 4372641375 ਦੋਸਤੋ ਰੰਗਲਾ ਸਰਦਾਰ ਰੰਗਲਾ ਪੰਜਾਬ ਨਾਈਟ ਬਾਰੇ ਗੱਲਬਾਤ ਕਰਨ ਜਾਵਾਂਗੇ ਤੇ ਸਾਡੇ ਨਾਲ ਸਾਡੇ ਸੁੱਖ ਬਾਈ ਜੀ ਨੇ। ਸੁੱਖ ਬਾਈ ਜੀ ਦਾ ਸੁਨੇਹਾ ਲੈਣ ਤੋਂ ਬਾਅਦ ਆਪਾਂ ਪੂਰੀ ਗੱਲਬਾਤ ਭੁੱਲਰ ਸਾਹਿਬ ਨਾਲ ਤੇ ਮੀਨੂ ਜੀ ਨਾਲ ਕਰਾਂਗੇ। ਸੁੱਖ ਬਾਈ ਜੀ ਦਿਓ ਸੁਨੇਹਾ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ, ਬਹੁਤ ਸਾਰੀ ਇਨਵੈਂਟਰੀ ਜਿਹੜੀ ਬਲੋ ਦਾ ਕੋਸਟ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਸਿੰਗਲ ਸਿੰਗਲ ਤੇਰਾ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਲੋ ਦਾ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਗੱਡੀਆਂ ਘੁਮਾ ਲਓ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਵਾਕਰ ਵਾਕਰ ਡਰਾਈਵਰ ਨੂੰ ਗੱਡੀਆਂ ਘੁਮਾ ਲਓ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $500 ਸੀ, ਸਿਰਫ $99 ਦਾ, ਜੀ ਹਾਂ, ਸੰਪੂ ਟੈਂਟ ਸੇਲ ਦੇ ਵਿੱਚ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ $99 $99 $99 ਓਨਲੀ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਨੂੰ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਮਿਲ ਰਹੀਆਂ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦੇ ਵਿੱਚ। ਸੋ ਘੁਮਾ ਲਓ ਗੱਡੀਆਂ 294 ਵਾਕਰ ਡਰਾਈਵ

0: ਦੋਸਤੋ ਵਾਂਸ ਅਗੇਨ ਅੱਜ ਤਰੀਕ ਹੋਈ ਹੈ 26 ਜੁਲਾਈ ਤੇ 16 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਇੱਕ ਅਨੋਖਾ ਸ਼ੋਅ ਹੋਣ ਜਾ ਰਿਹਾ ਉਹਦੇ ਲਈ ਮੈਨੂੰ ਜੀ ਸਾਨੂੰ ਜਾਣਕਾਰੀ ਦੇਣਗੇ ਤੇ ਸਟੂਡੀਓ ਦੇ ਵਿੱਚ ਭੁੱਲਰ ਸਾਹਿਬ ਵੀ ਪਹੁੰਚੇ ਨੇ ਭੁੱਲਰ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਜੀ
1: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
0: ਸੋ ਇੱਕ ਵਾਰੀ ਤੁਸੀਂ ਵੀ ਆਪਣੇ ਜਵਾਨੀ ਸਾਡੇ ਆਡੀਅੰਸ ਨੂੰ ਸੱਦਾ ਵੀ ਦਿਓ ਤੇ ਇਹ ਦੱਸੋ 16 ਅਗਸਤ ਨੂੰ ਹੋਣ ਕੀ ਜਾ ਰਿਹਾ ਜਦੋਂ ਮੈਨੂੰ ਜੀ ਨੇ ਦੱਸਿਆ ਨਾ ਮੈਂ ਤਾਂ ਬੜਾ ਐਕਸਾਈਟਡ ਹੋ ਗਿਆ ਕਿਉਂਕਿ ਇਹ ਇਕੱਲਾ ਇਹ ਨਹੀਂ ਹੈਗਾ ਕਿ ਸਾਡੀਆਂ ਭੈਣਾਂ ਖੁਸ਼ ਹੋਣਗੀਆਂ ਸਾਡੇ ਪੇਰੈਂਟਸ ਖੁਸ਼ ਹੋਣਗੇ ਇਹ ਤਾਂ ਬੱਚੇ ਤੋਂ ਲੈ ਕੇ ਜਿਵੇਂ ਕਹਿੰਦੇ ਹੁੰਦੇ ਨਾ ਕਿ ਬਜ਼ੁਰਗਾਂ ਤੱਕ ਹਰ ਵਰਗ ਲਈ ਇਹਦੇ ਵਿੱਚ ਕੁਛ ਨਾ ਕੁਛ ਆ
1: ਹਾਂਜੀ ਬਿਲਕੁਲ ਹਰ ਉਮਰ ਦੇ ਵਰਗ ਲਈ ਆਪਾਂ ਇਸ ਵਾਰ ਲੈ ਕੇ ਆਏ ਆਪਾਂ ਜਦੋਂ ਮੇਲੇ ਦੇਖਦੇ ਹਾਂ ਯੂਜਲੀ ਆਪਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਵੀ ਜਿਵੇਂ ਤੀਆਂ ਦਾ ਮੇਲਾ ਲੇਡੀਜ਼ ਟਾਰਗੇਟਡ ਹੈ ਪਰ ਇਹਦੇ ਵਿੱਚ ਆਪਾਂ ਪੂਰੀ ਫੈਮਲੀ ਚਾਹੁੰਦੇ ਸੀਗੇ ਫੈਮਲੀ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਹਾਂ ਆਪਾਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਅਨਮੋਲ ਮੈਜੀਸ਼ੀਅਨ ਸੱਦਿਆ ਰੰਗਲੇ ਸਰਦਾਰ ਸੱਦੇ ਆ ਤੇ ਸਭ ਤੋਂ ਵੱਡਾ ਜੋ ਡਰੋਨ ਸ਼ੋਅ ਹੋਣ ਜਾ ਰਿਹਾ ਜਿਹੜਾ ਕਿ ਸਾਰੇ ਜਣੇ ਇੰਜੋਏ ਕਰਨਗੇ ਜੋ ਕਿ ਓਲੰਪਿਕਸ ਦੇ ਲੈਵਲ ਦਾ ਹੋਊਗਾ ਉਹ ਡਰੋਨ ਸ਼ੋਅ ਹੋਊਗਾ ਜਿਹੜਾ ਕਿ ਆਪਣੀ ਮੇਨ ਅਟ੍ਰੈਕਸ਼ਨ ਹੈ ਪ੍ਰੋਪਰ ਅਸੀਂ ਸਾਰੇ ਟੈਂਟ ਲੱਗੇ ਹੋਣਗੇ ਮੰਜੇ ਵਿਸ਼ੇ ਹੋਣਗੇ ਰਾਈਟ ਸਾਰੇ ਜਣੇ ਆਪਣਾ ਉੱਥੇ ਬਹੁਤ
0: ਪਹਿਲੀ ਗੱਲ ਤਾਂ ਜਿਹੜੀ ਲੋਕੇਸ਼ਨ ਤੁਸੀਂ ਸਿਲੈਕਟ ਕੀਤੀ ਹੈ ਬ੍ਰੈਂਪਟਨ ਫੇਅਰ ਗਰਾਊਂਡ ਇਹੀ ਬਹੁਤ ਸੋਹਣੀ ਲੋਕੇਸ਼ਨ ਆ ਉੱਤੋਂ ਦੀ ਜਦੋਂ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਣਾ ਹੋਵੇ ਉੱਥੇ ਮੰਜੇ ਡਏ ਹੋਣ ਉਹ ਮੇਲਾ ਉਹ ਦੇਖਣ ਦਾ ਨਜ਼ਾਰਾ ਅਲੱਗ ਆ ਸੋ ਪਹਿਲੀ ਗੱਲਬਾਤ ਜੇ ਕਰੀਏ ਅਨਮੋਲ ਮੈਜਿਕ ਦੀ ਹਨਾ ਇਹ ਮੈਜਿਕ ਕੋਈ ਜਿਵੇਂ ਓਲਡ ਸਕੂਲ ਮੈਜਿਕ ਨਹੀਂ ਹੈਗੇ ਅੱਜ ਦਾ ਮੈਜਿਕ ਆ ਇਹਦੇ ਵਿੱਚ ਉਹ ਆਡੀਅੰਸ ਨਾਲ ਇੰਟਰੈਕਟ ਵੀ ਕਰਨਗੇ
1: ਜੀ ਬਿਲਕੁਲ ਆਡੀਅੰਸ ਦੇ ਨਾਲ ਵੀ ਇੰਟਰੈਕਟ ਕਰਨਗੇ ਬਾਕੀ ਉਹ ਆਪਣਾ ਜੋ ਸ਼ੋਕੇਸ ਕਰਦੇ ਆ ਇੰਟਰਨੈਸ਼ਨਲੀ ਨੋਨ ਨੇ ਰਾਈਟ ਬਹੁਤ ਸਾਰੇ ਆਪਣੇ ਪਹਿਲਾਂ ਮੈਜੀਸ਼ੀਅਨ ਹੋਏ ਆ ਪਰ ਜਿਹੜਾ ਅਨਮੋਲ ਮੈਜਿਕ ਨੇ ਆਪਣਾ ਪੰਜਾਬੀ ਕਮਿਊਨਿਟੀ
0: ਤੋਂ ਉੱਪਰ ਕੇ ਆਏ ਆਰਟਿਸਟਾਂ ਨੂੰ ਚੱਕਰਾਂ ਚ ਪਾ ਦਿੰਦੇ ਨੇ ਉਹ
1: ਬਿਲਕੁਲ ਸੈਲੀਬ੍ਰਿਟੀਜ਼ ਦੇ ਨਾਲ ਪਰਫਾਰਮ ਕਰਦੇ ਆ ਬਹੁਤ ਵਧੀਆ ਪਰਫਾਰਮੈਂਸ ਹੋਣ ਵਾਲੀ ਹੈ ਉਹਨਾਂ ਦੀ
0: ਮੈਜਿਕ ਸ਼ੋਅ ਤਾਂ ਬੱਚਿਆਂ ਨੂੰ ਦੇਖਣਾ ਤਾਂ ਨਾ ਵੈਸੇ ਉਹਨਾਂ ਦਾ ਮੈਜਿਕ ਤਾਂ ਇਹ ਹੈ ਸਾਰੇ ਇੰਜੋਏ ਕਰਦੇ ਨੇ ਪਰ ਬੱਚਿਆਂ ਨੂੰ ਤਾਂ ਹੋਰ ਵੀ ਚਾਅ ਹੁੰਦਾ ਮੈਜਿਕ ਸ਼ੋਅ ਦੇਖਣ ਦਾ ਸੋ ਅਨਮੋਲ ਮੈਜਿਕ ਹੋਊਗਾ ਮੈਨੂੰ ਜੀ ਇਹਦੇ ਨਾਲ ਰੰਗਲੇ ਸਰਦਾਰ ਮਹਿਫਲ ਲਾਉਣਗੇ ਉਹ ਆਪਾਂ ਬੈਠ ਕੇ ਉਹਨਾਂ ਦਾ ਇੰਜੋਏ ਕਰਾਂਗੇ ਸੁਣਾਂਗੇ ਦੇਖਾਂਗੇ ਫੋਕ ਗਾਇਕੀ ਲੋਕ ਗਾਇਕ ਨੇ ਤੇ ਫੂਡ ਦੇ ਵਿੱਚ ਬਹੁਤ ਸਾਰੀ ਆਪਸ਼ਨ ਹੋਣਗੀਆਂ
2: ਜੀ ਬਿਲਕੁਲ
0: ਤੇ ਡਰੋਨ ਸ਼ੋਅ ਦੇ ਨਾਲ ਦੱਸੋ ਤੁਸੀਂ ਦੱਸੇ ਨਾਲ ਮਿਊਜ਼ਿਕ ਵੀ ਚੱਲੂਗਾ
2: ਬਿਲਕੁਲ ਜੀ ਸੋ ਇਹ ਸਾਰੀਆਂ ਚੀਜ਼ਾਂ ਤਾਂ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਮਾਹੌਲ ਬਣਨ ਵਾਲਾ ਹੈ ਨਾ ਉਹ ਬਾ ਕਮਾਲ ਹੋਣ ਵਾਲਾ ਆ ਰੰਗਲਾ ਪੰਜਾਬ ਨਾਈਟ ਦੇ ਵਿੱਚ ਤੁਸੀਂ ਰੰਗਲੇ ਪੰਜਾਬ ਦੇ ਜਿਹੜੇ ਰੰਗ ਦੇਖਣ ਵਾਲੇ ਆ ਤੁਹਾਨੂੰ ਮੰਜੇ ਜਿੱਥੇ ਮਿਲਣਗੇ ਬਹੁਤ ਸੋਹਣਾ ਮਾਹੌਲ ਹੋਊਗਾ ਪ੍ਰੋਪਰ ਡੈਕੋਰੇਸ਼ਨ ਹੋਏਗੀ ਇੱਕ ਇਸ ਤਰੀਕੇ ਦਾ ਆਪਾਂ ਜਿਹੜਾ ਸ਼ੋਅ ਆਰਗੇਨਾਈਜ਼ ਕਰਨ ਵਾਲੇ ਆ ਕਿ ਜਿਹੜਾ ਮਿਸਾਲ ਕਾਇਮ ਕਰੇਗਾ ਇੱਥੇ ਹਰ ਇੱਕ ਮਤਲਬ ਪਰਸਨ ਪਹੁੰਚੇਗਾ ਸਾਡੀ ਪੂਰੀ ਉਮੀਦ ਆ ਕਿ ਸਾਡੀ ਜਿਹੜੀ ਸਾਰੀ ਕੋਸ਼ਿਸ਼ ਆ ਉਹਨੂੰ ਰੰਗ ਲੱਗਣਗੇ
0: ਤੁਸੀਂ ਆ ਡਰੋਨ ਸ਼ੋਅ ਇੱਕ ਵਾਰ ਦੁਬਾਰੇ ਦੱਸ ਦੋ ਬੱਚੇ ਕਿਉਂਕਿ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ
2: ਬਿਲਕੁਲ ਬਿਲਕੁਲ ਜੀ
0: ਕਿਉਂਕਿ ਵੀਡੀਓ ਬਣਾਉਣੀ ਇੱਕ ਲੋਕੇਸ਼ਨ ਇਦਾਂ ਦੀ ਹਨਾ ਸੋ ਜਿਹੜਾ ਡਰੋਨ ਅਸਮਾਨ ਦੇ ਵਿੱਚ ਕੋਈ ਬਣਾਉਣਗੇ
2: ਇਫੈਕਟਸ ਬਣਾਉਣਗੇ
0: ਤੇ ਉਹਦੇ ਨਾਲ ਰਿਲੇਟਡ ਮਿਊਜ਼ਿਕ ਵੀ
2: ਜਿਹੜੀ ਵੀ ਇਮੇਜ ਕ੍ਰੀਏਟ ਹੋਏਗੀ ਉਹਦੇ ਨਾਲ ਰਿਲੇਟਡ ਸੌਂਗ ਚੱਲੇਗਾ ਮਤਲਬ GTA ਦਾ ਸਭ ਤੋਂ ਜਿਹੜੇ ਬੈਸਟ ਡਰੋਨ ਸ਼ੋਅ ਹੋਣ ਜਾ ਰਿਹਾ ਓਲੰਪਿਕ ਦੇ ਲੈਵਲ ਦਾ ਉਹ ਹੋਣ ਜਾ ਰਿਹਾ ਇੱਥੇ ਸੋ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਮਿਸ ਕਰਨਾ ਚਾਹੀਦਾ ਸੋ ਸਾਰੇ ਪਰਿਵਾਰਾਂ ਸਮੇਤ ਪਹੁੰਚੋ ਦੇਖੋ ਜੀ ਟਿਕਟ ਬਹੁਤ ਜ਼ਿਆਦਾ ਸਸਤੀ ਹੈਗੀ ਆ
0: ਬਾਲੀ ਸਸਤੀ ਇਹਨੂੰ ਮਹਿੰਗੀ ਕਰਨਾ ਚਾਹੀਦਾ ਸੀ ਕੱਲੇ ਡਰੋਨ ਸ਼ੋਅ ਮੈਂ $100 ਦੇ ਵਿੱਚ ਕੱਲਾ ਡਰੋਨ ਸ਼ੋਅ ਦੇਖਿਆ ਸੀ ਅਨਮੋਲ ਮੈਜਿਕ ਦਾ ਕੱਲਾ ਸ਼ੋਅ ਦੇਖਣਾ ਹੋਵੇ $100 ਉਹਦੀ ਘੱਟੋ ਘੱਟ ਟਿਕਟ ਹੁੰਦੀ ਆ ਰੰਗਲੇ ਸਰਦਾਰ ਦਾ ਸ਼ੋਅ ਦੇਖਣਾ ਹੋਵੇ $100 ਉਹਦੀ ਟਿਕਟ ਹੁੰਦੀ ਆ ਇਹ ਇੱਕ ਬੰਦੇ ਨੂੰ ਅਲੱਗ ਅਲੱਗ ਚੀਜ਼ਾਂ ਹਨਾ ਕਰਕੇ $300 ਵੀ ਲੱਗ ਜਾਂਦਾ ਸ਼ੋਅ ਅਲੱਗ ਦੇਖ ਰਹੇ ਇਕੱਠੇ ਤੇ ਸਿਰਫ $30 ਦੇ ਵਿੱਚ ਇਵੈਂਟ ਬ੍ਰਾਈਟ ਤੋਂ ਜੇ ਟਿਕਟ ਲੈਣੀ ਹੋਵੇ
2: ਜੇ ਇਵੈਂਟ ਬ੍ਰਾਈਟ ਤੇ ਲੈਣੀ ਹੈ ਤੁਹਾਨੂੰ $30 ਚ ਪੈਗੀ ਤੇ ਜੇ ਤੁਸੀਂ ਵੱਖ ਵੱਖ ਲੋਕੇਸ਼ਨਸ ਤੋਂ ਲੈਣੇ ਜਾਂ ਫਿਰ ਤੁਸੀਂ ਮੈਨੂੰ ਕਾਲ ਕਰਦੇ
0: ਨਹੀਂ ਨਹੀਂ ਨਹੀਂ ਇਦਾਂ ਨਹੀਂ ਚਲੋ ਆਨਲਾਈਨ ਜਿਹਨੇ ਲੈਣੀ ਆ ਟਿਕਟ eventbrite.ca ਤੋਂ ਜਾ ਕੇ ਰੰਗਲਾ ਪੰਜਾਬ ਨਾਈਟ ਦੀਆਂ ਟਿਕਟਾਂ 16 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ $30 ਦੀ ਟਿਕਟ ਆਨਲਾਈਨ ਮਿਲ ਜੂਗੀ
2: ਜੀ
1: ਹਾਂਜੀ
0: ਟੈਕਸ ਵੀ ਉੱਤੇ ਹੋ ਸਕਦਾ ਅਲੱਗ ਹੋਵੇ ਪਰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਆਏ ਹੋ ਸਮਾਂ ਸਮਾਪਤੀ ਵੱਲ ਆ ਤੁਹਾਡੀਆਂ ਉਹ 10 ਕਾਲਾਂ ਤਾਂ ਪੂਰੀਆਂ ਹੋ ਗਈਆਂ ਸੀ ਨਾ
2: ਬਿਲਕੁਲ ਜੀ ਸੋ 10 ਕਾਲਾਂ ਆ ਚੁੱਕੀਆਂ ਨੇ ਮੈਂ ਉਹਨਾਂ ਨੂੰ ਕਾਲ ਕਰਾਂਗੀ ਸਟੂਡੀਓ ਤੋਂ ਬਾਅਦ
0: ਠੀਕ ਹੈ ਜੀ ਪਰ ਹੁਣ ਜਿੰਨੀਆਂ ਕਾਲਾਂ ਆਉਣਗੀਆਂ
2: ਜੀ
0: ਠੀਕ ਹੈ ਜਿਵੇਂ ਮੈਂ ਦੱਸਿਆ ਡਰੋਨ ਸ਼ੋਅ ਕੱਲਾ ਦੇਖਣਾ ਹੋਵੇ $100 ਟਿਕਟ ਅਨਮੋਲ ਮੈਜਿਕ ਦਾ ਮੈਜਿਕ ਸ਼ੋਅ ਦੇਖਣਾ ਹੋਵੇ $100 ਟਿਕਟ ਰੰਗਲੇ ਸਰਦਾਰ ਦਾ ਸ਼ੋਅ ਦੇਖਣਾ ਹੋਵੇ $100 ਟਿਕਟ ਤਿੰਨਾਂ ਦਾ ਰਲਾ ਕੇ ਦੇਖਣਾ ਹੋਵੇ ਤਾਂ ਟਿਕਟ ਹੈਗੀ ਆ 30 ਦੀ ਪਰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਚ ਮੈਂ ਕਹਿੰਦਾ $10 ਦਾ ਡਿਸਕਾਊਂਟ ਦੇ ਦੋ ਸਿਰਫ $20 ਟਿਕਟ ਪਾਰਕਿੰਗ ਵੀ ਬਿਲਕੁਲ ਫ੍ਰੀ ਅਨਮੋਲ ਮੈਜਿਕ ਬੱਚਿਆਂ ਲਈ ਡਰੋਨ ਸ਼ੋਅ ਮੈਜਿਕ ਸ਼ੋਅ ਗੀਤ ਸੰਗੀਤ ਫੂਡ $20 ਟਿਕਟ ਜੇ ਹਾਮੀ ਭਰਦੇ ਮੈਂ ਨੰਬਰ ਦੇ ਦੇਣਾ
2: ਬਿਲਕੁਲ ਜੀ ਤੁਹਾਡੇ ਸ਼ੋਅ ਦੇ ਵਿੱਚ ਆਏ ਹਾਮੀ ਭਰਨੀ ਤਾਂ ਬਣਦੀ ਆ ਸੋ ਅੱਜ ਜਿਹੜੇ ਸਾਨੂੰ ਕਾਲਸ ਕਰਨਗੇ ਉਹਨਾਂ ਨੂੰ ਆਪਾਂ $10 ਦਾ ਡਿਸਕਾਊਂਟ ਦੇਵਾਂਗੇ। ਸੋ ਦੇਖਦੇ ਹਾਂ ਕਿਹੜੇ ਕਿਹੜੇ ਇਸ ਮੌਕੇ ਦਾ ਫਾਇਦਾ ਚੱਕਦੇ ਨੇ।
0: ਇਹ ਮੌਕਾ ਬਿਲਕੁਲ ਮਿਸ ਨਹੀਂ ਕਰਨਾ। ਸ਼ੁਕਰੀਆ ਭੁੱਲਰ ਸਾਹਿਬ, ਸ਼ੁਕਰੀਆ ਮੀਨੂ ਜੀ। ਰੰਗਲਾ ਪੰਜਾਬ ਨਾਈਟ 16 ਅਗਸਤ ਨੂੰ ਦਿਨ ਐਤਵਾਰ ਨੂੰ ਸ਼ਾਮ ਨੂੰ 5 to 10 ਤੁਸੀਂ ਸ਼ੋਅ ਇੰਜੋਏ ਕਰੋਗੇ। ਮੈਜਿਕ ਸ਼ੋਅ ਬੱਚਿਆਂ ਨੂੰ ਦਿਖਾਓ, ਨਾਲ ਦੇ ਨਾਲ ਡਰੋਨ ਸ਼ੋਅ ਬੱਚਿਆਂ ਨੂੰ ਦਿਖਾਓ, ਗੀਤ ਸੰਗੀਤ ਇੰਜੋਏ ਕਰੋ, ਫੂਡ ਇੰਜੋਏ ਕਰੋ ਬ੍ਰਿੰਪਟਨ ਫੇਅਰ ਗਰਾਊਂਡ ਚ। ਇਹ ਟਿਕਟ 9300 9900 93 ਰਾਈਟ

0: wake up.
1: Crank up the radio. You're listening to the Dave Tobler Show, brought to you in part by Culture of Punjab.
2: Aaron Carr, are the juice goodie?
3: ਇੰਨੀ ਖੁਸ਼ੀ ਚ ਕਿਉਂ ਚਲਾ ਰਹੇ
2: ਹੋ ਸੇ ਗੁੱਡੀ? ਅੱਜ ਮੇਰੇ ਕੋਲੇ ਸਮਾਂ ਬਹੁਤ ਘੱਟ ਆ, ਕਿਉਂਕਿ ਅੱਜ ਮੈਂ ਸੋਚ ਲਿਆ ਕਿ ਮੈਂ ਕੁਝ ਨਵਾਂ ਹੀ ਤਰ੍ਹਾਂ ਦਾ ਕੰਮ ਜਿਹੜਾ ਕਰਨਾ।
3: ਜ਼ਿੰਦਗੀ
2: ਦੇ ਵਿੱਚ ਮੈਂ ਕੁਛ ਨਾ ਕੁਛ ਚੇਂਜ ਲੈ ਆਉਣੀ ਹੈ, ਮੈਨੂੰ ਨਹੀਂ ਪਤਾ ਹੁਣ ਕੀ ਆ। ਅੱਜ
3: ਇੱਕ ਮਿੰਟ ਠੰਡਾ ਹੋ, ਪਾਣੀ ਪੂਣੀ ਪਿਆਵਾਂ ਤੈਨੂੰ?
2: ਪਾਣੀ ਪੀਣ ਦੀ ਪਾਣੀ ਪੀ ਜਾਊਂ ਭਾਈ ਸਾਹਿਬ? ਚੇਂਜ ਕਦੀ ਵੀ ਪਾਣੀ ਪੀਣ ਨਾਲ ਨਹੀਂ ਆਉਂਦੀ,
3: ਜੂਸ ਪੀਣ ਨਾਲ ਆਉਂਦੀ ਹੈ।
2: ਕੁਛ ਪਤਾ ਨਹੀਂ, ਚਾਹ ਨਾ ਵੀ ਆ ਸਕਦੀ, ਮੈਂ ਦਾਰੂ ਪੀਣ ਨਾਲ ਜ਼ਿਆਦਾ ਆਉਂਦੀ।
3: ਉਹ ਤਾਂ ਤੈਨੂੰ ਜ਼ਿਆਦਾ ਪਤਾ,
2: ਕਿਉਂਕਿ ਬੰਦੇ ਦੇ ਚਿਹਰੇ ਤੇ ਵੀ ਆ ਸਕਦੀ ਹੈ ਚੇਂਜ,
3: ਕਲਚਰ
2: ਆਫ ਪੰਜਾਬ। ਯੂ ਨੋ ਦਾ ਗੁਰਪ੍ਰੀਤ ਸੰਧਾ ਵਾਲੀ
3: ਕੌਣ ਆ ਉਹ?
2: ਓਕੇ, that is called the idiotic girl here sitting alongside with me, because she don't know about the Gurpreet Sandhawalia.
3: Gurpreet Sandhawalia da hun butt na bada deya main itthe.
2: Yeah, of course.
3: Haan.
2: Now her expression shows that ke he know Gurpreet Sandhawalia.
3: I'm not he, she, say she.
2: But that girl not want to talk about him.
3: Mukh gayi
2: the greatest person of the this creation.

0: रब जी मेरा बिजनेस नहीं है चलता, बाबा जी बड़े पापड़ मेल मेल देख लेने, कोई गल नहीं पड़ती, बाबा जी प्रसाद चढ़ाऊंगा, $5 का प्रसाद चढ़ाऊंगा, बाबा जी मेरा बिजनेस चला दियो।
1: ओए मैनू क्यों डिस्टर्ब कर रहा है, देवता अतले नु कॉल कर, रेडियो ते अपने कारोबार दी ऐड चला, भाई स्पेशल पैकेज ने उना कोल, फोन कर 416-677-0609 416-677-0609।
2: ਭਾਈ ਬਣ ਕੇ ਕੀ ਆਈ ਆ, ਲਾਲ ਝੱਗਾ ਪਾਇਆ ਭਾਈ ਸਾਹਿਬ, ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ, ਕੀ ਚੱਕਰ ਕੀ ਹੈ?
3: ਤੈਨੂੰ ਕੀ ਪ੍ਰੋਬਲਮ ਆ?
2: ਨਹੀਂ ਚੱਕਰ ਕੀ, ਮਤਲਬ ਤੈਨੂੰ
3: ਐ ਲੱਗ ਰਿਹਾ?
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ,
3: ਮੈਨੂੰ
2: ਕਿਉਂ ਲੱਗ ਰਿਹਾ ਵੀ ਰਾਤ ਕਿਤੇ ਸੁੱਤੀ ਨੀ ਜਾਂ ਫਿਰ ਪੀਤੀ ਜ਼ਿਆਦਾ ਹੋ ਗਈ, ਸਵੇਰੇ ਉੱਗੜਦੀ ਨੀ ਸੀ, ਇਸ ਕਰਕੇ ਤੂੰ ਜਾਣ ਬੁੱਝ ਕੇ ਸੁਰਮੇ ਨਾ ਬਣਾਈਆਂ ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨੇ।
3: ਹਰ ਕੋਈ ਤੇਰੇ ਵਰਗਾ ਹੁੰਦਾ?
2: ਕੀ ਤੇਰੇ ਵਰਗਾ? ਮੈਂ ਕਿੱਦਾਂ ਕਾਜਲ ਲਾ ਕੇ ਆਉਂਦਾ?
3: ਤੂੰ ਬਸ ਕਰ, ਇਹ ਤਾਂ
2: ਬਾਕੀ ਗੱਲਾਂ ਛੱਡੀਆਂ, ਇਹ ਦੱਸ ਮੈਨੂੰ ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਿਹਾ ਖਲਾਇਆ?
3: ਮੈਂ ਕਿਹਾ ਸ਼ਾਇਦ ਮੈਂ ਉੜਨ ਹੀ ਲੱਗ ਜਾ।
2: ਓਏ ਤਿਤਲੀ ਦਾ ਲਾਉਣ ਦੀ ਵਿਆਹ ਨਾ, ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ
3: ਚਪੇੜਾਂ ਪੈਂਦੀਆਂ ਇਹ ਨਾ ਇਨਸਾਫੀ ਆ ਪਹਿਲਾਂ ਗੱਲ ਠੀਕ ਹੈ।
2: ਪਰ ਜਦੋਂ ਹਾਥੀ ਉੱਡ ਗਿਆ ਵੇਦੇ ਵਜਣੀ ਵਜਣੀ ਹੈ।
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ।
6: ਕਲਚਰ ਆਫ ਪੰਜਾਬ
4: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: Culture of Punjab.
6: Culture of Punjab.
2: ਅੱਛਾ ਦੇਖ, ਗੱਲਾਂ ਬਹੁਤ ਹੋ ਗਈਆਂ ਇੱਧਰ ਉੱਧਰ ਦੀਆਂ, ਕੰਮ ਦੀ ਗੱਲ ਤੇ ਆਈਏ। ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ
3: ਵਾਟ
2: ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨ ਦੱਸੋ ਕਿ ਜਿਹਨਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫਾਰ ਮਾਈ ਪੋਕਟ because I like the very much dollar in my pocket
3: acha
2: because always when I paying a thin my pocket I always find khali my pocket
3: eh ta matlab mere naal zyada better kaun samajh sakda hai
2: chal theek hai
3: ha
2: chal vaddi matlab drambaniya di thi
3: tu mera muh na khla tenu main phir tera udhar chete kara dena
2: white house secretary lagi rahi tu
3: tenu ki pata tenu kadi white house de mor di nahi lagda
2: white house da jehda matlab ki nu kehnde hunde jehde oh boote baate lage hunde patte chugde de na rakhe inne la jene choke
3: nahi nahi tenu da mama saab hath jod ke andar sadya vi gurpreet ji aao cha pi ke jaao
2: kinna jarana mera
3: oh tu ja
2: ਪਤਾ ਕਿੰਨਾ ਜਰਾਨਾ
3: ਵੈਸੇ ਨਾ
2: ਇੰਨੀ ਪੁਰਾਣੀ ਸਾਂਝ ਆ ਸਾਡੀ ਮੈਂ ਤੈਨੂੰ ਕੀ ਦੱਸਾਂ
3: ਇੱਕ ਮਿੰਟ ਉਹ ਤੂੰ ਕੀ ਸੁਣਾਉਣਾ ਹੁੰਦਾ ਹੈ ਦਿਲ ਕੋ ਬਹਿਲਾਨੇ ਕੇ ਲਈ ਇਹ ਕੀ ਅੱਛਾ ਹੈ ਗਾਲਿਬ
2: ਵਾਲਾ
3: ਇਹ ਖਿਆਲ ਅੱਛਾ ਹੈ ਗਾਲਿਬ ਆ ਗਿਆ ਯਾਦ
2: ਖਿਆਲ ਤਾਂ ਅੱਛਾ ਹੈਗਾ ਤੂੰ ਜਿੱਦਾਂ ਗਾਲਿਬ ਸਾਹਿਬ ਦਾ ਸ਼ੇਰ ਵਿਗਾੜਨਾ ਹੀ ਨਾ ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ
3: ਸੌਰੀ

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
2: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਅੰਗਰੇਜ਼ੀ ਦੀ ਲੱਤ ਤੋੜਨੀ ਲਾਈ।
3: ਪਤਾ ਕੀ ਮੈਂ ਵੀ ਸੱਚੀ ਬਹੁਤ ਦੁਖੀ ਆ ਇਹਦੇ ਤੋਂ।
2: ਬੰਦਾ ਪੁੱਛੇ ਵੀ ਤੂੰ ਬਸ਼ਰਮਾ ਜੇ, ਤੈਨੂੰ ਨਹੀਂ ਆਉਂਦੀ ਤੂੰ ਨਾ ਬੋਲ।
3: ਐਗਜ਼ੈਕਟਲੀ,
2: ਨਾਲੇ ਕੁੱਤਿਆਂ ਨੂੰ ਭੌਂਕੀ ਜਾਣੀ ਅੰਗਰੇਜ਼ੀ, ਨਾਲੇ ਆਉਂਦੀ ਨੀ।
3: ਪਤਾ ਕੀ ਗੰਡਾ ਸਿੰਘ ਜੀ,
2: ਮੇਰੇ ਮੂੰਹ ਗਾਲਾਂ ਨਿਕਲ ਗਈਆਂ ਬਿਨਾਂ ਗੱਡੀ 'ਚ। ਫੇਰ ਮੈਂ ਕਿਹਾ ਵੀ ਨਹੀਂ, ਮਨ ਨੂੰ ਸਮਝਾ ਗੰਡਾ ਸਿੰਘ, ਮਹਿਕਾਂ ਲੱਗੀਆਂ ਹੁੰਦੀਆਂ ਤੇ ਫੇਰ ਮਹਿਕਾਂ ਨਾਲ ਆਵਾਜ਼ ਚਲੇ ਜਾਂਦੀ ਅੱਗੇ।
3: ਮਾਈਕ,
2: ਉਹ ਮਹਿਕਾਂ?
3: ਹਾਂਜੀ ਹਾਂਜੀ। ਪਤਾ ਕੀ ਗੰਡਾ ਸਿੰਘ ਜੀ, ਤੁਸੀਂ ਹੀ ਤਾਂ ਉਹ ਜਿਹੜੇ ਅਕਲਮੰਦ ਹੋ, ਮਤਲਬ ਇੱਥੇ ਆ ਕੇ ਮੈਨੂੰ ਮਿਲਦੇ ਹੋ।
2: ਇਹ ਤਾਂ ਹੈ,
3: ਇਹ ਸਾਰਾ ਦਿਨ ਸੋਚੋ ਮੈਂ ਇਹਦੇ ਨਾਲ ਕਿੱਦਾਂ ਬੈਠੀ
2: ਹਾਂ। ਮੈਂ ਦਰਅਸਲ ਅੱਜ ਇਸ ਕਰਕੇ ਆਇਆ, ਮੇਰੇ ਕੋਲ ਟਾਈਮ ਹੈ ਨਹੀਂ ਜਾਣ ਦਾ। ਮੈਨੂੰ ਇਹ ਦੱਸ ਵੀ ਡੇਟ ਕੀ ਹੁੰਦੀ ਹੈ?
3: ਡੇਟ ਮਤਲਬ ਕੀ, ਕਿਸੇ ਗੋਰੀ ਨਾਲ ਚੱਲੇ ਹੋ?
2: ਪਤਾ ਕੋਈ ਨੀ, ਮੈਨੂੰ ਆਂਦੀ ਆਈ ਵਾਂਟ ਟੂ ਗੋ ਟੂ ਡੇਟ।
3: ਅੱਛਾ,
2: ਤੇ ਮੈਂ ਕਿਹਾ ਵੀ ਯਾਰ ਡੇਟ ਮਤਲਬ ਹੁਣ ਮੈਂ ਕੈਲੰਡਰ ਲੈ ਕੇ ਜਾ ਵੜਿਆ।
3: ਮੈਂ ਤੁਹਾਨੂੰ ਸੋਧੀ ਗੱਲ ਮੈਂ ਬਿਨਾਂ ਪੰਜਾਬੀ ਫੋਨ ਲਾਇਆ
2: ਮੈਂ ਕਿਹਾ ਯਾਰ ਗੋਰੀ ਡੇਟ ਡੇਟ ਕਰੀ ਜਾਂਦੀ, ਉਹ ਜਿਹਾ ਮੇਰਾ ਯਾਰ ਰੁਸ਼ੰਦਾ, ਕਹਿੰਦਾ ਗੰਡਾ ਸਿੰਘ ਤੂੰ ਪੰਗਾ ਪਾ ਲੈ, ਲੱਗਦਾ ਗੋਰੀ ਤੇ ਲੱਗਦਾ ਤੈਨੂੰ ਕਚਹਿਰੀ ਚ ਤਰੀਕ ਤਰੂਕ ਤੇ ਭੁਗਤਣ ਨੂੰ ਖਾਣ ਨੂੰ ਫਿਰਦੀ ਹੈ।
3: ਮੇਰੇ ਰੱਬਾ,
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਮੌਂਟਰੀਅਲ, ਟੋਰਾਂਟੋ ਜਾਂ ਵੈਂਕੂਵਰ ਅੰਦਰ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਤੁਸੀਂ ਸਾਡੇ ਹੈੱਡ ਆਫਿਸ ਨਾਲ ਸੰਪਰਕ ਕਰੋ 416-677-0609 416-677-0609।
5: ਨਹੀਂ ਕਰ ਲਾ ਚੁਗਲੀਆਂ ਤੂੰ
3: ਤੂੰ ਕਾਕਾ, ਮਸਾਂ ਹੀ ਬਚਿਆ ਮੈਂ
5: ਤਾਂ। ਸੋ ਕੀ ਆ ਗਿਆ ਮਜ਼ਾ ਆ ਰਿਹਾ ਸੀ, ਮਤਲਬ ਕਿੱਡੀ ਤੂੰ ਖੁਸ਼ ਹੁੰਨੀ ਉਹਦੇ, ਬਸ਼ਰਮ ਜਿਹਾ ਬੰਦਾ ਉਹ।
3: ਹੈਲੋ,
5: ਹੋਰ ਕੀ
3: ਅਕਲਾਂ ਬੋਲੀ? ਪੰਜਾਬ ਪੁਲਿਸ ਆ ਉਹ,
5: ਪੰਜਾਬ ਪੁਲਿਸ ਹੁੰਦਾ ਸੀ, ਹੁਣ ਨਹੀਂ ਹੈਗਾ।
3: ਜਿੱਦਾਂ ਵੀ
5: ਆ, ਜਦੋਂ ਪੰਜਾਬ ਪੁਲਿਸ ਹੁੰਦਾ ਨਾ ਬੰਦਾ, ਉਦੋਂ ਕੋ ਸਾਰੇ ਡਰਦੇ ਆ।
3: ਅੱਛਾ,
5: ਜਦੋਂ ਪੰਜਾਬ ਪੁਲਿਸ ਛੱਡ ਦਿੰਦਾ ਨਾ, ਫਿਰ ਉਹ ਆਪ ਹੀ ਮਹੱਲਾ ਚੇਂਜ ਕਰ ਲੈਂਦਾ।
3: ਭਾਈ ਸਾਹਿਬ, ਪਰ ਉਹਨੇ ਤੇਰੇ ਛੱਡਣ ਲੱਗੇ ਨੇ, ਨਹੀਂ ਸੋਚਣਾ ਵੀ ਕਿੱਥੇ ਪੈਂਦੀਆਂ ਵੀ।
5: ਨਹੀਂ ਉਹ ਤਾਂ ਹੁਣ ਮੈਂ ਦੇਖੂਗਾ ਕਿ ਕੋਈ ਹੁਣ ਉਹ ਪੰਜਾਬ ਪੁਲਿਸ 'ਚ ਹੈ ਨਹੀਂ।
3: ਜਿਹੜੇ ਹਿਊਮਨ ਪ੍ਰੋਪਸ ਨਹੀਂ ਹੁੰਦੇ
5: ਜੀ,
3: ਉਹ ਬਣ ਜਾ।
5: ਹਿਊਮਨ ਪ੍ਰੋਪ ਮਤਲਬ?
3: ਹਾਂ,
5: ਹੋ ਗਏ ਹੁੰਦੇ।
3: ਹਿਊਮਨ ਪ੍ਰੋਪਸ ਹੁੰਦੇ ਨੇ ਜਿਵੇਂ ਕਿ ਨਾ, ਜਿਹੜੇ ਲਗਜ਼ਰੀ ਹਾਊਸਸ ਹੁੰਦੇ ਨੇ
5: ਜੀ,
3: ਉਹਨਾਂ ਦੇ ਵਿੱਚ ਉਹਨਾਂ ਨੂੰ ਮਤਲਬ ਜਿੱਦਾਂ ਲੈਟਸ ਸੇ ਮੈਂ ਇੱਕ ਹਿਊਮਨ ਪ੍ਰੋਪ ਆ, ਤੂੰ ਇੱਕ ਹਿਊਮਨ ਪ੍ਰੋਪ ਆ, ਹਨਾ, ਉਹਨਾਂ ਨੂੰ ਐਜ਼ ਅ ਫੈਮਿਲੀ ਉਹ ਲੋਕ ਰਹਿੰਦੇ ਨੇ, ਠੀਕ ਆ। ਉਹਨਾਂ ਦੇ ਉੱਪਰ ਪਰ ਸ਼ਰਤਾਂ ਹੁੰਦੀਆਂ ਨੇ। ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਜਦੋਂ ਉਸ ਘਰ ਨੂੰ ਕੋਈ ਖਰੀਦਣ ਦੇ ਲਈ ਆ ਗਿਆ, ਉਹਨਾਂ ਨੂੰ ਉਸੇ ਵੇਲੇ ਉਹ ਘਰ ਖਾਲੀ ਕਰਨਾ ਪਊਗਾ, ਛੱਡਣਾ ਪਏਗਾ। ਦੂਜੀ ਸ਼ਰਤ ਹੈ ਕਿ ਘਰ ਜਿਹੜਾ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਕੋਈ ਵੀ ਨਾ ਰਹਿੰਦਾ ਹੋਵੇ, ਮਤਲਬ ਕਿਸੇ ਚੀਜ਼ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਤੀਜੀ ਚੀਜ਼ ਹੈ ਜਿਹੜੇ ਕਹਿੰਦੇ ਸ਼ੀਸ਼ੇ ਵਗੈਰਾ ਇੱਕਦਮ ਕ੍ਰਿਸਟਲ ਕਲੀਅਰ ਹੋਣੇ ਚਾਹੀਦੇ ਨੇ। ਚੌਥੀ ਚੀਜ਼ ਆ ਕਿ ਬੈੱਡ ਜਿਹੜੇ ਨੇ ਉਹ ਇੱਦਾਂ ਹੋਣੇ ਚਾਹੀਦੇ ਨੇ ਜਿਵੇਂ ਉਹਦੇ ਉੱਪਰ ਕਦੀ ਕੋਈ ਪਹਿਲਾਂ ਸੁੱਤਾ ਹੀ ਨਾ ਹੋਵੇ, ਮਤਲਬ ਬਿਲਕੁਲ ਨਵਾਂ ਲੱਗਣਾ ਚਾਹੀਦਾ ਘਰ। ਹਾਂ,
5: ਨਹੀਂ ਇੱਕ ਮਿੰਟ,
3: ਹਾਂ,
5: ਇਹ ਮਤਲਬ ਉੱਥੇ ਘਰ 'ਚ ਰਹਿਣ ਦੇ ਲਈ ਸੁੱਖ ਆ ਕੇ ਸਜ਼ਾ ਆ? ਚੰਗੇ ਚੰਗੇ ਕੰਮ ਦੱਸ ਮੈਨੂੰ।
3: ਚੱਲ ਠੀਕ ਆ, ਬਾਅਦ ਚ ਦੱਸ।

0: हाँ दास भाई।
1: हाँ
0: की गल बात है।
1: चल पहले फेल हो गए।
0: कोई आइडिया मैं तेरा पसंद नहीं है।
1: चल मैं हूं जो तेरा आइडिया दसना ना मेनू एकदम याद आया वह सब तो बेस्ट है।
0: बेस्ट आइडिया।
1: हाँ तेनू काम कर लेना चाहिए।
0: दसो दस
1: तेन सोना किन्ना पसंद है।
0: मेनू सोना इन्ना पसंद है। इन्ना पसंद है मेनू सोना।
1: हेलो
0: मेरी गल सुनो।
1: हाँ?
0: मैं तेरे को काम दी सलाह मांगी तू मैं सुनागे राजी।
1: ओहो काम ही सौंदा है दा
0: मतलब
1: भाई साहब प्रोफेशनल स्लीपर्स होंदे ने ना।
0: स्लीपर मतलब
1: स्लीपर जेड़े लोग सौंदे ने।
0: ਜਿਹੜੇ ਲੋਕ ਸੌਂਦੇ ਭਲੀਏ ਲੋਕੇ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ ਉਹਦੇ ਸੁਸਤੜ ਹੁੰਦਾ ਸੁਸਤੀ।
1: ਓਏ ਨਹੀਂ ਮੈਂ ਤੈਨੂੰ ਪ੍ਰੋਫੈਸ਼ਨ ਦੀ ਹੀ ਗੱਲ ਕਰ ਰਹੀ ਹਾਂ। ਦੇਖ 2013 ਦੀ ਗੱਲ ਆ ਕਹਿੰਦੇ ਉਹਦੇ ਇੱਕ ਹੋਟਲ ਹੈ ਫਿਨ ਉਸ ਹੋਟਲ ਨੇ ਇੱਕ ਮਤਲਬ ਕਿ ਕਹਿ ਲਓ ਐਡਵਰਟੀਜ਼ਮੈਂਟ ਕੱਢੀ ਸੀ ਜਿਹਦੇ ਚ ਉਹਨਾਂ ਨੂੰ ਪ੍ਰੋਫੈਸ਼ਨਲ ਸਲੀਪਰ ਚਾਹੀਦਾ ਸੀ। ਕਾਹਦੇ ਲਈ ਭਲਾ ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌ ਕੇ ਦੇਖਣਾ ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ। ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌ ਸਕਣਗੇ ਜਾਂ ਕਿਹੜੀ ਚੀਜ਼ ਚ ਕਿੱਥੇ ਕੁ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਉਹ ਬਣ ਜਾ
0: ਬਈ ਆ ਤਾਂ ਨਜ਼ਾਰੇ ਦਾ ਰੱਖਣਾ ਉੱਪਰ ਹੀ ਦੱਸਿਆ
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਂਦਾ ਤਾਂ ਪਤਾ ਨਹੀਂ
1: ਹਾਂ
0: ਫਲੀਆਂ ਲਗਾਤਾਰ ਨੇ
1: ਮਤਲਬ
0: ਭਾਈ ਸਾਹਿਬ ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ 30 ਦਾ ਮਤਲਬ ਮਹੀਨਾ ਹੁੰਦਾ ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ ਚ।
1: ਹੈਲੋ ਇੱਕੋ ਵਾਰੀ ਇੱਕ ਕਮਰੇ ਚ ਉੱਥੇ ਤੂੰ ਆਪਣੇ ਸਹੁਰਿਆਂ ਦੇ ਨੀ ਜਾਣਾ
0: ਇਹ ਕੀ ਫਾਇਦਾ ਭਾਈ ਸਾਹਿਬ ਮੈਂ ਪੱਕੀ ਨੌਕਰੀ ਭਾਲਣਾ ਤੂੰ ਮਹੀਨੇ ਵਾਲੀ ਦਵਾਈ ਜਾ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ ਤਾਂ ਮੈਂ ਬੜੀ ਪੜੀ, ਮੈਂ ਬੜੀ ਅਕਲ ਵਾਲੀ, ਮੈਨੂੰ ਬੜੀ ਨੌਜ਼ਲ। ਹਾਂ ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ?
1: ਤੈਨੂੰ ਹੈਲੋ, ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੀਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ? ਲੋਕਾਂ ਦੇ ਨਿਆਣੇ ਤੇ ਮੈਂ ਕੱਛੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ ਵਾਲੀ ਬਾਤ ਨਹੀਂ।
1: ਕਰਨ ਵਾਲੇ ਕਰਦੇ ਹੀ ਆ, ਇੱਕ ਤੇ ਲੋਕਾਂ ਦਾ ਜੁਗਾੜ ਦੱਸੋ, ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ,
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ। ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ ਤੇ ਰੱਖਿਆ ਹੈ ਨਾ।
0: ਐਕਸਕਿਊਜ਼ ਮੀ,
1: ਐਕਸਕਿਊਜ਼ ਮੀ,
0: ਇਹਦਾ ਡਬਲ ਫਾਇਦਾ ਤੈਨੂੰ ਦੇ। ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਹੈ, ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ, ਕਿਸੇ ਦੇ ਤਾਂ ਪਸੰਦ ਆ ਹੀ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ,
0: ਹਮੇਸ਼ਾ ਬੀ ਪੋਜ਼ਿਟਿਵ।
1: ਮਤਲਬ ਮੈਂ ਤਾਂ ਸਾਰੀ
0: ਐਚਆਈਵੀ ਪੋਜ਼ਿਟਿਵ ਹੋ।
1: ਓਏ ਬਦਤਮੀਜ਼ ਇਨਸਾਨ, ਠੀਕ ਹੀ ਬੋਲਦਾ ਰਹਿਣਾ ਹੁਣ ਥੋੜੀ ਅਕਲ ਤੋਂ, ਥੋੜੀ ਜੀ ਅਕਲ ਤੋਂ। ਫੇਰ ਜਦੋਂ ਤੇਰੇ ਦੁਆਲੇ ਕੋਈ ਚੀਜ਼ ਚੱਕਦਾ ਫੇਰ ਤੂੰ ਕਹਿਣਾ ਵੀ ਮੈਨੂੰ ਲੋਕ ਐਂ ਕਹਿੰਦੇ।
0: ਓ ਭੂਆ, ਮੈਂ ਕਹਾਂ ਕੱਲ ਬੀ ਤਾਂ ਇੱਕ ਵਾਰਡ, ਮੈਂ ਤਿੰਨ ਵਾਰਡ ਲਾ ਕੇ ਪੋਜ਼ਿਟਿਵ ਕਰਨਾ, ਤੂੰ ਗੁੱਸੇ ਕਰ ਗਈ।
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ, ਮੈਂ ਨੈਗੇਟਿਵ ਹੀ ਚੰਗੀ ਹਾਂ।
0: ਅੱਛਾ ਜੀ,
1: ਹਾਂਜੀ,
0: ਚੱਲ ਬੀ ਨੈਗੇਟਿਵ ਹੋ ਫਿਰ।
1: ਹੈਲੋ,
0: ਹਾਂ
1: ਮੈਂ ਤੇਰੇ ਨਾਲ ਗੁੱਸੇ ਹੋ ਗਈ ਹਾਂ।
0: ਗੁੱਸੇ ਕਿਉਂ ਹੋ ਗਈ? ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ?
1: ਕੀ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ?
0: ਤੂੰ ਇਦਾਂ ਕਰ,
1: ਹਾਂ
0: ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ ਚੱਲ, ਹਾਂ ਰੈਡੀ
0: ਸਟੈਡੀ,
1: ਹਾਂ
0: ਗੋ।
1: ਇੱਕ ਚੀਜ਼ ਭੁੱਲ ਗਿਆ, ਇੰਡੀਆ।
0: ਇੰਡੀਆ, ਇੰਡੀਆ ਦਾ ਕੀ ਮਤਲਬ ਹੈ?
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ?
0: ਚਲੋ ਇੰਡੀਆ ਛੱਡ, ਤੂੰ ਇਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ, ਚੱਲ ਤੂੰ ਐਂ ਕਰ, ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਆ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨਾ, ਪ੍ਰੋਫੈਸ਼ਨਲ ਡਾਈਵਰਸ, ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ?
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਉਹਨੇ
1: ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਫਿਰ ਮੈਂ ਮਾਰਾ ਨੱਕ ਤੇ ਮੁੱਕੀ।
1: ਕੀ ਹੋਇਆ?
0: ਮੋਟੀ ਮੇਰੀਆਂ ਲੱਤਾਂ ਬਾਹਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਤੁਸੀਂ ਪੰਜਾਬੀ ਹੁੰਦੇ ਹੋ?
0: ਬਾਹਰ ਇਹ ਨੀ ਪੰਜਾਬੀ ਹੁੰਦੇ, ਉੱਚੀ ਸਾਰੀ ਚੋਟੀ ਤੋਂ ਚੈੱਕ ਕਰਨਾ ਵੀ ਚੋਟੀ ਤੋਂ ਬੰਦਾ ਡਿੱਗਦਾ ਤੇ ਕਿਹੜੀ ਕਿਹੜੀ ਲੱਤ ਉੱਟਦੀ, ਇਹ ਚੈੱਕ ਕਰਨਗੇ ਮੇਰੇ
1: ਭਾਈ ਸਾਹਿਬ? ਇਹ ਪ੍ਰੋਫੈਸ਼ਨ,
0: ਦਾੜਾਂ ਕਿੰਨੀਆਂ, ਬੱਤੀਆਂ ਚ ਬਾਹਰ ਕਿੰਨੀਆਂ ਆਉਂਦੀਆਂ, ਇਹ ਚੈੱਕ ਕਰਨਗੇ ਮੇਰਾ।
1: ਦੇਖ, ਇਸ ਪ੍ਰੋਫੈਸ਼ਨ ਦੇ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਆ।
0: ਨਹੀਂ ਤੂੰ ਕਰ,
1: ਬੰਦਾ ਕਰੇ।
0: ਇਹ ਵੈਸੇ ਤੇਰੇ ਲਈ ਪ੍ਰੋਫੈਸ਼ਨ ਵਧੀਆ, ਕਿਉਂਕਿ ਉੱਤੋਂ ਤੂੰ ਛਾਲ ਮਾਰੀ ਗੇਂਦ ਵਾਂਗੂ ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ, ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ ਤੋਂ, ਫੇਰ ਤਾਂ ਨਾ ਕਰ ਫਿਰ।
2: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਉਹ ਕੰਮ ਦੀ ਗੱਲ ਲੱਭੀ।
1: ਚੱਲ ਤੂੰ ਐ ਕਰ, ਆਪਣੇ ਇਧਰ ਸਨੋ ਵਗੈਰਾ ਪੈਂਦੇ ਆ?
0: ਸਨੋ? ਮੈਂ ਬਰਫ਼ ਦੇ ਹੁਣ ਗੋਲੇ ਬਣਾਉਣ ਲੱਗ। ਮਤਲਬ ਰਗੜ ਰਗੜ ਕੇ, ਮਤਲਬ ਮੈਂ ਗੋਰਿਆਂ ਦੇ ਨਿਆਣੇ ਨੂੰ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਦਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ,
0: ਤੇ ਜੇ ਇਹ ਕੰਮ ਕਰਨਾ ਪੰਜਾਬ ਨਹੀਂ ਹੁੰਦਾ, ਇਧਰ ਐ ਕਰਨ ਦੀ ਕੀ ਲੋੜ?
1: ਉੱਥੇ ਬਰਫ਼ ਕ੍ਰਸ਼ ਕਰਨੀ ਪੈਣੀ ਸੀ, ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ ਆ।
0: ਤੇ ਫੇਰ ਵੇਖਣੀ ਵੀ ਨਹੀਂ ਨਾ,
1: ਕਿਉਂ
0: ਬਾਹਰ ਗੋਡੇ ਗੋਡੇ ਅੱਗੇ ਬਰਫ਼ ਪਈ, ਮੈਂ ਉਹਦੇ ਤੀਲਾ ਡਾ ਕੇ ਜਵਾਕ ਨੂੰ ਆਗਾ ਵੀ ਚੂਸੀ।

0: ਰਿਐਲਿਟੀ ਅਸਲੀ ਮੂਵੀ ਸੀ ਅਸਲੀ ਸਟੋਰੀ ਸੀ ਇਹ ਤੇ ਉਹ ਜਦੋਂ ਸਾਰੀ ਘਟਨਾ ਕਹਿੰਦੇ ਵਾਪਰੀ ਸੀ ਉਸ ਤੋਂ ਬਾਅਦ ਨਾ ਅਮੈਰੀਕਾ ਦੇ ਵਿੱਚ ਤਾਂ ਸਪੈਸ਼ਲੀ ਹਨਾ ਨਾਰਥ ਅਮੈਰੀਕਨ ਜਿਹੜੀ ਇੱਕ ਕੰਪਨੀ ਸੀ ਉਹਨਾਂ ਨੇ ਕੀ ਕੀਤਾ ਸੀ ਆਈਸਬਰਗ ਮੂਵਰਸ ਬਣਾ ਦਿੱਤੇ ਸੀ ਜਿਹਨਾਂ ਦਾ ਕੰਮ ਸੀ ਸਮੁੰਦਰ ਦੇ ਵਿੱਚ ਨਾ ਉਹ ਜਿਹੜੇ ਬਰਫ ਦੇ ਉਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ
1: ਨੀ ਮਤਲਬ ਇਹ ਕੰਪਨੀਆਂ ਦਾ ਕੰਮ ਵੜੀਆਂ ਵੜੀਆਂ ਦਾ ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ
0: ਮਤਲਬ
1: ਮੈਂ ਮਤਲਬ ਸਾਈਕਲ ਦੇ ਟਾਇਟੈਨਿਕ ਲਗਾਇਆ ਹੋਵੇ

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨੀ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ ਹੈ?
0: ਕੋਈ ਜੌਬ ਏਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਦੋਂ ਬੈਠਾ ਨਾ ਇੱਕ ਥਾਂ ਤੇ ਤੇ ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ ਮੈਨੂੰ।
1: ਮਤਲਬ ਵੇਲੀਆਂ ਰੋਟੀਆਂ ਚਾਹੁੰਦਾ ਹੈ
0: ਮੁਫਤ ਦੀਆਂ,
1: ਹੈਨਾ
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ
0: ਅੱਛਾ ਜੀ।
1: ਦੇਖ ਕਹਿੰਦੇ ਵੀ ਅੱਜ ਤੋਂ ਨਾ ਕੋਈ 4 ਸਾਲ ਪਹਿਲਾਂ ਦੀ ਗੱਲ ਆ, ਇੱਕ ਡਾਕਟਰ ਥਾਮਸ ਸੀ ਜਿਹੜੇ ਕਿ ਇੱਕ ਇੰਟਰਨੈਸ਼ਨਲ ਪੇਂਟ ਕੰਪਨੀ ਦੇ ਲਈ ਕੰਮ ਕਰਦੇ ਸੀ। ਉਹ ਕੰਮ ਪਤਾ ਕੀ ਹੁੰਦਾ ਸੀ? ਵਾਚਿੰਗ ਪੇਂਟ ਡਰਾਈ, ਮਤਲਬ ਕਿ ਪੇਂਟ ਜਿਹੜਾ ਜਿਵੇਂ ਲੈਸੇ ਕਿਸੇ ਕੰਧ ਉੱਪਰ ਪੇਂਟ ਕੀਤਾ, ਉਹਨਾਂ ਨੇ ਉਹਦੇ ਮੋਹਰੇ ਕੁਰਸੀ ਲਾ ਕੇ ਬਹਿ ਜਾਣਾ, ਫਿਰ ਉਹਨੂੰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਦੇਖੀ ਕਿਉਂ ਜਾਣਾ?
1: ਕਿ ਪੇਂਟ ਸੁੱਕਦਾ ਹੋਇਆ ਦੇਖਣਾ ਨਾ, ਕਿੰਨੀ ਦੇਰ ਸੁੱਕਦਾ।
0: ਮੇਰੇ ਮੈਂ ਮਾਰਾ ਨੱਕ ਤੇ ਮੁੱਕੀ, ਕੋਈ ਕੰਮ ਨਹੀਂ
1: ਕਿਹਾ ਨਹੀਂ ਤੈਨੂੰ, ਬੈਠੇ ਬਿਠਾਏ ਫ੍ਰੀ ਦੀਆਂ।
0: ਮੇਰੀ ਗੱਲ ਸੁਣ, ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀ ਦੱਸੀ, ਇਹ ਜ਼ਿੰਦਗੀ ਦੁਨੀਆ 'ਚ ਕਰਦੇ ਲੋਕੀ?
1: ਹਾਂ ਦੁਨੀਆ ਦੀਆਂ ਵੀਅਰਡ ਜੌਬਸ ਨੇ।
0: ਅੱਛਾ ਤੈਨੂੰ ਵੀਅਰਡ ਜੌਬ ਹੀ ਲੱਭੀ ਹੈ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉੱਤੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ?
1: ਕਿਉਂ
0: ਤੂੰ ਮੌਜ ਕਰ, ਇੱਕ ਤਰ੍ਹਾਂ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇਰ ਗਿੱਲਾ ਨਹੀਂ ਤੇ ਸੁੱਕਾ।
1: ਹਾਂ ਮੁੜ ਕੇ ਤੈਨੂੰ ਫੇਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ
0: ਤੇ ਉਹਨੇ ਤਾਂ ਫੇਰ ਬੁਰਸ਼ ਮਾਰ ਦਾਂਗੇ।
1: ਅੱਛਾ ਚੱਲ ਫੇਰ ਤੂੰ ਬੁਰਸ਼ ਹੀ ਮਾਰਦਾ ਰਹੇਂਗਾ ਕਾਕਾ,
0: ਇਹ ਲੋਕ ਤਦੇ ਨਹੀਂ ਕਾਮਯਾਬ ਭਾਈ ਸਾਹਿਬ।
1: ਅੱਛਾ ਜੀ।
2: ਹੇ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਰਮਨ ਕੌਰੇ
1: ਹਾਂ
0: ਦੇਖ ਲਾ ਵੀ, ਇੰਨਾ ਚਿਰ ਹੋ ਗਿਆ ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ।
1: ਅੱਛਾ ਚੱਲ ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇਂ, ਚਾਹੇ ਤੂੰ ਇੱਥੇ ਰਵੇਂ, ਚਾਹੇ ਕਿਤੇ ਵੀ ਦੁਨੀਆ ਦੇ ਕੋਨੇ ਚੱਲ ਜੇ,
0: ਆਲ ਓਵਰ ਦਾ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ
0: ਡਿਮਾਂਡ,
1: ਹੈ ਨਾ ਹੈ ਨਾ। ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ।
1: ਨਹੀਂ ਹਿਚਕੇ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ, ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾਂ ਕਰਨੀਆਂ ਨੇ ਲੋਕਾਂ,
0: ਹੋਰ ਕੀ ਹੈ।
1: ਹੈਲੋ,
0: ਆਲ ਓਵਰ ਦਾ ਵਰਲਡ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ 'ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ।
0: ਨਜ਼ਾਰੇ ਮਤਲਬ
1: ਬਸ ਤੂੰ ਬਹਿਣਾ ਹੀ ਆ ਗੱਡੀ 'ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ 'ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ 'ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ 'ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ 'ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਣਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਉੱਥੇ ਦੋ ਬੰਦੇ ਬੈਠੇ ਹੋਣ, ਇਹਨਾਂ ਚੋਂ ਜਿਹੜਾ ਛੋਟਾ ਜਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ
1: ਛੱਡਿਆ ਨਾ, ਪਰ ਇਹੀ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਟਿਚਕਰ ਦੇ ਬਾਅਦ ਟਿਚਕਰ ਹੋ ਜਾਏ ਬੰਦਾ।

ਫੋਨ ਕਰਨਾ ਉਹਨੇ ਫੋਨ ਚੁੱਕਣ ਦੀ ਬਜਾਏ ਬਾਦਰੀ ਜੀ ਨੇ ਰਿੰਗਟੋਨ ਤੇ ਨੱਚੀ ਜਾਣਾ।

0: ਸਾਲ ਮੈਂ ਦਾ
1: ਦਾ ਦੀ ਦਾ
0: ਤੂੰ ਐ ਕਰ
1: ਹਾਂ
0: ਕਿਰਨੇ ਕੁਰਨੇ ਪਾਉਣੇ ਆਉਂਦੇ ਸਨ
1: ਮੈਂ ਤੇ ਨੱਕ ਤੇ ਮੁੱਖੀ ਮਾਰਨੇ ਆ
0: ਕੀ ਹੋਇਆ
1: ਇੱਕ ਸਵਾਦ ਦੀ ਚੀਜ਼ ਤੂੰ ਮੈਨੂੰ ਨਹੀਂ ਦੱਸੀ
0: ਓਹੋ ਮੈਂ ਸੱਚੀ
1: ਕਿਰਨੇ ਪਾਉਣ ਦਾ ਕੀ ਮਤਲਬ ਹੈ ਦੱਸ
0: ਕਿਰਨੇ ਜਦੋਂ ਕਿਤੇ ਕੋਈ ਰੱਬ ਘਰ ਤੁਰ ਜਾਂਦਾ ਹੈ ਜਾਂ ਵੈਸੇ ਕੋਈ ਇਦਾਂ ਦਾ ਭਾਣਾ ਵਾਪਰ ਜਾਂਦਾ ਤੂੰ ਕੰਮ ਕਰ ਸਕਦਾ
1: ਉਹਦੇ ਚ ਮੈਂ ਕਰਾਂ ਬਈ
0: ਮਤਲਬ ਕਿਰਨੇ ਪਾਉਣੇ ਹੈ
1: ਕੁਛ ਹੋਰ ਰਦਾਲੀ ਫਿਲਮ ਵਾਲਾ ਕੰਮ
0: ਉਹਦੇ ਚ ਕੀ ਹੈ ਜਿਹੜੇ ਪ੍ਰੋਫੈਸ਼ਨਲ ਮੋਰਨਰਸ ਹੁੰਦੇ ਨੇ ਯਾਨੀ ਕਿ ਜੋ ਲੋਕ ਏਦਾਂ ਖੀਰਨੇ ਪਾਉਂਦੇ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਲੋਕ ਜਦੋਂ ਕਿਸੇ ਦਾ ਏਦਾਂ ਦੀ ਕੋਈ ਹੈਪਨਿੰਗ ਹੋ ਜਾਂਦੀ ਹੈ ਨਾ ਉੱਥੇ ਜਾ ਕੇ ਫਿਰ ਉਹ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹ ਰੋ ਕੇ ਦਿਖਾਉਂਦੇ ਨੇ ਕਿ ਇੱਦਾਂ ਰੋਣਾ ਚਾਹੀਦਾ ਇਹ ਕੰਮ ਕਰ ਲਾ ਤੂੰ
1: ਮਤਲਬ ਕਹਿਣ ਦੇ ਵੀ ਭਾਈ ਸਾਹਿਬ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੀ ਕਿਸੇ ਦੇ ਭਾਪੇ ਲਈ ਕਦੀ ਕਿਸੇ ਦੇ ਬਾਬੇ ਲਈ ਡਾਡਾ ਮਾਰਦਾ ਰਵੇ ਹੈ ਮਤਲਬ ਆ ਇੱਥੇ ਆ ਕੇ ਡਿੱਗੀ ਹੈ ਤੂੰ ਵੇਖ ਲਓ ਭਾਈ ਹੈ ਕੋਈ ਮਤਲਬ ਅੱਜ ਕੱਲ੍ਹ ਤੁਹਾਨੂੰ ਲੱਗਦਾ ਕੋਈ ਇਮਾਨਦਾਰੀ ਦਾ ਜ਼ਮਾਨਾ ਹੈ ਭਲਾਈ ਦਾ ਜ਼ਮਾਨਾ ਨਜ਼ਰ ਆਉਂਦਾ
0: ਤੁਹਾਨੂੰ ਕੀ ਕਿਹਾ
1: ਮਤਲਬ ਇਹਦੇ ਕੋਲੋਂ ਸਲਾਹ ਲੈ ਲਈ ਤੇ ਮੈਨੂੰ ਆਹ ਕਰਾਉਣ ਡੇ ਵੀ ਤੂੰ ਪਿੱਟ ਸਿਆਪੇ ਕਰਨੇ ਸ਼ੁਰੂ ਕਰ ਦੇ
0: ਪਾਗਲਾ ਜਦੋਂ ਅਗਲੇ ਵੱਡਾ ਵੱਡਾ ਕਰਨਾ ਹੋਏ ਉਦੋਂ ਜਲੇਬੀਆਂ ਵੀ ਮਿਲਣਗੀਆਂ
1: ਮੇਰੀ ਤੁਹਾਨੂੰ ਗੱਲ ਇਹ ਬੀਬੀ ਵਾਲਾ ਕੰਮ ਹੈ ਤੈਨੂੰ ਫਿੱਟ ਪੈਣਾ ਤੂੰ ਕਰ ਟਰਾਈ ਨਾਲੇ ਇਤਨਾ ਸਿਰ ਜਿਹਾ ਸੁੱਟ ਕੇ ਲੱਗੀ ਰਹੀ ਅਗਲੇ ਨੂੰ ਪਤਾ ਨੀ ਲੱਗਣਾ ਨਾਲੇ ਰੋਂਦੀ ਹੈ ਕਿ ਹੱਸਦੀ ਹੈ ਤੂੰ ਤਾਂ ਮੈਨੂੰ ਕੋਈ ਪ੍ਰੋਫੈਸ਼ਨ ਨਹੀਂ ਦੱਸਿਆ ਨਾ ਮੈਂ ਲੱਭ ਲਿਆ ਇੱਕ
0: ਕਿਹੜਾ
1: ਹਿਊਮਨ ਸਕੇਅਰਕਰੋ
0: ਇਹ ਤਾਂ ਤੇਰੀ ਪਰਸਨੈਲਿਟੀ ਦੇ ਨਾਲ ਵੀ ਜਾਂਦਾ ਆ
1: ਕਿਉਂ
0: ਬਿਲਕੁਲ ਇਦਾਂ ਦਾ ਹੀ ਹੁੰਦਾ ਸਕੇਅਰਕਰੋ ਕਰੋ ਤੈਨੂੰ ਦੇਖ ਕੇ ਤਾਂ ਵੈਸੇ ਹੀ ਵਿਚਾਰੇ ਹਾਰਟ ਫੇਲ ਹੋ ਜਵੇ ਵੀ ਹੈ ਇਹ ਕੀ ਆ
1: ਕੁਛ ਵੀ ਹੈ ਨਹੀਂ ਮੈਨੂੰ ਵਧੀਆ ਲੱਗਾ ਵੀ ਦੇਖੋ ਇਹ ਡਰਨਾ ਬਣ ਕੇ ਤੁਸੀਂ ਖੇਤਾਂ 'ਚ ਅਗਲੇ ਦੇ ਖੜੇ ਰਹੋ ਫੁਲਵਾੜੀ 'ਚ ਤੇ ਤੁਸੀਂ ਕਾਂ ਚਿੜੀਆਂ ਡਾਉਂਦੇ ਰਹੋ
0: ਬਿਲਕੁਲ
1: ਹੈ ਨਾ ਹਾਂ ਕੰਮ ਤਾਂ ਵੈਸੇ ਨਹੀਂ ਜਾ ਰਿਹਾ
0: ਤੇਰੇ ਤੋਂ ਪਰ ਕੋਈ ਬੰਦਾ ਨਹੀਂ ਡਰਦਾ ਕਾਂ ਚਿੜੀ ਮਤਲਬ
1: ਮੇਰੀ ਸੁਣ ਗੱਲ ਕਾਂ ਚਿੜੀ ਹੀ ਡਰਾਉਣੇ ਇੱਥੇ ਬੰਦੇ ਨਹੀਂ ਡਰਾਉਣੇ ਨਾਲੇ ਦੂਜੀ ਗੱਲ ਇਹ ਨਹੀਂ ਮੈਨੂੰ ਸਮਝ ਲੱਗੀ ਵੀ ਭਾਈ ਸਾਹਿਬ ਜਦੋਂ ਤੁਸੀਂ ਕਾਂ ਹੀ ਡਰਾਉਣੇ ਆ ਤੇ ਸਾਰਾ ਦਿਨ ਉੱਥੇ ਇੱਕ ਲੱਤ ਤੇ ਮਤਲਬ ਤੁਸੀਂ ਮਤਲਬ ਡਰਨਾ ਜਾਂ ਬਣ ਕੇ ਖਲੋਤੇ ਰਹੋ ਉਹਦੇ ਨਾਲ ਚੰਗਾ ਨਹੀਂ ਪਰਾਂ ਜਾ ਕੇ ਛਾਵੇਂ ਬਹਿ ਜਾਓ
0: ਅੱਛਾ
1: ਤੇ ਜਦੋਂ ਕਾਂ ਚਿੜੀ ਕੋ ਆਉਂਦਾ ਜਾਪੇ ਉਹ ਦੋ ਘਰਾ ਗੋਰੇ ਲੋਕ ਭਾਈ ਸਾਹਿਬ ਕਦੇ ਦੇ ਕਾਮਯਾਬ ਨਹੀਂ
0: ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਇਹੀ ਸਾਰੇ ਕਾਰਨ ਆ ਕਿ ਤੂੰ ਅੱਜ ਇੱਥੇ ਵਿਹਲਾ ਬੈਠਾ ਗੱਲਾਂ ਮਾਰਦਾ
1: ਕਿਉਂ ਜੀ
0: ਹੋਰ ਕੋਈ ਪ੍ਰੋਫੈਸ਼ਨ ਤੇਰੇ ਵਾਸਤੇ ਹੀ ਹੈ ਨਹੀਂ
1: ਮਤਲਬ
0: ਭਾਈ ਸਾਹਿਬ ਇਹ ਦੋ ਸੌਖੀਆਂ ਰੋਟੀਆਂ ਨਹੀਂ ਮਿਲ ਸਕਦੀਆਂ ਕਿਤੇ
1: ਜਿਹੜਾ ਆਪਾਂ ਕਰਨਾ ਕੰਮ
0: ਹਾਂ
1: ਰੋਟੀ ਚਲੋ ਸਾਰ ਲੋ ਜੇ ਰੋਜ਼ੀ ਦੀ ਲੱਤ ਲੋ ਟੁੱਟ ਗਈ ਫੇਰ ਕੌਣ ਜ਼ਿੰਮੇਵਾਰ ਕੁਛ ਵੀ ਲੱਗਦੀ ਹੋਵੇ ਤੈਨੂੰ
0: ਤਰਾਜ
1: ਆਪਣੀ ਲੱਤ ਦਾ ਸਾਈਜ਼ ਵੇਖਿਆ ਤੂੰ ਚੰਗਾ ਭਾਈ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜੇ ਕੋਈ ਇਹਨਾਂ ਚੋਂ ਪਸੰਦ ਆਇਆ ਪ੍ਰੋਫੈਸ਼ਨ ਕਰ ਸਕਦੇ ਵੈਸੇ ਦੁਨੀਆਂ 'ਚ ਇਹ ਕੰਮ ਲੋਕੀ ਕਰਦੇ ਆ
0: ਐਗਜ਼ੈਕਟਲੀ
1: ਮੇਰੇ ਹਿਸਾਬ 'ਚ ਕੋਈ ਗੱਲ ਬਹੁਤੀ ਆਈ ਨਹੀਂ ਸਤਿ ਸ੍ਰੀ ਅਕਾਲ ਜੀ ਕੱਲ੍ਹ ਨੂੰ ਫਿਰ ਮਿਲਦੇ ਹਾਂ
0: ਅੱਛਾ

0: ਬ੍ਰੈਂਪਟਨ ਟੀਵੀ ਅਪਲਾਈਸਿਸ ਤੋਂ ਸੁਲਤਾਨ ਜੀ ਸਾਡੇ ਨਾਲ ਨੇ। ਸੁਲਤਾਨ ਜੀ, ਸਿੰਗਲ ਫਰਿੱਜ ਲੈਣਾ ਗਰਾਚ ਰੱਖਣ ਲਈ?
1: ਗਰਾਚ ਰੱਖਣ ਲਈ ਇੱਕ ਨਵੀਂ ਟੈਕਨੋਲੋਜੀ ਆ ਗਈ ਜੀ।
0: ਅੱਛਾ,
1: ਅਪਰਾਈਟ ਫਰੀਜ਼ਰ, ਚਾਹੇ ਫਰੀਜ਼ਰ ਰੱਖੋ ਚਾਹੇ ਉਹਨੂੰ ਕਨਵਰਟ ਇਨਟੂ ਫਰਿੱਜ।
0: ਅੱਛਾ, ਇੱਕ ਬਟਨ ਦਬੋ ਫਰਿੱਜ ਹੈ, ਇੱਕ ਬਟਨ ਦਬੋ
1: ਫਰੀਜ਼ਰ ਹੈ। ਸੋ ਇਹ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ ਇਹਦੀ ਜੀ।
0: ਜੀ ਜੀ।
1: ਤੇ ਤੁਹਾਨੂੰ ਅੱਜ ਦਵਾਂਗੇ $1400 ਵਾਲਾ ਬਲੈਕ ਫਰਾਈਡੇ ਇਨ ਜੁਲਾਈ ਪ੍ਰਾਈਸ ਚ ਸਿਰਫ 799 ਦਾ।
0: ਲਓ ਜੀ, 799 ਦਾ ਫਰਿੱਜ, ਉਹਨੂੰ ਵੀ ਬਦਲ ਲਓ ਚਾਹੇ ਫਰੀਜ਼ਰ
1: ਜੀ, ਉਹੀ ਕਨਵਰਟੇਬਲ।
0: ਹਾਂ ਹਾਂ,
1: ਚਾਹੇ ਤੁਸੀਂ ਫਰਿੱਜ ਰੱਖਣਾ, ਬੇਸਮੈਂਟ ਅਪਾਰਟਮੈਂਟ ਚ ਰੱਖਣਾ, ਕੋਂਡੋਮੀਨੀਅਮ ਚ ਰੱਖਣਾ, ਗਰਾਜ ਚ ਰੱਖਣਾ, ਚਾਹੇ ਤੁਸੀਂ ਇਹਨੂੰ ਐਜ ਫਰਿੱਜ ਰੱਖਣਾ ਜਾਂ ਫਰੀਜ਼ਰ ਯੂਜ਼ ਕਰਨਾ। ਵੈਸੇ ਇਹ ਆਫੀਸ਼ੀਅਲੀ ਸਟੈਂਡਿੰਗ ਫਰੀਜ਼ਰ ਹੈ, ਪਰ ਯੂ ਕੈਨ ਕਨਵਰਟ ਇਨ ਟੂ ਫਰਿੱਜ। ਸੋ ਜੇ ਤੁਸੀਂ ਸਟੈਂਡਿੰਗ ਫਰੀਜ਼ਰ ਦੇਖ ਰਹੇ ਸੀ, 799 ਚ ਚੱਕ ਲਓ, ਫਰੀ ਡਿਲੀਵਰ ਹੋ ਜਾਣਾ, 6 ਮਹੀਨੇ ਚ ਤੁਸੀਂ ਪੇ ਕਰੀਓ, ਕੋਈ ਇੰਟਰਸਟ ਨਹੀਂ ਹੈ। ਜੇ ਤੁਸੀਂ ਦੇਖ ਰਹੇ ਹੋ ਬੰਡਲ ਪੈਕੇਜ, ਫਰਿੱਜ, ਸਟੋਵ, ਡਿਸ਼ਵਾਸ਼ਰ, ਪੂਰੇ $2000 ਸੇਵ ਕਰੋਗੇ, ਕਿਉਂਕਿ 36 ਇੰਚ ਵਾਈਡ ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ ਹੈ, ਸਮੂਥ ਟੌਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੱਪ ਦੀ ਡਿਸ਼ਵਾਸ਼ਰ ਹੈ। ਫੁੱਲ ਪੈਕੇਜ 3 ਪੀਸ ਜਿਹੜਾ $5000 ਵਾਲਾ 29.99 ਚ ਲੈ ਕੇ $2000 ਸੇਵ ਹੀ ਨਹੀਂ ਕਰਨੇ, ਬਲਕਿ 29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਵੀ ਨਹੀਂ।
0: ਠੀਕ ਹੈ, ਠੀਕ ਹੈ। ਤੇ ਇਹ ਤੁਸੀਂ ਲੈਣ ਲਈ ਪਹੁੰਚਣਾ ਹੈ 801 ਬਵੇ ਡਰਾਈਵ, ਨੀਅਰ ਚਿੰਗੂਸੀ, ਭੁੱਲ ਨਹੀਂ ਸਕਦੇ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ।
1: ਤੇ ਜੇ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਲਓ, ਤਦ ਵੀ ਡਾਇਰੈਕਸ਼ਨ ਆਫ ਦਾ ਸਟੋਰ ਮਿਲੇਗਾ, ਪ੍ਰੋਡਕਟ ਦੀ ਨੌਲੇਜ ਲੈ ਸਕਦੇ ਹੋ, ਪ੍ਰਾਈਸ ਕੰਪੇਅਰ ਕਰ ਸਕਦੇ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਐਡੀਸ਼ਨਲ ਡਿਸਕਾਊਂਟ ਸਪੈਸ਼ਲ ਇਵੈਂਟ ਤੇ ਮਿਲ ਰਿਹਾ ਉਹਦਾ ਫਾਇਦਾ ਚੁੱਕ ਸਕਦੇ ਹੋ। ਤੇ ਟਿਕਟੌਕ ਤੇ ਜਾਣਾ ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ, ਤੁਸੀਂ ਜਦੋਂ ਜਾਓਗੇ ਸਾਨੂੰ ਤੁਸੀਂ ਉੱਥੇ ਫੋਲੋ ਕਰ ਸਕਦੇ ਹੋ, ਉੱਥੇ ਸਪੈਸ਼ਲ ਪ੍ਰਮੋਸ਼ਨਸ ਜਿਹੜੀਆਂ ਉਹਦਾ ਫਾਇਦਾ ਚੁੱਕ ਸਕਦੇ ਹੋ। ਤੇ ਜ਼ਰੂਰ ਤੁਸੀਂ ਬ੍ਰੈਂਪਟਨ ਟੀਵੀ ਐਪ ਟਿਕਟੌਕ ਤੇ ਜਾਓ ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾਓ, ਨਹੀਂ ਤੇ ਫਿਰ ਸ਼ੋਰੂਮ ਚ ਵਿਜ਼ਿਟ ਕਰਨਾ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828, 905-450-2828 ਜੀ। ਤੇ ਜਦੋਂ ਗੱਲ ਕਰਦੇ ਹਾਂ ਸਪੈਸ਼ਲ ਪ੍ਰਾਈਸਿਸ ਦੀ, ਜਦੋਂ ਗੱਲ ਕਰਦੇ ਹਾਂ $600-$700 $800 ਸੇਵਿੰਗ ਦੀ, ਤੇ ਫਿਰ ਗ੍ਰੈਂਡ ਸੇਵਿੰਗ ਦਾ ਮਤਲਬ ਹੈ ਗ੍ਰੈਂਡ ਫਰਨੀਚਰ। ਸੋ ਗ੍ਰੈਂਡ ਸੇਵਿੰਗਸ ਕਰਨੀਆਂ ਗ੍ਰੈਂਡ ਫਰਨੀਚਰ ਦੀਆਂ, ਤੇ ਫਿਰ ਕੋਈ ਇੱਕ ਜਗ੍ਹਾ ਦੀ ਨਹੀਂ ਹੋਣੀ, ਬੈਡਰੂਮ ਸੈੱਟ ਦੀ ਸੇਵਿੰਗ ਜਾਂ ਲਿਵਿੰਗ ਰੂਮ ਸੈੱਟ 'ਚ ਸੇਵਿੰਗ ਜਾਂ ਤੁਸੀਂ ਡਾਇਨਿੰਗ ਰੂਮ ਸੈੱਟ 'ਚ ਸੇਵਿੰਗ, ਤੇ ਫਿਰ ਗ੍ਰੈਂਡ ਫਰਨੀਚਰ 'ਤੇ ਪਹੁੰਚਣਾ। ਕਿੱਥੇ ਤੁਸੀਂ ਪਹੁੰਚਣਾ? 6685 ਟੋਮਕਨ ਰੋਡ 'ਤੇ। ਤੇ ਆਓ ਸੁਖਵੀਰ ਹੋਣਾ ਨੂੰ ਪੁੱਛਦੇ ਹਾਂ ਕਿ ਅੱਜ ਕਿਹੜੀਆਂ ਕਿਹੜੀਆਂ ਸੇਵਿੰਗਸ ਕਿਹੜੇ ਕਿਹੜੇ ਸੈਕਸ਼ਨ 'ਚ ਦਿੱਤੀਆਂ ਜਾ ਰਹੀਆਂ। ਵੈਲਕਮ ਟੂ ਦਿਸ ਪ੍ਰੋਗਰਾਮ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਲੌਂਗ ਵੀਕਐਂਡ ਸਪੈਸ਼ਲ ਅੱਜ ਜਿਹੜੀਆਂ ਪਰਿਵਾਰਾਂ ਨੂੰ ਪ੍ਰਾਈਜ ਮਿਲ ਰਹੀਆਂ, ਰਾਤ ਦੇ ਸੀ ਅੱਜ 8 ਵਜੇ ਤੱਕ ਓਪਨ ਆ। ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਫੈਮਿਲੀ ਰੂਮ ਦੇ ਲਈ, ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਫਟਡ, 4 ਰਿਕਲਾਈਨਰ ਦੇ ਨਾਲ ਸੁਲਤਾਨ ਜੀ, ਜਿਹਦੀ ਰੈਗੂਲਰ ਕੀਮਤ $2500 ਸੀ, ਲੌਂਗ ਵੀਕਐਂਡ ਸਪੈਸ਼ਲ ਕੰਪਲੀਟ ਸੋਫਾ ਸੈੱਟ, ਰਿਕਲਾਈਨਰ ਸੋਫਾ ਸੈੱਟ 4 ਰਿਕਲਾਈਨਰ ਦੇ ਨਾਲ $2500 ਵਾਲਾ ਸਿਰਫ $999 ਦਾ, $1500 ਦੀ ਸੇਵਿੰਗ ਹੋਣੀ ਹੈ ਪਰਿਵਾਰਾਂ ਦੀ। $2500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦਾ ਮਿਲਣਾ। ਸੋ ਫਟਾਫਟ ਪਹੁੰਚੋ ਤੇ ਡੀਲ ਨੂੰ ਗ੍ਰੈਬ ਕਰ ਲਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ। ਤੇ ਸੁਲਤਾਨ ਜੀ, ਪਹਿਲੇ ਜਿਹੜੇ 5 ਕਲਾਇੰਟ ਸਾਡੇ ਕੋਲ ਰਾਈਟ ਵਿਨ ਸਟੋਰ ਆ ਜਾਣਗੇ, ਪਹਿਲੇ 5 ਪਰਿਵਾਰਾਂ ਨੂੰ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਰਿਕਲਾਈਨਰ ਸੋਫਾ ਐਂਡ ਲਫਟਡ 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ $999 ਦਾ, $1000 ਦਾ, ਤੇ ਨਾਲ ਕੌਫੀ ਟੇਬਲ ਫ੍ਰੀ ਲੈ ਜਾਓ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ, ਟੇਬਲ ਪਲੱਸ 6 ਚੇਅਰ, ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ $1000 ਸੀ, ਅੱਜ ਰਾਤ 8 ਵਜੇ ਤੱਕ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰ $399 ਦਾ ਮਿਲੂਗਾ। ਤੇ ਪਹਿਲੇ 5 ਪਰਿਵਾਰਾਂ ਲਈ ਏਰੀਆ ਰੱਗ, ਏਰੀਆ ਰੱਗ ਬਿਲਕੁਲ ਫ੍ਰੀ ਦਿੱਤੀ ਕੀਤਾ ਸੀ ਟੋਂਗਨ ਰੋਡ ਦੇ ਉੱਪਰ 6685 ਟੋਂਗਨ ਰੋਡ 6085 ਟੋਂਗਨ ਰੋਡ ਸੁਲਤਾਨ ਜੀ।
1: ਤੇ ਮੈਨੂੰ ਇੱਕ ਗੱਲ ਜਾਂਦੇ ਜਾਂਦੇ ਦੱਸ ਦੋ, 399 ਤੁਸੀਂ ਕਿਹਾ ਤੇ ਤੁਸੀਂ ਕਿਹਾ ਇਹ ਹੈ ਡਾਇਨਿੰਗ ਟੇਬਲ ਵਿਦ 6 ਚੇਅਰ, ਇਹ ਪੱਕੀ ਗੱਲ ਹੈ 6 ਚੇਅਰ ਹੈ ਕਿ 4 ਚੇਅਰ ਹੈ?
2: ਸੁਲਤਾਨ ਜੀ ਸੋਲਿਡ ਵੁੱਡ ਦਾ ਟੇਬਲ,
1: ਵੈਰੀ ਗੁੱਡ,
2: 6 ਚੇਅਰ ਬ੍ਰਾਂਡ ਨਿਊ ਤੇ ਪਹਿਲੇ 5 ਪਰਿਵਾਰਾਂ ਲਈ ਏਰੀਆ ਰੱਗ ਐਬਸੋਲੂਟਲੀ ਫ੍ਰੀ ਸੁਲਤਾਨ ਜੀ।
1: ਬਣ ਗਈ ਗੱਲ ਜੀ, 647 ਨੰਬਰ ਦਿਓ,
2: 647-262-0000 647-262-0000 ਸੁਲਤਾਨ ਜੀ।
3: I'm a brown boy ਰੂਨੂ ਮੰਨ ਜਾਣਾ ਮੰਨ ਯੱਲੜੇ ਅੱਖ 12 ਗੇਜ ਸ਼ੋਟਿੰਗਾਂ ਦੇ ਲੜੇ ਦਿਲਾਂ ਦੇ ਨਿਸ਼ਾਨੇ ਸਿੱਧੇ ਮਾਰਦੀਆ ਦਿਲਾਂ ਦੇ ਨਿਸ਼ਾਨੇ ਸਿੱਧੇ ਮਾਰ

0: ਸੁਲਤਾਨ ਜੀ, ਲੌਂਡਰੀ ਜਿਹੜੇ ਸੈੱਟ ਪਏ ਨੇ ਆਪਣੇ
1: ਜੀ,
0: ਉਹਨਾਂ ਚ ਕਿਹੜੀ ਕਿਹੜੀ ਸੇਲ ਹੈ?
1: ਲੌਂਡਰੀ ਚ ਦੇਪਾ ਜੀ ਆਪਣੇ ਕੋਲ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਹੈ, ਕੰਪੈਕਟ ਵਾਸ਼ਰ ਐਂਡ ਡਰਾਇਰ ਹੈ। ਲੌਂਡਰੀ ਚ ਬਹੁਤ ਕਿਸਮ ਦੀਆਂ ਵਾਸ਼ਰ ਐਂਡ ਡਰਾਇਰ, ਬਲਕਿ ਇਸ ਤਰ੍ਹਾਂ ਦੇ ਵੀ ਹੈ, ਇੱਕੋ ਹੀ ਵਾਸ਼ਰ ਹੈ ਵਿਦ ਬਿਲਟ ਇਨ ਡਰਾਇਰ ਹੈ। ਇਹ ਨਵੀਂ AI ਟੈਕਨੋਲੋਜੀ ਹੈ, ਇਹਦੇ ਵਾਸਤੇ ਤੁਹਾਨੂੰ ਕੋਈ ਸੈਪਰੇਟ ਡਰਾਇਰ ਨਹੀਂ ਲਗਾਉਣਾ, ਕਿਉਂਕਿ ਸੈਪਰੇਟ ਡਰਾਇਰ ਨਹੀਂ ਲੱਗਣਾ ਇਸ ਲਈ 220 ਵੋਲਟ ਦਾ ਕੋਈ ਕਨੈਕਸ਼ਨ ਨਹੀਂ ਚਾਹੀਦਾ, ਕਿਉਂਕਿ ਸੈਪਰੇਟ ਡਰਾਇਰ ਨਹੀਂ ਲੱਗਣਾ ਇਹਦੇ ਲਈ ਕੋਈ ਵੈਂਟ ਆਊਟ ਨਹੀਂ ਚਾਹੀਦਾ। ਇਹ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਵਨ ਪੀਸ ਤੁਹਾਨੂੰ ਮਿਲੇਗਾ, ਜਿੱਥੇ ਮਰਜ਼ੀ ਪਲੱਗ ਕਰਕੇ ਹੌਟ ਐਂਡ ਕੋਲਡ ਵਾਟਰ ਲਾਈਨ ਲਾ ਦਿਓ ਅਤੇ ਉੱਥੇ ਹੀ ਤੁਸੀਂ ਵਾਸ਼ਰ ਐਂਡ ਡਰਾਇਰ ਦੀ ਪੂਰੀ ਇੰਟਰਟੇਨਮੈਂਟ ਹੋ ਜਾਏਗੀ, ਤੁਹਾਨੂੰ ਪੂਰਾ ਇੰਜੋਏ ਕਰੋਗੇ।
0: ਸੋ ਜੇ ਵਾਸ਼ਰ ਐਂਡ ਡਰਾਇਰ ਲਾ ਰਹੇ ਹਾਂ
1: ਜੀ,
0: ਇਹਦਾ ਮਤਲਬ ਜਗ੍ਹਾ ਵੀ ਇੱਕੋ ਹੀ ਰਹੀ?
1: ਹਾਂਜੀ, ਇਹ ਤਾਂ ਇਕੱਲੇ ਵਾਸ਼ਰ ਦੀ ਜਗ੍ਹਾ ਰਹੇਗੀ,
0: ਇੱਕ ਮਸ਼ੀਨ ਰਹੇਗੀ,
1: ਬਿਲਕੁਲ ਇਕੱਲੇ ਵਾਸ਼ਰ ਦੀ ਜਗ੍ਹਾ,
0: ਜਿਹੜਾ ਵੈਂਟ ਹੁੰਦਾ ਉਹਦੀ ਵੀ ਨਹੀਂ ਲੋੜ,
1: ਉਹਦੀ ਵੀ ਨਹੀਂ ਲੋੜ।
0: ਵਾਓ, ਇਹ ਕਿੰਨੇ ਦਾ ਜੀ?
1: ਇਹ ਜੀ $3,000 ਤੋਂ ਅੱਜ ਦੇ ਰਹੇ ਹਾਂ, $2,199, $800 ਵਾਸ਼ਰ ਐਂਡ ਡਰਾਇਰ ਤੇ ਤੁਸੀਂ ਸੇਵ ਕਰਨਾ ਹੈ ਜੇ, ਤੇ ਬ੍ਰੈਂਪਟਨ TV ਐਂਡ ਅਪਲਾਈਸਿਸ ਤੇ ਲੇਟੈਸਟ ਅਪਡੇਟਡ ਟੈਕਨੋਲੋਜੀ ਦੇ ਨਾਲ 2199 ਚ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈ ਲਓ ਜੀ। 905-450-2828 ਨੰਬਰ ਹੈ। ਜੇ ਤੁਸੀਂ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਵੀ 27 ਇੰਚ ਵਾਈਡ ਤੇ 76 ਇੰਚ
0: ਹਾਈਟ ਚ। ਸਾਈਜ਼ ਫੁੱਲ ਹੈ?
1: ਹਾਂਜੀ।
0: ਓਕੇ,
1: ਸੋ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਊਗਾ। ਜੇ ਤੁਸੀਂ ਬੇਸਮੈਂਟ ਚ ਰੱਖਣਾ, ਸੈਕਿੰਡ ਫਲੋਰ ਤੇ ਰੱਖਣਾ, ਤੁਸੀਂ ਦੇਖ ਲਓ ਕਿ ਤੁਹਾਡੇ ਕੋਲ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਜਗ੍ਹਾ ਹੋਣੀ ਚਾਹੀਦੀ ਹੈ, ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਇਹ ਵੀ ਤੁਹਾਨੂੰ ਅੱਜ ਦੇਵਾਂਗੇ ਜੀ, ਐਨਰਜੀ ਸੇਵਰ ਐਨਰਜੀ ਸਟਾਰ $2,200 ਵਾਲਾ $1,499, $700 ਸੇਵ ਵੀ ਕਰੋਗੇ ਤੇ $1,499 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਵੀ ਨਹੀਂ।
0: $700 ਕਮਾਉਣ ਲਈ ਤੁਹਾਨੂੰ ਪਤਾ, ਮੈਨੂੰ ਪਤਾ ਕੀ ਕੁਛ ਕਰਨਾ ਪੈਂਦਾ, ਕਿੰਨਾ ਟਾਈਮ ਕੱਢਣਾ ਪੈਂਦਾ। ਤੁਹਾਨੂੰ ਅੱਜ $700 ਆਫ ਮਿਲ ਰਿਹਾ ਹੈ
1: ਬਿਕੋਜ਼ ਆਫ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਲਾਸਟ ਵੀਕਐਂਡ ਹੈ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਦੁਬਾਰਾ ਇਹ ਪ੍ਰਾਈਸਿਸ ਰਿਪੀਟ ਨਹੀਂ ਹੋਣੀਆਂ। ਜੇ ਹੋਈਆਂ ਤੇ ਬਲੈਕ ਫਰਾਈਡੇ ਬੋਕਸਿੰਗ ਵੀਕ ਚ ਹੀ ਜਾ ਕੇ ਹੋਣਗੀਆਂ, ਲੇਕਿਨ ਜੇ ਤੁਹਾਨੂੰ ਅਗਸਤ ਸਪਟੰਬਰ ਅਕਤੂਬਰ ਚ ਇਹ ਚੀਜ਼ਾਂ ਚਾਹੀਦੀਆਂ, ਇਮੀਡੀਏਟ ਇਹਨੂੰ ਸਿਰਫ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲਓ। ਡਿਲੀਵਰੀ ਡੇਟ ਕੋਈ ਵੀ ਸੈੱਟ ਕਰ ਸਕਦੇ ਹੋ ਤੁਸੀਂ, ਕਿਉਂਕਿ ਤੁਹਾਡਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ, ਡੇਟ ਆਫ ਡਿਲੀਵਰੀ ਤਾਂ ਸ਼ੁਰੂ ਹੋਣਾ।
0: ਠੀਕ ਹੈ,
1: ਸੋ ਇਸੇ ਕਰਕੇ 50 ਇੰਚ TV $299, 55 ਇੰਚ TV $399, 65 ਇੰਚ TV $599, 75 ਇੰਚ TV $699 ਅੱਜ ਮਿਲੇਗਾ ਸ਼ਾਮ 7 ਵਜੇ ਤੱਕ ਬ੍ਰੈਂਪਟਨ TV ਐਂਡ ਅਪਲਾਈਸਿਸ ਤੇ। ਟਿਕਟੋਕ ਤੇ ਜੇ ਜਾਣਾ ਹੈ ਤੇ ਬ੍ਰੈਂਪਟਨ TV ਐਪ ਤੁਸੀਂ ਫੋਲੋ ਕਰਨਾ, ਜੇ ਵੈਬਸਾਈਟ ਤੇ ਜਾਣਾ ਤੇ BramptonAppliances.com ਵੈਬਸਾਈਟ ਤੇ ਜਾਣਾ, ਜੇ ਕਾਲ ਕਰਨੀ ਹੈ ਤੇ ਨੰਬਰ ਟੂ ਕਾਲ 905-450-2828, 905-450-2828।

0: ਸੁਲਤਾਨ ਜੀ ਤੁਸੀਂ ਗੱਲ ਕਰਦੇ ਹੋ ਪੈਨਲ ਕਿਚਨ
1: ਪੈਨਲ ਰੈਡੀ ਹਾਂਜੀ
0: ਹਾਂ ਪੈਨਲ ਰੈਡੀ ਉਹ ਦੱਸਿਓ ਕੀ ਹੈ
1: ਪੈਨਲ ਰੈਡੀ ਜਿਹੜਾ ਭਾਜੀ ਅਸਲ ਚ ਇਹ ਹੁੰਦਾ ਹੈ ਮੋਸਟਲੀ ਕਸਟਮ ਕਿਚਨ ਜਦੋਂ ਤੁਸੀਂ ਬਿਲਡਰ ਕੋ ਜਾਣਾ ਡਿਕੋਰ ਸੈਂਟਰ ਤੇ ਉੱਥੇ ਸਿਲੈਕਟ ਕਰਨਾ ਜਾਂ ਤੁਸੀਂ ਘਰ ਰੈਨੋਵੇਸ਼ਨ ਕਰਾ ਰਹੇ ਹੋ ਜਾਂ ਨਵਾਂ ਆਪਣਾ ਘਰ ਬਿਲਡ ਕਰ ਰਹੇ ਹੋ ਤੇ ਤੁਸੀਂ ਕਿਚਨ ਚ 30-35-36 ਇੰਚ ਨਹੀਂ ਬਲਕਿ 48 ਇੰਚ ਦਾ ਫਰਿੱਜ ਲਗਾਉਣਾ ਚਾਹੁੰਦੇ ਹੋ 48 ਇੰਚ ਫਰਿੱਜ ਦੇ ਵਿੱਚ ਤੁਹਾਨੂੰ 30 ਇੰਚ ਦਾ ਫਰਿੱਜ ਸਾਈਡ ਦਾ ਪੈਨਲ ਹੋਏਗਾ ਤੇ 18 ਇੰਚ ਦਾ ਫਰੀਜ਼ਰ ਸਾਈਡ ਦਾ ਪੈਨਲ ਹੋਏਗਾ ਸੋ ਇਹ ਪੈਨਲ ਰੈਡੀ ਫਰਿੱਜ ਹੈ ਜਿਹੜਾ ਕਿ 15,000-20,000 ਤੋਂ ਘੱਟ ਨਹੀਂ ਮਿਲਦਾ ਪਰ ਸਿਰਫ ਤੇ ਸਿਰਫ $12,900 ਚ ਦੋਨੋਂ ਪੈਨਲ ਮਿਲਣਗੇ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 9054502828 905-450-2828

0: 98
1: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
0: ਕਾਊਂਟਿੰਗ ਨਹੀਂ ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
2: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
1: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਨੀਅਰ ਚਿੰਗੋਜ਼ੀ ਕਾਲ 905-450-2828 905-450-2828
3: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500
5: Are you ready?
6: ਟਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ
7: ਜਿਸ ਵਿੱਚ ਮਿਲਣਗੀਆਂ 8 ਆਈਟਮਸ ਇਹ ਲਾਈਵ ਕੇਟਰਿੰਗ ਵੀ ਕਰਦੇ ਨੇ
6: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ
7: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਿਸ ਤੇ
6: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ
7: ਕਾਲ 647-429-4040
6: 647-429-4040 ਟਿੱਕਾ ਜੰਕਸ਼ਨ ਖੁਸ਼ੀਆਂ ਦਾ ਸੈਲੀਬ੍ਰੇਸ਼ਨ
8: ਆਓ ਇੱਕ ਵਾਰ ਫੇਰ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬੇ ਅਲੀ
9: ਬਹੁਤ ਸ਼ੁਕਰੀਆ ਧੰਨਵਾਦ ਦੇ ਭਾਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਅਸੀਂ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਪ੍ਰਾਈਸਿਸ ਫਰਨੀਚਰ ਦੇ ਉੱਪਰ ਮਿਲ ਰਹੀਆਂ ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰ ਰਹੀਆਂ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ ਸੋਫਾ ਸੈੱਟ ਚਾਹੀਦੇ ਆ ਡਾਇਨਿੰਗ ਟੇਬਲ ਚਾਹੀਦੇ ਆ ਤਾਂ ਲੋਐਸਟ ਪ੍ਰਾਈਸ ਮਿਲ ਰਹੀਆਂ ਲੌਂਗ ਵੀਕਐਂਡ ਦੇ ਉੱਪਰ ਤੇ ਨਾਲ ਦੀ ਨਾਲ ਤੋਹਫੇ ਵੀ ਪਰਿਵਾਰਾਂ ਨੂੰ ਮਿਲਣੇ ਆ ਤੇ ਨਾਲ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਮਾਸਟਰ ਬੈਡਰੂਮ ਦੇ ਲਈ ਕਿੰਗ ਸਾਈਜ਼ ਦਾ ਬੈੱਡ ਗ੍ਰੇ ਕਲਰ ਦਾ ਲੈਕਰ ਫਰੀਜ਼ ਦਾ ਬੈਡਰੂਮ ਸੈੱਟ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਹਾਈਡ੍ਰੋਲਿਕ ਸਟੋਰੇਜ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਨਾਲ ਕਿੰਗ ਬੈੱਡ ਹਾਈਡ੍ਰੋਲਿਕ ਸਟੋਰੇਜ ਡਰੈਸਰ ਮਿਰਰ ਨਾਲ ਸਾਈਡ ਟੇਬਲ ਜਿਹਦੀ ਰੈਗੂਲਰ ਕੀਮਤ $3500 ਸੀ ਲੌਂਗ ਵੀਕਐਂਡ ਸਪੈਸ਼ਲ $1699 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਪਹਿਲੇ 5 ਪਰਿਵਾਰ ਜਿਹੜੇ ਰਾਈਟ ਵੇ ਸਟੋਰ ਆ ਜਾਣਗੇ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਐਲ ਸ਼ੇਪ ਦਾ ਸੈਕਸ਼ਨ ਲੈਣਾ ਐਲ ਸ਼ੇਪ ਦਾ ਸੈਕਸ਼ਨਲ ਸੋਫਾ ਕਮ ਬੈੱਡ ਸੋਫਾ ਵੀ ਬਣ ਜਾਵੇ ਬੈੱਡ ਵੀ ਬਣ ਜਾਵੇ ਸਾਈਡ ਤੇ ਸਟੋਰੇਜ ਵੀ ਹੋਵੇ ਜਿਹਦੀ ਰੈਗੂਲਰ ਕੀਮਤ $1000 ਸੀ $499 ਦਾ ਸੋਫਾ ਕਮ ਬੈੱਡ ਐਲ ਸ਼ੇਪ ਦਾ ਮਿਲ ਜੂਗਾ ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਨ ਸਟੋਰ ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ 6685 ਟੋਮਗਨ ਰੋਡ ਵਧੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 647-262-0000 647-262-0000 ਜਾਂ ਪਹੁੰਚ ਸਕਦੇ ਹੋ 6085 ਟੋਮਗਨ ਰੋਡ ਦੇ ਭਾਜੀ
8: ਬੜੀ ਮਿਹਰਬਾਨੀ ਸਰ ਥੈਂਕ ਯੂ

0: ਪ੍ਰਾਣ ਜੀ
1: ਜੀ
0: ਬੰਦਾ ਸਵੇਰੇ ਜਾਂਦਾ ਕੰਮ ਤੇ
1: ਜੀ,
0: ਥੱਕਿਆ ਹਾਰਿਆ ਹੁੰਦਾ,
1: ਇਹ
0: ਕਈ ਖੜ ਕੇ ਕੰਮ ਕਰਦੇ ਆ, ਕੋਈ ਉਬਰ ਬਹਿ ਕੇ ਚਲਾਉਂਦੇ ਆ, ਕੋਈ ਟਰੱਕ ਚਲਾਉਂਦਾ, ਫਿਰ ਚਿੱਤ ਕਰਦਾ ਸਾਰਾ ਕੋਈ ਮਸਾਜ ਜਾ ਕਰਦੇ ਹੱਥਾਂ ਜਾਂ ਨਾ ਚੰਗੀ ਤਰ੍ਹਾਂ
1: ਜੀ ਜੀ,
0: ਤੇਲ ਤੂਲ ਜਾ ਲਾ ਕੇ, ਉਹਦੇ ਲਈ ਜਿਹੜੀ ਮਸ਼ੀਨ ਰੱਖੀ ਹੋਈ ਹੈ ਤੁਸੀਂ
1: ਜੀ,
0: ਉਹ ਦੱਸੋ
1: ਚੇਅਰ ਹੈ ਜੀ ਇਹ?
0: ਅੱਛਾ,
1: ਇਹ ਭਾਜੀ ਐਕਚੁਅਲੀ $5,000 ਦੀ ਚੇਅਰ ਹੈ।
0: ਅੱਛਾ,
1: ਪਰ ਇਹ ਵੀ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਤੇ ਮਿਲ ਜਾਏਗੀ।
0: ਅੱਛਾ,
1: $24.99 ਚ।
0: ਓਕੇ,
1: ਟਰੱਕਿੰਗ ਇੰਡਸਟਰੀ ਚ ਸਾਡੇ ਭੈਣ ਭਰਾ ਹੈ ਆ, ਅਗਰ ਉਹ ਸਾਰਾ ਟਰੱਕ ਤੁਹਾਨੂੰ ਪਤਾ ਕਿੰਨੇ ਕਿੰਨੇ ਮਾਈਲੇਜ ਕਹਿ ਲਓ ਜਾਂ ਕਿਲੋਮੀਟਰ ਕਹਿ ਲਓ ਉਹ ਡਰਾਈਵ ਕਰਦੇ ਆ, ਉਹਨਾਂ ਵਾਸਤੇ ਵੀ ਰਿਲੈਕਸ ਕਰਾ ਦਿੰਦੀ ਹੈ, ਪਲੱਸ ਆਫਿਸ ਚ ਬੈਠ ਕੇ ਕੰਮ ਕਰਨ ਵਾਲੇ ਆ, ਇਹ ਸਿਰਫ ਇੱਕ ਸੋਫੇ ਜਿੰਨੀ ਜਗ੍ਹਾ ਲੈਣੀ ਇਹਨੇ।
0: ਓਕੇ,
1: ਸਿੰਗਲ ਰਿਕਲਾਈਨਰ ਦੀ ਤਰ੍ਹਾਂ ਇਹਨੇ ਰੱਖਿਆ ਜਾਣਾ, ਇਹਦੇ ਚ ਅਪਰ ਸ਼ੋਲਡਰ ਮਸਾਜ, ਲੋਅਰ ਸ਼ੋਲਡਰ ਮਸਾਜ, ਬੈਕ ਮਸਾਜ, ਥਾਈ ਮਸਾਜ, ਤੁਹਾਡੀ ਈਵਨ ਲੈਗਸ ਐਂਡ ਫੁੱਟ ਮਸਾਜ, ਪਲੱਸ ਤੁਹਾਡੇ ਆਰਮਸ ਦੇ ਉੱਪਰ, ਸੋ ਇਹ ਫੁੱਲ ਬਾਡੀ ਮਸਾਜ ਹੈ। ਦੋ ਇਹਦੀਆਂ ਜਿਹੜੀਆਂ ਜੀ ਸੈਟਿੰਗਸ ਹੈਗੀਆਂ, ਇਹ ਬੜੀ ਹੀ ਸ਼ਾਨਦਾਰ ਚੀਜ਼ ਹੈ ਜਿਹੜੀ ਤੁਸੀਂ ਰੱਖ ਸਕਦੇ ਹੋ ਆਪਣੇ ਘਰ, ਅਗਰ ਲੈ ਕੇ ਰੱਖਣਾ ਚਾਹੋ, ਆਪਣੇ ਆਫਿਸ ਅਗਰ ਲੈ ਕੇ ਰੱਖਣਾ ਚਾਹੋ, ਤੇ ਤੁਹਾਨੂੰ ਮਸਾਜ ਚੇਅਰ $5,000 ਵਾਲੀ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $24.99 ਚ ਮਿਲ ਜਾਏਗੀ।
0: ਡੱਬਾ ਬੰਦ,
1: ਡੱਬਾ ਬੰਦ ਫ੍ਰੀ ਡਿਲੀਵਰੀ ਦੇ ਨਾਲ, ਤੇ $24.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
0: 905-450-2828-450-2828
1: ਤੇ ਜਦੋਂ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਸ਼ੋਰੂਮ ਤੇ ਪਹੁੰਚੋਗੇ, ਉੱਥੇ ਆਲਰੇਡੀ ਡਿਸਪਲੇ ਤੇ ਪਈ ਹੈ।
0: ਵੈਰੀ ਗੁੱਡ,
1: ਤੁਸੀਂ ਜਾ ਕੇ 10 ਮਿੰਟ ਦਾ ਟ੍ਰਾਇਲ ਕਰਨਾ, ਤੁਸੀਂ ਜਾ ਕੇ 10 ਮਿੰਟ ਟ੍ਰਾਇਲ ਕਰ ਸਕਦੇ ਹੋ।
0: ਆਪਸ਼ਨਾਂ ਵੀ ਕਾਫੀ
1: ਆਪਸ਼ਨਸ ਵੀ ਉਹਦੇ ਵਿੱਚ ਹੈ, ਹਾਰਡ ਜਿਹੜੀ ਹੈ ਜੀ, ਹਾਰਡ ਦੀ ਵੀ ਆਪਸ਼ਨ ਹੈ, ਸੋਫਟ ਮਸਾਜ ਦੀ ਵੀ ਆਪਸ਼ਨ ਹੈ ਆ, ਬਿਲਕੁਲ ਡੈਫੀਨੇਟਲੀ ਤੁਸੀਂ ਉਹਨਾਂ ਆਪਸ਼ਨਸ ਨੂੰ ਦੋਨਾਂ ਨੂੰ ਯੂਜ਼ ਕਰ ਸਕਦੇ ਹੋ, ਹਾਰਡ ਮਸਾਜ ਜਾਂ ਸੋਫਟ ਮਸਾਜ, ਬਲਕਿ ਜ਼ਿਆਦਾ ਮੈਂ ਦੇਖਿਆ ਵੈਸੇ ਜਿਹੜੀਆਂ ਅੱਗੇ ਅੱਜ ਤੱਕ ਵਿਕੀਆਂ ਜੀ,
0: ਉਹ
1: ਜ਼ਿਆਦਾ ਸੋਫਟ ਮਸਾਜ ਨੂੰ ਰਿਕਮੈਂਡ ਕਰਦੇ ਆ, ਪਰ ਜੇ ਤੁਸੀਂ ਜ਼ਿਆਦਾ ਥੱਕੇ ਹੋਏ ਹੋ ਜਾਂ ਜ਼ਿਆਦਾ ਤੁਸੀਂ ਹਾਰਡ ਮਸਾਜ ਵੀ ਉਹਨੂੰ ਸੈਟ ਕਰ ਸਕਦੇ
0: ਹੋ। ਚੋਇਸ ਤੁਹਾਡੀ ਆ, ਲੇਕਿਨ ਇੱਕੋ ਇੱਕ ਆਪਸ਼ਨਾਂ ਕਿਹੜੀਆਂ ਲੈਣੀਆਂ, ਇਹ ਸਾਡੇ ਲਿਸਨ ਦੀ ਚੋਇਸ।
1: ਬਿਲਕੁਲ ਬਿਲਕੁਲ,
0: ਤੇ ਲੈਣੀ ਕਿੱਥੋਂ, ਇੱਕੋ ਚੋਇਸ ਆ,
1: ਇੱਕੋ ਚੋਇਸ ਆ।
0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ,
1: ਬੋਵੇਡ ਐਂਡ ਚੰਕੂਜ਼ੀ ਤੇ ਪਹੁੰਚਣਾ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਤੇ ਜਦੋਂ ਅਸੀਂ ਕਹਿੰਦੇ ਨਾ ਜੀ ਇੰਨੀ ਸੇਵਿੰਗ ਹੋਣੀ ਹੈ ਕਿ ਤੁਸੀਂ ਲਾਂਡਰੀ ਚ ਵੀ ਦੇਖੋ $800 ਸੇਵ ਕਰ ਰਹੇ ਹੋ, ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, ਤੁਹਾਨੂੰ ਕਿੰਨੇ ਚ ਮਿਲ ਰਿਹਾ ਅੱਜ, $2,500 ਵਾਲਾ $17.99 ਦਾ, $700 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਰਹੇ ਹੋ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ ਲੈਣਾ, $5,000 ਵਾਲਾ ਕਿੰਨੇ ਚ ਮਿਲ ਰਿਹਾ ਅੱਜ, $29.99 ਚ, $2,000 ਸੇਵ ਕਰ ਰਹੇ ਹੋ, ਤੇ $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ, ਤੇ ਜ਼ਰੂਰ ਸਾਡੇ ਸੋਸ਼ਲ ਮੀਡੀਆ ਤੇ ਨਵਾਂ, ਕਿਉਂਕਿ ਟਿਕਟੋਕ ਤੇ ਅਸੀਂ ਆਏ ਹਾਂ ਜੀ, ਤੇ ਟਿਕਟੋਕ ਤੇ ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਲਓ, ਤੇ ਜੇ ਈਮੇਲ ਤੇ ਜਾਣਾ, ਵੈਬਸਾਈਟ ਤੇ ਜਾਣਾ, ਤੇ ਬ੍ਰੈਂਪਟਨ ਅਪਲਾਈਸਿਸ .com ਵੈਬਸਾਈਟ ਤੇ ਚਲੇ ਜਾਓ, ਤੇ ਜੇ ਤੁਸੀਂ ਕਾਲ ਕਰਨੀ ਹੈ ਤੇ ਨੰਬਰ ਟੂ ਕਾਲ ਇਜ 905-450-2828, ਕਿਉਂਕਿ 98-ਇੰਚ ਟੀਵੀ $3,500 ਵਾਲਾ ਅੱਜ $19.99 ਦਾ ਮਿਲ ਰਿਹਾ, $1,500 ਸੇਵ ਵੀ ਕਰੋਗੇ ਤੇ $19.99 6 ਮਹੀਨੇ ਚ ਪੇ ਕਰਨਾ। ਕੋਈ ਵੀ ਪ੍ਰੋਡਕਟ ਲੈਂਦੇ ਹੋ, ਇਲੈਕਟ੍ਰੋਨਿਕ ਸੈਕਸ਼ਨ ਚ ਟੀਵੀ 32-ਇੰਚ ਤੋਂ ਲੱਗ ਕੇ 98-ਇੰਚ ਤੱਕ ਅਵੇਲੇਬਲ ਹੈ, ਸਾਊਂਡ ਬਾਰ ਲੈਣੀ ਹੈ, ਸਾਊਂਡ ਬਾਰ ਤੁਹਾਨੂੰ $400 ਵਾਲੀ 50% ਡਿਸਕਾਊਂਟ ਤੇ $199 ਦੀ ਮਿਲੇਗੀ, ਸਾਊਂਡ ਟਾਵਰ ਲੈਣਾ, ਸਾਊਂਡ ਟਾਵਰ ਚ
0: ਤੁਸੀਂ ਜਿਹੜਾ ਡੋਰ ਵੜਦੇ ਆ ਲੈਫਟ ਸਾਈਡ ਤੇ ਪਿਆ
1: ਜੀ, ਬਿਲਕੁਲ
0: ਗਾਣੇ ਚੱਲਦੇ ਹੁੰਦੇ ਆ
1: ਜੀ, ਸਾਊਂਡ ਟਾਵਰ ਦੇ ਵਿੱਚ ਤੁਸੀਂ ਮਾਈਕ ਵੀ ਲਾ ਸਕਦੇ ਜੀ, ਐਜ਼ ਕਰਾਓਕੀ ਵੀ ਯੂਜ਼ ਕਰ ਸਕਦੇ ਹੋ, ਸਾਊਂਡ ਟਾਵਰ ਨੂੰ ਤੁਸੀਂ ਬਲੂਟੂਥ ਨਾਲ ਆਪਣੇ ਟੀਵੀ ਨਾਲ ਵੀ ਕਨੈਕਟ ਕਰ ਸਕਦੇ ਹੋ, ਤੇ ਇਹ ਤੁਹਾਨੂੰ ਅੱਜ $800 ਵਾਲਾ ਅੱਧੀ ਪ੍ਰਾਈਸ ਤੇ ਸੈਮਸੰਗ ਦਾ ਸਾਊਂਡ ਟਾਵਰ ਵੀ 50% ਡਿਸਕਾਊਂਟ, ਬਾਕਸਿੰਗ ਵੀਕ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ $399 ਚ ਮਿਲੇਗਾ। 905-450-2828 ਨੰਬਰ ਹੈ, ਤੇ ਜਿਨ੍ਹਾਂ ਨੇ ਪ੍ਰੋਜੈਕਟਰ ਲੈਣਾ,
0: ਹਾਂਜੀ
1: ਸਾਡੇ ਕੋਲ 110-ਇੰਚ ਸਕਰੀਨ,
0: ਓਕੇ
1: ਜਿਹੜੀ ਕਿ $1,200 ਤੋਂ $899 ਦੀ ਮਿਲੇਗੀ,
0: ਓਕੇ
1: ਤੇ ਜਿਹੜਾ ਲੇਜ਼ਰ ਪ੍ਰੋਜੈਕਟਰ ਸੈਮਸੰਗ ਨੇ ਲਾਂਚ ਕੀਤਾ ਨਵਾਂ,
0: ਹਾਂਜੀ
1: ਇੱਕ ਤਾਂ ਰੈਗੂਲਰ ਪ੍ਰੋਜੈਕਟਰ ਹੈ, ਇੱਕ ਲੇਜ਼ਰ ਪ੍ਰੋਜੈਕਟਰ ਹੈ, ਲੇਜ਼ਰ ਪ੍ਰੋਜੈਕਟਰ ਦੀ ਕਲੈਰਿਟੀ ਜ਼ਿਆਦਾ ਹੈ, 110-ਇੰਚ ਸਕਰੀਨ ਤੱਕ ਇਹ ਜਿਹੜਾ ਲੇਜ਼ਰ ਪ੍ਰੋਜੈਕਟਰ ਹੈ ਤੁਹਾਨੂੰ $5,000 ਵਾਲਾ $3,499 ਚ ਮਿਲਣਾ।
0: ਓਕੇ,
1: $1,500 ਤੁਸੀਂ ਲੇਜ਼ਰ ਪ੍ਰੋਜੈਕਟਰ ਤੇ ਸੇਵ ਕਰਨਾ ਤੇ $3,499 ਛੇ ਮਹੀਨੇ ਚ ਪੇ ਕਰਨਾ। ਤੇ ਜੇ ਤੁਸੀਂ ਸਕਰੀਨ ਨਹੀਂ ਲੈਣੀ ਤੁਸੀਂ ਡਿਜੀਟਲ ਐਚ ਡੀ ਪੇਂਟ ਆਪਣੀ ਵਾਲ ਤੇ ਕਰ ਸਕਦੇ ਹੋ, ਤੇ ਜੇ ਡਿਜੀਟਲ ਐਚ ਡੀ ਪੇਂਟ ਵਾਲ ਤੇ ਨਹੀਂ ਕਰਨਾ ਤੇ ਤੁਸੀਂ ਆਪਣਾ ਇਹ ਰਿਮੋਟ ਨਾਲ ਅਪ ਐਂਡ ਡਾਊਨ ਹੁੰਦੀ ਹੈ ਸਕਰੀਨ ਜੀ,
0: ਠੀਕ ਹੈ ਠੀਕ ਹੈ,
1: ਰਿਮੋਟ ਕੰਟਰੋਲ ਦੀ ਸਕਰੀਨ ਤੁਹਾਨੂੰ $110 ਦੀ $1,200 ਵਾਲੀ ਉਹ ਵੀ $899 ਚ ਮਿਲ ਜਾਏਗੀ। ਪਰ ਇਹਦੇ ਲਈ ਰਾਈਟ ਵੇ ਕੁਇਕ ਐਕਟ ਕਰਨਾ, ਨਾਮ ਐਂਡ ਨੰਬਰ ਦੇ ਕੇ ਚੀਜ਼ਾਂ ਹੋਲਡ ਕਰਾਉਣੀਆਂ, ਕਿਉਂਕਿ ਇਸ ਵੀਕਐਂਡ ਤੋਂ ਬਾਅਦ ਇਹ ਪ੍ਰਾਈਸਿਸ ਨਹੀਂ ਮਿਲਣੀਆਂ। 905-450-2828 9054502828 ਜੀ।

0: ਸੁਲਤਾਨ ਜੀ
1: ਜੀ,
0: ਆਪਾਂ ਤਕਰੀਬਨ ਸਾਰੀਆਂ ਚੀਜ਼ਾਂ ਦੀ ਕਵਰ ਕਰ ਲਈ। ਜਿਹੜਾ ਕਾਊਂਟਰ ਟੋਪ ਪੀਜ਼ਾ ਬਣਾਉਣ ਵਾਲਾ ਮਾਈਕਰੋਵੇਵ ਦੇ ਸਾਈਜ਼ ਦਾ, ਉਹ
1: ਹਾਂਜੀ, ਇਹਦੇ 'ਚ ਦੇਵ ਭਾਅ ਜੀ ਦੋ, ਇਹ ਨਵੀਂ ਟੈਕਨੋਲੋਜੀ ਲਾਂਚ ਹੋਈ ਹੈ, ਦੋ ਚੀਜ਼ਾਂ ਹੈ ਕਸਟਮਰ ਲੈ ਸਕਦੇ ਆ। ਇਹ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਪੀਜ਼ਾ ਕੀ ਐਕਚੁਅਲੀ, ਇਹਦੇ 'ਚ ਏਅਰ ਫਰਾਇਰ ਬਿਲਟ ਇਨ ਆ। ਸੋ ਏਅਰ ਫਰਾਇਰ ਟੈਕਨੋਲੋਜੀ ਦੇ ਨਾਲ ਤੁਹਾਡਾ ਸਟੋਨ ਬੇਕਡ ਪੀਜ਼ਾ ਬਣੇਗਾ, ਔਰ ਇਹਦੇ 'ਚ ਨਵੀਂ ਟੈਕਨੋਲੋਜੀ ਹੈ, 750 ਫੋਰਨਹਾਈਟ 'ਤੇ ਜਾ ਕੇ ਇਹ ਜਿਹੜੀ ਪਲੇਟ ਹੈ ਗਰਮ ਹੁੰਦੀ ਹੈ, ਤੇ ਫਿਰ 3 ਮਿੰਟ 'ਚ ਪੀਜ਼ਾ ਬਣਦਾ। ਸੋ ਤੁਸੀਂ 3 ਮਿੰਟ 'ਚ ਪਲੇਟ ਦੇ ਉੱਪਰ ਇੱਕ ਪੀਜ਼ਾ ਤਿਆਰ ਕਰੋ, ਨਾਲ ਹੀ ਦੂਸਰਾ ਰੱਖ ਦਿਓ, 3 ਮਿੰਟ 'ਚ ਦੂਜਾ ਪੀਜ਼ਾ ਤਿਆਰ, ਨਾਲ ਹੀ ਤੀਸਰਾ ਰੱਖ ਦਿਓ, 3 ਮਿੰਟ 'ਚ ਤੀਸਰਾ ਪੀਜ਼ਾ ਤਿਆਰ, ਮਤਲਬ 10 ਮਿੰਟ 'ਚ ਤੁਸੀਂ, ਸੋਰੀ 30 ਮਿੰਟ 'ਚ ਤੁਸੀਂ 10 ਪੀਜ਼ੇ ਬਣਾ ਸਕਦੇ ਹੋ।
0: ਵੈਰੀ ਗੁੱਡ।
1: ਫਿਰ ਏਅਰ ਫਰਾਇਰ ਦੇ ਨਾਲ ਹੈ ਬਿਲਟ ਇਨ, ਇਹਦੇ 'ਚ ਜੇ ਤਾਂ ਤੁਸੀਂ ਸਟੋਵ ਲੈਣਾ ਜਿਹਦੇ 'ਚ ਏਅਰ ਫਰਾਇਰ ਐਂਡ ਸਟੋਨ ਬੇਕਡ ਪੀਜ਼ਾ ਸਟੋਵ ਹੈ, ਉਹ ਤਾਂ ਤੁਹਾਨੂੰ ਮਿਲਣਾ ਜੀ $2500 ਵਾਲਾ, $1899 ਦਾ, $600 ਅੱਜ ਤੁਸੀਂ ਸੇਵ ਕਰ ਲੈਣੇ। ਉਹ ਪੂਰਾ ਰੇਂਜ ਹੈ, ਪੂਰਾ ਸਟੋਵ ਹੈ, ਜਿੱਥੇ ਮਰਜ਼ੀ ਤੁਸੀਂ ਰੱਖੋ ਤੁਹਾਨੂੰ ਟੋਪ ਵੀ ਮਿਲਦੀ ਹੈ ਤੇ ਓਵਨ ਵੀ ਮਿਲਦਾ। ਲੇਕਿਨ ਜੇ ਤੁਸੀਂ ਸਿਰਫ ਕਾਊਂਟਰ ਟੋਪ, ਜਿੱਦਾਂ ਮਾਈਕਰੋਵੇਵ ਰੱਖਿਆ ਹੁੰਦਾ ਇਸ ਤਰ੍ਹਾਂ ਕਿਚਨ ਦੇ ਵਿੱਚ, ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਰੱਖਣਾ, ਤੇ ਉਹ ਤੁਹਾਨੂੰ ਮਿਲੇਗਾ $500 ਤੋਂ 50% ਡਿਸਕਾਊਂਟ, ਅੱਧੀ ਪ੍ਰਾਈਸ ਤੇ $249 ਦਾ। ਸੋ ਅੱਜ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਸਟੋਨ ਬੇਕਡ ਪੀਜ਼ਾ ਬਣਾਉਣ ਵਾਸਤੇ, ਚਾਹੇ ਤੁਸੀਂ ਸਟੋਵ ਲੈਣਾ, ਚਾਹੇ ਤੁਸੀਂ ਇਹ ਕਾਊਂਟਰ ਟੋਪ ਲੈਣਾ, ਐਨੀ ਆਫ ਵਨ ਅਵੇਲੇਬਲ ਹੈ ਡਿਸਕਾਊਂਟਡ ਪ੍ਰਾਈਸ ਤੇ, ਜ਼ਰੂਰ ਵਿਜ਼ਿਟ ਕਰ ਲੈਣਾ, ਕਿਉਂਕਿ ਪੇਮੈਂਟ ਤਾਂ ਤੁਸੀਂ 6 ਮਹੀਨੇ 'ਚ ਹੀ ਕਰਨੀ ਹੈ। ਈਵਨ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ ਤੁਸੀਂ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828। ਕੱਲੀ ਵਾਸ਼ਰ ਚਾਹੀਦੀ ਹੈ, ਸਿੰਗਲ ਪੀਸ ਵਾਸ਼ਰ ਅੱਜ ਦੇ ਰਹੇ ਹਾਂ ਸਿਰਫ 599 ਚ। ਕੱਲਾ ਡਰਾਇਰ ਲੈਣਾ, ਸਿੰਗਲ ਪੀਸ ਡਰਾਇਰ ਅੱਜ ਮਿਲੇਗਾ 499 ਚ। ਸਿੰਗਲ ਪੀਸ ਤੁਹਾਨੂੰ ਫਰਿੱਜ ਚਾਹੀਦਾ, ਬਲਕਿ ਮੈਨੂੰ ਤਾਂ ਸਟੈਂਡਿੰਗ ਫਰੀਜ਼ਰ ਹੈ, ਯੂ ਕੈਨ ਕਨਵਰਟ ਇਨ ਟੂ ਫਰਿੱਜ।
0: ਸੋ ਫਰਿੱਜ ਜਾਂ ਫਰੀਜ਼ਰ
1: ਜੋ ਮਰਜ਼ੀ ਯੂਜ਼ ਕਰੋ, ਇੱਕੋ ਹੀ ਪੀਸ ਹੈ ਇਹ, 30 ਇੰਚ ਵਾਈਡ ਤੇ 68 ਇੰਚ ਹਾਈਟ ਹੈ ਇਹਦੀ, $1400 ਵਾਲਾ, $799 ਦਾ ਸਟੈਂਡਿੰਗ ਫਰੀਜ਼ਰ। ਤੇ ਜੇ ਤੁਸੀਂ ਉਹਨੂੰ ਐਜ਼ ਫਰਿੱਜ ਯੂਜ਼ ਕਰਨਾ ਤੇ ਸਟੈਂਡਿੰਗ ਫਰੀਜ਼ਰ ਨੂੰ ਕਨਵਰਟ ਇਨ ਟੂ ਫਰਿੱਜ,
0: ਬਟਨ ਹੀ ਦੱਬਣਾ,
1: ਬਟਨ ਦੱਬਣਾ, ਤੁਸੀਂ ਉਹਨੂੰ ਫਰਿੱਜ ਚ ਯੂਜ਼ ਕਰ ਲੈਣਾ, ਉਹਦਾ ਟੈਂਪਰੇਚਰ ਚੇਂਜ ਕਰਨਾ।
0: ਠੀਕ ਹੈ,
1: 905-450-2828 ਨੰਬਰ ਹੈ, 905-450-2828। ਤੇ ਜਿਹੜੇ ਕਸਟਮਰ ਚਾਹੁੰਦੇ ਮਾਈਕਰੋਵੇਵ ਲੈਣਾ,
0: ਹਾਂਜੀ,
1: ਜਾਂ ਜੂਸਰ ਲੈਣਾ ਨਿੰਜਾ ਕੰਪਨੀ ਦਾ,
0: ਠੀਕ ਹੈ,
1: ਜਾਂ ਤੁਸੀਂ ਏਅਰ ਫਰਾਇਰ ਲੈਣਾ ਨਿੰਜਾ ਦਾ, ਉਹ ਵੀ ਗਲਾਸ ਪੈਕ, ਉਹਦੇ ਗਲਾਸ ਪੋਟਸ ਦੇ ਨਾਲ ਨਵਾਂ ਆਇਆ ਬਿਲਕੁਲ, ਤਦ ਵੀ ਤੁਸੀਂ ਇੱਕ ਵਾਰੀ ਵਿਜ਼ਿਟ ਕਰ ਲੈਣਾ, ਤੁਹਾਡੇ $200-$300 ਸੇਵ ਹੋ ਜਾਣਗੇ। ਵਿਜ਼ਿਟ ਕਿੱਥੇ ਕਰਨਾ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਤੇ ਟਿਕਟੋਕ ਤੇ ਅਸੀਂ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP ਟਿਕਟੋਕ ਤੇ ਵੀ ਫਾਲੋ ਕਰ ਲੈਣਾ, 905-450-2828।
0: 905-450-2828 ਆ ਸੁਣੋ ਪਹਿਲਾਂ।

0: ਬਿਲਕੁਲ ਜੀ, ਜਦੋਂ ਤੁਸੀਂ ਅੱਛੇ ਇੰਟਰਟੇਨਮੈਂਟ ਤੇ ਗੀਤ ਸੰਗੀਤ ਸੁਣਦੇ ਹੋ, ਜਦੋਂ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਅੱਛੀਆਂ ਪ੍ਰਾਈਸਿਸ ਵਾਸਤੇ ਜਾਂ ਡਾਲਰ ਸੇਵਿੰਗ ਵਾਸਤੇ, ਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਡੀਲ ਕਿੱਥੇ ਮਿਲਦੀ ਹੈ, ਸੇਲ ਕਿੱਥੇ ਲੱਗੀ ਹੈ, ਤੇ ਫਿਰ ਗ੍ਰੈਂਡ ਫਰਨੀਚਰ ਦਾ ਨਾਮ ਵੱਧ ਕੇ ਅੱਗੇ ਆਉਂਦਾ। ਤੇ ਗ੍ਰੈਂਡ ਫਰਨੀਚਰ ਕਿੱਥੇ ਆ? 6685 ਟੋਮਕਨ ਰੋਡ ਤੇ। ਫੋਨ ਨੰਬਰ ਹੈ ਜੀ 6472620000। ਸੁਖਵੀਰ ਸਾਡੇ ਨਾਲ ਲਾਈਨ ਤੇ ਆ ਗਏ ਆ, ਤੇ ਜਿੱਥੇ ਇਹੋ ਜਿਹੀਆਂ ਡੀਲਾਂ ਦੇ ਰਹੇ ਆ ਕਿ ਤੁਹਾਨੂੰ ਅੱਜ 399 ਚ 6 ਚੇਅਰ ਦੇ ਨਾਲ ਡਾਇਨਿੰਗ ਟੇਬਲ ਮਿਲ ਰਿਹਾ ਸੋਲਿਡ ਵੁੱਡ ਦਾ, 6 ਚੇਅਰ ਦੇ ਨਾਲ 399 ਦਾ, ਜਿੱਥੇ ਤੁਹਾਨੂੰ ਅੱਜ ਰਿਕਲਾਈਨਰ ਸੋਫਾ ਜਿਹੜਾ ਆਲਮੋਸਟ $2500 ਤੋਂ ਘੱਟ ਕਦੀ ਨਹੀਂ ਸੀ ਵੇਚਿਆ, 999 ਦਾ ਦਿੱਤਾ ਜਾ ਰਿਹਾ ਰਿਕਲਾਈਨਰ ਸੋਫਾ ਨਾਲ ਲਵ ਸੀਟ, ਉੱਥੇ ਸਿਰਫ 999 ਚ, ਤੇ ਉਹਦੇ ਨਾਲ ਵੀ ਤੁਹਾਨੂੰ ਕੌਫੀ ਟੇਬਲ ਫ੍ਰੀ ਦਿੱਤਾ ਜਾ ਰਿਹਾ। ਕਿੱਥੇ ਪਹੁੰਚਣਾ ਤੁਸੀਂ? 6685 ਟੋਮਕਨ ਰੋਡ ਤੇ ਆਓ। ਅਗਲੀਆਂ ਡੀਲਾਂ ਲੈਂਦੇ ਆ, ਕੁਛ ਇੱਕ ਕਿੰਗ ਸਾਈਜ਼ ਤੇ ਕੁਛ ਇੱਕ ਕੁਈਨ ਸਾਈਜ਼ ਬੈਡਰੂਮ ਸੈੱਟ ਦੇ ਉੱਪਰ। ਸੁਖਵੀਰ ਜੀ, ਦਿਓ ਅੱਜ ਦੀਆਂ ਪ੍ਰਾਈਸਿਸ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਪਹਿਲੀ ਡੀਲ ਹੀ ਮਾਸਟਰ ਬੈਡਰੂਮ ਸੈੱਟ ਦੀ ਦੇਣ ਆ। ਜਿਨ੍ਹਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਆਪਣੇ ਮਾਸਟਰ ਬੈਡਰੂਮ ਨੂੰ ਸ਼ਿੰਗਾਰਨਾ, ਸੋ ਕਿੰਗ ਸਾਈਜ਼ ਦਾ ਬੈੱਡ ਸੁਲਤਾਨ ਜੀ, ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, LED ਲਾਈਟਾਂ ਦੇ ਨਾਲ, ਡਰੈਸਰ ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, LED ਲਾਈਟਾਂ, ਵਾਇਰਲੈਸ ਚਾਰਜਰ, ਸੋਫਟ ਕਲੋਜ਼ਰ ਡਰੋਰ, ਸੋ ਕਿੰਗ ਸਾਈਜ਼ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ $3500 ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਅੱਜ ਸ਼ਾਮ 8 ਵਜੇ ਤੱਕ ਪਹੁੰਚਣਗੇ, 1699 ਦਾ ਬੈਡਰੂਮ ਸੈੱਟ ਮਿਲੂਗਾ, ਤੇ ਪਹਿਲੇ 5 ਪਰਿਵਾਰ ਜਿਹੜੇ ਰਾਈਟ ਵੇ ਸਟੋਰ ਚਲ ਜਾਣਗੇ, ਪਹਿਲੇ 5 ਪਰਿਵਾਰਾਂ ਨੂੰ ਕਿੰਗ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, $1699 ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ, ਤੇ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ, ਪਹਿਲੇ 5 ਪਰਿਵਾਰਾਂ ਨੂੰ ਏਰੀਆ ਰੱਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਆ। ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਇਕੱਲਾ ਕੁਈਨ ਸਾਈਜ਼ ਦਾ ਬੈੱਡ ਫਰੇਮ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ, $299 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਅਸੀਂ ਲੌਂਗ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਸੁਲਤਾਨ ਜੀ।
0: ਤੇ ਜਿਹੜਾ ਕੁਈਨ ਸਾਈਜ਼ ਮੈਟਰਸ ਇੱਕ ਤੁਸੀਂ ਕਹਿ ਰਹੇ ਸੀ ਅੱਜ ਬਹੁਤ ਸਪੈਸ਼ਲ ਪ੍ਰਾਈਸ ਤੇ ਆ, ਤੇ ਸਿਰਫ ਅੱਜ ਸ਼ਾਮ 8 ਵਜੇ ਤੱਕ ਹੀ ਮਿਲਣਾ, ਉਹ ਕਿਹੜਾ ਜੀ?
1: ਬਿਲਕੁਲ ਸੁਲਤਾਨ ਜੀ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $399 ਸੀ, ਅੱਜ $300 ਦੀ ਸੇਵਿੰਗ ਚੱਕ ਲਓ, ਸਿਰਫ $99 ਦਾ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, $99 ਓਨਲੀ, 6685 ਟੋਮਕਨ ਰੋਡ ਦੇ ਉੱਪਰ ਆ ਜਾਓ।
0: ਧੰਨਵਾਦ। 99 ਦਾ ਮੈਟਰਸ ਚੱਕਣਾ ਤੇ ਹੁਣੇ ਕਾਲ ਕਰ ਲਓ, ਰਾਈਟ ਵੇ ਰਾਈਟ ਵੇ ਕਾਲ ਕਰ ਲੈਣਾ, ਸੋਫਾ ਕਮ ਬੈੱਡ ਚੱਕਣਾ 299 ਦਾ, ਹੁਣੇ ਕਾਲ ਕਰ ਲੈਣਾ 6472620000, 647-262-0000।

0: 8051 450 2828 905 450 2828 905 450 2828
1: ਸੁਲਤਾਨ ਦੀ ਜਿਹੜੀ ਬਿਲਟ ਇਨ ਕਿਚਨ ਹੁੰਦੀ ਆ
2: ਜੀ ਜੀ
1: ਇਹਦੇ ਦੱਸੋ ਵੀ ਕੀ ਸਿਸਟਮ ਆ ਕਿਵੇਂ ਚੱਲਦੀ ਆ ਕਿਵੇਂ ਜਿਹੜੀ ਕਿਚਨ ਬਣਾਉਣੀ ਆ ਉਹਨਾਂ ਨੂੰ ਕੀ ਡਾਇਮੈਂਸ਼ਨਾਂ ਜਾਂਦੀਆਂ ਕੀ ਹੁੰਦਾ ਇਹ ਦੱਸੋ ਮਾੜਾ ਜਿਹਾ
2: ਬਿਲਟ ਇਨ ਕਿਚਨ ਚ ਦੇ ਭਾਜੀ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਡਿਕੋਰ ਸੈਂਟਰ ਤੇ ਜਾਣਾ ਬਿਲਡਰ ਦੇ ਕੋਲ ਪਹਿਲੇ ਤਾਂ ਤੁਸੀਂ ਕਿਚਨ ਚ ਦੇਖਣਾ ਕਿ ਉੱਥੇ ਕਿਚਨ ਚ ਤੁਹਾਡੇ ਕੋਲ ਕਿੱਥੇ ਕਿੱਥੇ ਤੁਸੀਂ ਕਿਹੜੇ ਕਿਹੜੇ ਅਪਲਾਈਂਸਿਸ ਬਿਲਟ ਇਨ ਕਰਾਉਣੇ
1: ਓਕੇ
2: ਜਾਂ ਤੁਸੀਂ ਅਗਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਹੋ ਤੇ ਫਿਰ ਤੁਸੀਂ ਸਪੇਸ ਸਿਲੈਕਟ ਕਰਨੀ ਹੈ ਕਿ ਤੁਸੀਂ ਕਿੱਥੇ ਬਿਲਟ ਕਰਾਉਣੇ ਆ ਕਿਉਂਕਿ ਸਭ ਤੋਂ ਮੇਨ ਇਹਦੇ ਚ ਆ ਜਾਂਦਾ ਜੀ ਜੇ ਤਾਂ ਸਟੈਂਡਰਡ ਬਿਲਟ ਇਨ ਹੋਵੇ ਨਾ ਫਿਰ ਤਾਂ ਇੱਕ ਲੱਗੇਗਾ ਕੁੱਕਟੋਪ ਉਹ ਚ ਤੁਸੀਂ 30 ਇੰਚ ਲਗਾਉਣਾ ਜਾਂ 36 ਇੰਚ ਲਗਵਾਉਣਾ ਤੁਸੀਂ ਸਿਲੈਕਟ ਕਰ ਸਕਦੇ ਹੋ ਜੇ ਥੱਲੇ 30 ਇੰਚ ਕੁੱਕਟੋਪ ਲੱਗੇਗਾ ਤੇ ਫਿਰ ਉੱਪਰ ਹੁੱਡ ਵੀ 30 ਇੰਚ ਦਾ ਹੀ ਲੱਗੇਗਾ ਜੇ ਥੱਲੇ 36 ਇੰਚ ਦਾ ਕੁੱਕਟੋਪ ਲੱਗੇਗਾ ਤੇ ਫਿਰ ਉੱਪਰ ਹੁੱਡ ਵੀ 36 ਇੰਚ ਦਾ ਹੀ ਲੱਗੇਗਾ ਇਸੇ ਹੀ ਤਰ੍ਹਾਂ ਵਾਲਵਨ ਵਿਦ ਮਾਈਕ੍ਰੋਵੇਵ ਇਹ ਬਿਲਟ ਇਨ ਲੱਗਣਾ ਹੁੰਦਾ ਇਹ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਕਿ ਤੁਸੀਂ ਵਨ ਪੀਸ ਕੰਬੀਨੇਸ਼ਨ ਯੂਨਿਟ ਲੈਣਾ ਹੈ ਜਾਂ ਤੁਸੀਂ ਮਾਈਕ੍ਰੋਵੇਵ ਸੈਪਰੇਟ ਐਂਡ ਵਾਲਵਨ ਸੈਪਰੇਟ ਦੋ ਪੀਸ ਲਗਾਉਣੇ ਆ ਫਿਰ ਤੁਸੀਂ ਦੇਖਣਾ ਕਿ ਜੇ ਸਟੈਂਡਰਡ ਕਿਚਨ ਹੈ ਤੇ ਫਿਰ ਇਹਦੇ ਚ ਤੁਹਾਨੂੰ 36 ਇੰਚ 36 ਇੰਚ ਵਾਈਡ ਫਰਿੱਜ ਚਾਹੀਦਾ 36 ਇੰਚ ਫਰਿੱਜ ਦੀ ਸਪੇਸ ਰੱਖਣੀ ਹੈ ਉਹ ਤੁਸੀਂ ਫੁੱਲ ਡੈਪਥ ਲਵਾਉਣਾ ਜਾਂ ਕਾਊਂਟਰ ਡੈਪਥ ਲਵਾਉਣਾ ਮੋਸਟਲੀ ਕਾਊਂਟਰ ਡੈਪਥ ਲਵਾਏ ਜਾਂਦੇ ਆ ਫਿਰ ਇਸੇ ਹੀ ਤਰ੍ਹਾਂ ਜੇ ਤੁਹਾਡੇ ਕੋਲ ਫਰਿੱਜ ਦੀ ਜਗ੍ਹਾ 36 ਦੀ ਜਗ੍ਹਾ 42 ਇੰਚ ਹੈ ਜਾਂ 48 ਇੰਚ ਹੈ ਫਿਰ ਤੁਸੀਂ 48 ਇੰਚ ਫਰਿੱਜ ਜਿਹੜਾ ਜਾਂ 42 ਇੰਚ ਫਰਿੱਜ ਲਗਵਾਉਣਾ ਹੈ ਤੇ ਫਿਰ ਤੁਹਾਡੀ ਪ੍ਰਾਈਸ ਡਿਫਰੈਂਟ ਹੋਣੀ ਹੈ ਸੋ ਇਹ ਕਾਫੀ ਜਿਹੜਾ ਨਹੀਂ ਕੰਮ ਹੁੰਦਾ ਕੱਟ ਆਊਟ ਡਾਇਮੈਂਸ਼ਨਾਂ ਦਾ ਇਹ ਪਹਿਲੇ ਤੁਸੀਂ ਕਿਚਨ ਰੈਨੋਵੇਟ ਜੇ ਕਰ ਰਹੇ ਹੋ ਤੇ ਉਹਨਾਂ ਨਾਲ ਡਿਸਕਸ ਕਰਨਾ ਫਿਰ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਆ ਕੇ ਮਾਡਲ ਸਿਲੈਕਟ ਕਰਨੇ ਆ 10% ਡਿਪੋਜ਼ਿਟ ਦੇ ਕੇ ਡੀਲ ਤੁਹਾਡੀ ਹੋਲਡ ਹੋ ਜਾਏਗੀ ਫਿਰ ਜਿਹੜੇ ਤੁਸੀਂ ਪਰਟੀਕੂਲਰ ਮਾਡਲ ਸਿਲੈਕਟ ਕੀਤੇ ਆ ਉਹਨਾਂ ਦੀ ਹੀ ਕੱਟ ਆਊਟ ਜਿਹੜੀ ਹੈ ਉਹ ਜਾਏਗੀ ਬਿਲਡਰ ਨੂੰ ਜਾਂ ਕਿਚਨ ਰੈਨੋਵੇਟ ਕਰਨ ਵਾਲਿਆਂ ਨੂੰ
1: ਉਹਨਾਂ ਨੂੰ ਪਤਾ ਹੁੰਦਾ ਵੀ ਕੀ
2: ਫਿਰ ਉਹਨਾਂ ਨੇ ਐਗਜ਼ੈਕਟ ਉੱਥੇ ਕੱਟ ਆਊਟ ਉਹ ਬਣਾਉਣੀ ਆ ਕਿਉਂਕਿ ਇੱਕ ਕੰਪਨੀ ਦਾ ਜਾਂ ਇੱਕ ਮਾਡਲ ਦਾ ਜਿਹੜਾ ਹੈ ਕੱਟ ਆਊਟ ਉਹ ਦੂਸਰੇ ਚ ਨਹੀਂ ਐਡਜਸਟ ਹੁੰਦਾ
1: ਠੀਕ ਹੈ ਠੀਕ ਹੈ
2: ਖਾਸ ਤੌਰ ਤੇ ਬੋਸ਼ ਦਾ ਤਾਂ ਕੱਟ ਆਊਟ ਕਿਸੇ ਨਾਲ ਵੀ ਨਹੀਂ ਮੈਚ ਕਰਦਾ ਤੇ ਇਸ ਲਈ ਕੋਈ ਇਹੋ ਜਿਹਾ ਰਿਸਕ ਨਾ ਲੈਣ ਕਿ ਤੁਸੀਂ ਇੰਨਾ ਐਕਸਪੈਂਸਿਵ ਕਿਚਨ ਬਣਵਾਉਣਾ ਤੇ ਉਸ ਤੋਂ ਬਾਅਦ ਪਤਾ ਲੱਗੇ ਕਿ ਜੀ ਉਹ ਕੱਟ ਆਊਟ ਜਿਹੜੀਆਂ ਆਪਸ 'ਚ ਮੈਚ ਨਹੀਂ ਕਰ
1: ਰਹੀਆਂ ਡਾਇਮੈਂਸ਼ਨਾਂ ਖਰਾਬ ਹੋ ਗਈਆਂ
2: ਡਾਇਮੈਂਸ਼ਨਸ ਨਹੀਂ ਸਹੀ ਹੈਗੀਆਂ ਫਿਰ ਜੇ ਤੁਸੀਂ 48 ਇੰਚ ਲਗਵਾਉਂਦੇ ਹੋ ਹੁਣ ਸਾਡੇ ਕੋਲ ਇੱਕ ਐਸਾ ਪੈਕੇਜ ਹੈ ਇਸ ਟਾਈਮ ਜਿਹਦੇ 'ਚ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਜਿਹੜਾ ਉਹ 48 ਇੰਚ ਹੈ
1: ਅੱਛਾ ਜੀ
2: ਹਾਂਜੀ ਇਹ $26,000 ਵਾਲਾ ਪੈਕੇਜ ਤੁਹਾਨੂੰ $18,900 ਚ ਮਿਲ ਰਿਹਾ $7,100 ਯਾਨੀ $7,100 ਤੁਸੀਂ ਸੇਵ ਕਰੋਗੇ ਤੇ $18,900 ਵੀ 6 ਮਹੀਨੇ ਚ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਇਹਦੇ ਚ ਤੁਹਾਨੂੰ ਇਹ ਐਡਵਾਂਟੇਜ ਵੀ ਲੈ ਕੇ ਦੇਵਾਂਗੇ ਜੇ ਤੁਸੀਂ 48 ਇੰਚ ਫਰਿੱਜ ਪੈਨਲ ਰੈਡੀ ਲੈਣਾ ਜਾਂ ਡਿਸ਼ਵਾਸ਼ਰ ਵੀ ਨਾਲ ਪੈਨਲ ਰੈਡੀ ਲੈਣੀ ਹੈ ਤੇ ਤੁਹਾਨੂੰ 48 ਇੰਚ ਫਰਿੱਜ ਪੈਨਲ ਰੈਡੀ ਫ੍ਰੀ ਅਪਗ੍ਰੇਡ ਕਰਾ ਦਾਂਗੇ
1: ਠੀਕ ਹੈ
2: ਤੇ ਪੈਨਲ ਰੈਡੀ ਡਿਸ਼ਵਾਸ਼ਰ ਵੀ ਫ੍ਰੀ ਅਪਗ੍ਰੇਡ ਹੋ ਜਾਏਗੀ ਪਰ ਇਹਦੇ ਲਈ ਤੁਸੀਂ ਵਿਜ਼ਿਟ ਕਰਨਾ ਸਿਲੈਕਟ ਕਰਨਾ ਡਿਪੋਜ਼ਿਟ ਕਰਨਾ ਤੇ ਫਿਰ ਤੁਹਾਨੂੰ ਅਸੀਂ ਇਹ ਚੀਜ਼ਾਂ ਜਿਹੜੀਆਂ ਸਪੈਸ਼ਲ ਐਡਵਾਂਟੇਜ 'ਚ ਲੈ ਕੇ ਦੇਵਾਂਗੇ 18,900 ਚ 48 ਇੰਚ ਫਰਿੱਜ ਦੇ ਨਾਲ ਬਿਲਟ ਇਨ ਪੂਰੇ ਦਾ ਪੂਰਾ ਕਿਚਨ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਫ੍ਰੀ ਡਿਲੀਵਰ ਹੋਣਾ ਜੀ 6 ਮਹੀਨੇ 'ਚ ਤੁਸੀਂ ਪੇ ਕਰਨਾ 905-450-2828 ਨੰਬਰ ਹੈ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਟਿਕਟੋਕ ਤੇ ਫੋਲੋ ਕਰਨਾ ਹੈ ਤੇ ਬ੍ਰੈਂਪਟਨ ਟੀਵੀ ਐਪ ਬ੍ਰੈਂਪਟਨ ਟੀਵੀ APP ਸੋ ਬ੍ਰੈਂਪਟਨ ਟੀਵੀ ਐਪ ਤੁਸੀਂ ਟਿਕਟੋਕ ਤੇ ਫੋਲੋ ਕਰ ਸਕਦੇ ਹੋ ਬ੍ਰੈਂਪਟਨ ਅਪਲਾਈਸਿਸ .com ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਤੇ ਫਿਰ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਹੈ ਸ਼ੋਰੂਮ ਤੇ 801 Bovade Drive West ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 6-7 ਕਿਸਮ ਦੇ ਤੁਹਾਨੂੰ ਸਾਡੇ ਕੋਲ ਡੈਮੋ ਕਿਚਨਸ ਮਿਲਣਗੇ ਜਿਹਦੇ ਚ 36 ਇੰਚ ਫਰਿੱਜ ਵੀ ਲੱਗੇ ਹੋਏ ਆ 42 ਇੰਚ ਫਰਿੱਜ ਵੀ ਲੱਗੇ ਆ 48 ਇੰਚ ਫਰਿੱਜ ਵੀ ਲੱਗੇ ਆ
1: ਆਲਰੇਡੀ ਸੈਟਅਪ ਕੀਤੀ ਹੋਈ ਹੈ
2: ਆਲਰੇਡੀ ਸੈਟਅਪ ਹੈਗੇ ਜੀ
1: ਠੀਕ ਹੈ
2: ਪੈਨਲ ਰੈਡੀ ਫਰਿੱਜ ਵੀ ਲੱਗੇ ਆ।
1: ਸੋ
2: ਤੁਸੀਂ ਆ ਕੇ ਫਿਜ਼ੀਕਲੀ ਦੇਖੋ, ਚੈੱਕ ਕਰੋ, ਕੰਪੇਅਰ ਕਰੋ, ਈਜ਼ੀ ਹੋ ਜਾਏਗਾ ਤੁਹਾਡੇ ਲਈ ਡਿਸਾਈਡ ਕਰਨਾ ਕਿ ਕਿਹੜੇ ਮਾਡਲਸ ਕਿਹੜੇ ਫੀਚਰਸ ਦੇ ਨਾਲ ਕਿਹੜੇ ਬਜਟ 'ਚ ਤੁਸੀਂ ਦੇਖ ਰਹੇ ਹੋ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਆ, ਕੋਈ ਇੰਟਰਸਟ ਨਹੀਂ ਹੈ, ਤੇ 6 ਮਹੀਨੇ ਤੁਹਾਡੀ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣੇ ਆ। ਸੋ ਨਥਿੰਗ ਟੂ ਵਰੀ ਅਬਾਊਟ ਇਟ। ਸਿਲੈਕਸ਼ਨ ਟਾਈਮ ਤੇ ਤੁਸੀਂ ਉਹੀ 10% ਡਿਪੋਜ਼ਿਟ ਨਾਲ $400-500 ਨਾਲ ਡੀਲ ਲੌਕ ਕਰਨੀ ਹੈ। ਡੇਟ ਆਫ ਡਿਲੀਵਰੀ ਤੋਂ ਤੁਹਾਡੇ ਜਿਹੜਾ ਹੈ 6 ਮਹੀਨੇ ਸ਼ੁਰੂ ਹੋਣੇ ਆ। ਨੋ ਇੰਟਰਸਟ, ਫ੍ਰੀ ਹੋਮ ਡਿਲੀਵਰੀ। 905-450-2828, 905-450-2828 ਜੀ।

0: ਸੁਲਤਾਨ ਜੀ ਐਂ ਕਰੋ ਥੱਲਿਓ ਚੱਲੋ ਟੈਲੀਵਿਜ਼ਨ ਤੋਂ 32 ਇੰਚ
1: 32 ਇੰਚ ਸੋਲਡ ਆਊਟ
0: 40 ਇੰਚ
1: 199
0: 110 ਇੰਚ ਦੀ ਸਕਰੀਨ
1: 110 ਇੰਚ ਦੀ ਸਕਰੀਨ ਵਿਦ ਤੁਹਾਨੂੰ ਚਾਹੀਦਾ ਉਹ ਪ੍ਰੋਜੈਕਸ਼ਨ
0: ਹਾਂਜੀ
1: 3499 ਚ ਪ੍ਰੋਜੈਕਸ਼ਨ ਤੇ 110 ਇੰਚ ਦੀ ਸਕਰੀਨ ਜਿਹੜੀ 899 ਰਿਮੋਟ ਕੰਟਰੋਲ ਨਾਲ
0: ਉਹ ਫਰਿੱਜ ਜਿਹੜਾ ਕਰੇ ਫ੍ਰੀਜ਼ਰ ਬਣਾ ਸਕਦੇ ਹੋ ਤੇ ਫਰਿੱਜ ਬਣਾ ਸਕਦੇ ਹੋ ਬਟਨ ਦੱਬ ਕੇ
1: ਜੀ ਇਹ $1400 ਵਾਲਾ $799
0: ਵਾਹ ਇਹ ਸਾਰੀਆਂ ਪ੍ਰਾਈਜ਼ ਮਿਲਣੀਆਂ ਤੁਹਾਨੂੰ ਬ੍ਰੈਂਡਡ ਟੀਵੀ ਪਲਾਂਸ ਦੇ ਨਾਲ ਇੱਕ ਸ਼ਰਤ ਹੋਰ ਹੈ 6 ਮਹੀਨੇ ਤੁਹਾਨੂੰ ਚਵਾਨੀ ਦੇਣ ਦੀ ਲੋੜ ਨਹੀਂ ਹੈਗੀ ਜਿੱਦਣ ਡਿਲੀਵਰ ਹੋ ਗਿਆ ਤੁਹਾਡੇ ਘਰੇ ਜਾਂ ਤੁਸੀਂ ਪਿੱਕ ਕਰ ਲਿਆ ਉਸ ਤੋਂ ਬਾਅਦ 6 ਮਹੀਨੇ ਸ਼ੁਰੂ ਹੋਣੇ ਆ ਤੁਸੀਂ ਇਹ ਆਪਸ਼ਨ ਵੀ ਲੈ ਸਕਦੇ ਵਿਆਜ ਕੋਈ ਨਹੀਂ ਹੈ ਇੰਟਰਸਟ ਕੋਈ ਨਹੀਂ ਹੈ ਥੋੜਾ ਥੋੜਾ ਕਰਕੇ ਪੈਸੇ 6 ਮਹੀਨੇ ਦੇ ਦਿਓ 905-450-2828
1: ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $5000 ਵਾਲਾ $29.99 ਦਾ 2000 ਸੇਵ ਵੀ ਕਰੋਗੇ ਤੇ $29.99 6 ਮਹੀਨੇ ਚ ਪੇ ਕਰਨਾ ਇੰਟਰਸਟ ਵੀ ਕੋਈ ਨਹੀਂ 905-450-2828
0: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਉੱਪਰ ਵਾਲੇ ਦਾ ਦੁਆ ਕਰ ਮੇਰੇ ਫਿਰ ਮਿਲਾਂਗੇ ਡੇਵ ਟਾਵਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: Sound Live and Cellular Point present AmiWare Live in Toronto. August at Great Canadian Casino Resort. Toronto Valeo Ready Hojo. Buy your tickets at ticketmaster.ca or call 647-964-8573.
1: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।

0: 7 ਰੋਡ ਸਵਾਮੀ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, ਕਿਸੇ ਸੰਤਾਲੀ 300213-22, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals Simply Indian di sariya hi locations te. Dining, takeout and catering also available. Call at 905-794-8111. Simply delicious. Matlab, Simply Indian. Yeah.

ਸਟੱਡੀ ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 1:10 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ 1 ਅਗਸਤ ਅੱਜ ਹੋ ਚੁੱਕੀ ਹੈ। ਅਗਸਤ ਮਹੀਨੇ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। ਉਮੀਦ ਹੈ ਮੈਨੂੰ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ ਵੀਕਐਂਡ ਦੀਆਂ ਪੂਰੀਆਂ ਹਾਈ ਸਪਿਰਿਟਸ ਵਿੱਚ ਹੋਵੋਗੇ ਤੇ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਪੂਰਾ ਇੰਜੋਏ ਕਰ ਰਹੇ ਹੋਣਗੇ। ਜੇ ਬਾਹਰ ਕਿਤੇ ਗਏ ਹੋ ਤਾਂ ਹੋਰ ਵੀ ਵਧੀਆ ਗੱਲ ਹੈ, ਕਿਉਂਕਿ ਇਹ ਤਾਂ ਟਾਈਮ ਹੀ ਇੱਦਾਂ ਦਾ ਹੈ ਕਿ ਹਰ ਦਿਨ ਨੂੰ ਇੰਜੋਏ ਕਰਨਾ ਚਾਹੀਦਾ। ਤੁਹਾਡੀ ਤੇ ਮੇਰੀ ਮੁਲਾਕਾਤ ਦਾ ਟਾਈਮ 3 ਘੰਟੇ ਦਾ ਹੁੰਦਾ ਆ ਐਵਰੀ ਸੈਟਰਡੇ ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ ਦੇ ਲਈ। ਕਾਫੀ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ 'ਚ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ, ਕੁਝ ਸਪੋਂਸਰਸ ਦੇ ਮੈਸੇਜ ਵੀ ਹੋਣਗੇ ਤੇ ਨਾਲ ਦੀ ਨਾਲ ਲਾਈਵ ਆਲੋਕੇਸ਼ਨ ਪ੍ਰੋਗਰਾਮ ਵੀ ਚੱਲੇਗਾ ਗ੍ਰੈਂਡ ਹੋਮ ਫਰਨੀਚਰ ਤੋਂ 6685 ਟੋਮਕਨ ਰੋਡ ਦੇ ਉੱਪਰੋਂ। ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰਾਂਗੇ, ਬਹੁਤ ਹੀ ਵਧੀਆ ਤੁਹਾਨੂੰ ਐਕਸਾਈਟਿੰਗ ਡੀਲਸ ਦਵਾਵਾਂਗੇ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ ਤੇ ਤੁਸੀਂ ਜ਼ਰੂਰ ਉਹਨਾਂ ਦੇ ਕੋਲ ਪਹੁੰਚਣਾ ਅੱਜ ਸ਼ਾਮ ਤੱਕ ਤੁਹਾਡੇ ਲਈ ਅੱਜ ਅਸੀਂ ਲਾਈਵ ਕਰ ਰਹੇ ਹਾਂ। ਬਟ ਫਿਲਹਾਲ ਸਭ ਤੋਂ ਪਹਿਲਾਂ ਦਿਲਜੀਤ ਦੋਸਾਂਝ ਜੀ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਹੀ ਮਿੱਠਾ ਸ਼ਬਦ ਹੈ, ਸਰਵਣ ਕਰੋ ਤੇ ਉਸ ਤੋਂ ਬਾਅਦ ਫਿਰ ਆਪਾਂ ਵਾਪਿਸ ਆਵਾਂਗੇ ਤੇ ਇਸ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪੈਦਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਵਾਹਿਗੁਰੂ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ। ਤੁਸੀਂ ਕੋਈ ਵੀ ਕੰਮ ਦੀ ਸ਼ੁਰੂਆਤ ਕਰੋ, ਕੋਈ ਵੀ ਆਪਾਂ ਸੋਚਦੇ ਹਾਂ ਕਿ ਕੋਈ ਚਾਹੇ ਦਿਨ ਦੀ ਸ਼ੁਰੂਆਤ ਹੀ ਹੁੰਦੀ ਹੈ ਨਾ, ਤੇ ਨਾਰਮਲੀ ਆਪਾਂ ਉੱਠਦੇ ਹਾਂ ਬੈਠਦੇ ਹਾਂ ਜੋ ਵੀ ਹੈ ਨਾ ਆਪਣੇ ਡੇਲੀ ਰੂਟੀਨ ਹੁੰਦੇ ਨੇ, ਤੇ ਜਦੋਂ ਆਪਾਂ ਰੱਬ ਦਾ ਨਾਮ ਲੈ ਕੇ ਹਰ ਇੱਕ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਉਹ ਕੰਮ ਹਮੇਸ਼ਾ ਸਿਰੇ ਚੜ੍ਹਦਾ ਆ। ਤੇ ਤੁਹਾਡੀ ਤੇ ਮੇਰੀ ਮੁਲਾਕਾਤ ਦਾ ਟਾਈਮ ਹਮੇਸ਼ਾ ਦੀ ਤਰ੍ਹਾਂ 3 ਘੰਟੇ ਦਾ ਹੈਗਾ ਆ, ਤੇ ਸਟੂਡੀਓ ਦਾ ਨੰਬਰ 905-564-5444 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਪੂਰੇ 3 ਘੰਟੇ ਦੇ ਲਈ। ਤੇ ਲੋ ਫਿਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਕੇ ਚੱਲਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। 6685 ਟੋਮਕਨ ਰੋਡ ਦੇ ਉੱਪਰ ਤੁਸੀਂ ਜ਼ਰੂਰ ਪਹੁੰਚਣਾ ਅੱਜ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ, ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਗ੍ਰੈਂਡ ਹੋਮ ਫਰਨੀਚਰ ਦੀ ਇਸ ਵਾਲੀ ਲੋਕੇਸ਼ਨ ਦੇ ਉੱਪਰ ਤੁਸੀਂ ਪਹੁੰਚਣਾ ਅੱਜ। ਬਹੁਤ ਹੀ ਵਧੀਆ ਡੀਲਸ ਲੈ ਕੇ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ। ਤੁਸੀਂ ਇਹਨਾਂ ਨੂੰ ਜ਼ਰੂਰ ਕਾਲ ਕਰੋ ਜੇਕਰ ਤੁਹਾਨੂੰ ਕੋਈ ਵੀ ਡੀਲ ਪਸੰਦ ਆ ਰਹੀ ਹੈ ਤਾਂ ਤੁਸੀਂ ਪ੍ਰੋਗਰਾਮ ਦੇ ਨਾਲ ਪਹਿਲਾਂ ਤਾਂ ਜੁੜੇ ਰਹੋ। ਕਾਫੀ ਸਾਰੀਆਂ ਡੀਲਸ ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਮਿਲਣਗੀਆਂ, ਤੇ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹੋ ਤੇ ਨਾਲ ਦੀ ਨਾਲ ਤੁਸੀਂ ਪਹੁੰਚ ਜਾਓ 6685 ਟੋਮਕਨ ਰੋਡ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਸੁਖ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਲਾਈਵ ਓ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਟਾਈਮ ਟਾਈਮ ਰੇਡੀਓ ਦਾ, ਤੇ ਜਿੰਨੇ ਵੀ ਅੱਜ ਪਰਿਵਾਰ ਸਾਡੇ ਕੋਲ ਪਹੁੰਚਣਗੇ ਭਾਰੀ ਡਾਲਰਾਂ ਦੀ ਸੇਵਿੰਗ ਤਾਂ ਹੋਣੀ ਹੋਣੀ ਆ, ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਦਿੱਤੇ ਜਾਣੇ ਆ। ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਤੇ ਹੁਣ ਵੇਟ ਨਾ ਕਰੋ, ਹੁਣ ਗੱਡੀਆਂ ਘੁਮਾ ਲਓ। 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਲੌਂਗ ਵੀਕਐਂਡ ਸਪੈਸ਼ਲ ਡੀਲ ਦੇਣ ਲੱਗੇ ਆ, ਰਿਕਲਾਈਨਰ ਸੋਫਾ ਸੈੱਟ 3 ਸੀਟਰ ਸੋਫਾ 2 ਸੀਟਰ ਲਫਜੜ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ ਸੋਫਾ ਐਂਡ ਲਫਜੜ ਜਿਹਦੀ ਰੈਗੂਲਰ ਕੀਮਤ $2500 ਸੀ। ਲੌਂਗ ਵੀਕਐਂਡ ਸਪੈਸ਼ਲ ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਆ ਜਾਣਗੇ 999 ਦਾ $2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦਾ ਦਿੱਤਾ, ਤੇ ਜਿਹੜੇ ਪਹਿਲੇ 5 ਪਰਿਵਾਰ ਰਾਈਟ ਵਿਨ ਸਟੋਰ ਆ ਜਾਣਗੇ ਆ ਕੇ ਦੇਸ਼ ਪ੍ਰਦੇਸ਼ ਰੇਡੀਓ ਦਾ ਹਵਾਲਾ ਦੇ ਦਿਓ। ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਰਿਕਲਾਈਨਰ ਸੋਫਾ ਐਂਡ ਲਫਜੜ 999 ਦਾ $1000 ਦਾ, ਤੇ ਨਾਲ ਟੈਲੀਵਿਜ਼ਨ ਟੀਵੀ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਘੁਮਾ ਲਓ ਗੱਡੀਆਂ, ਐਡਰੈਸ ਗੂਗਲ ਮੈਪਸ ਦੇ ਵਿੱਚ ਪਾ ਲਓ, 6685 ਟੋਮਕਨ ਰੋਡ 6685 ਟੋਮਕਨ ਰੋਡ। ਜੇ ਤੁਸੀਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਬਵੇੜ ਵਾਲੀ ਸਾਈਡ ਤੋਂ ਆ ਰਹੇ ਹੋ ਜਾਂ ਸੈਂਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ, ਤੇ ਹਾਈਵੇ 410 ਪਾ ਲਓ। ਜੀ ਹਾਂ, ਹਾਈਵੇ 410 ਤੁਸੀਂ ਲੈ ਲੈਣਾ, ਡੈਰੀ ਰੋਡ ਦੀ ਐਗਜ਼ਿਟ ਕੱਢ ਲੈਣੀ ਆ, ਡੈਰੀ ਰੋਡ ਤੋਂ ਲੈਫਟ ਮਾਰ ਕੇ, ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਆ। ਬਿਲਕੁਲ ਟੋਮਕਨ ਰੋਡ ਦੇ ਉੱਪਰ ਬਿਲਡਿੰਗ ਜਿਹੜੀ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਓ ਲੋਕੇਸ਼ਨ ਪ੍ਰੋਗਰਾਮ, ਤੇ ਨਾਲ ਦੀ ਨਾਲ ਤੁਹਾਡੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6685 ਟੋਮਕਨ ਰੋਡ, ਮਨਪ੍ਰੀਤ ਜੀ।
0: ਜੀ ਬਿਲਕੁਲ, ਬਹੁਤ ਹੀ ਕਮਾਲ ਦੀਆਂ ਡੀਲਸ ਤੁਹਾਡੇ ਲਈ ਅੱਜ ਲੱਗ ਚੁੱਕੀਆਂ ਨੇ, ਤੇ ਤੁਸੀਂ ਵੀ ਜ਼ਰੂਰ ਪਹੁੰਚਣਾ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਕਿਉਂਕਿ ਇੱਦਾਂ ਦੀਆਂ ਡੀਲਸ ਤੁਹਾਨੂੰ ਬਾਰ ਬਾਰ ਨਹੀਂ ਮਿਲਦੀਆਂ ਹੁੰਦੀਆਂ, ਤੇ ਇਹ ਕਹਿ ਲਓ ਕਿ ਸਾਲ ਦੇ ਵਿੱਚ ਕੋਈ ਕੋਈ ਮੌਕਾ ਆਉਂਦਾ ਹੁੰਦਾ ਜਿਹਦੇ ਵਿੱਚ ਤੁਸੀਂ ਆਪਣਾ ਪੂਰਾ ਮੈਕਸਿਮਮ ਫਾਇਦਾ ਕਰਾ ਸਕਦੇ ਹੋ, ਤੇ ਅੱਜ ਉਹ ਦਿਨ ਹੈਗਾ ਆ, ਤੇ ਤੁਸੀਂ ਜ਼ਰੂਰ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ। ਤੇ ਜ਼ਰੂਰ ਤੁਸੀਂ ਇਹਨਾਂ ਦਾ ਨੰਬਰ ਨੋਟ ਕਰੋ, ਜੇ ਤੁਹਾਨੂੰ ਕੋਈ ਵੀ ਡੀਲ ਪਸੰਦ ਆ ਰਹੀ ਹੈ ਤੇ ਤੁਸੀਂ ਔਨ ਦਾ ਵੇ ਹੋ, ਤੁਸੀਂ ਕਾਲ ਕਰਕੇ ਆਪਣੀ ਡੀਲ ਰਖਵਾ ਲਓ। ਨੰਬਰ 6472620000 6472620000 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ, ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਪੂਰੇ 4 ਵਜੇ ਤੱਕ, ਬਟ ਤੁਸੀਂ ਸ਼ਾਮ ਤੱਕ ਉੱਥੇ ਜਾਂਦੇ ਰਹੋ ਗ੍ਰੈਂਡ ਹੋਮ ਫਰਨੀਚਰ ਦੀ ਡੈਰੀ ਐਂਡ ਟੋਮਕਨ ਵਾਲੀ ਇੰਟਰਸੈਕਸ਼ਨ ਤੇ।

ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਤੁਸੀਂ ਆਪਣੀ ਕਾਰਸ ਨੂੰ ਰਿਪੇਅਰ ਕਰਵਾਉਣ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਜ਼ਰੂਰ ਪਹੁੰਚੋ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ। ANJ ਆਟੋਮੋਟਿਵ ਰਿਪੇਅਰ, ਇਹ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਹਾਈਵੇ 50 ਐਂਡ ਮੇਫੀਲਡ ਦਾ ਇੰਟਰਸੈਕਸ਼ਨ ਹੈ। ਅਤੇ ਪੰਜਾਬੀ, ਇੰਗਲਿਸ਼, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ, 905-857-7596, 905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ, ਤੇ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦਾ ਕੋਈ ਵੀ ਗਾਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-564-6444। ਤੇ ਲੋ ਫਿਰ ਜਿਹੜਾ ਗਾਣਾ ਅੱਜ ਮੈਂ ਚੂਜ਼ ਕੀਤਾ ਆ, ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ ਪ੍ਰੋਗਰਾਮ ਦੇ ਵਿੱਚ ਪਹਿਲਾ ਗਾਣਾ, ਤੇ ਉਸ ਤੋਂ ਬਾਅਦ ਸਾਰੇ ਗਾਣੇ ਤੁਹਾਡੀ ਪਸੰਦ ਦੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-4464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਨੇ। ਵੀਕਐਂਡ ਦੀ ਗੱਲ ਕਰੀਏ ਤਾਂ ਦੇਖ ਲਓ ਕਿੰਨਾ ਵਧੀਆ ਅੱਜ ਦਾ ਮੌਸਮ ਹੈ। ਬਹੁਤ ਸੋਹਣੇ ਜਿਹੇ ਬੱਦਲ ਹੋਏ ਹੋਏ ਨੇ ਤੇ ਇਹ ਬੱਦਲਾਂ ਨੇ ਨਾ 2 ਕੁ ਦਿਨ ਬਾਅਦ ਫਿਰ ਬਰਸਣ ਲੱਗ ਜਾਣਾ ਆ ਤੇ ਕਹਿ ਲਓ ਕਿ ਅੱਜ ਵੀ ਹਲਕੀ ਹਲਕੀ ਜਿਹੀ ਸ਼ਾਮ ਦੇ ਟਾਈਮ ਥੋੜ੍ਹੀ ਥੋੜ੍ਹੀ ਕਿਤੇ ਨਾ ਕਿਤੇ ਕਿਸੇ ਕਿਸੇ ਏਰੀਆ ਦੇ ਵਿੱਚ ਹਲਕੀ ਫੁਲਕੀ ਬਰਸਾਤ ਹੋ ਸਕਦੀ ਹੈ, ਥੋੜ੍ਹੀ ਜਿਹੀ 30-35% ਜਿਹੜੀ ਹੈਗੀ ਹੈ ਹੋਏਗੀ ਬਾਰਿਸ਼, ਉਹ ਵੀ ਕਿਸੇ ਕਿਸੇ ਏਰੀਆ ਦੇ ਵਿੱਚ ਹਰ ਜਗ੍ਹਾ ਨਹੀਂ। ਬਟ ਕੱਲ੍ਹ ਦੇ ਦਿਨ 'ਚ ਹੈਗੀ ਆ, ਕੱਲ੍ਹ ਨੂੰ ਫਿਰ ਕਾਫੀ ਮੀਂਹ ਪੈਣਾ ਆ, ਤਾਂ ਇਸ ਕਰਕੇ ਅੱਜ ਤੁਸੀਂ ਆਪਣਾ ਦਿਨ ਪੂਰਾ ਇੰਜੋਏ ਕਰੋ। ਜਿੱਥੇ ਕਿਤੇ ਵੀ ਜਾ ਰਹੇ ਹੋ ਆਪਣੀ ਗੱਡੀ ਬੜੀ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਜਦੋਂ ਵੀ ਮੌਸਮ ਥੋੜ੍ਹਾ ਜਿਹਾ ਖਰਾਬ ਹੁੰਦਾ ਤੁਹਾਨੂੰ ਪਤਾ ਕਿ ਹਰ ਜਗ੍ਹਾ ਟ੍ਰੈਫਿਕ ਵੱਧ ਜਾਂਦੀ ਆ। ਇਸ ਟਾਈਮ ਤਾਂ ਬਹੁਤ ਸੋਹਣਾ ਵੈਦਰ ਹੈ ਤੇ ਇਸ ਨੂੰ ਪੂਰਾ ਇੰਜੋਏ ਕਰੋ। ਤੇ ਮੇਰੀ ਤੇ ਤੁਹਾਡੀ ਮੁਲਾਕਾਤ ਦਾ ਟਾਈਮ ਹਰ ਰੋਜ਼ ਦੀ ਤਰ੍ਹਾਂ 3 ਘੰਟੇ ਦਾ ਹੁੰਦਾ ਆ ਤੇ ਅੱਜ ਸਾਡਾ ਸਾਥ ਪੂਰੇ 4 ਵਜੇ ਤੱਕ ਰਹੇਗਾ। ਸਟੂਡੀਓ ਦਾ ਨੰਬਰ 905-564-4444-905-564-6444 ਸਟੂਡੀਓ ਦਾ ਨੰਬਰ ਹੈ। ਤੇ ਲੋ ਫਿਰ ਇੱਕ ਵਾਰ ਫਿਰ ਤੋਂ ਚੱਲੀਏ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਲੱਗ ਚੁੱਕੀਆਂ ਨੇ, 1 ਨੀ 2 ਨੀ ਹਰ ਇੱਕ ਫਰਨੀਚਰ ਆਈਟਮ ਦੇ ਉੱਪਰ। ਤੁਸੀਂ ਚਾਹੇ ਬੈਡਰੂਮ ਸੈੱਟ ਲੈਣੇ ਨੇ, ਚਾਹੇ ਸੋਫਾ ਸੈੱਟਸ ਲੈਣਾ ਚਾਹੁੰਦੇ ਹੋ, ਚਾਹੇ ਡਾਇਨਿੰਗ ਟੇਬਲਸ ਲੈਣੇ ਨੇ, ਕਾਫੀ ਟੇਬਲਸ ਲੈਣਾ ਚਾਹੁੰਦੇ ਹੋ, ਕੋਈ ਵੀ ਤੁਸੀਂ ਘਰ ਦਾ ਸਮਾਨ ਲੈਣਾ ਹੋਵੇ, ਜ਼ਰੂਰ ਪਹੁੰਚੋ, ਇੱਕ ਚੱਕਰ ਲਗਾਓ। ਇੰਨੇ ਵਧੀਆ ਤੁਹਾਨੂੰ ਡੀਲਸ ਮਿਲਣਗੀਆਂ, ਗਾਰੰਟੀਡ ਤੁਹਾਨੂੰ ਲੋਵੈਸਟ ਪ੍ਰਾਈਸਿਸ ਅੱਜ ਮਿਲ ਰਹੇ ਨੇ। ਗ੍ਰੈਂਡ ਹੋਮ ਫਰਨੀਚਰ ਤੋਂ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਪਹੁੰਚੋ ਤੇ ਨੰਬਰ 6472620000। ਸੁਖਜੀਤ, ਸਵਾਗਤ ਇੱਕ ਵਾਰ ਫਿਰ ਤੋਂ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ ਸ਼ਾਪਿੰਗ ਕਰ ਰਹੇ ਨੇ ਫਰਨੀਚਰ ਦੀ। ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਫਰਨੀਚਰ ਦੇ ਉੱਪਰ ਪ੍ਰਾਈਸ ਮਿਲ ਰਹੀਆਂ ਤੇ ਨਾਲ ਤੋਹਫੇ ਅੱਜ ਮਿਲਣੇ ਹੀ ਮਿਲਣੇ ਆ ਤੇ ਨਾਲ ਦੀ ਨਾਲ ਗਰੰਟੀ ਲੋਐਸਟ ਪ੍ਰਾਈਸ ਮਿਲ ਰਹੀ ਹੈ। ਤੇ ਮੇਰੇ ਸਾਹਮਣੇ ਬਹੁਤ ਸਾਰੇ ਜਿਹੜੇ ਆਲਾ ਦਰਜੇ ਦੇ ਨਵੇਂ ਨਵੇਕਲੇ ਕਿਸਮ ਦੇ ਬੈਡਰੂਮ ਸੈੱਟ ਲੱਗੇ ਹੋਏ ਨੇ, ਡਾਇਨਿੰਗ ਟੇਬਲ ਲੱਗੇ ਹੋਏ ਨੇ। ਕੈਨੇਡੀਅਨ ਮੇਡ ਸੈਕਸ਼ਨ ਦੀ ਗੱਲਬਾਤ ਕਰੀਏ ਤੇ ਬਹੁਤ ਸਾਰੀ ਵਰਾਇਟੀ ਜਿਹੜੀ ਤੁਹਾਡੇ ਲਈ ਲੌਂਗ ਵੀਕਐਂਡ ਸਪੈਸ਼ਲ ਲੈ ਕੇ ਆਏ ਹਾਂ ਤੇ ਨਾਲ ਡਿਸਕਾਊਂਟ ਤੇ ਤੋਹਫੇ ਵੀ ਮਿਲਣੇ ਆ। ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਰਾਈਟ ਵੇ ਤੁਸੀਂ ਗੱਡੀਆਂ ਘੁਮਾ ਲਓ, ਪਹੁੰਚ ਜਾਓ, ਹੁਣ ਵੇਟ ਨਾ ਕਰੋ। 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6085 ਟੋਮਗਨ ਰੋਡ ਦੇ ਵੱਲੋਂ ਆ ਜਾਓ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ, ਲੈਕਰ ਫਿਨਿਸ਼ ਦੇ ਵਿੱਚ, ਗ੍ਰੇ ਕਲਰ ਦਾ, ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਲੈਕਰ ਫਿਨਿਸ਼ ਦਾ ਬੈੱਡ, ਡਰੈਸਰ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ। ਲੌਂਗ ਵੀਕਐਂਡ ਸਪੈਸ਼ਲ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਪੂਰੇ ਦਾ ਪੂਰਾ ਬੈੱਡਰੂਮ ਸੈੱਟ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ $1699 $1699 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਹੜੇ ਪਹਿਲੇ 5 ਪਰਿਵਾਰ ਰਾਈਟ ਵੇ ਹੁਣ ਇੰਸਟੋਰ ਆ ਜਾਣਗੇ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਪੂਰਾ ਬੈੱਡਰੂਮ ਸੈੱਟ $1699 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਹੁਣ ਫਟਾਫਟ ਪਹੁੰਚ ਜਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ। ਜੇ ਬਵੇੜ ਵਾਲੀ ਸਾਈਡ ਤੋਂ ਆ ਰਹੇ ਹੋ, ਮੇਫੀਲਡ ਵਾਲੀ ਸਾਈਡ ਤੇ ਆ ਰਹੇ ਹੋ, ਜਾਂ ਸੈਂਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ, ਤੇ ਹਾਈਵੇ 410 ਲੈ ਲਓ ਸਿੱਧਾ, ਹਾਈਵੇ 410 ਲੈ ਕੇ ਡੈਰੀ ਰੋਡ ਦੀ ਐਗਜ਼ਿਟ ਕੱਢ ਲੈਣੀ ਆ, ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਗਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਆ, ਬਿਲਕੁਲ ਟੋਮਗਨ ਰੋਡ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਚੱਲ ਰਿਹਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਹੁਣ ਵੀ ਬਾਈ ਜੀ ਮੇਰੇ ਸਾਹਮਣੇ ਆ ਪਹੁੰਚ ਚੁੱਕੇ ਨੇ, ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਤੁਸੀਂ ਵੀ ਜਿੱਥੇ ਵੀ ਕਿਤੇ ਜੁੜੇ ਹੋਏ ਹੋ ਘੁਮਾ ਲਓ ਗੱਡੀਆਂ ਤੇ ਪਹੁੰਚੋ, 6085 ਟੋਮਗਨ ਰੋਡ। ਧੰਨਵਾਦ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਪਹੁੰਚੋ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਤੁਹਾਡੇ ਲਈ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਬਹੁਤ ਹੀ ਕਮਾਲ ਦਾ ਫਰਨੀਚਰ ਲੱਗ ਚੁੱਕਾ ਆ। ਜ਼ਰੂਰ ਤੁਸੀਂ ਪਹੁੰਚੋ, ਸਾਰਾ ਮਾਡਰਨ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆਓ। ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਪਹੁੰਚਣਾ, ਅੱਜ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ 3 ਘੰਟੇ ਦੇ ਵਿੱਚ ਕਾਫੀ ਸਾਰੀਆਂ ਤੁਹਾਨੂੰ ਡੀਲਸ ਦਵਾਵਾਂਗੇ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਤੇ ਵਾਪਸ ਆ ਕੇ ਗੱਲਬਾਤ ਕਰਾਂਗੇ ਕੁਈਨਸਵੁੱਡ ਕਾਲਜ ਦੇ ਨਾਲ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ।

0: ਇੰਸਟੀਟਿਊਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਕੁਈਨਸਵੁੱਡ ਕਾਲਜ ਦੀ ਟੀਮ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਸਕਿੱਲਸ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਅਪਗ੍ਰੇਡ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ। ਇਹ ਤੁਹਾਨੂੰ ਡਿਪਲੋਮਾ ਕੋਰਸਿਸ ਐਂਡ ਸ਼ਾਰਟ ਕੋਰਸਿਸ ਆਫਰ ਕਰਦੇ ਨੇ, ਜਿਹਦੇ ਨਾਲ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਕੇ ਇੱਕ ਵਧੀਆ ਵਾਈਟ ਕਲਰ ਜੋਬ ਲੈ ਸਕਦੇ ਹੋ। ਨੀਰੂ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡਾ ਜੇ ਸੰਪਰਕ ਹੋ ਸਕਦਾ, ਨੰਬਰ 905-872-9088 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਕੁਈਨਸਵੁੱਡ ਕਾਲਜ ਦੇ ਨਾਲ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ, ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇ ਸਾਰੇ ਲਿਸਨਰਸ ਨੂੰ।
0: ਜੀ ਸਤਿ ਸ਼੍ਰੀ ਅਕਾਲ ਜੀ।
1: ਅੱਜ ਕੱਲ ਸਭ ਤੋਂ ਬੜੀ ਕੰਸਰਨ ਹੁੰਦੀ ਹੈ ਜੋਬ ਦੀ, ਜਿਹੜੇ ਵੀ ਕੋਰਸਿਸ ਕਰਨੇ ਸਟੂਡੈਂਟ ਕਹਿੰਦੇ ਵੀ ਕਿਹੜੇ ਕੋਰਸਿਸ ਨਾਲ ਜਲਦੀ ਇੰਪਲੋਇਮੈਂਟ ਦੇ ਚਾਂਸਿਸ ਵੱਧ ਸਕਦੇ ਨੇ।
0: ਹਾਂਜੀ,
1: ਇਸ ਕਰਕੇ ਅਸੀਂ ਡਿਫਰੈਂਟ ਡਿਫਰੈਂਟ ਕੋਰਸਿਸ ਲੈ ਕੇ ਆਉਂਦੇ ਹਾਂ, ਲਾਈਕ ਹੈਲਥ ਕੇਅਰ ਦੇ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਤੇ ਲੈਂਗੁਏਜ ਸਕਿੱਲ ਦੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਦੇ ਮਾਰਨਿੰਗ ਈਵਨਿੰਗ ਬੈਚਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ। ਗੱਲ ਕਰਦੇ ਹਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ, ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ ਤੇ, ਰੈਫਿਊਜੀ ਤੇ, ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ, ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਸਾਡਾ ਬੈਚ 17 ਅਗਸਤ ਤੋਂ ਸਟਾਰਟ ਹੋਣ ਲੱਗਿਆ। ਜੇ ਕਿਸੇ ਨੂੰ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ 905-872-0088 ਤੇ ਕਾਲ ਕਰਕੇ ਲੈ ਸਕਦੇ ਹੋ। ਤੇ ਦੂਜਾ ਪ੍ਰੋਗਰਾਮ ਜਿਹੜੇ ਲੋਕੀ ਜਲਦੀ ਹੈਲਥ ਕੇਅਰ ਚ ਐਂਟਰੀ ਕਰਨਾ ਚਾਹੁੰਦੇ ਆ, ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ ਹੈ, ਜਿਹੜਾ 10 ਵੀਕ ਦਾ ਸ਼ੋਰਟ ਕੋਰਸ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਫਾਰਮੇਸੀ ਵਿੱਚ ਜੋਬ ਕਰ ਸਕਦੇ, ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ, ਤੇ ਉਹਨਾਂ ਦੇ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮੇਸੀ ਏਡ, ਫਾਰਮਾਸਿਊਟੀਕਲ ਕਲਰਕ। ਇਹ ਬੈਚ ਸਾਡਾ 11 ਅਗਸਤ 11 ਅਗਸਤ ਨੂੰ ਸਟਾਰਟ ਹੋਣ ਲੱਗਿਆ। ਈਵਨਿੰਗ ਬੈਚ 6 to 9, ਜਿਹੜੇ ਲੋਕੀ ਲੋਕ ਜੋਬ ਕਰਦੇ ਨੇ ਉਹਨਾਂ ਦੇ ਕੋਲ ਟਾਈਮ ਨਹੀਂ ਹੁੰਦਾ, ਤਾਂ ਈਵਨਿੰਗ ਬੈਚਸ ਸਟਾਰਟ ਹੋਣ ਲੱਗੇ ਨੇ 11 ਅਗਸਤ ਤੋਂ।
0: ਜੀ,
1: ਨੈਕਸਟ ਗੱਲ ਕਰਦੇ ਹਾਂ ਸਾਡੀ ਐਜੂਕੇਸ਼ਨ ਸਟ੍ਰੀਮ ਦੀ। ਸ਼ੋਰਟ ਕੋਰਸਿਸ ਸਾਡਾ ਫੁੱਲੀ ਆਨਲਾਈਨ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਦੇ ਲਈ ਲਾਭਦਾਇਕ ਹੈ ਜੋ ਘਰੋਂ ਆਪਣਾ ਡੇ ਕੇਅਰ ਰਨ ਕਰਨਾ ਚਾਹੁੰਦੇ ਨੇ, ਤਾਂ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ PSW ਨਾਲ ਕੰਬਾਈਨ ਕਰ ਲੈਂਦੇ, ਤੁਸੀਂ ਜੋਬ ਕਰ ਸਕਦੇ ਹੋ ਸਪੈਸ਼ਲ ਨੀਡਸ ਕਿਡ ਨਾਲ।
0: ਜੀ,
1: ਦੂਸਰਾ ਪ੍ਰੋਗਰਾਮ ਸਾਡਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮੰਥ ਦਾ ਸਟਾਰਟ ਹੋਣ ਜਾ ਰਿਹਾ। ਇਹਨਾਂ ਦੀ ਕਲਾਸਿਸ ਕੇਵਲ ਵੀਕਐਂਡ ਤੇ ਹੁੰਦੀ ਆ।
0: ਜੀ,
1: ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ, ਜਿਨ੍ਹਾਂ ਵਿੱਚ ਕੁਈਨਸਵੁੱਡ ਕਾਲਜ ਸਟਾਰਟ ਕਰਨ ਲੱਗਿਆ ਫ੍ਰੈਂਚ ਲੈਂਗੁਏਜ ਕਲਾਸਿਸ ਲੈਵਲ A1 ਤੋਂ ਲੈ ਕੇ ਟੈਸਟ ਪ੍ਰਿਪਰੇਸ਼ਨ ਤੱਕ, ਐਂਡ ਇੰਗਲਿਸ਼ ਕਲਾਸਿਸ ਵੀ ਆਲਸੋ ਵੀ ਆਰ ਗੋਇੰਗ ਟੂ ਸਟਾਰਟ।
0: ਜੀ,
1: ਵੀਕਐਂਡ ਤੇ ਸਟਾਰਟ ਹੋਣ ਜਾ ਰਹੀਆਂ ਨੇ ਸਾਡੀ ਕੰਪਿਊਟਰ ਟ੍ਰੇਨਿੰਗ ਬੈਚਸ, ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ ਤੇ। ਇਹ ਕੋਰਸ ਗਰੁੱਪ ਵਿੱਚ ਤੇ 1-on-1 ਵੀ ਅਵੇਲੇਬਲ ਨੇ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸ ਬੁੱਕ ਕੀਮਿੰਗ, ਕੁਇਕ ਬੁੱਕ ਸੋਫਟਵੇਅਰ, ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਆਪਣਾ ਬਿਜ਼ਨਸ ਰਨ ਕਰਦੇ ਆ, ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਨਾ ਚਾਹੁੰਦੇ ਆ। ਅਗਰ ਕੋਈ ਅਕਾਊਂਟਸ ਪੇਏਬਲ, ਰਿਸੀਵੇਬਲ, ਕਲਰਕ ਦੀ ਜੋਬ ਚਾਹੁੰਦਾ ਹੈ, ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ, ਕਿਉਂਕਿ ਇਹ ਸਕਰੈਚ ਤੋਂ ਸ਼ੁਰੂ ਹੁੰਦਾ ਹੈ। ਤੇ ਅਗਰ ਕਿਸੇ ਨੂੰ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ, ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਵਾਈਟ ਕਾਲਰ ਜੋਬ ਲਈ।
0: ਜੀ,
1: ਕੁਈਨਸਵੁੱਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰਨ ਜਾ ਰਿਹਾ, ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਅਸਿਸਟੈਂਟ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਰ ਵਰਕਰ, ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kuinsvuddcollege.com ਤੋਂ ਦੇਖ ਸਕਦੇ ਹੋ, ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, Unit 3, ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ।
0: ਜੀ,
1: ਧੰਨਵਾਦ।
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਨਾਲ ਜੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਡਿਪਲੋਮਾ ਕੋਰਸ ਐਂਡ ਸ਼ਾਰਟ ਕੋਰਸਿਸ ਆਫਰ ਕਰਦੇ ਨੇ ਨੀਰੋ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ 905-872-0088-905-872-0088 ਇਹਨਾਂ ਦਾ ਨੰਬਰ ਹੈ ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਜੇਕਰ ਤੁਸੀਂ ਆਪਣੇ ਘਰਾਂ ਨੂੰ ਪੇਂਟ ਕਰਵਾਉਣਾ ਹੋਵੇ ਜਾਂ ਆਪਣਾ ਆਫਿਸ ਕੋਈ ਰੈਸਟੋਰੈਂਟ ਕਿਤੇ ਵੀ ਤੁਸੀਂ ਕਮਰਸ਼ੀਅਲ ਕਿਸੇ ਬਿਲਡਿੰਗ ਦੇ ਵਿੱਚ ਪੇਂਟ ਕਰਵਾਉਣਾ ਤਾਂ ਸੰਦਲ ਪੇਂਟਿੰਗ ਨੂੰ ਯਾਦ ਰੱਖੋ ਪੂਰੇ ਪ੍ਰੋਫੈਸ਼ਨਲ ਪੇਂਟਰਸ ਨੇ ਕਾਫੀ ਲੰਬਾ ਤਜਰਬਾ ਇਹਨਾਂ ਦੇ ਕੋਲ ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਵੋ ਸਾਰੇ ਜੀ ਟੀ ਏ ਏਰੀਆ ਦੇ ਵਿੱਚ ਤੁਹਾਨੂੰ ਸਰਵਿਸਿਸ ਦਿੰਦੇ ਨੇ ਤੁਸੀਂ ਬ੍ਰੈਂਪਟਨ ਮਿਸਿਸਾਗਾ ਕੇਮਬ੍ਰਿਜ ਗਲਫ ਲੰਡਨ ਨਾਇਗਰਾ ਫਾਲਸ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਤੁਸੀਂ ਜ਼ਰੂਰ ਪਹੁੰਚੋ ਸੋਰੀ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਹਰ ਜਗ੍ਹਾ ਦੇ ਉੱਪਰ ਪਹੁੰਚ ਕੇ ਤੁਹਾਡਾ ਇਹ ਬਹੁਤ ਹੀ ਵਧੀਆ ਕਮਾਲ ਦਾ ਪੇਂਟ ਕਰਕੇ ਦੇਣਗੇ ਤੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦੇਣੀ ਹੈ ਤੇ ਤੁਹਾਨੂੰ ਇੱਕ ਵਧੀਆ ਡੀਲ ਬਣਾ ਕੇ ਦੇਣਗੇ ਇਹ ਸੰਦਲ ਪੇਂਟਿੰਗ ਨੰਬਰ ਤੁਸੀਂ ਨੋਟ ਕਰ ਲਓ ਸੁਖਜੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਨੰਬਰ 647-822-3313-6478-2223 ਸੰਦਲ ਪੇਂਟਿੰਗ ਦਾ ਨੰਬਰ ਹੈ ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੋਂ ਜਿੱਥੇ ਕਿ ਤੁਸੀਂ ਜ਼ਰੂਰ ਪਹੁੰਚਣਾ 6685 ਟੋਮਕਿਨ ਰੋਡ ਦੇ ਇੰਟਰਸੈਕਸ਼ਨ ਤੇ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਤੇ ਇਹ ਵਾਲੀ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਅੱਜ ਬਹੁਤ ਹੀ ਵਧੀਆ ਡੀਲਸ ਲੱਗ ਚੁੱਕੀਆਂ ਨੇ ਡੀਲਸ ਦੀ ਜਾਣਕਾਰੀ ਲੈ ਕੇ ਸੁਖ ਜੀ ਸਾਡਾ ਲਾਈਨ ਤੇ ਜੁੜੇ ਹੋਏ ਨੇ ਕੁਇਕਲੀ ਆਪਾਂ ਨਵੀਂ ਡੀਲ ਲੈਂਦੇ ਹਾਂ ਆਪਾਂ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਜੀ ਸਵਾਗਤ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ
2: ਬਹੁਤ ਸ਼ੁਕਰੀਆ ਧੰਨਵਾਦ ਮਨਪ੍ਰੀਤ ਜੀ ਬਿਲਕੁਲ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ ਮਿਲ ਰਹੀਆਂ ਤੇ ਪੇਟੀ ਵਾਲੇ ਬੈਡਰੂਮ ਸੈੱਟ ਦੀ ਡੀਲ ਦਿੰਦੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ ਡਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡ ਲੱਗੇ ਹੋਏ ਨੇ ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਜਿਹਦੀ ਰੈਗੂਲਰ ਕੀਮਤ $1500 ਸੀ ਲੌਂਗ ਵੀਕਐਂਡ ਸਪੈਸ਼ਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਆ ਜਾਣਗੇ $799 ਦਾ ਪੂਰਾ ਬੈਡਰੂਮ ਸੈੱਟ $799 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਦਿੱਤਾ ਜਾਣਾ ਸੋ ਕੁਈਨ ਸਾਈਜ਼ ਦਾ ਮੈਟਰਸ ਫ੍ਰੀ $799 ਦੇ ਵਿੱਚ ਪੂਰਾ ਬੈਡਰੂਮ ਸੈੱਟ ਪੇਟੀ ਵਾਲਾ ਤੇ ਨਾਲ ਮੈਟਰਸ ਫ੍ਰੀ ਲੈ ਜਾਓ ਸੋ ਫਟਾਫਟ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਮਨਪ੍ਰੀਤ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਸੁਖ ਜੀ ਤੇ ਬਿਲਕੁਲ ਜ਼ਰੂਰ ਤੁਸੀਂ ਨੰਬਰ ਨੋਟ ਕਰੋ ਗ੍ਰੈਂਡ ਹੋਮ ਫਰਨੀਚਰ ਦਾ 6472-620-00 ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਹਾਨੂੰ ਕੋਈ ਵੀ ਡੀਲ ਆਪਣੀ ਤੁਸੀਂ ਰਾਖਵੀਂ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰਕੇ ਫਟਾਫਟ ਆਪਣੀ ਡੀਲ ਲੌਕ ਕਰਵਾ ਲਓ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ 6685 ਟੋਮਕਿਨ ਰੋਡ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਮੋਰਗੇਜ ਬ੍ਰੋਕਰ ਨੀਲਮ ਸੈਡਵ ਜੀ ਜੋ ਕਿ ਬਹੁਤ ਹੀ ਜ਼ਿਆਦਾ ਤਜਰਬੇਦਾਰ ਨੇ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਇਹ ਇੰਨੀ ਵਧੀਆ ਸਰਵਿਸ ਦਿੰਦੇ ਨੇ ਤੁਹਾਡੀ ਕਿਤੇ ਵੀ ਕੋਈ ਵੀ ਹਰ ਜਗ੍ਹਾ ਤੋਂ ਤੁਹਾਨੂੰ ਕਹਿ ਲਓ ਕਿ ਜਵਾਬ ਮਿਲ ਗਿਆ ਕਿ ਤੁਹਾਡੀ ਮੋਰਗੇਜ ਹੋ ਹੀ ਨਹੀਂ ਸਕਦੀ ਤਾਂ ਤੁਸੀਂ ਨੀਲਮ ਸੈਡਵ ਜੀ ਦੇ ਨਾਲ ਗੱਲਬਾਤ ਕਰੋ ਇਹ ਤੁਹਾਨੂੰ ਹਰ ਸਿਚੁਏਸ਼ਨ ਵਿੱਚ ਮੋਰਗੇਜ ਕਰਵਾ ਕੇ ਦੇਣਗੇ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ ਤੁਸੀਂ ਆਪਣੇ ਲੈਂਡਰ ਸਵਿਚ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਰੀਫਾਈਨੈਂਸਿੰਗ ਬਾਰੇ ਸੋਚ ਰਹੇ ਹੋ ਜ਼ਰੂਰ ਕੰਟੈਕਟ ਕਰੋ ਨੀਲਮ ਸੈਡਵ ਜੀ ਦੇ ਨਾਲ ਨੰਬਰ 6478710-647-739-87-1087-7109-8710 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਮੇਰੇ ਨਾਲ ਲਾਈਨ ਤੇ ਜੁੜੇ ਹੋਏ ਨੇ ਆਪਾਂ ਹੋਰ ਜਾਣਕਾਰੀ ਲਵਾਂਗੇ ਮੋਰਗੇਜ ਰਿਲੇਟਡ ਕੋਈ ਵੀ ਸਵਾਲ ਹੋਣ ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ ਨੀਲਮ ਸੈਡਵ ਜੀ ਸਵਾਗਤ ਸਤਿ ਸ਼੍ਰੀ ਅਕਾਲ
2: ਤੁਸੀਂ ਸੇਵ ਕਰ ਸਕਦੇ ਹੋ ਆਪਣੀ ਟਰਮ ਦੇ ਲਈ ਸੋ ਦੈਟਸ ਔਨ ਦ ਰੇਟਸ ਹੁਣ ਰਿਨਿਊਅਲ ਵੇਲੇ ਆਪਾਂ ਕੋਲ ਬਹੁਤ ਸਾਰੇ ਚਾਂਸਿਸ ਹੁੰਦੇ ਨੇ ਜਿਹਨਾਂ 'ਚ ਆਪਾਂ ਜਿੰਨੀਆਂ ਡੈਥਸ ਹੁੰਦੀਆਂ ਨੇ ਉਹਨਾਂ ਨੂੰ ਕੰਸੋਲੀਡੇਟ ਕਰਕੇ ਤੇ ਆਪਾਂ ਆਪਣੇ ਸਾਰੇ ਕਰਜ਼ਿਆਂ ਤੋਂ ਮੁਕਤ ਹੋ ਸਕਦੇ ਹੁੰਦੇ ਹਾਂ ਵਿਦਆਊਟ ਪੇਇੰਗ ਐਨੀ ਪੈਨਲਟੀਜ਼।
0: ਜੀ
2: ਤੁਸੀਂ ਅਨਦਰ ਮੋਰਗੇਜ ਟਿਪ ਇਸੇ ਗੱਲ ਤੇ ਕਿ ਜੇ ਤੁਸੀਂ ਥੋੜੇ ਬਹੁਤ ਪੈਸੇ ਟੂਵਰਡਸ ਟੂ ਯੂਰ ਪ੍ਰਿੰਸੀਪਲ ਨੂੰ ਦੇਣੇ ਸ਼ੁਰੂ ਕਰ ਦੋ ਹਰ ਮਹੀਨੇ ਤਾਂ ਤੁਹਾਡੀ ਜਿਹੜੀ ਲਾਈਫ ਆਫ ਮੋਰਗੇਜ ਆ ਕਾਫੀ ਛੋਟੀ ਹੋ ਸਕਦੀ ਹੈ। ਮੰਨ ਲਓ ਤੁਸੀਂ ਈਵਨ $100 ਵੀ ਐਕਸੈਪਟ ਕਰਦੇ ਹੋ ਤਾਂ ਵਨ ਪੇਮੈਂਟ ਇਨਸਟੈਡ ਆਫ ਪੇਇੰਗ ਮੰਥਲੀ ਤੁਸੀਂ ਬਾਈ ਵੀਕਲੀ ਪੇਮੈਂਟ ਕਰੋ ਤਾਂ ਵਨ ਪੇਮੈਂਟ ਸਾਲ ਦੀ ਐਕਸਟਰਾ ਜਾਂਦੀ ਤੁਹਾਡੇ 3 ਸਾਲ ਆਰਾਮ ਨਾਲ ਇੱਦਾਂ ਹੀ ਘੱਟ ਜਾਂਦੇ ਆ।
0: ਜੇ
2: ਤੁਸੀਂ ਅਡੀਸ਼ਨ

0: ਸੈਲਫ ਇੰਪਲੋਇਡ ਉਹ ਕਹਿੰਦੇ ਕਿ ਆਪਾਂ ਤਾਂ ਆਹ ਨੀ ਦਿਖਾ ਸਕਦੇ ਉਹ ਨੀ ਦਿਖਾ ਸਕਦੇ ਸੈਲਫ ਇੰਪਲੋਇਡ ਚ ਕਾਫੀ ਸਾਰੇ ਲੋਕ ਆ ਜਾਂਦੇ ਨੇ ਡਾਕਟਰ ਹੋ ਗਏ ਇੰਜੀਨੀਅਰ ਹੋ ਗਏ ਟਰੱਕਿੰਗ ਹੋ ਗਈ ਰੈਸਟੋਰੈਂਟਸ ਹੋ ਗਏ ਸੋ ਮੈਨੀ ਡਿਫਰੈਂਟ ਪੀਪਲ ਇਹ ਆਪਣੀ ਬਿਜ਼ਨਸ ਇਨਕਮ ਦੇ ਉੱਤੇ ਕਾਫੀ ਦਿਖਾਉਂਦੇ ਨੇ ਬਟ ਆਪਣੀ ਪਰਸਨਲ ਇਨਕਮ ਬਹੁਤ ਘੱਟ ਦਿਖਾਉਂਦੇ ਆ ਆਪਾਂ ਕੋਲ ਬਹੁਤ ਸਾਰੇ ਲੈਂਡਰਸ ਨੇ ਜਿਹੜੇ ਤੁਹਾਡੇ ਬਿਜ਼ਨਸ ਇਨਕਮ ਦੇ ਉੱਤੇ ਤੁਹਾਨੂੰ ਲੋਨ ਲੈਂਡ ਕਰਦੇ ਆ ਦੇ ਡੂ ਵਾਚ ਯੂਅਰ ਬੈਂਕ ਸਟੇਟਮੈਂਟ ਕਿ ਤੁਹਾਡੇ ਡਿਪੋਜ਼ਿਟ ਕਾਫੀ ਆਉਂਦੇ ਨੇ ਤੇ ਤੁਹਾਨੂੰ ਰੈਵਨਿਊ ਕਾਫੀ ਕਲੈਕਟ ਹੁੰਦਾ ਉਸ ਦੇ ਲੈਂਡਰ ਦਾ ਮਨੀ ਤੁਹਾਨੂੰ ਕੋਈ ਵੀ ਮੋਰਗੇਜ ਦਾ ਕੁਐਸਚਨ ਆ ਭਾਵੇਂ ਤੁਹਾਡੀ ਫਸਟ ਮੋਰਗੇਜ ਆ ਸੈਕਿੰਡ ਮੋਰਗੇਜ ਆ ਪ੍ਰਾਈਵੇਟ ਮੋਰਗੇਜ ਆ ਅੱਜ ਦੀ ਅੱਜ ਸ਼ਾਮੀ 5 ਵਜੇ ਤੋਂ ਪਹਿਲਾਂ ਚਾਬੀਆਂ ਹੱਥ ਚਾਹੀਦੀਆਂ ਬੈਂਕ ਸੇ ਇਜ਼ ਨੋ ਨੀਲਮ ਸੇ ਯੈਸ ਸੋ ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਵ 6477398710
1: ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਮੋਰਗੇਜ ਬ੍ਰੋਕਰ ਨੀਲਮ ਸੈਡਵ ਜੀ ਦੇ ਨਾਲ ਨੰਬਰ 6477398710 647 739 87 10 ਨੀਲਮ ਸੈਡਵ ਜੀ ਦਾ ਨੰਬਰ ਹੈ ਤੇ ਸਟੂਡੈਂਟ ਨੰਬਰ 9055646444 905 564 5464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਗਲੇ ਕਾਲਰ 2587 ਜੀ ਸਤਿ ਸ਼੍ਰੀ ਅਕਾਲ
2: ਮਨਪ੍ਰੀਤ ਸਤਿ ਸ਼੍ਰੀ ਅਕਾਲ ਭਾਈ
1: ਸਤਿ ਸ਼੍ਰੀ ਅਕਾਲ ਜੀ
2: ਚੜ੍ਹਨੀ ਕਲਾ ਜੋ
1: ਹਾਂਜੀ ਹਾਂਜੀ ਵਧੀਆ ਤੁਸੀਂ ਕਿਵੇਂ ਹੋ
2: ਠੀਕ ਹੈ ਹਾਲ ਠੀਕ ਹੈ ਚਾਲ
1: ਹਾਲ ਚਾਲ ਠੀਕ ਹੈ ਹਾਂਜੀ
2: ਅੱਜ ਵੀ ਥੋੜੀ ਗਰਮੀ ਆ
1: ਹਾਂਜੀ ਹਾਂਜੀ ਪੈ ਜਾਣਾ ਮੀਂਹ ਥੋੜਾ ਟਾਈਮ ਰੁਕੋ
2: ਰੁਕ ਜਾਂਦੇ ਆਪਾਂ ਫਿਰ ਅੰਦਰ ਹੀ ਰਹਿੰਦੇ ਹਾਂ
1: ਹਾਂਜੀ
2: ਇਹ ਤਾਂ ਨੱਥ ਡਿੱਗ ਪਈ
1: ਨੱਥ ਡਿੱਗ ਪਈ
2: ਬੰਬੀ ਬੈਂਸ ਤੇ ਰਾਜ ਬੈਂਸ ਦਾ
1: ਰਾਜ ਬੈਂਸ ਠੀਕ ਹੈ ਜੀ ਆਪਣੀ ਕਾਲਸ ਕਰ ਰਹੇ ਹੋ ਤੇ ਲੋ ਫਿਰ ਸੁਣੋ ਫਰਮਾਇਸ਼ੀ ਗਾਣਾ ਦੁਰਗਾ ਰੰਗੀਲਾ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਇੱਕ ਕਾਲਰ ਜੁੜ ਗਏ ਨੇ ਉਹਨਾਂ ਨਾਲ ਪਹਿਲਾਂ ਗੱਲ ਕਰ ਲਈ 7603 ਜੀ ਸਤਿ ਸ਼੍ਰੀ ਅਕਾਲ ਜ਼ਰੂਰ ਇੱਕ ਇੱਕ ਕਰਕੇ ਸਾਰੇ ਗਾਣੇ ਸੁਣਾਉਂਦੀ ਹਾਂ ਮੈਂ ਫਟਾਫਟ ਤੇ ਪਹਿਲਾਂ ਤੁਸੀਂ ਦੁਰਗਾ ਰੰਗੀਲਾ ਜੀ ਦਾ ਗਾਣਾ ਇੰਜੋਏ ਕਰੋ ਤੇ ਉਸ ਬਾਅਦ ਪ੍ਰੋਗਰਾਮ ਚ ਅੱਗੇ ਵਧਾਂਗੇ ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ

ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਸੁਣ ਰਹੇ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। 6643 ਤੁਸੀਂ ਆਪਣੀ ਲਾਈਨ ਛੱਡ ਗਏ, ਤੁਸੀਂ ਦੁਬਾਰਾ ਕਾਲ ਕਰ ਲਓ ਪਲੀਜ਼। ਤੇ ਸਟੂਡੀਓ ਦਾ ਨੰਬਰ 9055646444। ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਆਟੋ ਇੰਸ਼ੋਰੈਂਸ ਦੀ ਰਿਨਿਊਅਲ ਜਿਨ੍ਹਾਂ ਦੀ ਵੀ ਆਉਣ ਵਾਲੀ ਹੈ ਉਹਨਾਂ ਨੂੰ ਕੁਛ ਹੁਣ ਡਿਸੀਜਨਸ ਲੈਣੇ ਪੈ ਸਕਦੇ ਨੇ, ਕਿਉਂਕਿ ਓਨਟੈਰੀਓ ਦੇ ਵਿੱਚ ਕੁਛ ਚੇਂਜਸ ਆ ਰਹੀਆਂ ਨੇ ਆਟੋ ਇੰਸ਼ੋਰੈਂਸ ਜਿਨ੍ਹਾਂ ਦੀ ਵੀ ਹੁਣ ਰਿਨਿਊ ਹੋਏਗੀ। ਹੁਣ ਜੁਲਾਈ ਤਾਂ ਨਿਕਲ ਚੁੱਕਾ ਆ, ਹੁਣ ਤੋਂ ਅਗਸਤ ਮਹੀਨੇ ਤੋਂ ਹੀ ਜੇਕਰ ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤੇ ਤੁਸੀਂ ਆਪਣੀ ਪਾਲਿਸੀ ਜਦੋਂ ਹੁਣ ਰਿਨਿਊ ਕਰਵਾਓਗੇ ਤੁਹਾਨੂੰ ਨਵੇਂ ਕੁਛ ਚੇਂਜਸ ਕਰਨੀਆਂ ਪੈ ਸਕਦੀਆਂ ਨੇ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜਿਸ ਦੇ ਲਈ। ਤੇ ਬਟ ਕੁਸ਼ਚਨ ਇਹ ਹੈ ਕਿ ਤੁਹਾਨੂੰ ਪਤਾ ਆ ਕਿ ਜਿਹੜਾ ਇਹ ਬਦਲਾਅ ਆਊਗਾ, ਤੁਹਾਨੂੰ ਸਭ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਚੇਂਜ ਆਊਗੀ ਉਹ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ। ਤੇ ਜੇ ਤੁਹਾਨੂੰ ਨਹੀਂ ਪਤਾ ਤਾਂ ਜ਼ਰੂਰ ਤੁਸੀਂ ਧਿਆਨ ਨਾਲ ਸੁਣੋ ਕਿ ਮਨੂ ਸ਼ਰਮਾ ਜੀ ਤੁਹਾਡੀ ਪੂਰੀ ਹੈਲਪ ਕਰਦੇ ਨੇ। ਜੋ ਜੋ ਤੁਹਾਨੂੰ ਕਵਰਡ ਮਿਲਦਾ ਆ ਜਾਂ ਫਿਰ ਕਹਿ ਲਓ ਕਿ ਤੁਹਾਡੀ ਪਾਲਿਸੀ ਦੇ ਵਿੱਚ ਕੀ ਕੁਛ ਕਵਰ ਕੀਤਾ ਜਾਂਦਾ ਉਹ ਤੁਹਾਨੂੰ ਪ੍ਰੋਪਰਲੀ ਸਮਝਾਉਣਗੇ। ਜੋ ਕੁਛ ਵੀ ਤੁਹਾਡੇ ਲਈ ਬੈਨੀਫਿਸ਼ੀਅਲ ਹੋਊਗਾ ਉਹੀ ਤੁਸੀਂ ਆਪਣੀ ਪਾਲਿਸੀ ਦੇ ਵਿੱਚ ਐਡ ਆਨ ਕਰਵਾ ਸਕਦੇ ਹੋ। ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਹੁਣ ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਾਂ ਤੁਸੀਂ ਆਪਣੇ ਘਰ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਤੁਹਾਡੀ ਆਟੋ ਇੰਸ਼ੋਰੈਂਸ ਘਰ ਦੀ, ਤੁਹਾਡੇ ਬਿਜ਼ਨਸ, ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਪ੍ਰਾਈਸਿਸ ਦਿਵਾਉਣਗੇ ਬੈਸਟ ਕਵਰੇਜਿਸ ਦੇ ਨਾਲ। ਤਾਂ ਮਨੂ ਸ਼ਰਮਾ ਜੀ ਦਾ ਨੰਬਰ ਨੋਟ ਕਰ ਲਓ, 2899952592 2899952 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਗਲੇ ਕਾਲਰ 0786 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਅਸੀਂ ਐਕਚੁਅਲੀ ਰੇਡੀਓ ਪ੍ਰੋਗਰਾਮ ਤੇ ਫੋਨ ਲਗਾਇਆ, ਤੁਸੀਂ ਪਲੀਜ਼ ਗਾਣਾ ਪਲੇ ਕਰ ਸਕਦੇ ਹੋ? ਮੈਂ ਫਸਟ ਟਾਈਮ ਕਾਲ ਲਗਾਈ ਹੈ।
0: ਓ ਅੱਛਾ, ਵੈਲਕਮ। ਪਹਿਲਾਂ ਤਾਂ ਤੁਹਾਡਾ ਪ੍ਰੋਗਰਾਮ ਚ ਕੀ ਨਾਮ ਹੈ ਤੁਹਾਡਾ?
1: ਥੈਂਕ ਯੂ ਸੋ ਮਚ। ਮੇਰਾ ਨਾਮ ਹੈ ਵਨੀਤਾ।
0: ਵਨੀਤਾ, ਓਕੇ। ਕਿਹੜਾ ਗਾਣਾ ਸੁਣਨਾ ਤੁਸੀਂ?
1: ਜ਼ਿੰਦਗੀ ਖੂਬਸੂਰਤ ਸੌਂਗ ਹੈ ਨਾ ਗੁਰਦਾਸ ਮਾਨ ਜੀ ਦਾ,
0: ਜ਼ਿੰਦਗੀ ਖੂਬਸੂਰਤ,
1: ਪਲੀਜ਼ ਪਲੇ ਕਰ ਸਕਦੇ ਹੋ?
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਵੇਲਾ ਹੋ ਗਿਆ, ਆਪਾਂ ਲਈਏ ਹੁਣ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਕਿਉਂਕਿ ਸਟੇਸ਼ਨ ਆਈ ਡੀ ਆਉਣ ਵਾਲੀ ਹੈ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਤੇ ਮੇਰੀਆਂ ਗੱਲਾਂ ਬਾਤਾਂ ਹਮੇਸ਼ਾ ਦੀ ਤਰ੍ਹਾਂ ਜਾਰੀ ਰਹਿਣਗੀਆਂ। ਅੱਜ ਤੁਸੀਂ, ਅੱਜ ਮੈਨੂੰ ਲੱਗਦਾ ਕਿ ਸਾਰੇ ਥੋੜੇ ਜਿਹੇ ਨਾ ਲੇਜ਼ੀ ਜਿਹੇ ਹੋਏ ਹੋਏ ਨੇ, ਅੱਜ ਥੋੜਾ ਸਨਾਟਾ ਜਿਹਾ ਜ਼ਿਆਦਾ ਨਜ਼ਰ ਆ ਰਿਹਾ, ਜਾਂ ਫਿਰ ਬਾਹਰ ਕਿਤੇ ਗਏ ਹੋਏ ਹੋ। ਅੱਜ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਅੱਜ ਤੁਸੀਂ ਆਪਣੀਆਂ ਗੱਡੀਆਂ ਘੁਮਾ ਘੁਮਾ ਕੇ ਜਾ ਰਹੇ ਹੋ, ਬਟ ਐਨੀਵੇਜ਼ ਜੇ ਤੁਸੀਂ ਕਿਤੇ ਔਨ ਦਾ ਵੇ ਹੋ ਤਾਂ ਇੱਕ ਚੱਕਰ 6685 ਟੋਮਕਨ ਰੋਡ ਦੇ ਉੱਪਰ ਜ਼ਰੂਰ ਲਗਾਇਓ, ਕਿਉਂਕਿ ਅਸੀਂ ਅੱਜ ਇੱਥੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਤੁਹਾਨੂੰ ਬਹੁਤ ਵਧੀਆ ਡੀਲਸ ਦਵਾ ਰਹੇ ਹਾਂ। ਫਰਨੀਚਰ ਦੇ ਵਿੱਚ ਸੁੱਖ ਜੀ ਲਾਈਨ 'ਤੇ ਜੁੜ ਗਏ ਨੇ ਅਤੇ ਆਪਾਂ ਫਟਾਫਟ ਸਟੇਸ਼ਨ ਆਈ ਡੀ ਤੋਂ ਪਹਿਲਾਂ ਕੁਇਕਲੀ ਇੱਕ ਹੋਰ ਡੀਲ ਲੈ ਲਈਏ। ਹਾਂਜੀ ਸੁੱਖ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦਾ। ਲੌਂਗ ਵੀਕਐਂਡ ਸਪੈਸ਼ਲ ਅੱਜ ਪ੍ਰਾਈਜ਼ ਮਿਲ ਰਹੀਆਂ ਫਰਨੀਚਰ ਦੇ ਉੱਪਰ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ 199, ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦਾ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ, ਡਿਸਕਾਊਂਟ ਤੇ ਤੋਹਫੇ ਮਿਲ ਰਹੇ ਨੇ ਇਸ ਲੌਂਗ ਵੀਕਐਂਡ ਦੇ ਉੱਪਰ। ਨਾਲ ਦੀ ਨਾਲ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦਾ। ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਗੱਡੀਆਂ ਘੁਮਾ ਲਓ, ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰ ਸਿਰਫ 199 ਦਿੱਤਾ ਜਾ ਰਿਹਾ। ਸੋ ਪਹੁੰਚੋ ਫਟਾਫਟ 6685 ਟੋਮਕਨ ਰੋਡ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਏਦਾਂ ਦੀਆਂ ਵਧੀਆ ਵਧੀਆ ਡੀਲਸ ਤੁਸੀਂ ਲੈਣੀਆਂ ਹੋਣ ਤਾਂ ਜ਼ਰੂਰ ਪਹੁੰਚੋ ਤੁਸੀਂ ਅੱਜ ਹੀ ਗ੍ਰੈਂਡ ਹੋਮ ਫਰਨੀਚਰ ਤੇ, ਕਿਉਂਕਿ ਅੱਜ 4 ਵਜੇ ਤੱਕ ਅਸੀਂ ਲਾਈਵ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਵੀ ਤੁਸੀਂ ਜਾ ਸਕਦੇ ਹੋ, ਸ਼ਾਮ ਤੱਕ ਇਹ ਤੁਹਾਡੇ ਲਈ ਓਪਨ ਨੇ ਤੇ ਨੰਬਰ 6472620000 ਤੇ ਤੁਸੀਂ ਕਾਲਸ ਵੀ ਕਰ ਸਕਦੇ ਹੋ, ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਲੋ ਫਿਰ ਛੋਟੀ ਜਿਹੀ ਕਮਰਸ਼ਲ ਬ੍ਰੇਕ ਲੈ ਕੇ ਜਲਦ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015.
1: This is AM 530 CHI.

0: ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਸਾਰੇ ਲਿਸਨਰ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ। ਰੱਬ ਮਿਹਰ ਬਣਾਈ ਰੱਖੇ ਜੀ, ਸਭ ਹੱਸਦੇ ਵਸਦੇ ਰਹਿਣ, ਤਰੱਕੀਆਂ ਕਰਨ। ਅੱਜ ਲੌਂਗ ਵੀਕਐਂਡ ਹੈ, ਤੁਸੀਂ ਸਾਰੇ ਲੌਂਗ ਵੀਕਐਂਡ ਦਾ ਔਰ ਸੰਡੇ ਦਾ ਇੰਜੋਏ ਕਰ ਰਹੇ ਹੋਵੋਗੇ, ਅਤੇ ਅਸੀਂ ਵੀ ਹਾਜ਼ਰ ਹਾਂ ਜੀ ਆਪਣਾ ਪ੍ਰੋਗਰਾਮ ਲੈ ਕੇ, ਜਿਸਦਾ ਨਾਮ ਹੈ ਤਾਰੇ ਸਿਤਾਰੇ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ ਜੀ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਤੁਹਾਡੇ ਸਿਤਾਰਿਆਂ ਬਾਰੇ, ਤੁਹਾਡੀ ਕਿਸਮਤ ਬਾਰੇ, ਤੁਹਾਡੇ ਗ੍ਰਹਿਾਂ ਬਾਰੇ, ਤੁਹਾਡੀ ਕੁੰਡਲੀ ਬਾਰੇ, ਤੁਹਾਡੇ ਫਿਊਚਰ ਬਾਰੇ। ਅਗਰ ਕੋਈ ਵੀ ਲਿਸਨਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਲਾਈਵ ਪ੍ਰੋਗਰਾਮ ਹੁੰਦਾ ਹੈ ਸਾਡਾ 7 ਵਜੇ ਤੋਂ ਲੈ ਕੇ 8 ਵਜੇ ਤੱਕ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਕਾਲ ਕਰਨ ਲਈ ਸਟੂਡੀਓ ਦਾ ਲਾਈਵ ਨੰਬਰ ਹੈ ਜੀ 905-673-33-37। ਅਗਰ ਕੋਈ ਵੀ ਲਿਸਨਰ ਆਪਣੇ ਫਿਊਚਰ ਬਾਰੇ ਕੁਛ ਵੀ ਜਾਣਨਾ ਚਾਹੁੰਦਾ ਹੈ, ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਪ੍ਰੋਪਰ ਦੱਸ ਕੇ ਆਪਣਾ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦਾ ਹੈ। ਅਗਰ ਤੁਹਾਨੂੰ ਆਪਣੀ ਡੇਟ ਆਫ ਬਰਥ, ਪਲੇਸ ਜਾਂ ਟਾਈਮ ਪ੍ਰੋਪਰ ਨਹੀਂ ਪਤਾ ਤਾਂ ਤੁਸੀਂ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਸਵਾਲ ਸਿਰਫ ਜੋਤਿਸ਼ ਨਾਲ ਰਿਲੇਟਿਡ ਹੋਣਾ ਚਾਹੀਦਾ ਹੈ। ਸਾਡੇ ਪ੍ਰੋਗਰਾਮ ਦਾ ਕੋਈ ਵੀ ਮਕਸਦ ਕਿਸੇ ਨੂੰ ਵਹਿਮ ਭਰਮ ਵਿੱਚ ਪਾਉਣਾ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਹੈ। ਅਸੀਂ ਸਿਰਫ ਤੁਹਾਨੂੰ ਗ੍ਰਹਿਾਂ ਅਨੁਸਾਰ ਜੋਤਿਸ਼ ਦੇ ਢੁੱਕਵੇਂ ਜਵਾਬ ਦੇਵਾਂਗੇ ਅਤੇ ਸਰਲ ਉਪਾਅ ਦੱਸਾਂਗੇ। ਕੋਈ ਵੀ ਲਿਸਨਰ ਆਪਣੀ ਜੋਬ, ਬਿਜ਼ਨਸ, ਸਿਹਤ ਨਾਲ ਰਿਲੇਟਿਡ ਸਵਾਲ ਪੁੱਛਣਾ ਚਾਹੁੰਦਾ ਹੈ, ਫਿਊਚਰ ਨਾਲ, ਲਿਕੁਇਡ ਮਨੀ ਨਾਲ ਰਿਲੇਟਿਡ ਸਵਾਲ ਪੁੱਛਣਾ ਚਾਹੁੰਦਾ ਹੈ, ਫਾਈਨਾਂਸ ਬਾਰੇ ਕੁਝ ਪੁੱਛਣਾ ਚਾਹੁੰਦਾ ਹੈ, ਘਰ ਖਰੀਦਣ ਜਾਂ ਵੇਚਣ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ, ਆਪਣੇ ਬੱਚਿਆਂ ਦੇ ਸਟੱਡੀ, ਫਿਊਚਰ ਜਾਂ ਕਰੀਅਰ ਨੂੰ ਲੈ ਕੇ ਮਨ ਵਿੱਚ ਕੋਈ ਚਿੰਤਾ ਹੈ, ਆਪਣੀ ਮੈਰਿਜ ਬਾਰੇ ਜਾਂ ਆਪਣੀ ਮੈਰਿਡ ਲਾਈਫ ਬਾਰੇ ਕੁਝ ਪੁੱਛਣਾ ਚਾਹੁੰਦਾ ਹੈ ਤਾਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਜੀ, 905-673-33-37, 905-673-33-37 'ਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਆਪਣੇ ਮਹਿਮਾਨ ਦੇ ਨਾਲ ਅਤੇ ਆਪਣੇ ਐਕਸਪਰਟ ਦੇ ਨਾਲ, ਜੋ ਤੁਹਾਡੇ ਜੋਤਿਸ਼ ਨਾਲ ਜੁੜੇ ਹੋਏ ਸਾਰੇ ਹੀ ਸਵਾਲਾਂ ਦੇ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰ ਜੀ, ਤੁਹਾਡਾ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਮੋਨਿਕਾ ਜੀ, ਔਰ ਜਿੰਨੇ ਵੀ ਮੇਰੇ ਲਿਸਨਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਭੰਡਾਰੀ ਜੀ, ਕਾਲਸ ਆਣੀਆਂ ਸ਼ੁਰੂ ਹੋ ਗਈਆਂ, ਆਪਾਂ ਕਾਲਸ ਲੈਣੇ ਜੀ
1: ਜੀ
0: ਜੀ 4402 ਤੁਸੀਂ ਔਨ 에ਅਰ ਹੋ, ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਸਵਾਲ।
2: 29 1988,
0: ਇੱਕ ਵਾਰ ਜੀ ਦੁਬਾਰਾ ਰਿਪੀਟ ਕਰਿਓ ਸ਼ੁਰੂ ਤੋਂ।
2: ਇਸ਼ਾਨ ਸਾਹਨੀ,
0: ਹਾਂਜੀ,
2: June 29, 1988,
0: ਠੀਕ ਹੈ ਜੀ, ਟਾਈਮ
2: 1988, 1988,
0: ਠੀਕ ਹੈ ਜੀ,
2: ਸਵੇਰ ਦੇ, ਦੁਪਹਿਰ ਦੇ 12:30,
0: 12:30 ਦੁਪਹਿਰ ਦੇ, ਐਂਡ ਬਰਥ ਪਲੇਸ ਵੀ ਦੱਸ ਦਿਓ ਜੀ ਆਪਣਾ।
2: ਲੁਧਿਆਣਾ, ਪੰਜਾਬ।
0: ਲੁਧਿਆਣਾ, ਪੰਜਾਬ, ਕੀ ਪੁੱਛਣਾ ਚਾਹੁੰਦੇ ਹੋ ਜੀ?
2: ਮੇਰੀ ਜੌਬ ਨਹੀਂ ਲੱਗ ਪਾ ਰਹੀ,
0: ਠੀਕ ਹੈ ਜੀ,
2: ਮੈਨੂੰ ਹੈਗਾ ਜੌਬ ਮੇਰੀ ਕਦ ਤੋਂ ਸ਼ੁਰੂ ਹੋਊਗੀ?
0: ਠੀਕ ਹੈ ਜੀ, ਠੀਕ ਹੈ ਜੀ, ਅਸੀਂ ਤੁਹਾਨੂੰ ਦੱਸਦੇ ਹਾਂ, ਤੁਸੀਂ ਓਨ 에ਅਰ ਤੁਸੀਂ ਆਪਣੇ ਸਵਾਲ ਦਾ ਜਵਾਬ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਭੰਡਾਰੀ ਜੀ,
1: ਜੀ ਬਿਲਕੁਲ ਵੀ ਜੌਬ ਨਾ ਲੱਗਣ ਦਾ ਕਾਰਨ ਹੈ ਕਿ ਕੇਤੂ ਸਪਤਮ ਭਾਵ ਦੇ ਵਿੱਚ ਹੈਗਾ ਤੇ ਸਪਤਮ ਭਾਵ ਸਾਡਾ ਦੈਨਿਕ ਰੋਜ਼ਗਾਰ ਦਾ ਹੈਗਾ, ਜਿਹੜਾ ਕਿ ਸਾਨੂੰ ਥੋੜਾ ਜਿਹਾ ਡਿਸਟਰਬ ਕਰਦਾ, ਤੇ ਛੱਡੇ ਭਾਵ ਦੇ ਵਿੱਚ ਬੈਠਾ ਹੋਇਆ ਬ੍ਰਹਿਸਪਤੀ ਕਹਿੰਦਾ ਵੀ ਵਿਹਲੇ ਬੈਠੇ ਬੰਦੇ ਨੂੰ ਖਵਾਉਂਦਾ ਹੈ, ਚਾਹੇ ਕਿਤੋਂ ਵੀ ਇੰਤਜ਼ਾਮ ਕਰਨਾ ਪਵੇ, ਪੈਸਿਆਂ ਦਾ ਇੰਤਜ਼ਾਮ ਕਰਕੇ ਰੋਜ਼ੀ ਰੋਟੀ ਦਾ ਇੰਤਜ਼ਾਮ 6ਵੇਂ ਭਾਵ ਦਾ ਬ੍ਰਹਿਸਪਤੀ ਕਰਵਾ ਹੀ ਦਿੰਦਾ ਹੈ। ਬੜਾ ਸਰਲ ਜਿਹਾ ਤੇ ਛੋਟਾ ਜਿਹਾ ਉਪਾਅ ਹੈ, 600 ਗ੍ਰਾਮ ਪੀਲੀ ਦਾਲ, 600 ਗ੍ਰਾਮ ਪੀਲੀ ਦਾਲ ਚਨੇ ਦੀ, ਛੋਲਿਆਂ ਦੀ ਦਾਲ ਜਿਹੜੀ ਆ ਉਹ 6 ਵੀਰਵਾਰ ਤੱਕ ਕਿਸੇ ਵੀ ਧਾਰਮਿਕ ਸਥਾਨ ਤੇ ਦਾਨ ਕਰਨ ਦੇ ਨਾਲ ਇਸੇ ਵਿੱਚ ਵਿੱਚ ਹੀ ਇਹਨਾਂ ਦੀ ਜੌਬ ਜਿਹੜੀ ਉਹ ਲੱਗ ਜਾਵੇਗੀ
0: ਜੀ। ਜੀ ਅਗਲੇ ਕਾਲਰ ਨੂੰ 3044 ਤੁਸੀਂ ਕਰ ਸਕਦੇ ਹੋ ਜੀ ਗੱਲ, ਦੱਸੋ ਆਪਣਾ ਸਵਾਲ। 3004 ਤੁਸੀਂ ਆਉਂਦੇ ਹੋ ਜੀ?
3: ਹੈਲੋ,
0: ਸਤਿ ਸ਼੍ਰੀ ਅਕਾਲ ਜੀ,
3: ਮੈਂ ਆਪਣੀ ਵਾਈਫ ਬਾਰੇ ਪਤਾ ਕਰਨਾ ਸੀ।
0: ਠੀਕ ਹੈ ਜੀ, ਉਹਨਾਂ ਦੀ ਡੇਟ ਆਫ ਬਰਥ ਦੱਸੋ।
3: 27 ਅਕਤੂਬਰ 1982,
0: 27 ਅਕਤੂਬਰ 1982, ਟਾਈਮ ਦੱਸੋ ਜੀ।
3: 27 ਹੈ ਨਾ, 27 ਹੈ,
0: ਇੱਕ ਵਾਰ ਦੁਬਾਰਾ ਰਿਪੀਟ ਕਰਿਓ ਜੀ।
3: 27 ਅਕਤੂਬਰ 1982,
0: ਜੀ ਹਾਂਜੀ, ਮੈਂ ਡੇਟ ਲਿਖ ਲਈ, ਤੁਸੀਂ ਟਾਈਮ ਦੱਸੋ ਜੀ ਬਰਥ ਦਾ।
3: ਟਾਈਮ 11:30 PM ਹੈ ਜੀ।
0: 11:30 PM
3: ਮਰੇਲਕੋਟਲਾ ਜੀ।
0: ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ?
3: ਇਹਨਾਂ ਦਾ ਸਿਹਤ ਬਾਰੇ ਪੁੱਛਣਾ ਸੀ ਵੀ, ਕੁਛ ਸਮੇਂ ਤੋਂ ਨਾ ਪਿੱਛੇ ਜੇ ਠੀਕ ਨਹੀਂ ਰਹਿ ਰਹੀ ਜੀ, ਕਾਫੀ ਵੀਕਨੈਸ ਜੀ ਆ ਗਈ, ਕੰਮ ਤੇ ਵੀ ਜਾਣ ਨੂੰ ਜੀ ਨਹੀਂ ਕਰਦਾ, ਫਿਊਚਰ ਚ ਕਿੱਦਾਂ ਦੀ ਸਿਹਤ ਰਹੇਗੀ ਤੇ ਕੰਮ ਕਾਰ ਕਰਦੇ ਰਹਿਣਗੇ?
0: ਠੀਕ ਹੈ ਜੀ, ਓਨੇਅਰ ਸਵਾਲ ਦਾ ਜਵਾਬ ਦੇ ਰਹੇ ਹਾਂ, ਸੁਣਦੇ ਰਹੋ ਜੀ।
1: ਜੀ ਚੰਦਰਮਾ ਅਸ਼ਟਮ ਭਾਵ ਦੇ ਵਿੱਚ ਪਰਮਾਨੈਂਟ ਕੁੰਡਲੀ ਦੇ ਵਿੱਚ ਬੈਠਾ ਹੈ, ਰੋਗ ਸਥਾਨ ਚ ਮੰਗਲ ਕੇਤੂ, ਤੇ ਕਾਲ ਸਰਪ ਦੋਸ਼, ਇਹ ਤਿੰਨ ਕਾਰਨ ਨੇ ਕਿ 42 ਤੋਂ 48 ਦੇ ਵਿੱਚ ਵਿੱਚ ਸਿਹਤ ਜਿਹੜੀ ਉਹ ਕਾਫੀ ਜਿਹੜੀ ਉਹ ਡਿਸਟਰਬ ਰਹਿ ਸਕਦੀ ਹੈ, ਮਾਨਸਿਕ ਸਟ੍ਰੈਸ ਵੀ ਵਧਿਆ ਰਹਿ ਸਕਦਾ ਹੈ ਤੇ ਨਾਲ ਦੀ ਨਾਲ ਸਿਹਤ ਵੱਲੋਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਰਹਿਣਗੀਆਂ। ਕਾਲ ਸਰਪ ਦੋਸ਼ ਦਾ ਨਿਵਾਰਨ ਜਿਹੜਾ ਹੈ ਸ਼ਿਵਲਿੰਗ ਦੇ ਉੱਪਰ ਚਾਂਦੀ ਦੇ ਨਾਗ ਨਾਗਿਨ ਦਾ ਜੋੜਾ ਮਹੀਨੇ ਦੇ ਵਿੱਚ ਇੱਕ ਵਾਰੀ ਚੜਾਇਆ ਜਾਵੇ ਤੇ ਨਾਲ ਦੀ ਨਾਲ ਹੀ ਚੰਦਰਮਾ ਦਾ ਉਪਾਏ ਚਾਂਦੀ ਦਾ ਚੌਰਸ ਟੁਕੜਾ ਜੇਬ ਚ ਰੱਖਿਆ ਜਾਵੇ ਜਾਂ ਪਰਸ ਦੇ ਵਿੱਚ ਰੱਖਿਆ ਜਾਵੇ ਤਾਂ ਸਿਹਤ ਵੀ ਠੀਕ ਰਹੇਗੀ ਤੇ ਅੱਗੇ ਜੋਬ ਵੀ ਕਰਦੇ ਰਹੇਗਾ।
0: ਜੀ ਰਮਨਦੀਪ ਸਿੰਘ ਜੀ ਆਉਣੇ ਰਹੋ ਜੀ, ਰਮਨਦੀਪ ਸਿੰਘ ਜੀ ਤੁਸੀਂ ਕਰ ਸਕਦੇ ਹੋ ਗੱਲ।
4: ਹਾਂਜੀ ਮੈਂ ਆਪਣੇ ਕੰਮ ਦਾ ਪੁੱਛਣਾ ਸੀ।
0: ਠੀਕ ਹੈ, ਆਪਣੀ ਡੇਟ ਆਫ ਬਰਥ ਦੱਸੋ।
4: 29 ਨਵੰਬਰ 1989
0: ਠੀਕ ਹੈ ਜੀ। ਟਾਈਮ
4: ਟਾਈਮ ਸ਼ਾਮ ਦਾ 7 ਵਜੇ ਦਾ
0: 7 ਵਜੇ ਸ਼ਾਮ ਨੂੰ। ਐਂਡ ਬਰਥ ਪਲੇਸ ਵੀ ਦੱਸ ਦਿਓ ਜੀ ਆਪਣਾ।
4: ਹੁਸ਼ਿਆਰਪੁਰ।
0: ਹੁਸ਼ਿਆਰਪੁਰ, ਕੰਮ ਦਾ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
4: ਕੰਮ ਲੱਗਦਾ ਨਹੀਂ ਪਿਆ, ਮਤਲਬ
0: ਮੀਨਸ ਤੁਸੀਂ ਆਪਣੀ ਜੋਬ ਬਾਰੇ ਪੁੱਛ ਰਹੇ ਹੋ ਕਿ ਤੁਹਾਨੂੰ ਕੋਈ ਜੋਬ ਜਾਂ ਪ੍ਰੋਪਰ ਕੰਮ ਨਹੀਂ ਮਿਲ ਰਿਹਾ?
4: ਹਾਂਜੀ ਹਾਂਜੀ।
0: ਠੀਕ ਹੈ ਜੀ, ਅਸੀਂ ਤੁਹਾਡੀ ਕੁੰਡਲੀ ਦੇ ਅਨੁਸਾਰ ਤੁਹਾਨੂੰ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ
1: ਜੀ। 4 ਪੀਲੇ ਨਿੰਬੂ ਜਿਹੜੇ ਕਾਗਜ਼ੀ ਆਪਣੇ ਇੰਡੀਅਨ ਨਿੰਬੂ ਹੁੰਦੇ ਨੇ
0: ਜੀ,
1: ਤੇ ਨਾਲ ਦੀ ਨਾਲ 4 ਪੀਲੇ ਰੰਗ ਦੇ ਕੇਲੇ
0: ਜੀ।
1: 4 ਦਿਨ ਲਗਾਤਾਰ ਕਿਸੇ ਵੀ ਮੰਦਿਰ ਗੁਰਦੁਆਰੇ ਜਿੱਥੇ ਤੁਹਾਡਾ ਦਿਲ ਕਰਦਾ ਧਾਰਮਿਕ ਸਥਾਨ ਦੇ ਉੱਤੇ ਚੜਾਉਣ ਦੇ ਨਾਲ ਜੋਬ ਲੱਗ ਜਾਵੇਗੀ। ਜਦੋਂ ਵੀ ਮੰਗਲ ਤੇ ਕੇਤੂ ਇਕੱਠੇ ਡਬਲ ਮੰਗਲ ਯੋਗ 7ਵੇਂ ਭਾਵ ਨੂੰ ਪੈਦਾ ਕਰਦੇ ਨੇ ਤੇ ਕਹਿੰਦੇ ਜੋਬ ਨਾਲੋਂ ਬਿਜ਼ਨਸ ਦੇ ਵਿੱਚ ਜ਼ਿਆਦਾ ਲਾਭ ਦਿੰਦੇ ਨੇ, ਪਰ ਬਿਜ਼ਨਸ ਜਿਹੜਾ ਹੈਗਾ ਉਹ ਹਜੇ ਤੁਹਾਡੇ ਸਹੀ ਸਮੇਂ ਨਹੀਂ ਆਇਆ। ਆਉਣ ਵਾਲੇ ਸਮੇਂ 'ਚ ਤੁਸੀਂ ਕੋਈ ਨਾ ਕੋਈ ਵਪਾਰ ਵੀ ਕਰੋਗੇ, ਫਿਲਹਾਲ ਇਹ ਉਪਾਅ ਕਰਨ ਨਾਲ ਜੋਬ ਲੱਗ ਜਾਵੇਗੀ
0: ਜੀ। ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਸਾਡੇ ਸਟੂਡੀਓ ਦਾ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-3337। ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਜੋਤਿਸ਼ ਨਾਲ ਰਿਲੇਟਿਡ ਹੈ, ਇਸ ਦੇ ਵਿੱਚ ਅਸੀਂ ਤੁਹਾਡੀ ਕੁੰਡਲੀ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਲਿਸਨਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਜੀ ਤੁਸੀਂ 905-673-3337 ਡਾਇਲ ਕਰਕੇ ਗੱਲ ਕਰ ਸਕਦੇ ਹੋ। ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਹੁੰਦਾ ਹੈ ਅਤੇ ਅਸੀਂ ਲਾਈਵ ਹੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ ਜੀ। ਰਣਜੀਤ ਸਿੰਘ ਜੀ ਓਨੇਰੋ।
5: ਹਾਂ ਸ੍ਰੀ ਅਕਾਲ ਜੀ, ਮੈਂ ਆਪਣੇ ਬੇਟੇ ਬਾਰੇ ਪੁੱਛਣਾ।
0: ਠੀਕ ਹੈ ਜੀ,
5: ਉਹਦਾ ਬਰਥ ਹੈ 2 ਅਕਤੂਬਰ 2016।
0: ਠੀਕ ਹੈ ਜੀ।
5: ਟਾਈਮ 5:14 ਬਰਨਾਲਾ ਪੰਜਾਬ।
0: 5:14 ਸਵੇਰ ਦੇ ਜਾਂ ਸ਼ਾਮ ਦੇ?
5: PM। ਵੀ ਇਹ ਅੱਗੇ ਬਿਜ਼ਨਸ ਕਰੂ ਜੋਬ ਕਰੂ ਕਿੱਦਾਂ ਦੀ ਜ਼ਿੰਦਗੀ ਰਹਿਣੀ ਹੈ?
0: ਠੀਕ ਹੈ ਜੀ, ਬਿਜ਼ਨਸ ਕਰੇਗਾ ਜਾਂ ਜੋਬ ਕਰੇਗਾ ਤੇ ਫਿਊਚਰ ਚ ਕਿਸ ਤਰ੍ਹਾਂ ਦੀ ਲਾਈਫ ਹੋਏਗੀ? ਠੀਕ ਹੈ ਜੀ।
5: ਨਾਮ ਬਿਨਪੰਤ ਸਿੰਘ।
0: ਠੀਕ ਹੈ ਜੀ ਜੀ। ਭੰਡਾਰੀ ਜੀ 2 ਅਕਤੂਬਰ 2016
1: ਜਿਹੜੀ ਵੀ ਚੀਜ਼ ਦੀ ਜਿੱਦ ਫੜੂਗਾ ਉਹਨੂੰ ਪੂਰਾ ਕਰੂਗਾ, ਚਾਹੇ ਉਹ ਨੈਗੇਟਿਵ ਹੋਵੇ ਤੇ ਚਾਹੇ ਉਹ ਪੋਜ਼ਿਟਿਵ ਹੋਵੇ। ਕਾਰਨ ਇਹ ਹੈਗਾ ਕਿ ਸੂਰਜ ਤੇ ਬ੍ਰਹਿਸਪਤੀ ਜਿਹੜੇ ਨੇ ਉਹ ਥੋੜਾ ਜਿਹਾ ਅਸ਼ਟਮ ਭਾਵ ਦੇ ਵਿੱਚ ਬੈਠ ਕੇ ਇਹ ਚੀਜ਼ ਕੇਅਰ ਮੰਗਦੇ ਨੇ ਆਪਣੇ ਪੇਰੈਂਟਸ ਦਾ, ਧਿਆਨ ਰੱਖਣ, ਪਿਆਰ ਦੇ ਨਾਲ ਰਹਿਣ, ਸਮੇਂ ਬਤੀਤ ਕਰਨ ਤੇ ਇਹਨੂੰ ਗਲਤ ਗਾਈਡੈਂਸ ਤੋਂ ਬਚਾਇਆ ਜਾਵੇ ਤੇ ਇਹ ਬੱਚਾ ਜੀਵਨ 'ਚ ਬਹੁਤ ਜ਼ਿਆਦਾ ਤਰੱਕੀ ਕਰੇਗਾ। ਲੇਕਿਨ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਕੇਤੂ ਲੱਗਣ ਵਾਲੇ ਓਵਰ ਜਿੱਦੀ ਹੋ ਜਾਂਦੇ ਨੇ ਤੇ ਜਦੋਂ ਉਹ ਕਿਸੇ ਚੀਜ਼ ਦੀ ਜਿੱਦ ਫੜਦੇ ਨੇ ਤੇ ਪਗਾਉਂਦੇ ਜ਼ਰੂਰ ਨੇ
0: ਜੀ। ਕੁਲਜੀਤ ਸਿੱਧੂ ਜੀ ਆਉਣੇ ਰਹੋ
6: ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
6: ਹਾਂਜੀ, ਮੇਰੀ ਡੇਟ ਆਫ ਬਰਥ ਹੈਗਾ 19 ਅਕਤੂਬਰ 1976।
0: ਠੀਕ ਹੈ ਜੀ।
6: ਤੇ 9:30 ਦਾ ਸਵੇਰ ਦਾ ਹੈਗਾ ਜੀ।
0: ਠੀਕ ਹੈ ਜੀ, ਬਰਥ ਪਲੇਸ ਵੀ ਦੱਸ ਦੋ ਜੀ।
6: ਹਾਂਜੀ,
0: ਜਨਮ ਸਥਾਨ ਕੀ ਹੈ ਜੀ ਤੁਹਾਡਾ?
6: ਲੁਧਿਆਣਾ ਜੀ।
0: ਠੀਕ ਹੈ, ਕੀ ਪੁੱਛਣਾ ਜੀ ਤੁਸੀਂ ਆਪਣੇ ਬਾਰੇ?
6: ਹਾਂਜੀ, ਇੱਕ ਤਾਂ ਪੁੱਛਣਾ ਵੀ ਮੈਰਿਜ ਲਾਈਫ ਮੇਰੀ ਕਿੱਦਾਂ ਰਹੂਗੀ ਤੇ ਦੂਜਾ ਪੁੱਛਣਾ ਜੀ ਆਪਣੇ ਸਿਹਤ ਬਾਰੇ, ਮੇਰੀ ਸਿਹਤ ਕਿੱਦਾਂ ਰਹੂਗੀ?
0: ਠੀਕ ਹੈ ਜੀ, ਅਸੀਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਸੁਣਦੇ ਰਹੋ ਰੇਡੀਓ ਤੇ
1: ਜੀ। ਮੰਗਲ ਤੇ ਸ਼ੁਕਰ ਤੇ ਰਾਹੂ ਦੇ ਇੱਕ ਕੰਬੀਨੇਸ਼ਨ 12ਵੇਂ ਭਾਵ ਦੇ ਵਿੱਚ ਕਹਿੰਦੇ ਨੇ ਐਡਜਸਟਮੈਂਟ ਚੱਲਦੀ ਰਵੇ ਤਾਂ ਸਾਰੀ ਉਮਰ ਚੱਲਦੀ ਰਵੇ, ਅੜ ਗਈ ਕੁੰਡੀ ਤੇ ਬਹੁਤ ਹੀ ਕੰਮ ਖਰਾਬ ਕਰਦੀ ਹੈ। ਇਸ ਕਰਕੇ ਆਪਣੀ ਮੈਰਿਡ ਲਾਈਫ ਨੂੰ ਆਪ ਹੀ ਸਾਂਭਣਾ ਚੰਦਰ ਬ੍ਰਹਿਸਪਤੀ ਜਦੋਂ ਵੀ ਸੱਤਵੇਂ ਭਾਵ ਚ ਆਉਂਦੇ ਨੇ ਇੱਕ ਪਾਸੇ ਤੇ ਗਜ ਕੇਸਰੀ ਯੋਗ ਬਣਾਉਂਦੇ ਨੇ, ਦੂਸਰੇ ਪਾਸੇ ਮੈਰਿਡ ਲਾਈਫ ਨੂੰ ਡਿਸਟਰਬ ਵੀ ਕਰਦੇ ਨੇ। ਕਾਲ ਸਰਪ ਦੋਸ਼ ਦਾ ਸਮੇਂ ਤਾਂ ਨਿਕਲ ਗਿਆ ਪਰ ਫਿਰ ਵੀ ਜੀਵਨ ਦੇ ਵਿੱਚ ਇਸ ਦੇ ਕਾਰਨ ਸੰਘਰਸ਼ ਵੀ ਬਣੇ ਰਹੇ ਨੇ। ਥੋੜਾ ਜਿਹਾ ਆਪਣੇ ਆਪ ਨੂੰ ਬਦਲੋ, ਜਿਸ ਤਰ੍ਹਾਂ ਦਾ ਪਹਿਲਾ ਸੁਭਾਅ ਸੀ ਉਸ ਤਰ੍ਹਾਂ ਦਾ ਸੁਭਾਅ ਰਹੂਗਾ ਤਾਂ ਮੈਰਿਡ ਲਾਈਫ ਦੇ ਵਿੱਚ ਪਰੇਸ਼ਾਨੀਆਂ ਬਣੀਆਂ ਹੀ ਰਹਿਣਗੀਆਂ। ਥੋੜੇ ਜਿਹੇ ਜਿੱਦ ਵੀ ਛੱਡੋ ਤੇ ਥੋੜਾ ਜਿਹਾ ਕੰਪਰੋਮਾਈਜ਼, ਕੰਪਰੋਮਾਈਜ਼ ਦਾ ਮਤਲਬ ਝੁਕਣਾ ਨਹੀਂ ਹੁੰਦਾ, ਐਡਜਸਟਮੈਂਟ ਇਹੋ ਜਿਹੀ ਕਿ ਦੋਨਾਂ ਦੇ ਵਿੱਚ ਕਿਸੇ ਨੂੰ ਵੀ ਝੁਕਣਾ ਨਾ ਪਵੇ ਤਾਂ ਮੈਰਿਡ ਲਾਈਫ ਠੀਕ ਰਹੇਗੀ, ਅਨਾਥਾ ਇਹ ਪ੍ਰੋਬਲਮ ਬਹੁਤ ਵੱਧ ਸਕਦੀ।
0: ਸਿਹਤ ਦਾ ਵੀ ਦੱਸ ਦੋ ਇਹਨਾਂ ਦਾ।
1: ਸਿਹਤ ਨੂੰ ਲੈ ਕੇ ਜਿਹੜਾ ਇਸ ਟਾਈਮ ਕੁੰਡਲੀ ਦੇ ਵਿੱਚ ਕੋਈ ਇੰਨਾ ਬੁਰਾ ਗ੍ਰਹਿ ਨਹੀਂ ਹੈਗਾ, ਹਾਂ ਆਪਣਾ ਜੋ ਉਮਰ ਦੇ ਹਿਸਾਬ ਦੇ ਨਾਲ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਆਪਣੇ ਜੋ ਵੀ ਟ੍ਰੀਟਮੈਂਟ ਨੇ ਉਹ ਕਰਦੇ ਰਹਿਣਾ ਚਾਹੀਦਾ ਹੈ। ਛੋਟੀਆਂ ਮੋਟੀਆਂ ਪਰੇਸ਼ਾਨੀਆਂ ਤੋਂ ਬਿਨਾਂ ਕੋਈ ਹਜੇ ਮੇਜਰ ਪਰੇਸ਼ਾਨੀ ਨਜ਼ਰ ਨਹੀਂ ਆਉਂਦੀ।
0: ਜੀ 1865 1865 ਹੋ ਨੇਰ ਤੁਸੀਂ।
7: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
7: ਮੈਂ ਬੱਚੇ ਬਾਰੇ ਪੁੱਛਣਾ, 21 ਅਕਤੂਬਰ
0: ਹਾਂਜੀ
7: 2000 2000 ਬਰਥ ਹੈ ਤੇ ਉਹਦਾ ਟਾਈਮ ਤਾਂ ਨਹੀਂ ਪਤਾ, ਲੁਧਿਆਣੇ ਤੇ ਉਹਦਾ ਨਾਂ ਰੁਪਿੰਦਰ ਹੈ।
0: ਠੀਕ ਹੈ ਜੀ, ਕੀ ਪੁੱਛਣਾ ਇਹਨਾਂ ਬਾਰੇ?
7: ਉਹਦੇ ਜੋਬ ਬਾਰੇ, ਨੌਕਰੀ ਬਾਰੇ।
0: ਠੀਕ ਹੈ ਜੀ, ਜੋਬ ਔਰ ਨੌਕਰੀ ਲੱਗ ਨਹੀਂ ਰਹੀ ਜਾਂ ਵੈਸੇ ਹੀ ਪੁੱਛ ਰਹੇ ਹੋ ਤੁਸੀਂ?
7: ਇੰਡੀਆ ਇੰਡੀਆ ਚ ਉਹਦੇ ਪੇਪਰ ਭਰੇ ਵੀ ਵੀ ਮਿਲ ਸਕਦੀ ਹੈ ਕਿ ਨਹੀਂ?
0: ਠੀਕ ਹੈ ਜੀ, ਅਸੀਂ ਦੱਸ ਦਿੰਨੇ ਆ ਜੀ, ਸੁਣਦੇ ਰਹੋ ਰੇਡੀਓ ਦੇ ਪ੍ਰੋਗਰਾਮ ਨੂੰ ਜੀ। ਪੰਡਾਰ ਜੀ,
1: ਕੁੰਡਲੀ ਕਹਿੰਦੀ ਹੈ ਕਿ ਅਗਰ ਅਸੀਂ ਸਰਕਾਰੀ ਜੋਬ ਦੀ ਤਿਆਰੀ ਦੇ ਵਿੱਚ ਹੈਗੇ ਆ ਤਾਂ ਗ੍ਰਹਿ ਥੋੜੇ ਜਿਹੇ ਕਮਜ਼ੋਰ ਹੈਗੇ ਆ, ਫੇਰ ਵੀ ਤੁਸੀਂ ਇੱਕ ਉਪਾਅ ਕਰਕੇ ਲਗਾਤਾਰ 11 ਬੀਜ ਲਾਲ ਮਿਰਚਾਂ ਦੇ, ਗੁਲਾਬ ਦੀਆਂ ਪੱਤੀਆਂ 11 ਪੀਸ, ਥੋੜੀ ਜਿਹੀ ਚੀਨੀ ਤੇ ਰੂਹ ਅਫਜ਼ੇ ਵਾਲਾ ਰੰਗ ਜਾਂ ਰੂਹ ਅਫਜ਼ਾ, ਚੀਨੀ ਨਹੀਂ ਪਾਉਣੀ ਤੇ ਰੂਹ ਅਫਜ਼ਾ ਵੀ ਪਾ ਸਕਦੇ ਆ। 11 ਦਿਨ ਲਗਾਤਾਰ ਸੂਰਜ ਨੂੰ ਜਲ ਚੜਾਣ ਦੇਣ ਦੇ ਨਾਲ ਸੂਰਜ ਉੱਚਦਾ ਹੋ ਜਾਵੇਗਾ ਤੇ ਇਸਦੀ ਮਨਮਰਜ਼ੀ ਦੀ ਜੋਬ ਜਿਹੜੀ ਉਹ ਮਿਲ ਜਾਵੇਗੀ।
0: ਜੀ ਸੁਖਦੀਪ ਸਿੰਘ ਜੀ ਔਨ ਏਅਰ ਹੋ, ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ?
8: ਮੈਂ ਜੀ ਆਪਣਾ ਹੀ ਪੁੱਛਣਾ ਸੀਗਾ, ਮੇਰੀ ਜਨਮ ਤਰੀਕ ਹੈ 26/8/1991।
0: 26/8/1991 ਟਾਈਮ ਦੱਸੋ ਜੀ।
8: ਲੁਧਿਆਣੇ ਦਾ ਬਰਥ ਹੈ, ਨਾਮ ਟਾਈਮ ਨਹੀਂ ਪਤਾ ਹੈਗਾ ਡਾਇਰੈਕਟ।
0: ਟਾਈਮ ਥੋੜਾ ਐਸਟੀਮੇਟ ਸਵੇਰੇ ਦੁਪਹਿਰੇ ਸ਼ਾਮ
8: ਮਾਰਨਿੰਗ ਰਹੀ 6:30 ਦਾ।
0: 6:30 ਦੇ ਕਰੀਬ ਕਰੀਬ।
8: ਹਾਂਜੀ, ਮੈਂ ਪੁੱਛਣਾ ਸੀਗਾ ਜੀ ਵੀ ਜੋਬ ਕਰੂੰ ਜਾਂ ਕੋਈ ਬਿਜ਼ਨਸ ਕਰੂੰਗਾ ਕਿਉਂਕਿ ਹਜੇ ਤਾਂ ਕੰਮ ਡਾਮਾਡੋਲ ਹੀ ਆ।
0: ਠੀਕ ਹੈ ਜੀ, ਅਸੀਂ ਸਵਾਲ ਦਾ ਜਵਾਬ ਦਿੰਨੇ ਆ, ਸੁਣਦੇ ਰਹੋ ਪ੍ਰੋਗਰਾਮ ਨੂੰ। ਜੀ
1: ਜੀ ਆਹ ਵਾਲਾ ਸਾਲ ਕੰਮ ਵਾਕਈ ਡਾਵਾਡੋਲ ਆ ਕਿਉਂਕਿ ਰਾਹੀ ਸਪਤਮ ਭਾਵ ਦੇ ਵਿੱਚ ਚੱਲ ਰਿਹਾ। ਨਾਰੀਅਲ ਸਿੱਕੇ ਦਾ ਦਾਨ ਕਰਨਾ ਜਿਹੜਾ ਲਲੇਰ ਹਵਨ ਚ ਪੈਂਦਾ ਹੈ ਉਸਦਾ ਲਗਾਤਾਰ ਹਰ ਹਫਤੇ 4 ਹਫਤੇ ਮੰਦਰ ਦੇ ਵਿੱਚ ਦੇਣ ਨਾਲ, ਖਾਸ ਕਰਕੇ ਉਸ ਮੰਦਰ ਦੇ ਵਿੱਚ ਜਿੱਥੇ ਹਵਨ ਹੁੰਦਾ ਹੋਵੇ, ਤਾਂ ਤੁਹਾਡਾ ਕੰਮ ਜਿਹੜਾ ਹੈ ਉਹ ਠੀਕ ਹੋ ਸਕਦਾ ਹੈ। ਬਿਜ਼ਨਸ ਵੱਲੋਂ ਅਗਲਾ ਸਾਲ ਜਿਹੜਾ ਹੈ ਤੁਹਾਡਾ 36ਵੇਂ ਸਾਲ ਚ ਭਾਗੀ ਉਹਦੇ ਹੋਣ ਦਾ ਸਮੇਂ ਹੈ, ਪਰ ਕਦੀ ਵੀ ਨਵਾਂ ਲੋਹਾ ਤੇ ਨਵੇਂ ਚਮੜੇ ਦਾ ਬਿਜ਼ਨਸ ਨਹੀਂ ਕਰਨਾ। ਯੂਜ਼ ਚੀਜ਼ਾਂ ਦੀ ਸੇਲ ਪਰਚੇਜ਼ ਦਾ ਕੰਮ ਕੀਤਾ ਜਾਵੇ ਤਾਂ ਤੁਹਾਨੂੰ ਜ਼ਿਆਦਾ ਸਫਲਤਾ ਮਿਲਦੀ ਹੋਈ ਨਜ਼ਰ ਆਉਂਦੀ ਹੈ ਤੇ ਡਾਵਾਡੋਲ ਕੰਮ ਜਿਹੜਾ ਇਸੇ ਸਾਲ ਤੱਕ ਰਹੇਗਾ ਜਦ ਤੱਕ 36ਵਾਂ ਸਟਾਰਟ ਨਹੀਂ ਹੋ ਜਾਂਦਾ।
0: ਜੀ 0586 0586 ਪੁੱਛੋ ਜੀ ਆਪਣਾ ਸਵਾਲ। ਜੀ 0586 ਜੀ ਬੋਲੋ ਜੀ।
9: ਹੈਲੋ
0: ਜੀ, ਹੈਲੋ
9: ਹਾਂਜੀ ਹਾਂਜੀ, ਮੇਰਾ ਨਾਮ ਫਸਟ ਐਮ ਲੈਟਰ ਫਸਟ ਲੈਟਰ ਐਮ, ਡੇਟ ਆਫ ਬਰਥ 28 January 1982।
0: ਠੀਕ ਹੈ ਜੀ।
9: ਪਲੇਸ ਆਫ ਬਰਥ, ਪਲੇਸ ਆਫ ਬਰਥ ਹੁਸ਼ਿਆਰਪੁਰ।
0: ਠੀਕ ਹੈ।
9: ਟਾਈਮ ਹੈਗਾ ਅਰਾਊਂਡ 4:45-5:45
0: 4:45 AM ਔਰ PM?
9: AM
0: AM ਕੀ ਪੁੱਛਣਾ ਜੀ ਤੁਸੀਂ?
9: ਮੈਂ ਆਪਣੇ ਹੈਲਥ ਬਾਰੇ ਪੁੱਛਣਾ ਸੀ ਤੇ ਕੰਮ ਕਾਰ ਬਾਰੇ ਪੁੱਛਣਾ ਸੀਗਾ ਨਾ।
0: ਹੈਲਥ ਐਂਡ ਕੰਮ ਕਾਰ, ਠੀਕ ਹੈ ਜੀ।
9: ਤੇ ਇੱਕ ਮੇਰਾ ਬੇਟੇ ਦਾ ਨਾਮ ਸਟਾਰਟਸ ਵਿਦ ਪੀ, 5 May 2014।
0: ਠੀਕ ਹੈ।
9: ਟਾਈਮ ਹੈਗਾ ਅਰਾਊਂਡ 5-6 PM।
0: ਓਕੇ, ਬਰਥ ਪਲੇਸ?
9: ਉਹਦੇ ਫਿਊਚਰ ਬਾਰੇ ਪੁੱਛਣਾ ਸੀ, ਬਰਥ ਪਲੇਸ ਬ੍ਰੈਂਪਟਨ ਕੈਨੇਡਾ।
0: ਠੀਕ ਹੈ ਜੀ, ਸਾਰੇ ਸਵਾਲਾਂ ਦੇ ਜਵਾਬ ਦਿੰਨੇ ਆ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
9: ਥੈਂਕ ਯੂ
1: ਜੀ।
0: ਜੀ ਭੰਡਾਰੀ ਜੀ,
1: ਰਾਹੂ ਅਸ਼ਟਮ ਭਾਵ ਚ ਹੋਵੇ ਉਸਦੀ ਕੋਈ ਵੀ ਬਿਮਾਰੀ ਪਕੜੀ ਨਹੀਂ ਜਾਂਦੀ
0: ਜੀ,
1: ਕੋਈ ਨਾ ਕੋਈ ਰੋਗ ਜਿਹੜਾ ਮਹਿਸੂਸ ਹੁੰਦਾ ਰਹਿੰਦਾ ਹੈ ਪਰ ਉਸਦਾ ਐਕਚੁਅਲ ਚ ਨਹੀਂ ਪਤਾ ਲੱਗਦਾ ਕਿ ਮੇਰੀ ਸਿਹਤ ਨੂੰ ਪਰੇਸ਼ਾਨੀ ਕੀ ਹੈ, ਮੈਂ ਕਿਹੜੀ ਚੀਜ਼ ਦਾ ਸਹੀ ਟ੍ਰੀਟਮੈਂਟ ਕਰਾਉਣਾ, ਜਿੱਦਾਂ ਬੀਪੀ ਦਾ ਹਾਈ ਹੋ ਜਾਣਾ ਜਾਂ ਬੀਪੀ ਹਾਈ ਹੋਣ ਦਾ ਕਾਰਨ ਹੀ ਆਪਣਾ ਹੈਲਥ ਕੌਂਸ਼ੀਅਸ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹ ਸਹੀ ਰਾਏ ਨਾ ਮਿਲਣਾ, ਤੇ ਇਹ ਕੁੰਡਲੀ ਦੇ ਵਿੱਚ ਯੋਗ ਹੈਗਾ ਕਾਰੋਬਾਰ ਨੂੰ ਲੈ ਕੇ ਵੀ ਠੀਕ ਰਹੇਗਾ। ਜਿਹੜਾ ਇਹਨਾਂ ਨੇ ਕੁਐਸਚਨ ਆਪਣੇ ਬੱਚੇ ਨੂੰ ਲੈ ਕੇ ਕੀਤਾ ਹੈ ਉਸਦੇ ਮੁਤਾਬਕ ਉਸਦੇ ਚੌਥੇ ਰਾਹੂ ਚੱਲ ਰਿਹਾ ਜਿਹੜਾ ਕਿ ਬੱਚੇ ਨੂੰ ਜੀਵਨ ਦੇ ਵਿੱਚ ਪਹਿਲਾਂ ਸਲੋ ਤੇ ਜਦੋਂ ਸਟੈਂਡ ਹੋਣ ਦੀ ਉਮਰ ਹੋਣੀ ਹੈ ਤੇ ਫਿਰ ਬਹੁਤ ਉੱਪਰਲੇ ਲੈਵਲ ਤੱਕ ਬੰਦੇ ਨੂੰ ਧੱਕਾ ਦਿੰਦਾ ਹੈ। ਗ੍ਰਹਿ ਇਸ ਤਰ੍ਹਾਂ ਦਾ ਗ੍ਰਹਿ ਹੈ, ਤਰੱਕੀ ਮਿਲਦੀ ਹੈ, ਕੰਮ ਬਹੁਤ ਵਧੀਆ ਹੁੰਦਾ ਹੈ, ਪਰ ਜਿਹੜੀ ਲਾਈਫ ਦੇ ਪਹਿਲੇ ਕੁਛ ਸਾਲ ਹੁੰਦੇ ਨੇ ਉਹ ਸਲੋ ਰੱਖਦਾ
0: ਜੀ। ਉਹਨਾਂ ਨੇ ਆਪਣੇ ਕੰਮ ਕਾਰ ਬਾਰੇ ਵੀ ਪੁੱਛਿਆ ਸੀ ਹੈਲਥ ਦੇ ਨਾਲ ਨਾਲ, ਉਹ ਵੀ ਦੱਸ ਦੋ ਉਹਨਾਂ ਨੂੰ।
1: ਕੰਮਕਾਰ ਦੇ ਮਾਮਲੇ ਦੇ ਵਿੱਚ ਇਸ ਟਾਈਮ ਕੁੰਡਲੀ ਦੇ ਵਿੱਚ ਰਾਹੂ ਲਗਨ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਕਿ ਸਟ੍ਰੈਸ ਪੈਦਾ ਕਰ ਰਿਹਾ ਹੈ ਕਿ ਪਤਾ ਨਹੀਂ ਕੀ ਬਣਨਾ ਹੈ, ਪਰ ਸਾਰਾ ਕੁਛ ਚੱਲਦਾ ਰਹਿਣਾ ਹੈ। ਅਗਲੇ ਸਾਲ ਦੇ ਵਿੱਚ ਬ੍ਰਹਿਸਪਤੀ ਲਗਨ ਦੇ ਵਿੱਚ ਆ ਜਾਊਗਾ ਤੇ ਰਿਲੈਕਸ ਕਰ ਦੂਗਾ, ਲਾਈਫ 'ਚ ਸਟ੍ਰੈਸ ਕੱਢ ਦੂਗਾ।
0: ਠੀਕ ਹੈ ਜੀ। 7256 ਓਨ ਏਅਰ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਪ੍ਰਸ਼ਨ ਕਾਲ ਦੇ ਹਿਸਾਬ ਨਾਲ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਕਹਿੰਦੇ ਨੇ ਸਿਹਤ ਖਰਾਬ ਹੈਗੀ ਆ ਸਟ੍ਰੈਸ ਦੇ ਕਾਰਨ, ਸਟ੍ਰੈਸ ਘਟਾਓ। 12ਵੇਂ ਭਾਵ ਚ ਬੈਠਾ ਹੋਇਆ ਮੰਗਲ ਤੇ ਬੁੱਧ ਜਿਹੜਾ ਕਿ ਗੋਚਰ ਦੇ ਵਿੱਚ ਚੱਲ ਰਿਹਾ ਹੈ, ਤੇ ਲਗਨ ਦੇ ਵਿੱਚ ਬੈਠਾ ਹੋਇਆ ਮੰਗਲ ਤੇ ਬੁੱਧ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਿਹਾ ਹੈ ਕਿ ਕਈ ਵਾਰੀ ਤਾਂ ਛੋਟੀ ਜਿਹੀ ਬਿਮਾਰੀ ਵੱਡੀ ਮਹਿਸੂਸ ਹੋਣ ਲੱਗ ਜਾਂਦੀ ਹੈ, ਕਦੀ ਘਰ ਦੀ ਛੋਟੀ ਜਿਹੀ ਗੱਲ ਜਿਹੜੀ ਹੈ ਇਮੋਸ਼ਨਲ ਜਿਹੜੀ ਹੈ ਉਹ ਸਾਨੂੰ ਡਿਸਟਰਬ ਕਰ ਜਾਂਦੀ ਹੈ, ਅਸੀਂ ਇਮੋਸ਼ਨਲ ਬਹੁਤ ਹੀ ਸਿੱਕ ਹੋ ਜਾਂਦੇ ਹਾਂ। ਤੇ ਜਿਹੜਾ ਤੁਸੀਂ ਪੁੱਛਿਆ ਕਿ ਸਾਡੇ ਘਰ ਦੇ ਵਿੱਚ ਕੁਛ ਡਿਸਟਰਬੈਂਸ ਚੱਲ ਰਹੀ ਹੈ, ਉਸਦਾ ਕਾਰਨ ਜਿਹੜਾ ਹੈ ਉਹ ਇਸ ਟਾਈਮ ਸੈਪਰੇਸ਼ਨ ਦਾ ਯੋਗ ਸੀਗਾ, ਘਰ ਤੋਂ ਅਲੱਗ ਰਹਿਣ ਦਾ, ਕਿਉਂਕਿ ਮਿਥੁਨ ਲਗਨ ਵਾਲਿਆਂ ਦੇ ਜਾਂ ਮਿਥੁਨ ਰਾਸ਼ੀ ਵਾਲਿਆਂ ਦਾ ਆਹ ਟਾਈਮ ਘਰ ਦੇ ਵਿੱਚ ਥੋੜਾ ਟਾਈਮ ਅਲੱਗ ਰਹਿਣ ਦਾ ਸੀ। ਸ਼ਾਂਤੀ ਦੇ ਨਾਲ ਇਹ ਸਮੇਂ ਕੱਟੋ, ਲਗਭਗ 4 ਮਹੀਨੇ ਹੋ, ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ, ਸਿਹਤ ਵੀ ਠੀਕ ਹੋ ਜਾਵੇਗੀ ਤੇ ਘਰ ਦੇ ਵਿੱਚ ਸਾਰਾ ਕੁਛ ਠੀਕ ਹੋਵੇਗਾ
0: ਜੀ। ਸ਼ਰਨਜੀਤ ਸਿੰਘ ਜੀ ਆਉਣੇ ਆ ਜੀ, ਸ਼ਰਨਜੀਤ ਸਿੰਘ ਜੀ ਪੁੱਛ ਸਕਦੇ ਹੋ ਆਪਣਾ ਸਵਾਲ, ਜੁੜ ਗਿਆ ਤੁਸੀਂ ਪ੍ਰੋਗਰਾਮ ਚ। ਸਤਿ ਸ਼੍ਰੀ ਅਕਾਲ ਜੀ ਜੀ, ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
10: ਮੇਰਾ ਨਾਮ ਸ਼ਰਨਜੀਤ ਸਿੰਘ ਹੈ ਜੀ, ਮੇਰੀ 13/2/1980 ਡੇਟ ਆਫ ਬਰਥ ਹੈ।
0: 13/2/1980, ਠੀਕ ਹੈ ਜੀ। ਟਾਈਮ ਦੱਸੋ।
10: ਟਾਈਮ ਸਵੇਰੇ 4:30 ਦਾ ਜੀ।
0: 4:30 ਸਵੇਰੇ, ਕਿਹੜੀ ਜਗ੍ਹਾ ਦਾ ਜਨਮ ਹੈ ਜੀ?
10: ਮੇਰਾ ਇੰਡੀਆ ਤੋਂ ਆ ਜੀ, ਮੇਰੇ ਪਿੰਡ ਦਾ ਗੁਰਦਾਸਪੁਰ ਦਾ ਜਨਮ ਹੈ।
0: ਗੁਰਦਾਸਪੁਰ, ਠੀਕ ਹੈ।
10: ਕੀ ਪਿੰਡ ਸ਼ਾਹਪੁਰ ਰਹਿੰਦੇ ਆ?
0: ਕੀ ਪੁੱਛਣਾ ਚਾਹੁੰਦੇ ਹੋ ਜੀ ਤੁਸੀਂ?
10: ਮੈਂ ਪੁੱਛਣਾ ਚਾਹੁੰਦਾ ਜੀ, ਮੈਂ ਮਿਹਨਤ ਬਹੁਤ ਕਰਦਾ ਜੀ ਆਪਣੇ ਪਰਿਵਾਰ ਵਾਸਤੇ, ਪਰ ਮੇਰੇ ਨਾ ਪਤਾ ਨੀ ਕੀ ਗੱਲ ਹੈ, ਮੇਰੇ ਜਿੱਦਾਂ ਕਰਮਾਂ ਚ ਸੋਖਾ ਨਹੀਂ ਜੀ।
0: ਠੀਕ ਹੈ ਜੀ, ਹੋਰ ਕੁਛ ਪੁੱਛਣਾ ਚਾਹੁੰਦੇ ਹੋ?
10: ਮੇਰੀ ਵਾਈਫ ਦੇ ਨਾਲ ਜਿੱਦਾਂ ਕਿ ਮੇਰੀ ਆਪਸ ਵਿੱਚ ਜਿੱਦਾਂ ਉਹ ਮੇਰੇ ਨਾਲ ਮਤਲਬ ਕਿ
1: ਨੁਕਸਾਨ ਕਰ ਜਾਂਦਾ, ਫਿਰ ਤਾਂ ਤੁਸੀਂ ਮਦਦ ਤਾਂ ਸਭ ਦੀ ਕਰਦੇ ਹੋ ਪਰ ਕਦਰ ਤੁਹਾਡੀ ਨਹੀਂ ਹੋਣੀ
0: ਜੀ।
1: ਕਰਮਾਂ ਦੇ ਵਿੱਚ ਲਿਖਿਆ ਹੋਇਆ ਹੈ ਬ੍ਰਹਿਸਪਤੀ ਰਾਹੂ ਮੰਗਲ ਦਾ ਐਸਾ ਯੋਗ ਕਿ ਜਿਹੜਾ ਵੀ ਬੰਦਾ ਤੁਹਾਡੇ ਕੋਲੋਂ ਫਾਇਦਾ ਚੱਕ ਲਵੇਗਾ, ਜਦੋਂ ਤੁਹਾਡੀ ਵਾਰੀ ਆਉਣੀ ਹੈ ਤੇ ਕਿਸੇ ਨੇ ਨਾਲ ਨਹੀਂ ਖੜਨਾ, ਤੇ ਕਰਮਾਂ ਦੇ ਵਿੱਚ ਬੈਠਾ ਹੋਇਆ ਸ਼ਨੀ ਤੁਹਾਨੂੰ ਮਿਹਨਤ ਵੀ ਜ਼ਿਆਦਾ ਕਰਾਉਂਦਾ ਤੇ ਸਭ ਲਈ ਸੋਚਣ ਲਈ ਮਜਬੂਰ ਵੀ ਕਰਦਾ, ਕਿਉਂਕਿ ਭਲਾ ਕਰਨਾ ਤੁਹਾਡੇ ਲਗਨ ਦੇ ਵਿੱਚ, ਕਿਉਂਕਿ ਬ੍ਰਹਿਸਪਤੀ ਦਾ ਲਗਨ ਹੈ ਤੇ ਬੈਠਾ ਹੋਇਆ ਚੰਦਰਮਾ ਇਮੋਸ਼ਨਲ ਮਾਇੰਡ ਹੁੰਦਾ ਹੈ। ਪਰ ਦੂਸਰੇ ਪਾਸੇ ਜਿਹੜਾ ਤੁਸੀਂ ਪੁੱਛਿਆ ਕਿ ਪਤਨੀ ਦੇ ਨਾਲ ਝਗੜਾ ਸ਼ੁਕਰ ਚੌਥੇ ਵਾਲਿਆਂ ਦੇ ਚੱਲਦਾ ਹੀ ਰਹਿੰਦਾ ਹੁੰਦਾ, ਪਰ ਬਹੁਤ ਇਹੋ ਜਿਹਾ ਵੀ ਨਹੀਂ ਹੈਗਾ ਕਿ ਅਲੱਗ ਹੋ ਜਾਣਾ ਜਾਂ ਕੋਈ ਪਰੇਸ਼ਾਨੀ ਖੜੀ ਹੋ ਜਾਣੀ। ਹਾਂ ਝਗੜਾ ਜਿਹੜਾ ਹੈਗਾ 1 ਸਾਲ 48 ਸਾਲ ਦੀ ਉਮਰ ਤੱਕ ਚੱਲਦਾ ਰਹੇਗਾ, ਉਸ ਤੋਂ ਬਾਅਦ ਬਹੁਤ ਹੀ ਸਮਾਂ ਚੇਂਜ ਹੋਣ ਵਾਲਾ ਹੈ ਪੋਜ਼ਿਟਿਵਲੀ।
0: ਜੀ ਅਸੀਂ ਆਪਣੇ ਲਿਸਨਰਸ ਨੂੰ ਫੇਰ ਦੱਸ ਦਿੰਦੇ ਹਾਂ ਜੀ, ਜਿਨ੍ਹਾਂ ਨੇ ਸਾਨੂੰ ਹੁਣੇ ਟਿਊਨ ਇਨ ਕੀਤਾ ਹੈ, ਸਾਡੇ ਸਟੂਡੀਓ ਦਾ ਲਾਈਵ ਨੰਬਰ ਹੈ ਜੀ 905-673-3337। ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹਾਜ਼ਰ ਹੁੰਦੇ ਹਾਂ, ਅਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਹੀ ਕਾਲ ਕਰ ਸਕਦੇ ਹੋ ਅਤੇ ਆਪਣੀ ਕਿਸਮਤ ਕੁੰਡਲੀ ਅਤੇ ਗ੍ਰਹਿਾਂ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-917-2346 647-917-2346 'ਤੇ ਕਾਲ ਕਰਕੇ ਇਸ ਪ੍ਰੋਗਰਾਮ ਤੋਂ ਬਾਅਦ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਪਰਸਨਲ ਮਿਲਣ ਵਾਸਤੇ। ਅਗਰ ਤੁਸੀਂ ਬ੍ਰੈਮਟਨ ਤੋਂ ਦੂਰ ਰਹਿੰਦੇ ਹੋ ਤਾਂ ਟੈਲੀਫੋਨਿਕ ਜਾਂ ਵੀਡੀਓ ਕਾਲਿੰਗ ਅਪਾਇੰਟਮੈਂਟ ਵੀ ਤੁਸੀਂ ਲੈ ਸਕਦੇ ਹੋ। ਜੀ ਕੁਲਜੀਤ ਸਿੱਧੂ ਜੀ ਓਨੇਅਰੋਂ
1: ਅਕਸ਼ਰ
0: ਦੱਸ ਦੋ
11: ਬਲਜੀਤ।
0: ਠੀਕ ਹੈ, ਕੀ ਪੁੱਛਣਾ ਜੀ ਤੁਸੀਂ ਇਹਨਾਂ ਬਾਰੇ?
11: ਉਹਨਾਂ ਪੁੱਛਣਾ ਸੀ ਕਿ ਮੈਰਿਜ ਲਾਈਫ ਕਿੱਦਾਂ ਉਹਦੀ ਮੇਰੇ ਨਾਲ ਰਹੂਗੀ ਤੇ ਉਹਨੇ ਸਿਹਤ ਕਿੱਦਾਂ ਹੈਗੀ, ਮਤਲਬ ਠੀਕ ਰਹੂਗੀ ਕਿਵੇਂ?
0: ਠੀਕ ਹੈ ਜੀ, ਤੁਸੀਂ ਆਪਣੀ ਦੱਸ ਸਕਦੇ ਹੋ ਪੂਰੀ ਡੇਟ ਆਫ ਬਰਥ ਅਗਰ ਤੁਹਾਨੂੰ ਆਪਣੀ ਪਤਾ ਤਾਂ?
11: ਹਾਂਜੀ,
0: ਤੁਸੀਂ
11: ਮੈਂ ਆਪਣਾ ਅੱਛੇ ਮੈਂ ਪੁੱਛ ਚੁੱਕਿਆ ਆਪਦੇ ਬਾਰੇ ਪਹਿਲਾਂ, ਵਾਈਫ ਬਾਰੇ ਪੁੱਛਣਾ ਸੀ।
0: ਠੀਕ ਹੈ ਜੀ, ਅਸੀਂ ਉਹਨਾਂ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਜੀ। ਜੀ
1: ਜੀ, ਅਸੀਂ ਗੋਚਰ ਦੇ ਮੁਤਾਬਕ ਇਹਨਾਂ ਦੇ ਸਵਾਲ ਦਾ ਜਵਾਬ ਦੇਵਾਂਗੇ। ਰਾਹੂ ਅਸ਼ਟਮ ਭਾਵ ਚ ਤੇ ਲਗਨ ਦੇ ਵਿੱਚ ਸੂਰਜ ਬ੍ਰਹਿਸਪਤੀ ਦੀ ਟੱਕਰ, ਸਿਹਤ ਵੀ ਖਰਾਬ ਰਹੇਗੀ ਤੇ ਰਿਐਕਸ਼ਨ ਬਹੁਤ ਕੁਇਕ ਹੋਣਗੇ, ਯਾਨੀ ਕਿ ਵਾਈਫ ਜਿਹੜੀ ਹੈ ਛੋਟੀ ਛੋਟੀ ਗੱਲ ਦੇ ਉੱਤੇ ਆਪਣਾ ਅਗਰੈਸ਼ਨ ਦਿਖਾ ਸਕਦੇ ਨੇ ਜਾਂ ਉਹਨਾਂ ਦੇ ਵਿੱਚ ਗੁੱਸਾ ਥੋੜਾ ਜਿਹਾ ਜ਼ਿਆਦਾ ਹੋ ਸਕਦਾ ਹੈ। ਬੁੱਧ 12 ਭਾਵ ਦੇ ਵਿੱਚ ਕਈ ਗੱਲਾਂ ਦਾ ਪਤਾ ਨਹੀਂ ਲੱਗਦਾ ਕਿ ਕਿਉਂ ਮੈਂ ਇਸ ਤਰ੍ਹਾਂ ਦਾ ਕਰਦੀ ਹਾਂ, ਪਰ ਆਪਣੇ ਆਪ ਹੀ ਬਾਅਦ ਦੇ ਵਿੱਚ ਸਭ ਕੁਛ ਠੀਕ ਹੋ ਜਾਂਦਾ। ਕੋਈ ਬਹੁਤ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਫਿਰ ਵੀ ਸਿਹਤ ਵਾਸਤੇ ਇੱਕ ਉਪਾਏ ਕੀਤਾ ਜਾ ਸਕਦਾ ਹੈ। ਰਾਹੂ ਦੀਆਂ ਚੀਜ਼ਾਂ 'ਚ ਕੀ ਹੁੰਦਾ ਹੈ, ਜਿਸ ਤਰ੍ਹਾਂ ਕਿ ਨੀਲ ਦਾ ਦਾਨ ਕਰਨਾ ਚਾਹੀਦਾ ਹੈ। ਦਾਨ ਕਿੱਥੇ ਕਰਨਾ ਚਾਹੀਦਾ ਹੈ? ਜਿੱਥੇ ਵੀ ਜਿੱਦਾਂ ਜਿੱਥੇ ਕੱਪੜੇ ਵਗੈਰਾ ਧੋਤੇ ਜਾਂਦੇ ਹੋਣ। ਜੇ ਇਹ ਨਹੀਂ ਹੋ ਸਕਦਾ ਤੇ ਇਹਦਾ ਸੌਖਾ ਤਰੀਕਾ ਇੱਕ ਹੋਰ ਹੈਗਾ ਕਿ ਰਾਹੂ ਦੀਆਂ ਚੀਜ਼ਾਂ ਬਰਤਨ ਸਟੀਲ ਦੇ ਕਿਸੇ ਵੀ ਧਾਰਮਿਕ ਸਥਾਨ 'ਚ ਦੇ ਦਿੱਤੇ ਜਾਣ, ਪੂਰਾ ਸੈੱਟ ਜਿੱਦਾਂ ਕੌਲੀਆਂ ਦਾ 6 ਚਮਚ 6 ਗਲਾਸ 6 ਥਾਲੀਆਂ ਇਸ ਤਰ੍ਹਾਂ ਦਾ ਤੁਸੀਂ ਦਾਨ ਕਰਦੇ ਹੋ ਤੇ ਇਹਨਾਂ ਦੀ ਸਿਹਤ ਠੀਕ ਰਹੇਗੀ ਤੇ ਵੈਸੇ ਵੀ ਬਹੁਤ ਸਾਰਾ ਸੁਭਾਅ 'ਚ ਫਰਕ ਰਹੇਗਾ
0: ਜੀ। ਦਮਨਜੀਤ ਜੀ ਓਨੇਅਰੋਂ ਸਤਿ ਸ੍ਰੀ ਅਕਾਲ ਜੀ।
12: ਹਾਂਜੀ, ਮੈਂ ਆਪਣੇ ਇੱਕ ਤਾਂ ਫਿਊਚਰ ਬਾਰੇ ਪੁੱਛਣਾ ਚਾਹੁੰਦਾ ਵੀ ਲਾਈਕ ਫਿਊਚਰ ਕਿੱਦਾਂ ਦਾ ਰਹੂਗਾ।
0: ਠੀਕ ਹੈ ਜੀ,
12: ਤੇ ਇੱਕ ਮੈਂ ਆਪਣੀ ਜੌਬ ਬਾਰੇ ਪੁੱਛਣਾ ਚਾਹੁੰਦਾ ਵੀ ਲਾਈਕ ਜੌਬ ਫਿਊਚਰ 'ਚ ਤੇ ਉਹ ਕਿੱਦਾਂ ਦੀ ਰਹੂਗੀ।
0: ਠੀਕ ਹੈ ਜੀ, ਟਾਈਮ ਡੇਟ ਆਫ ਬਰਥ ਪਹਿਲਾਂ ਆਪਣੀ ਜਨਮ ਤਰੀਕ ਦੱਸੋ ਪੂਰੀ।
12: 20 ਨਵੰਬਰ।
0: ਹਾਂਜੀ, 20 ਨਵੰਬਰ
12: 1989।
0: ਟਾਈਮ ਦੱਸ ਦਿਓ।
12: ਟਾਈਮ ਦਾ ਨਹੀਂ ਜੀ ਪਤਾ ਕਰੈਕਟ।
0: ਸਵੇਰੇ ਦੁਪਹਿਰੇ ਸ਼ਾਮ ਕੁਛ
12: ਨਹੀਂ, ਕੋਈ ਆਈਡੀਆ ਨਹੀਂ
0: ਹੈ। ਬਰਥ ਪਲੇਸ ਦੱਸ ਦਿਓ।
12: ਲੁਧਿਆਣਾ।
0: ਲੁਧਿਆਣਾ, ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਸੁਣਦੇ ਰਹੋ ਪ੍ਰੋਗਰਾਮ ਨੂੰ।
1: ਜੀ ਇਹਨਾਂ ਦਾ ਸਵਾਲ ਕੀ ਹੈ?
0: ਇਹ ਆਪਣੇ ਫਿਊਚਰ ਬਾਰੇ ਪੁੱਛਣਾ ਚਾਹੁੰਦੇ ਔਰ ਜੌਬ ਬਾਰੇ ਪੁੱਛ ਰਹੇ ਸੀ
1: ਜੀ। ਕੁੰਡਲੀ ਦੇ ਮੁਤਾਬਕ ਫਿਊਚਰ ਤੇ ਇਹਨਾਂ ਦਾ ਸਮੇਂ ਤਾਂ ਹੁਣ ਗੁੱਡ ਸ਼ੁਰੂ ਹੋ ਗਿਆ ਹੈ, ਪਰ ਫਿਰ ਵੀ 38 ਸਾਲ ਦੀ ਉਮਰ ਤੋਂ ਬਾਅਦ ਸਾਰਾ ਕੁਛ ਚੰਗਾ ਹੋਣਾ ਸ਼ੁਰੂ ਹੋਵੇਗਾ ਤੇ ਵੈਸੇ ਜ਼ਿੰਦਗੀ ਦੇ ਵਿੱਚ ਜੋ ਵੀ ਇਹਨਾਂ ਦੇ ਹੋਣਾ ਹੈ ਅਚਾਨਕ ਹੋਣਾ ਹੈ, ਜਿਸ ਤਰ੍ਹਾਂ ਕੋਈ ਘਰ ਲੈਣਾ ਤਾਂ ਅਚਾਨਕ ਮਿਲਣਾ, ਜੌਬ ਵਧੀਆ ਮਿਲਣੀ ਤਾਂ ਵੀ ਅਚਾਨਕ ਮਿਲਣੀ, ਕੋਈ ਬਿਜ਼ਨਸ ਆਉਣਾ ਤਾਂ ਵੀ ਅਚਾਨਕ ਹੋਣਾ। ਇਹਨਾਂ ਦੀ ਲਾਈਫ ਵਿੱਚ ਸਰਪ੍ਰਾਈਜ਼ ਬਹੁਤ ਰਹਿਣਗੇ ਤੇ ਪਰੇਸ਼ਾਨੀਆਂ ਵੀ ਜਿਹੜੀਆਂ ਉਹ ਸਰਪ੍ਰਾਈਜ਼ ਦੇ ਨਾਲ ਹੀ ਆਉਣਗੀਆਂ ਤੇ ਇਸ ਕਰਕੇ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਇੱਕ ਛੋਟਾ ਜਿਹਾ ਕੰਮ ਕਰਨਾ ਚਾਹੀਦਾ ਹੈ, ਚਾਂਦੀ ਗਲੇ ਦੇ ਵਿੱਚ ਪਾਉਣੀ, ਜਾਣੀ ਕਿ ਇੱਕ ਚੈਨ ਜਿਹੜੀ ਹੈਗੀ ਆ 4 ਗ੍ਰਾਮ ਚੌਰਸ ਟੁਕੜਾ ਚਾਂਦੀ ਦਾ ਕੁੰਡਾ ਲਵਾ ਕੇ ਗਲ 'ਚ ਧਾਰਨ ਕਰਨ ਨਾਲ ਇਹਨਾਂ ਦੀ ਲਾਈਫ ਜਿਹੜੀ ਆ ਸਮੂਥ ਹੋ ਜਾਵੇਗੀ ਤੇ ਅਨਵਾਂਟਡ ਸਰਪ੍ਰਾਈਜ਼ ਨਹੀਂ ਮਿਲਣਗੇ ਜਿਹੜੇ ਨੁਕਸਾਨ ਕਰਦੇ ਹੋਣ
0: ਜੀ। ਜੀ 10-13-10-13 ਪੁੱਛੋ ਜੀ ਆਪਣਾ ਸਵਾਲ ਜੀ, 10-13 ਪੁੱਛ ਸਕਦੇ ਹੋ ਆਪਣਾ ਸਵਾਲ।
13: ਮੇਰਾ ਨਾਮ ਸੁਸ਼ੀਲ ਸ਼ਰਮਾ, ਮੇਰੀ ਡੇਟ ਆਫ ਬਰਥ 9 ਨਵੰਬਰ 1952 ਹੈ।
0: ਠੀਕ ਹੈ ਜੀ।
13: ਮੈਂ ਆਪਣੀ ਹੈਲਥ ਦੇ ਬਾਰੇ ਪੁੱਛਣਾ ਚਾਹੁੰਦਾ।
0: ਠੀਕ ਹੈ ਜੀ।
13: ਤੇ ਬਾਕੀ ਮੈਂ ਆਪਣੀ ਵਾਈਫ ਦੀ ਹੈਲਥ ਦੇ ਬਾਰੇ ਪੁੱਛਣਾ ਚਾਹੁੰਦਾ।
0: ਠੀਕ ਹੈ, ਤੁਸੀਂ ਆਪਣਾ ਬਰਥ ਦਾ ਟਾਈਮ ਦੱਸ ਦਿਓ।
13: ਮੇਰੇ ਬਰਥ ਦਾ ਟਾਈਮ ਮੈਨੂੰ ਯਾਦ ਨਹੀਂ ਕਿਉਂਕਿ ਕਿਸੇ ਜਗ੍ਹਾ ਲਿਖਿਆ ਹੈ, ਪਰ
0: ਠੀਕ ਹੈ। ਬਰਥ ਪਲੇਸ ਦੱਸ ਦਿਓ ਆਪਣਾ।
13: ਦਿੱਲੀ ਕੈਂਟ ਸਦਰ ਬਾਜ਼ਾਰ।
0: ਠੀਕ ਹੈ ਜੀ। ਤੁਹਾਨੂੰ ਆਪਣੀ ਵਾਈਫ ਦੀ ਡੇਟ ਆਫ ਬਰਥ ਪੂਰੀ ਪਤਾ ਜੀ?
13: ਹਾਂਜੀ, ਉਹਨਾਂ ਦੀ 20 April 1958।
0: ਠੀਕ ਹੈ ਜੀ। ਔਰ ਉਹਨਾਂ ਦਾ ਬਰਥ ਦਾ ਟਾਈਮ ਪਤਾ? ਆਪਣੀ ਹੈਲਥ ਬਾਰੇ ਪੁੱਛ ਰਹੇ ਨੇ ਔਰ ਵਾਈਫ ਦੀ ਹੈਲਥ ਬਾਰੇ ਪੁੱਛ ਰਹੇ ਨੇ, ਇਹਨਾਂ ਨੂੰ ਆਪਣੇ ਬਰਥ ਦਾ ਟਾਈਮ ਨੀ ਪਤਾ ਜੀ।
1: ਜਦੋਂ ਵੀ ਹੈਲਥ ਖਰਾਬ ਹੋਊਗੀ, ਲਗਭਗ 8 ਮਹੀਨੇ ਤੱਕ ਸਿਹਤ ਡਾਊਨ ਰਿਹਾ ਕਰੇਗੀ, ਫਿਰ 2-3 ਸਾਲ ਸਿਹਤ ਵੱਲੋਂ ਠੀਕ ਰਹਿਣਗੇ, ਫਿਰ ਦੁਬਾਰਾ ਸਿਹਤ ਖਰਾਬ ਹੋਵੇਗੀ। 3 ਦਿਨਾਂ ਦੇ ਵਿੱਚ ਵੀ ਥੋੜਾ ਜਿਹਾ ਸਟ੍ਰੈਸ ਲੈਵਲ ਹਾਈ ਆ ਤੇ ਸਿਹਤ ਜਿਹੜੀ ਉਹ ਡਾਊਨ ਹੈਗੀ ਆ। ਆਉਣ ਵਾਲੇ ਅਕਤੂਬਰ ਮਹੀਨੇ ਤੋਂ ਬਾਅਦ ਜਿਹੜੀ ਉਹ ਸਿਹਤ ਠੀਕ ਹੋ ਜਾਵੇਗੀ, ਫਿਰ 4-5-6 ਮਹੀਨੇ ਵਧੀਆ ਰਹੇਗੀ। ਤੇ ਇਹ ਲਗਾਤਾਰ ਹੀ ਕੁੰਡਲੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਦਿਨ ਜਿਹੜੇ ਨੇ ਬਣੇ ਹੋਏ ਨੇ। ਤੁਸੀਂ ਕੀ ਕਰ ਸਕਦੇ ਹੋ, ਤੁਹਾਡੇ ਕੁੰਡਲੀ ਦੇ ਵਿੱਚ ਨਮਕ ਦਾ ਦਾਨ ਜਿੰਨਾ ਜ਼ਿਆਦਾ ਕਰੋਗੇ ਓਨਾ ਹੀ ਤੁਹਾਨੂੰ ਲਾਭ ਹੋਵੇਗਾ। ਤੇ ਤੁਸੀਂ ਆਪਣੀ ਵਾਈਫ ਦੀ ਸਿਹਤ ਬਾਰੇ ਜਿਹੜਾ ਪੁੱਛਿਆ ਹੈ, ਉਹਨਾਂ ਦੀ ਸਿਹਤ ਦੇ ਵਿੱਚ ਵੀ ਕੁਛ ਖਾਸ ਕਰਕੇ ਬਾਡੀ ਪੇਨਸ ਜਿਹੜੀਆਂ ਨੇ ਉਹ ਜ਼ਿਆਦਾ ਦਿਖਾ ਰਿਹਾ ਹੈ, ਉਹਦੇ ਲਈ ਤੁਸੀਂ ਇੱਕ ਪੇਠੇ ਦਾ ਦਾਨ ਕਰ ਸਕਦੇ ਹੋ। ਪੀਲੇ ਰੰਗ ਦਾ ਪੇਠਾ ਬੁੱਧਵਾਰ ਨੂੰ ਘਰੇ ਲਿਆ ਕੇ ਵੀਰਵਾਰ ਨੂੰ ਧਾਰਮਿਕ ਸਥਾਨ ਤੇ ਉਸ ਤੇ ਦਿੱਤਾ ਜਾਵੇ ਜਿੱਥੇ ਲੰਗਰ ਬਣਦਾ ਹੋਵੇ। ਦੋਨਾਂ ਦੀ ਤੁਹਾਡੀ ਸਿਹਤ ਵੀ ਠੀਕ ਰਹੇਗੀ
0: ਜੀ। 4165 ਸਤਿ ਸ਼੍ਰੀ ਅਕਾਲ ਜੀ।
14: ਮੇਰਾ ਨਾਮ ਦਵਿੰਦਰ ਕੌਰ
0: ਜੀ,
14: ਜਨਮ ਤਰੀਕ 27 June 1969।
0: ਠੀਕ ਹੈ ਜੀ।
14: ਤੇ ਜਨਮ ਸਥਾਨ ਫਿਰੋਜ਼ਪੁਰ, ਪੰਜਾਬ।
0: ਹਾਂਜੀ।
14: ਮੈਂ ਪੁੱਛਣ ਟਾਈਮ ਸਵੇਰੇ 5:15 ਦਾ।
0: ਠੀਕ ਹੈ ਜੀ।
14: ਮੈਂ ਪੁੱਛਣਾ, ਮੇਰੇ ਹੱਥ ਤੇ ਸੱਟ ਲੱਗੀ ਆ ਬਈ, ਉਹਦੇ ਬਾਰੇ ਪੁੱਛਣਾ ਆ ਬਈ ਕਦੋਂ ਕੁ ਤੱਕ ਮੇਰਾ ਕੇਸ ਕਲੀਅਰ ਹੋਊਗਾ।
0: ਠੀਕ ਹੈ ਜੀ, ਮਤਲਬ ਕੀ ਕੇਸ ਕਲੀਅਰ ਹੋਏਗਾ ਜੀ, ਤੁਸੀਂ ਕੀ ਪੁੱਛਣਾ ਚਾਹੁੰਦੇ
1: ਹੋ? ਕਿੰਨਾ ਚਿਰ ਹੋ ਗਿਆ ਇੰਸ਼ੋਰੈਂਸ ਨਾਲ ਕੇਸ ਚੱਲਦਾ?
0: ਠੀਕ ਹੈ ਜੀ,
14: 10 ਹੋ ਗਏ।
0: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ
1: ਜੀ, ਕੁੰਡਲੀ ਦੇ ਵਿੱਚ ਜਿਹੜਾ ਸੂਰਜ 10ਵੇਂ ਭਾਵ ਦੇ ਵਿੱਚ ਇਸ ਟਾਈਮ ਚੱਲ ਰਿਹਾ, ਤੁਹਾਡਾ ਫੈਸਲਾ ਤਾਂ ਹੋ ਸਕਦਾ ਹੈ ਕਿ ਇਸ ਸਾਲ ਦੇ ਵਿੱਚ ਐਂਡ ਦੇ ਵਿੱਚ ਜਾਂ ਅਗਲੇ ਸਾਲ ਦੇ ਅੱਧ ਤੱਕ ਜਾਂਦਿਆਂ ਹੋ ਜਾਵੇ। ਪਰ ਜਦੋਂ ਕਹਿੰਦੇ ਨੇ ਕਿ ਕਰਮ ਸਥਾਨ ਚ ਰਾਹੂ ਹੋਵੇ ਨਾ, ਤਾਂ ਸਰਕਾਰੀ ਜਾਂ ਇੰਸ਼ੋਰੈਂਸ ਦਾ ਪੈਸਾ ਬਹੁਤ ਜ਼ਿਆਦਾ ਮਾਤਰਾ ਚ ਨਹੀਂ ਮਿਲਦਾ, ਸਾਨੂੰ ਬਹੁਤ ਹੀ ਘੱਟ ਅਮਾਊਂਟ ਚ ਸੈਟਲਮੈਂਟ ਕਰਨੀ ਪਵੇਗੀ। ਜਦੋਂ ਵੀ ਤੁਹਾਨੂੰ ਕੋਈ ਚੰਗੀ ਆਫਰ ਆਵੇ ਤਾਂ ਤੁਹਾਨੂੰ ਸੈਟਲਮੈਂਟ ਵਾਲੇ ਪਾਸੇ ਨੂੰ ਜਾਣਾ ਪਵੇਗਾ। ਅਨਾਥਾ ਜਿਹੜਾ ਕੇਸ ਹੈ, ਤੁਹਾਡੀ 62 ਦੀ ਏਜ ਦੇ ਵਿੱਚ ਜਾ ਕੇ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ, ਇਹ ਸੈਟਲਮੈਂਟ ਦੇ ਵਿੱਚ ਜਾ ਕੇ ਹੀ ਤੁਹਾਡਾ ਕੇਸ ਨਿਬੜੇਗਾ
0: ਜੀ। 1384 ਔਨ ਏਅਰ ਜੀ, 1384 ਜੁੜ ਗਏ ਪ੍ਰੋਗਰਾਮ ਚ, ਪੁੱਛੋ ਜੀ ਆਪਣਾ ਸਵਾਲ। ਠੀਕ ਹੈ ਜੀ, ਉਹਦਾ ਦੀ
15: ਡੇਟ ਆਫ ਬਰਥ ਹੈਗਾ 16 November 2004।
0: 16 November 2004। ਠੀਕ ਹੈ ਜੀ। ਟਾਈਮ
15: 4:25 ਸ਼ਾਮ ਦਾ, ਐਟਨ ਗਰੀਸ।
0: ਐਟਨ ਦੁਆਰਾ ਨਾਮ ਦੱਸੋ, ਕਿ ਬਰਥ ਪਲੇਸ ਦੁਆਰਾ ਦੱਸ ਦਿਓ।
15: ਐਥਨਸ ਗਰੀਸ, ATHENS
0: ਜੀ। ਠੀਕ ਹੈ ਜੀ, ਠੀਕ ਹੈ।
15: ਉਹਦੀ ਜੋਬ ਜਾਂ ਸਟੱਡੀ ਵਾਲਾ ਨੇ ਪੁੱਛਣਾ ਕਿ ਸਟੱਡੀ ਕਰ ਲੈ ਸਕੇ ਆ, ਉਹਦੀ ਹੈਗਾ ਉਹਦੇ ਸਟੱਡੀ ਦੇ ਵਾਸਤੇ ਪੁੱਛੇ ਜਾਂ ਜੋਬ ਬਾਅਦ ਜੋਬ ਕਰੇ।
0: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ, ਇਹਦਾ ਕਿਸੇ ਵੀ ਟਾਈਮ ਜਿਹੜਾ ਹੈ ਸਟੱਡੀ ਨੂੰ ਛੱਡ ਦੇਣ ਦਾ ਯੋਗ ਬਣਿਆ ਹੈ। ਸਮਝਦਾਰ ਬਹੁਤ ਹੈ, ਦਿਮਾਗ ਬਹੁਤ ਜ਼ਿਆਦਾ ਤੇਜ਼ ਚੱਲਦਾ ਹੈ, ਪਰ ਲਾਪਰਵਾਹ ਹੈ। ਜੋਬ ਜਿਹੜੀ ਹੈ ਜਿੱਥੇ ਵੀ ਕਰੇਗਾ ਥੋੜੇ ਟਾਈਮ ਕਰਨ ਤੋਂ ਬਾਅਦ ਛੱਡ ਦੇਵੇਗਾ। ਉਮਰ ਦੇ 29 ਸਾਲ ਤੱਕ ਇਹ ਆਨ ਆਫ ਹੁੰਦਾ ਰਹੇਗਾ। ਅਗਰ ਤੁਸੀਂ ਇਸ ਨੂੰ मैनुपलेट करके या आपां कहंगे कि कुछ समझा के इसकी स्टडी पूरी करवा दीए, ते 38 साल की उम्र तो बाद ये बंदा बहुत ज्यादा तरक्की करेगा। एहो जी तरक्की जिहड़ी है जिहड़ी कि तुसीं आले दुआले किसी अपने रिश्तेदार की ना देखी होवे। बस आ टाइम जिहड़ा इहदे सांभणदा है 21 तो लैके 29 दे विच विच इस बच्चे नूं संभालना बहुत ज्यादा जरूरी
0: जी। 3622 पुछो अपना सवाल।
16: हाँ जी, 6 फरवरी 1998 जी।
0: 6 फरवरी 1998 टाइम दसो बर्थ दा।
16: सवेर दा 7 बजे जी।
0: 7 बजे सवेरे एंड बर्थ
16: लुधियाना जी।
0: लुधियाना, की पूछना चाहने हो?
16: शादी बारे पूछना चाहता जी।
0: शादी बारे मैरिज वास्ते पूछना, ठीक है जी। असि ऑन एयर तुहाडे सवाल दा जवाब दिंदे आ जी। जी
1: जी, कुंडली दे विच विआह दा योग जिहड़ा बणिया होया सीगा पिछले साल च, ओह ऐतकी टल गया, ते अगले साल दे विच फिर ये योग आ रहा है क्योंकि शुक्र जदों भी सत्तवें भाव च आउंदा है ते 100% विआह दा योग पैदा करदा है, ते इन्हां दे 30वें साल दे विच जानि कि फरवरी तो अगली फरवरी 2027 दी फरवरी तो लैके 2028 दी फरवरी दे विच विच ये योग बड़ा ही वधिया है, ते उस टाइम दे विच विआह भी होगा ते वधिया घर वाली भी मिलेगी
0: जी। 1169 1169 ओन एयर हो दिलप्रीत सिंह जी, तुसी पूछ सकते हो अपना सवाल, जुड़ गए प्रोग्राम च।
17: सत्श्रीकाल जी।
0: सत्श्रीकाल जी।
17: मेरा डेट ऑफ बर्थ हैगा 1 फरवरी 2000।
0: फर्स्ट
17: सॉरी 2nd फरवरी 2000।
0: 2nd फरवरी 2000 ठीक है जी। टाइम दस दो जन्म दा।
17: ये नहीं पता, टाइम दा नहीं पता।
0: अच्छा जी, बर्थ प्लेस पता जी अपना?
17: अमृतसर।
0: अमृतसर, की पूछना चाहते हो तुसी?
17: फ्यूचर बारे पूछना ते ब्याह बारे।
0: फ्यूचर एंड विआह बारे, अपने नाम दा एक बार पहला अक्षर दसना दोबारा।
17: डी।
0: ठीक है जी, असि तुहाडे सवाल दा जवाब दिंदे आ, प्रोग्राम नूं सुनदे रहो जी।
1: जी, फ्यूचर तो विआह तो बाद ही चंगा रहेगा। कुंडली दे विच विआह दा योग जिहड़ा हैगा ओह स्टार्ट हो चुका है, जदों भी विआह करा लोगे उस तो बाद तुहाडा भाग्य जिहड़ा उदे होवेगा, ते जदों तुहाडा विआह होना है विआह तो 3 महीनियां बाद तुहाडा भाग्य जिहड़ा उदे होना शुरू होवेगा, ते 2 सालां दे अंदर अंदर तुसीं पूरी तरह सैटल भी हो जावोगे। पर इत्थे एक गल दा ध्यान रखना बहुत ज्यादा जरूरी है कि कोशिश करो कि टेवा मिला के ही रिश्ता जिहड़ा कीता जावे, ताकि कुंडली दे विच कुछ ग्रह जिहड़े ने ओह कुटुंब भाव दे विच रोंग जिहड़ा है ओह बैठे हुए ने। अखां बंद करके विआह नहीं करवाउणा, ਜਦੋਂ ਕੁੰਡਲੀ ਪ੍ਰੋਪਰ ਮਿਲਦੀ ਹੋਵੇ ਤਾਂ ਵਿਆਹ ਕਰਾਇਓ, ਫਿਰ ਦੇਖਿਓ ਤੁਹਾਡਾ ਭਾਗ ਕਿਵੇਂ ਆਉਂਦੇ ਹਨ ਜੀ।
0: 5057 ਔਨ ਏਅਰ।
18: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
18: ਮੇਰਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਲੋਟੇ।
0: ਠੀਕ ਹੈ ਜੀ,
18: ਤੇ ਜਨਮ ਸਥਾਨ ਮੇਰਾ ਹੈਗਾ ਜੀ ਮੋਗੇ ਦਾ।
0: ਠੀਕ ਹੈ ਜੀ, ਡੇਟ ਆਫ ਬਰਥ ਦੱਸੋ ਪਹਿਲਾਂ ਆਪਣੀ।
18: ਡੇਟ ਆਫ ਬਰਥ ਹੈਗੀ ਜੀ 24/9/76।
0: 24/9/76 ਠੀਕ ਹੈ ਜੀ। ਟਾਈਮ
18: ਜਨਮ ਦਾ ਟਾਈਮ ਹੈਗਾ ਜੀ ਦੁਪਹਿਰੇ 2:30 ਵਜੇ ਤੋਂ ਲੈ ਕੇ ਤੇ 3 ਵਜੇ ਦੇ ਵਿੱਚ ਵਿੱਚ ਜੀ।
0: ਠੀਕ ਹੈ ਜੀ, ਕੀ ਪੁੱਛਣਾ ਤੁਸੀਂ ਜੀ?
18: ਮੈਂ ਜੀ ਇੱਕ ਤਾਂ ਇਹ ਪੁੱਛਣਾ ਸੀਗਾ ਜੀ ਵੀ ਜਿਹੜਾ ਮਗਲੀਕ ਦੋਸ਼ ਹੁੰਦਾ ਜੀ ਲੱਗਿਆ ਵਾ ਵੀ ਇਹ ਕਿੰਨੀ ਉਮਰ ਤੱਕ ਹੁੰਦਾ ਜੀ?
0: ਠੀਕ ਹੈ ਜੀ,
18: ਤੇ ਦੂਸਰਾ ਇਹ ਪੁੱਛਣਾ ਜੀ ਵੀ ਮੈਂ ਰਜਿਸਟਰ ਰੈਕਟ ਤੇ ਕਿਹਾ ਵਾ ਜੀ ਮੇਰਾ 1 ਸਾਲ ਤੋਂ ਉੱਪਰ ਹੋਗਾ ਜੀ, ਕੋਈ ਰਿਜ਼ਲਟ ਨਹੀਂ ਆ ਰਿਹਾ, ਮੈਨੂੰ ਕੀ ਕਰਨਾ ਚਾਹੀਦਾ?
0: ਠੀਕ ਹੈ ਜੀ, ਜਿਹੜਾ ਤੁਸੀਂ ਮੰਗਲੀਕ ਦਾ ਪੁੱਛ ਰਹੇ ਹੋ ਤੁਸੀਂ ਵੈਸੇ ਹੀ ਪੁੱਛ ਰਹੇ ਹੋ ਜਾਂ ਕਿਸੇ ਦੇ ਬਾਰੇ ਪੁੱਛਣਾ ਚਾਹੁੰਦੇ ਹੋ?
18: ਨਹੀਂ, ਮੇਰੇ ਮੈਂ ਆਪ ਹੀ ਖੁਦ ਮੰਗਲੀਕ ਆ ਜੀ।
0: ਠੀਕ ਹੈ ਜੀ, ਅਸੀਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ ਤੁਹਾਨੂੰ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ। ਭੰਡਾਰੀ ਜੀ
1: ਜੀ, ਕੁੰਡਲੀ ਦੇ ਮੁਤਾਬਕ ਜਿਹੜਾ ਇਹਨਾਂ ਨੇ ਦੱਸਿਆ ਹੈਗਾ ਕਿ ਅਸ਼ਟਮ ਭਾਵ ਦਾ ਮੰਗਲ ਦੋਸ਼ ਕਾਫੀ ਹੱਦ ਤੱਕ ਜਿਹੜਾ 8ਵੇਂ ਭਾਵ ਦਾ ਮੰਗਲ ਦੋਸ਼ ਹੈ ਪੂਰੀ ਉਮਰ ਚੱਲਦਾ ਹੈ। ਲਗਨ ਦਾ ਮੰਗਲ ਦੋਸ਼ 28 ਸਾਲ ਤੱਕ, ਚੌਥੇ ਭਾਵ ਦਾ ਜਿਹੜਾ 24 ਸਾਲ ਤੱਕ, ਸਪਤਮ ਭਾਵ ਦਾ ਮੰਗਲ ਜਿਹੜਾ ਹੈ ਬੁਢਾਪੇ ਤੱਕ, ਤੇ ਜਿਹੜਾ 8ਵੇਂ ਭਾਵ ਦਾ ਮੰਗਲ ਆ ਮ੍ਰਿਤਯੂ ਦੇ ਨਾਲ ਵੀ ਨਹੀਂ ਖਤਮ ਹੁੰਦਾ। ਇਸ ਕਰਕੇ ਤੁਸੀਂ ਆਪਣੀ ਕੁੰਡਲੀ ਦੇ ਮੁਤਾਬਕ 8ਵੇਂ ਮੰਗਲ ਦੇ ਵਿੱਚ, ਹਾਲਾਂਕਿ ਤੁਹਾਡੇ ਨਾਲ ਗ੍ਰਹਿ ਇਸ ਦੇ ਦੋਸ਼ ਨੂੰ ਭੰਗ ਕਰਦੇ ਨੇ, ਪਰ ਇਹ ਮੰਨਿਆ ਜਾਂਦਾ ਹੈ ਕਿ 8ਵੇਂ ਭਾਵ ਦਾ ਮੰਗਲ ਦੋਸ਼ ਜਿਹੜਾ ਹੈ ਉਹ ਜਦ ਤੱਕ ਉਸਦਾ ਪਰਿਹਾਰ ਨਾ ਕਰਾਇਆ ਜਾਵੇ, ਯਾਨੀ ਕਿ ਉਸਦੀ ਟ੍ਰੀਟਮੈਂਟ ਨਾ ਕਰਾਈ ਜਾਵੇ ਜਾਂ ਕਿਸੇ ਮੰਗਲੀਕ ਦੇ ਨਾਲ ਵਿਆਹ ਨਾ ਹੋਵੇ, ਤੇ ਇਸਦਾ ਦੋਸ਼ ਲੱਗਿਆ ਹੀ ਰਹਿੰਦਾ।
0: ਤੇ ਉਹ ਵਿਸਟਰ ਰੈਕਟ ਬਾਰੇ ਵੀ ਪੁੱਛ ਰਹੇ ਸੀ ਆਪਣਾ ਸਵਾਲ, ਉਹਨਾਂ ਦਾ ਕੋਈ ਰਿਜ਼ਲਟ ਨਹੀਂ ਆ ਰਿਹਾ।
1: ਵਿਸਟਰ ਰੈਕਟ ਦਾ ਰਿਜ਼ਲਟ ਆਉਣ ਵਾਸਤੇ ਇਹਨਾਂ ਨੂੰ ਇੱਕ ਛੋਟਾ ਜਿਹਾ ਉਪਾਅ ਕਰਨਾ ਪੈਣਾ
0: ਜੀ।
1: 7 ਨਿੰਬੂ ਸ਼ਿਵਲਿੰਗ ਤੇ ਚੜਾ ਦਿਓ।
0: ਜੀ
1: ਨਾਲ ਦੀ ਨਾਲ ਹੀ ਰਿਜ਼ਲਟ ਆ ਗਿਆ
0: ਜੀ 0092 ਔਨ ਏਅਰ ਤੁਸੀਂ ਜੀ 0092 ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ ਕੁਲਜੀਤ ਸਿੱਧੂ ਜੀ ਔਨ ਏਅਰ ਹੋ
19: ਹਾਂਜੀ ਹਾਂਜੀ ਭੈਣ ਜੀ ਮੈਂ ਦੁਬਾਰਾ ਫੋਨ ਲਾਇਆ ਸੀਗਾ ਮੈਨੂੰ ਸਮਝ ਨਹੀਂ ਲੱਗੀ ਸੀ ਮੈਂ ਆਪਣੀ ਵਾਈਫ ਬਾਰੇ ਪੁੱਛ ਰਿਹਾ ਸੀਗਾ ਤੇ ਮੈਂ ਦੁਬਾਰਾ ਉਹਨਾਂ ਡੇਟ ਆਫ ਬਰਥ ਦੱਸ ਦਿੰਦਾ ਉਹਨਾਂ ਦੀ ਹੈਗੀ ਆ ਫਰਵਰੀ 17, 1978 ਤੇ ਮੋਗੇ ਦਾ ਹੈਗਾ ਜਨਮ ਤੇ ਮੈਂ ਆਪਣੀ ਵੀ ਦੱਸ ਦਿੰਦਾ ਮੈਰਿਜ ਲਾਈਫ ਬਾਰੇ ਪੁੱਛਣੀ ਸਾਡੀ ਧੁਰ ਤੱਕ ਨਿਭੂਗੀ ਜਾਂ ਕਿਵੇਂ ਹੈਗੀ ਆ
0: ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਦੇਤੇ ਸੀ ਜੀ ਅਸੀਂ
19: ਹਾਂਜੀ ਮੈਨੂੰ ਮੈਰਿਜ ਲਾਈਫ ਤਾਂ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਮੈਨੂੰ ਦੁਬਾਰਾ ਤੁਸੀਂ ਮਾੜਾ ਰਿਕੁਐਸਟ ਆ ਮੇਰੀ ਵੀ ਦੁਬਾਰਾ ਦੱਸ ਦਿਓ ਤੇ
0: ਠੀਕ ਹੈ ਜੀ
19: ਤੇ ਮੇਰੀ ਡੇਟ ਆਫ ਬਰਥ ਹੈਗੀ ਨਾਲ
0: 17 ਦਾ ਜਨਮ ਸੀ ਜੀ ਮੋਗੇ ਦਾ
1: ਪਹਿਲਾਂ ਵੀ ਬੜਾ ਸਪਸ਼ਟ ਜਵਾਬ ਦਿੱਤਾ ਸੀਗਾ ਕਿ ਐਡਜਸਟਮੈਂਟ ਦੀ ਜ਼ਿੰਦਗੀ ਭਾਵੇਂ 100 ਸਾਲ ਤੱਕ ਨਿਭਾ ਲਓ ਥੋੜਾ ਜਿਹਾ ਜਿੱਦੀਪਨ ਜਿਹਦੇ ਵਿੱਚ ਵੀ ਹੈਗਾ ਉਸ ਨੂੰ ਛੱਡਣਾ ਪਵੇਗਾ ਕੁਛ ਚੀਜ਼ਾਂ ਇਹ ਹੁੰਦੀਆਂ ਨੇ ਜਿਹੜੀਆਂ ਇੱਕ ਉਮਰ ਤੋਂ ਬਾਅਦ ਜਾ ਕੇ ਛੱਡ ਦੇਣੀਆਂ ਚਾਹੀਦੀਆਂ ਨੇ ਤੇ ਇਹਨਾਂ ਦੇ ਵੀ 50 ਸਾਲ ਤੋਂ ਬਾਅਦ ਉਹ ਆਪਣੇ ਆਪ ਹੀ ਛੁੱਟਣੀਆਂ ਸ਼ੁਰੂ ਹੋ ਜਾਣਗੀਆਂ ਤੇ ਜੀਵਨ ਜਿਹੜਾ ਸਮੂਥ ਹੋ ਜਾਵੇਗਾ ਇੱਕ ਦੂਸਰੇ ਤੋਂ ਬਿਨਾਂ ਰਹਿਣਾ ਵੀ ਨਹੀਂ ਤੇ ਲੜਦੇ ਵੀ ਰਹਿਣਾ ਇਹ ਥੋੜਾ ਬਹੁਤਾ ਜਿਹੜੀ ਤੁਣਕ ਤੁਣਕ ਚੱਲਦੀ ਰਹਿਣੀ ਆ ਪਰ ਤੁਹਾਡੀ ਜ਼ਿੰਦਗੀ ਨਿਭ ਜਾਊਗੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ
0: ਜੀ ਚਿਰਾਗ ਵਰਮਾ ਜੀ ਚਿਰਾਗ ਜੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਕਾਲ ਕੱਟ ਗਈ ਤੁਹਾਡੀ ਜੀ ਦਮਨਪ੍ਰੀਤ ਜੀ ਪੁੱਛੋ ਕੀ ਪੁੱਛਣਾ
20: ਮੈਂ ਪੁੱਛਣਾ ਸੀਗਾ ਜਿੱਦਾਂ ਨਾ ਇਹਨਾਂ ਨੇ ਦੱਸਿਆ ਸੀਗਾ ਵੀ ਚਾਂਦੀ ਦੀ ਚੇਨ ਗਲ ਚ ਪਾਉਣੀ ਚਾਹੀਦੀ ਆ ਤੇ ਮੇਰੇ ਆਲਰੇਡੀ ਨਾ ਕੜਾ ਪਾਇਆ ਹੋਇਆ ਚਾਂਦੀ ਦਾ ਤੇ ਉਹ ਸਹੀ ਆ ਜਾਂ ਚੇਨ ਹੀ ਪਾਉਣੀ ਚਾਹੀਦੀ ਆ
0: ਚੇਨ ਔਰ ਚਾਂਦੀ ਦੇ ਕੜੇ ਚ ਦੱਸੋ ਜੀ ਸਵਾਲ ਤੁਸੀਂ ਜਵਾਬ
1: ਜੀ ਮੈਂ ਇਹਨਾਂ ਦਾ ਸਵਾਲ ਦਾ ਜਵਾਬ ਬੜਾ ਕਲੀਅਰ ਸਾਰਿਆਂ ਲਈ ਹੈਗਾ ਚਾਂਦੀ ਦੀ ਚੈਨ ਗਲੇ ਚ ਧਾਰਨ ਕਰਨ ਦੇ ਨਾਲ ਰਾਹੂ ਜਿਹੜਾ ਹੈ ਉਹ ਕੰਟਰੋਲ ਚ ਆਉਂਦਾ ਹੈ ਜਦੋਂ ਅਸੀਂ ਕੜਾ ਪਾਉਂਦੇ ਹਾਂ ਤੇ ਸਾਡਾ ਬੁੱਧ ਕੰਟਰੋਲ ਦੇ ਵਿੱਚ ਆਉਂਦਾ ਹੈ ਤੇ ਤੁਹਾਡੀ ਕੁੰਡਲੀ ਚ ਰਾਹੂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਕੜੇ ਦਾ ਮਹੱਤਵ ਚੇਂਜ ਹੋ ਜਾਂਦਾ ਕਿਉਂਕਿ ਉਹ ਤੀਸਰੇ ਭਾਵ ਚ ਪਹੁੰਚ ਜਾਂਦਾ ਤੇ ਜਦੋਂ ਅਸੀਂ ਗਲੇ ਚ ਪਾਉਂਦੇ ਹਾਂ ਤੇ ਉਹ ਲਗਨ ਚ ਚੀਜ਼ ਆ ਜਾਂਦੀ ਹੈ ਤੇ ਇਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਿਹੜਾ ਕੜੇ ਦਾ ਕੰਮ ਹੈ ਉਹ ਚੈਨ ਨਹੀਂ ਕਰ ਸਕਦੀ ਤੇ ਚੈਨ ਦਾ ਕੰਮ ਕੜਾ ਨਹੀਂ ਕਰ ਸਕਦਾ
0: ਜੀ
20: ਠੀਕ ਹੈ ਇਹ 4 ਗ੍ਰਾਮ ਪਾਉਣਾ ਨਾ
0: ਜੀ ਚਾਂਦੀ
1: 4 ਗ੍ਰਾਮ ਚੌਰਸ ਟੁਕੜਾ
0: 4 ਗ੍ਰਾਮ ਚੌਰਸ ਟੁਕੜਾ ਲੈ ਕੇ ਉਹਨੂੰ ਕੁੰਡਾ ਲਗਾ ਕੇ ਲੋਕਟ ਬਣਾ ਕੇ ਚੈਨ ਚ ਪਾਣਾ ਜੀ ਤੁਸੀਂ
20: ਓਕੇ ਜੀ ਥੈਂਕ ਯੂ
0: ਜੀ ਜੀ 1169 ਔਨ ਏਅਰ ਤੁਸੀਂ
21: ਹੈਲੋ
0: ਜੀ
21: ਹਾਂ ਜੀ ਮੈਡਮ ਮੇਰਾ ਨਾਮ ਵਰੁਣ ਹੈ
0: ਜੀ
21: ਡੇਟ ਆਫ ਬਰਥ ਹੈ
0: 14 August 1990 क्या पूछना है आपने
21: ये लाइफ में स्टेबिलिटी के बारे में फ्यूचर क्या कहता है और एक ना ये प्रॉपर्टी डिस्प्यूट चल रहे हैं तो वो भी कब तक सॉर्ट आउट हो सकने के चांसेस होंगे
0: ठीक है
21: और
0: जी।
21: कोई उपाय हो तो वो बताइए प्लीज
0: ठीक है जी हम बता देते हैं आप सुनते रहिए प्रोग्राम को जी
1: जी कुंडली के मुताबिक कर्म स्थान का शनि ਐਸਟਮ ਵਰਸ਼ ਫਲ ਦੇ ਵਿੱਚ ਜੋ ਸ਼ਨੀ ਉਹ ਕਰਮ ਸਥਾਨ ਦੇ ਵਿੱਚ ਚੱਲ ਰਿਹਾ ਹੈ ਤੇ ਵੈਸੇ ਉਹ ਰੋਗਤ ਸ਼ਤਰੂ ਸਥਾਨ ਦੇ ਵਿੱਚ ਚੱਲਦਾ ਸੀ ਹੁਣ ਟਾਈਮ ਆ ਗਿਆ ਕਿ ਇਸ ਡਿਸਪਿਊਟ ਨੂੰ ਬੈਠ ਕੇ ਨਜਿੱਠਿਆ ਜਾਵੇ ਕੋਰਟ ਕਚਹਿਰੀ ਦੇ ਵਿੱਚ ਜਾਣ ਦਾ ਕੋਈ ਬਹੁਤਾ ਲਾਭ ਨਹੀਂ ਹੋਵੇਗਾ ਇਸ ਨੂੰ ਪਿਆਰ ਦੇ ਨਾਲ ਇਹ ਸਾਲ ਇਹਨਾਂ ਲਈ ਬਹੁਤ ਵਧੀਆ ਹੈ August 2027 ਤੱਕ ਉਸ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਜਿਹੜਾ ਸੋਰਟ ਆਊਟ ਹੋ ਸਕਦਾ ਹੈ ਜੇ ਫਿਰ ਵੀ ਇਹ ਮਾਮਲਾ ਲਟਕਿਆ ਤੇ ਘੱਟੋ ਘੱਟ 4 ਸਾਲ ਤੱਕ ਲਟਕੂਗਾ ਇਸ ਕਰਕੇ ਇਸ ਨੂੰ ਕੰਪਰੋਮਾਈਜ਼ ਦੇ ਰਾਹੀਂ ਜਾਂ ਆਪਾਂ ਟੇਬਲ ਟਾਕ ਦੇ ਉੱਤੇ ਇਸ ਨੂੰ ਨਿਪਟਾ ਲਈਏ ਤੇ ਜ਼ਿਆਦਾ ਵਧੀਆ ਰਿਜ਼ਲਟ ਆਉਣਗੇ ਤੇ ਹੋਰ ਇਹਨਾਂ ਦਾ ਕੀ ਕੁਐਸਚਨ
0: ਜੀ ਕਹਿ ਰਹੇ ਸੀ ਲਾਈਫ ਵਿੱਚ ਸਟੇਬਿਲਿਟੀ ਨਹੀਂ ਹੈਗੀ ਉਹਦੇ ਵਾਸਤੇ ਵੀ ਕੁਝ ਦੱਸ ਦਿਓ
1: ਜੀ ਸਟੇਬਿਲਿਟੀ ਨਾ ਹੋਣ ਦਾ ਕਾਰਨ ਇਹੋ ਹੀ ਹੈਗਾ ਕਿ ਲਗਨ ਦੇ ਵਿੱਚ 4 ਗ੍ਰਹਿ ਬੈਠੇ ਹੋਏ ਨੇ ਜਿਸ ਦੇ ਵਿੱਚ ਕੋਈ ਵੀ ਪਾਪ ਗ੍ਰਹਿ ਨਹੀਂ ਹੈ अगर एक भी ग्रह होर बैठा हुंदा और उन्होंने विचों एक पाप ग्रह हुंदा ते ए लाइफ जेड़ी है 24 साल की उम्र च ही सैटल हो जानी सी। हुण इन्हां दी कुंडली दे विच सैटलमेंट दा समय जेड़ा है वह 38 तो 42 दे विच विच शुरू होवेगा, उन्दे विच विच ही सारा कुछ सैटल होवेगा
0: जी। 2249 2249 ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਸਵਾਲ। ਜੀ ਕਰਨਵੀਰ ਸਿੰਘ ਜੀ ਆਨ ਏਅਰ ਹੋ।
2: ਹਾਂਜੀ ਹਾਂਜੀ, ਆਪਣਾ ਮੈਂ ਨਾ ਆਪਣੀ ਮੈਰਿਡ ਲਾਈਫ ਦਾ ਮੇਰੀ ਵਾਈਫ ਦੀ ਤੇ ਸਾਡਾ ਕਰੀਅਰ ਐਂਡ ਜੋਬ ਆਪਣਾ ਕਰੀਅਰ ਐਂਡ ਹੈਲਥ ਬਾਰੇ ਪੁੱਛਣਾ ਸੀਗਾ। ਤੇ ਮੇਰੀ ਜਿਹੜੀ ਡੇਟ ਆਫ ਬਰਥ ਹੈਗੀ ਹੈ ਉਹ ਹੈਗੀ ਹੈ ਜੀ 4 December 1997 ਸਵੇਰੇ, ਮਤਲਬ ਕਿ ਸਵੇਰੇ 11:15 ਤੋਂ ਲੈ ਕੇ 11:30 ਦੇ ਵਿੱਚ ਵਿੱਚ। ਤੇ ਮੇਰੀ ਵਾਈਫ ਦੀ ਜਿਹੜੀ ਡੇਟ ਆਫ ਬਰਥ ਹੈਗੀ ਉਹ ਹੈਗੀ ਹੈ ਜੀ,
0: ਇੱਕ ਮਿੰਟ ਪਹਿਲਾਂ ਤੁਸੀਂ ਮੈਨੂੰ ਆਪਣਾ ਬਰਥ ਪਲੇਸ ਵੀ ਦੱਸੋ।
2: ਅੰਬਾਲਾ।
0: ਅੰਬਾਲਾ
2: ਤੇ ਮੇਰੀ ਵਾਈਫ ਦਾ ਦੱਸਾਂ ਮੈਂ ਨਾਮ?
0: ਤੁਸੀਂ ਉਹਨਾਂ ਦੀ ਡੇਟ ਆਫ ਬਰਥ ਦੱਸ ਦਿਓ ਮੈਨੂੰ, ਬਸ ਥੋੜਾ ਆਰਾਮ ਨਾਲ ਬੋਲਣਾ।
2: ਹਾਂਜੀ ਹਾਂਜੀ, ਉਹਨਾਂ ਦੀ ਹੈਗੀ ਹੈ ਜੀ 26 November 1997 ਤੇ ਰਾਤੀ 8:02।
0: ਠੀਕ ਹੈ ਜੀ, ਉਹਨਾਂ ਦਾ ਬਰਥ ਪਲੇਸ ਕੀ ਹੈ?
2: ਅੰਬਾਲਾ ਹੀ ਹੈ ਜੀ ਉਹਨਾਂ ਦਾ ਵੀ ਬਰਥ ਪਲੇਸ।
0: ਠੀਕ ਹੈ ਜੀ, ਇੱਕ ਵਾਰ ਮੈਂ ਤੁਹਾਡੇ ਨਾਲ ਦੁਬਾਰਾ ਕਨਫਰਮ ਕਰਦੀ ਹਾਂ, ਤੁਸੀਂ ਆਪਣੀ ਦੱਸੀ ਹੈ 4 December 1997 11:15 AM ਅੰਬਾਲਾ ਉਹਨਾਂ ਦੀ,
2: ਮਤਲਬ ਕਿ 11 to 11:30 ਦੇ ਵਿੱਚ।
0: ਹਾਂਜੀ ਹਾਂਜੀ, ਠੀਕ ਹੈ ਜੀ ਅੰਬਾਲਾ। ਔਰ ਤੁਸੀਂ ਦੱਸੀ ਉਹਨਾਂ ਦੀ 26 November 1997 8:02 ਰਾਤ ਦੇ ਅੰਬਾਲਾ।
2: ਹਾਂਜੀ
0: ਠੀਕ ਹੈ ਜੀ, ਉਹਨਾਂ ਦਾ ਵੀ ਤੁਸੀਂ ਕੈਰੀਅਰ ਔਰ ਜੋਬ ਬਾਰੇ ਪੁੱਛਣਾ ਵਾ?
2: ਹਾਂਜੀ ਹਾਂਜੀ, ਮੈਰਿਡ ਲਾਈਫ ਕੈਰੀਅਰ ਜੋਬ ਬਾਰੇ।
0: ਠੀਕ ਹੈ ਜੀ, ਅਸੀਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ
2: ਹਾਂ। ਹੈਲਥ ਪਲੱਸ ਹੈਲਥ ਬਾਰੇ।
0: ਠੀਕ ਹੈ ਜੀ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ ਭੰਡਾਰੀ ਜੀ,
1: ਜੀ ਪਹਿਲਾਂ ਤੇ ਇਹਨਾਂ ਦੀ ਕੁੰਡਲੀ ਦੇ ਬਾਰੇ ਦੇਖੀਏ ਤੇ ਇਹਨਾਂ ਦੀ ਕੁੰਡਲੀ ਇਹ ਕਹਿੰਦੀ ਹੈ ਕਿ ਮੈਰਿਡ ਲਾਈਫ ਜਿਹੜੀ ਹੈਗੀ ਆ ਉਹ 1 ਸਾਲ ਹਜੇ ਹੋਰ ਥੋੜਾ ਜਿਹਾ ਨਾ ਡਾਊਟਫੁਲ ਜੀ ਰਹੇਗੀ, ਜਿੱਦਾਂ ਆਪਾਂ ਨੂੰ ਪ੍ਰੋਪਰ ਸ਼ਾਂਤੀ ਜੀ ਨੀ ਰਹੇਗੀ। ਉਸ ਤੋਂ ਬਾਅਦ ਦਾ ਟਾਈਮ ਬਹੁਤ ਵਧੀਆ, ਜੋਬਾਂ ਵੀ ਤੁਹਾਡੀਆਂ ਵਧੀਆ ਲੱਗ ਜਾਣਗੀਆਂ, ਤੁਹਾਡੇ ਜ਼ਿੰਦਗੀ ਦੇ ਵਿੱਚ ਜਿੱਦਾਂ ਇਹ ਕਹਿ ਸਕਦੇ ਹਾਂ ਕਿ ਐਸਾ ਟਾਈਮ ਚੇਂਜ ਹੋਵੇਗਾ ਕਿ ਸਾਰਾ ਕੁਛ ਲਾਈਨ ਤੇ ਆ ਜਾਵੇਗਾ, ਘਰ ਵਧੀਆ ਬਣ ਜਾਣਾ, ਕੰਮ ਵਧੀਆ ਹੋ ਜਾਣਾ। 1 ਸਾਲ ਥੋੜਾ ਜਿਹਾ ਸੰਘਰਸ਼ ਵਾਲਾ, ਇਸ ਨੂੰ ਥੋੜਾ ਜਿਹਾ ਸਾਂਭ ਲਓ, ਉਸ ਤੋਂ ਬਾਅਦ ਦਾ ਪੀਰੀਅਡ ਬਹੁਤ ਵਧੀਆ।
0: ਹੈਲਥ ਦਾ ਵੀ ਦੱਸ ਦੋ ਜੀ ਇਹਨਾਂ ਦੀ ਵਾਈਫ ਦਾ।
1: ਹੈਲਥ ਨੂੰ ਲੈ ਕੇ ਰਾਹੂ ਥੋੜਾ ਜਿਹਾ ਡਿਸਟਰਬ ਕਰ ਰਿਹਾ ਹੈ, ਉਸ ਕਰਕੇ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ। ਖਾਸ ਕਰਕੇ ਜਿਹੜਾ ਆਪਣਾ ਖਾਣਾ ਵਗੈਰਾ ਖਾਂਦੇ ਉਸ ਦੇ ਵਿੱਚ ਫਾਈਬਰ ਦਾ ਯੂਜ ਕਰਨਾ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਹਾਡਾ ਖਾਣਾ ਪ੍ਰੋਪਰ ਉਸ ਥੋੜਾ ਜਿਹਾ ਉਸ ਨੂੰ ਮੈਨੇਜ ਕਰੋ ਕਿ ਅੱਛਾ ਖਾਣਾ ਖਾਣ ਦੀ ਕੋਸ਼ਿਸ਼ ਕਰੋ, ਸਿਹਤ ਵੱਲੋਂ ਕੋਈ ਬਹੁਤ ਜ਼ਿਆਦਾ ਪਰੇਸ਼ਾਨੀ ਨਹੀਂ ਆਊਗੀ
0: ਜੀ। ਚਿਰਾਗ ਵਰਮਾ ਜੀ ਪੁੱਛੋ ਆਪਣਾ ਸਵਾਲ।
3: ਹਾਂਜੀ, ਮੈਂ ਪੁੱਛਣਾ ਸੀਗਾ ਇੱਕ ਤਾਂ ਪੈਸਿਆਂ ਦੀ ਬਹੁਤ ਤੰਗੀ ਹੁੰਦੀ ਆ, ਤੇ ਦੂਜਾ ਜੇ ਫਿਊਚਰ ਚ

0: ਤੇ ਇਹਨਾਂ ਨੂੰ ਪੈਸੇ ਦੀ ਤੰਗੀ ਖਤਮ ਹੋ ਜਾਵੇਗੀ।
1: ਜੀ
0: ਤੇ ਦੂਸਰਾ ਇਹਨਾਂ ਨੇ ਪੁੱਛਿਆ ਕਿ ਬਿਜ਼ਨਸ ਹਜੇ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ, ਹਜੇ ਤਾਂ ਪੈਸਾ ਹੀ ਖਰਾਬ ਹੋਊਗਾ ਅਗਰ ਬਿਜ਼ਨਸ ਦੇ ਵਿੱਚ ਕੋਈ ਇਨਵੈਸਟਮੈਂਟ ਕੀਤੀ। ਖਾਸ ਕਰਕੇ ਉਮਰ ਜਿਹੜੀ ਹੈਗੀ ਆ ਉਹ 34 ਸਾਲ ਦੀ ਉਮਰ ਤੱਕ ਅਸੀਂ ਕੋਈ ਵੀ ਇਨਵੈਸਟਮੈਂਟ ਨਹੀਂ ਕਰ ਸਕਦੇ, ਉਸ ਤੋਂ ਬਾਅਦ ਬਿਜ਼ਨਸ ਜਿਹੜਾ ਹੈ ਤੁਹਾਨੂੰ ਫਲ ਹੋਵੇਗਾ। ਫਿਲਹਾਲ ਇਹੋ ਹੀ ਉਪਾਏ ਤੁਹਾਡੇ ਲਈ ਬਹੁਤ ਵਧੀਆ। ਤੇ ਇੱਕ ਉਪਾਏ ਹੈਗਾ ਕਿ ਮਿੱਤਰਾਂ ਦੋਸਤਾਂ ਦੇ ਵਿੱਚ ਬੈਠ ਕੇ ਮਿੱਠਾ ਖਾਓ ਤੇ ਖਿਲਾਓ, ਖਾਸ ਕਰਕੇ ਰਸੀਲਾ ਮਿੱਠਾ ਜਿੱਦਾਂ ਗੁਲਾਬ ਜਾਮਨ, ਰਸਗੁੱਲਾ, ਆਈਸਕ੍ਰੀਮ, ਜਿਹਦੇ ਵਿੱਚ ਰਸਾ ਹੋਵੇ, ਇਹੋ ਜਿਹੀਆਂ ਚੀਜ਼ਾਂ ਖਾਣ ਤੇ ਖਿਲਾਉਣ ਦੇ ਨਾਲ ਤੁਹਾਨੂੰ ਪੈਸੇ ਦੀ ਤੰਗੀ ਦੂਰ ਹੋਵੇ।
1: ਜੀ ਜੀ 4723 47 ਤੇ ਹੀ ਓਨ ਏਅਰ ਹੋ ਤੁਸੀਂ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਜੀ ਪੁੱਛੋ।
2: 2010 ਨੇਮ ਹਰਸ਼ਪ੍ਰੀਤ, 6 ਅਕਤੂਬਰ ਮਾਰਨਿੰਗ 8:15 ਦਾ, ਹੁਸ਼ਿਆਰਪੁਰ।
1: ਹੁਸ਼ਿਆਰਪੁਰ
2: ਉਹਦੀ ਸਟੱਡੀ ਬਾਰੇ ਪੁੱਛਣਾ ਜਾਂ ਮੈਰਿਜ ਬਾਰੇ ਤੇ ਉਹਦੀ ਸਿਹਤ ਬਾਰੇ?
1: ਸਟੱਡੀ ਬਾਰੇ, ਮੈਰਿਜ ਬਾਰੇ ਔਰ ਸਿਹਤ ਬਾਰੇ। ਡੇਟ ਆਫ ਬਰਥ ਤੁਸੀਂ ਦੱਸੀ ਹੈ ਜੀ, 6 ਅਕਤੂਬਰ 2010, 8:15 AM ਹੁਸ਼ਿਆਰਪੁਰ, ਠੀਕ ਹੈ ਜੀ?
2: ਨਹੀਂ, 6 ਅਕਤੂਬਰ 2007
1: ਹਾਂਜੀ, ਠੀਕ ਹੈ ਜੀ। ਸਟੱਡੀ ਬਾਰੇ, ਉਹਦੀ ਸਿਹਤ ਬਾਰੇ ਔਰ ਫਿਊਚਰ ਬਾਰੇ ਪੁੱਛਣਾ ਚਾਹੁੰਦੇ। ਮੈਂ ਔਰ ਕੀ ਪੁੱਛਣਾ ਚਾਹ ਰਹੀ ਸੀ?
2: ਹਾਂਜੀ, ਮੈਰਿਜ ਬਾਰੇ ਵਿੱਚ, ਦਾ ਮੈਰਿਜ ਕਰਾਣੀ ਜਿਆਦਾ ਸਮਝੇ ਕਿ ਜਾਂ ਸਟੱਡੀ ਉਹ ਆਪਣੀ ਰੱਖੇ ਜਾਰੀ?
1: ਠੀਕ ਹੈ ਜੀ। ਜੀ
0: ਜੀ ਜਲਦੀ ਮੈਰਿਜ ਕਰਾਉਣੀ ਇਹਨਾਂ ਲਈ ਹਜੇ ਸੇਫ ਨਹੀਂ ਹੈਗੀ
1: ਜੀ,
0: ਖਾਸ ਕਰਕੇ 21 ਤੋਂ ਬਾਅਦ ਮੈਰਿਜ ਕਰਵਾ ਸਕਦੇ ਨੇ, ਹਜੇ ਤਾਂ ਬਹੁਤ ਛੋਟਾ ਵਾ। ਤੇ ਜੋਬ ਔਰ ਕਰੀਅਰ ਨੂੰ ਲੈ ਕੇ ਥੋੜਾ ਜਿਹਾ ਫੋਕਸ ਕਰਨ ਦੀ ਜ਼ਰੂਰਤ ਹੈਗੀ। ਆਹ ਸਾਲ ਥੋੜਾ ਜਿਹਾ ਖਰਾਬ ਹੈਗਾ ਵਾ ਕਿ ਇਹ ਇਮੋਸ਼ਨਲ ਹਰਟ ਹੋ ਸਕਦਾ ਹੈ ਜਾਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦੇ ਵਿੱਚ ਇੰਟਰਸਟ ਦਿਖਾ ਸਕਦਾ ਹੈ, ਪਰ ਇਸ ਤੋਂ ਬਾਅਦ ਇਸ ਦਾ ਧਿਆਨ ਸਾਡਾ ਕੈਰੀਅਰ ਵੱਲ ਹੋਵੇਗਾ। ਇਹਨਾਂ ਦਾ ਟਾਈਮ 24 ਸਾਲਾਂ ਦੀ ਉਮਰ ਤੋਂ ਪਹਿਲਾਂ ਵਿਆਹ ਕਰਨਾ ਮੁਸੀਬਤ ਮੁੱਲ ਲੈਣ ਵਾਲਾ ਕੰਮ ਹੈ, ਫਿਰ ਪਰੇਸ਼ਾਨੀ ਖੜੀ ਹੋਵੇਗੀ, ਇਸ ਕਰਕੇ ਹਜੇ ਕੈਰੀਅਰ ਵੱਲ ਨੂੰ ਧਿਆਨ ਦਿੱਤਾ ਜਾ।
1: ਜੀ ਸੁਮਨ ਗਿੱਲ ਜੀ ਔਨ ਏਅਰ ਹੋ। ਜੀ ਸੁਮਨ ਗਿੱਲ ਪੁੱਛ ਸਕਦੇ ਹੋ ਆਪਣਾ ਸਵਾਲ।
3: ਹਾਂਜੀ, ਡੇਟ ਆਫ ਬਰਥ ਹੈਗਾ January 6, 1989
1: ਮਿੰਟ, January 6, 1989
3: ਹਾਂਜੀ, ਟਾਈਮ ਹੈਗਾ 2:50 AM
1: ਓਕੇ, ਬਰਥ ਪਲੇਸ
3: ਬ੍ਰੈਂਪਟਨ, ਓਨਟਾਰੀਓ
1: ਓਕੇ। ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
3: ਮੈਰਿਜ ਲਾਈਫ ਤੇ ਥੋੜਾ ਕਿ ਡਿਸਪਿਊਟ ਚੱਲ ਰਿਹਾ, ਜਸਟ ਵਾਂਟ ਟੂ ਨੋ ਵੀ ਕਿਦਰ
0: ਹੱਲ ਹੋ ਸਕਦਾ ਹੈ ਪਰ ਥੋੜਾ ਜਿਹਾ ਟਾਈਮ ਲਵੇਗਾ, ਲੇਕਿਨ ਫਿਲਹਾਲ ਇਹ ਤੁਹਾਡੀ ਫੇਵਰ ਦੇ ਵਿੱਚ ਪ੍ਰੋਪਰ ਨਹੀਂ ਦਿਖਾਈ ਦੇ ਰਿਹਾ, ਡਿਸਟਰਬੈਂਸ ਜਿਹੜੀ ਆ ਉਹ ਕ੍ਰੀਏਟ ਕਰਦਾ ਔਰ ਡਿਵੋਰਸ ਦੇ ਚਾਂਸ ਜਿਹੜੇ ਨੇ ਉਹ ਜ਼ਿਆਦਾ ਦਿਖਾ ਰਿਹਾ ਹੈ। ਅਗਰ ਤੁਸੀਂ ਇਸ ਨੂੰ ਥੋੜਾ ਟਾਈਮ ਹੋਰ ਲਟਕਾ ਸਕਦੇ ਹੋ, ਰੋਕ ਸਕਦੇ ਹੋ, ਤਾਂ ਫਿਰ ਇਸ ਦੇ ਉਪਾਅ ਜਿਹੜੇ ਨੇ ਤੁਸੀਂ ਇਸ ਪ੍ਰੋਗਰਾਮ ਤੋਂ ਬਾਅਦ ਫੋਨ ਕਰਕੇ ਪੁੱਛ ਸਕਦੇ ਹੋ।
1: ਜੀ ਅਸੀਂ ਆਪਣੇ ਕਾਲਰਸ ਨੂੰ ਦੱਸ ਦਈਏ, ਲਿਸਨਰਸ ਨੂੰ ਦੱਸ ਦਈਏ ਜੀ, ਸਾਡੇ ਪ੍ਰੋਗਰਾਮ ਦਾ ਲਾਈਵ ਨੰਬਰ ਹੈ ਜੀ ਕਾਲ ਕਰਨ ਵਾਸਤੇ 905-673-3337। ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਸ ਪ੍ਰੋਗਰਾਮ ਨੂੰ ਲਾਈਵ ਕਰਦੇ ਹਾਂ ਅਤੇ ਲਾਈਵ ਹੀ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਲਿਸਨਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦਾ ਹੈ ਜੀ, 647-917-2346 ਅਤੇ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦਾ ਹੈ, 6479172346 ਨੰਬਰ ਫੇਰ ਨੋਟ ਕਰ ਲਓ ਜੀ, 647-917-2346 ਜੀ 0020 ਪੁੱਛੋ ਆਪਣਾ ਸਵਾਲ।
2: ਮੈਂ ਪੁੱਛਣਾ ਸੀਗਾ ਜੀ ਭੰਡੇਰੀ ਸਾਹਿਬ ਨੂੰ, ਮੇਰਾ ਡੇਟ ਆਫ ਬਰਥ ਹੈਗਾ ਜੀ 6 ਜੁਲਾਈ 1978
1: 6 ਜੁਲਾਈ 1978 ਟਾਈਮ ਦੱਸੋ।
2: ਟਾਈਮ ਹੈਗਾ ਜੀ 2:44 ਹੁਸ਼ਿਆਰਪੁਰ।
1: 2:44 AM ਔਰ PM?
2: PM ਜੀ,
1: PM ਹੁਸ਼ਿਆਰਪੁਰ, ਠੀਕ ਹੈ ਜੀ। ਕੀ ਪੁੱਛਣਾ ਚਾਹੁੰਦੇ ਹੋ?
2: ਇੱਕ ਮੈਂ ਪੁੱਛਣਾ ਜੀ, ਮੇਰੀ ਵਾਈਫ ਹੈਗੀ ਆ ਰੀਤੂ, ਉਹਦਾ ਨਾਮ, ਉਹਦਾ ਹੈਗਾ ਡੇਟ ਆਫ ਬਰਥ January 4, 1982
1: ਹਾਂਜੀ,
2: ਇਹਨਾਂ ਦਾ ਬਰਥ ਹੈਗਾ ਜੀ ਸ੍ਰੀ ਗੰਗਾਨਗਰ ਦਾ ਤੇ ਟਾਈਮ ਹੈਗਾ 4:30 AM
1: ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
2: ਇਹ ਜੀ ਦੋਨਾਂ ਦੇ ਕਰੀਅਰ ਨਾ ਪਤਾ ਨਹੀਂ ਕਿਸ ਤਰ੍ਹਾਂ ਡਾਵਾ ਡੋਲੀ ਹੋਈਆਂ ਪਈਆਂ, ਉਹਦੇ ਕਰਕੇ ਲੜਾਈ ਬੜੀ ਹੁੰਦੀ ਆ, ਤੇ ਬਸ ਇਹ ਪੁੱਛਣਾ ਜੀ ਕਿ ਸੈੱਟ ਹੋ ਜਾਵਾਂਗੇ ਕਿੱਦਾਂ ਜੀ, ਧੱਕੇ ਖਾਈ ਜਾਵਾਂਗੇ, ਲੱਕ ਟਰੱਕ ਲਾ ਕੇ ਲੱਕ ਹੀ ਦੁਖਣ ਲੱਗ ਪਿਆ ਹੁੰਦਾ।
1: ਠੀਕ ਹੈ ਜੀ, ਕਰੀਅਰ ਨਾਲ ਹੀ ਰਿਲੇਟਿਡ ਸਵਾਲ ਪੁੱਛਣਾ ਚਾਹੁੰਦੇ।

0: ਤੁਸੀਂ ਠੀਕ ਹੈ ਜੀ?
1: ਕਰੀਅਰ ਨਾਲ ਤੇ ਮੈਰਿਡ ਲਾਈਫ ਨਾਲ ਜੀ ਲੜਾਈ ਬੜੀ ਹੁੰਦੀ ਆ।
0: ਠੀਕ ਹੈ ਜੀ, ਠੀਕ ਹੈ ਜੀ,
1: ਥੈਂਕ
0: ਦੋਨੋਂ
1: ਯੂ
0: ਸਵਾਲਾਂ ਦੇ
1: ਜੀ।
0: ਜਵਾਬ ਦਿੰਨੇ ਆ ਜੀ। ਜੀ
2: ਜਿਸ ਤਰ੍ਹਾਂ ਤੁਹਾਡੀ ਕੁੰਡਲੀ 'ਚ ਰਾਹੂ 12 ਤੇ ਕਾਲ ਸਰਪੋਸ਼, ਕਹਿੰਦੇ ਨੇ ਲਾਈਫ ਦਾ ਜਿਹੜਾ ਸੁਨਹਿਰਾ ਵਕਤ ਹੁੰਦਾ ਹੈ ਨਾ ਉਹ ਮਿਹਨਤ ਦੇ ਵਿੱਚ ਨਿਕਲ ਜਾਂਦਾ। 48 ਸਾਲ ਦੀ ਉਮਰ ਤੱਕ ਬੰਦਾ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ, ਉਸ ਤੋਂ ਬਾਅਦ ਜਿਹੜਾ ਹੈ ਮਿਹਨਤ ਕਰਨਾ ਵੀ ਚਾਹੁੰਦਾ ਹੈ ਪਰ ਉਦਾਂ ਦੀ ਮਿਹਨਤ ਹੁੰਦੀ ਨਹੀਂ। ਕਾਲ ਸਰਪ ਦੋਸ਼ ਨਿਵਾਰਨ ਵੱਲ ਨੂੰ ਧਿਆਨ ਕਰੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਚੰਗੇ ਬਦਲਾਵ ਆਉਣਗੇ। ਅਨਥਾ ਕਾਲ ਸਰਪ ਦੋਸ਼ ਪਿੱਤਰ ਦੋਸ਼ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਸਾਡੇ ਜੀਵਨ ਦੇ ਵਿੱਚ ਸਾਡੀ ਕਮਾਈ ਦੇ ਬਹੁਤ ਸਾਰੇ ਹਿੱਸੇ ਜਿਹੜੇ ਉਹ ਵਿਅਰਥ ਕਰ ਦਿੰਦਾ। ਤੇ ਜਦੋਂ ਤੁਸੀਂ ਘਰ ਗ੍ਰਸਤੀ ਦੀ ਆਪਸੀ ਗੱਲ ਪੁੱਛਣੀ ਹੈ ਕਿ ਲੜਾਈ ਕਿਉਂ ਹੁੰਦਾ ਹੈ ਮਿਸਿਜ ਦੇ ਕੈਰੀਅਰ ਨੂੰ ਲੈ ਕੇ, ਕਿਉਂਕਿ ਇਹ ਚੀਜ਼ਾਂ ਸਾਡੇ ਘਰ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਡਿਸਟਰਬ ਕਰਦੀਆਂ ਨੇ, ਪਿੱਤਰ ਦੋਸ਼ ਕਾਲ ਸਰਪ ਦੋਸ਼, ਤੇ ਇਹਨਾਂ ਦੀ ਕੁੰਡਲੀ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਦੇ ਯੋਗ ਬਣੇ ਹੋਏ ਨੇ। ਹਾਂ, ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਠੀਕ ਹੋਊਗਾ ਤੇ ਕਾਰੋਬਾਰ ਵੀ ਠੀਕ ਹੋਵੇਗਾ, ਬਰਕਤ ਵੀ ਪਵੇਗੀ ਤੇ ਸਾਰਾ ਕੁਛ ਹੀ ਵਧੀਆ ਚੱਲੇਗਾ, ਤਾਂ ਮਿਹਨਤ ਜੀਵਨ ਚੋਂ ਘਟੂਗੀ ਤੇ ਆਮਦਨ ਜਿਹੜੀ ਉਹ ਵਧੇਗੀ।
0: ਜੀ,
2: ਇਸ ਕਰਕੇ ਕਾਲ ਸਰਪ ਦੋਸ਼ ਨਿਵਾਰਨ ਵੱਲ ਨੂੰ ਧਿਆਨ ਕੀਤਾ ਜੀ।
0: ਜੀ, 12-11 1211 ਓਨੇਰੋ ਜੀ, 12-11 ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਸਵਾਲ। ਪਿੱਛੇ ਰੇਡੀਓ ਦੀ ਵੋਲਿਊਮ ਘੱਟ ਕਰ ਦਿਓ ਜੀ। 12-11
3: ਹੈਲੋ
0: ਜੀ, ਪਿੱਛੋਂ ਰੇਡੀਓ ਦੀ ਵੋਲਿਊਮ ਘੱਟ ਕਰ ਦਿਓ।
3: ਹਾਂਜੀ
0: ਜੀ, ਪੁੱਛੋ ਆਪਣਾ ਸਵਾਲ ਜੀ। ਡੇਟ ਆਫ ਬਰਥ ਦੱਸੋ ਜੀ, ਜਿੰਨਾ
3: ਬਾਰੇ। ਮੈਂ ਨਾ ਆਪਣੇ ਆਪਣੇ ਆਪਣੇ ਬੇਟੇ ਬਾਰੇ ਪੁੱਛਣਾ ਚਾਹੁੰਦੀ ਹਾਂ ਜੀ।
0: ਜੀ, ਬੇਟੇ ਦੀ ਡੇਟ ਆਫ ਬਰਥ ਦੱਸੋ।
3: ਤੇ 29 ਮਾਰਚ 1980
0: 29 ਮਾਰਚ 1980 ਟਾਈਮ ਵੀ ਦੱਸੋ ਜਨਮ ਦਾ।
3: ਰਾਤ ਦੇ 2:40
0: ਠੀਕ ਹੈ ਜੀ। ਐਂਡ
3: ਜਨਮ ਸਥਾਨ ਅੰਮ੍ਰਿਤਸਰ।
0: ਅੰਮ੍ਰਿਤਸਰ 2:40 ਰਾਤ ਦੇ, ਠੀਕ ਹੈ ਜੀ। ਕੀ ਪੁੱਛਣਾ ਇਹਨਾਂ ਬਾਰੇ?
3: ਉਹਦੇ ਕਾਰੋਬਾਰ ਵਾਸਤੇ ਪੁੱਛਦੀ ਹਾਂ ਜੀ।
0: ਠੀਕ ਹੈ ਜੀ, ਠੀਕ ਹੈ ਜੀ, ਅਸੀਂ ਦਿੰਨੇ ਆ ਜਵਾਬ, ਸੁਣਦੇ ਰਹੋ ਪ੍ਰੋਗਰਾਮ ਨੂੰ
2: ਜੀ। ਕਾਰੋਬਾਰ ਤਾਂ ਇਹਨਾਂ ਦੀ ਕੁੰਡਲੀ ਦੇ ਵਿੱਚ 5 ਗ੍ਰਹਿ ਇਕੱਠੇ ਬੈਠੇ ਹੋਏ ਨੇ, ਕੁਛ ਟਾਈਮ ਜ਼ਰੂਰ ਖਰਾਬ ਹੈ 1 ਸਾਲ ਹੋਰ, ਉਸ ਤੋਂ ਬਾਅਦ ਦਾ ਟਾਈਮ ਬਹੁਤ ਵਧੀਆ, ਤੇ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਕਾਰੋਬਾਰ ਦਾ ਟਾਈਮ ਇੱਕ ਵਾਰੀ ਵਧੀਆ ਆ ਚੁੱਕਿਆ ਹੈ। ਅਗਲੇ ਸਾਲ ਤੋਂ ਬਾਅਦ ਕਾਰੋਬਾਰ ਬਹੁਤ ਵਧੀਆ ਹੋਵੇਗਾ, ਹਰ ਚੀਜ਼ ਚ ਸਫਲਤਾ ਮਿਲੇਗੀ, ਪਰ ਆਹ ਵਾਲਾ ਸਾਲ ਥੋੜਾ ਜਿਹਾ ਡਿਸਟਰਬ ਹੈਗਾ ਵਾ, ਕੰਮ ਲੇਟ ਹੋ ਸਕਦੇ ਨੇ, ਘੱਟ ਹੋ ਸਕਦੇ ਨੇ, ਪਰੇਸ਼ਾਨੀ ਹੋ ਸਕਦੀ ਹੈ, ਅਗਲੇ ਸਾਲ ਤੋਂ ਟਾਈਮ ਬਹੁਤ ਵਧੀਆ
0: ਜੀ। 0586 ਓ ਨੀਅਰ ਹੋ ਤੁਸੀਂ
4: ਜੀ? ਮੇਰਾ ਨਾਮ ਸਟਾਰਟਸ ਵਿਦ ਐਮ
0: ਜੀ।
4: 28 ਜਨਵਰੀ 1982
0: ਪੈਸਿਆਂ
4: ਕਰਕੇ ਕਿਸੇ ਤੋਂ ਲੈਣੇ ਆ, ਉਹ ਨੀ ਦੇ ਰਹੇ, ਤੇ ਇੱਕ ਮੈਂ ਫਿਊਚਰ ਵਾਲੇ ਜੇ ਕੋਈ ਬਿਜ਼ਨਸ ਕਰਨਾ ਬਈ ਲਾਈਕ ਉਹ ਕਿੱਦਾਂ ਰਹੂਗਾ, ਲਾਈਕ ਯੂ ਨੋ ਪਲੈਨਿੰਗ ਲਾਈਕ ਇਨ ਦਾ ਫਿਊਚਰ ਕਿੱਦਾਂ ਚੱਲੂਗਾ ਅੱਗੇ।
0: ਠੀਕ ਹੈ ਜੀ, ਠੀਕ ਹੈ ਜੀ, ਅਸੀਂ ਸਾਰੇ ਸਵਾਲਾਂ ਦੇ ਜਵਾਬ ਦਿੰਨੇ ਆ, ਸੁਣਦੇ ਰਹੋ ਪ੍ਰੋਗਰਾਮ।
2: 48 ਸਾਲ 42 ਤੋਂ 48 ਦਾ ਟਾਈਮ ਜਿਹੜਾ ਹੈਗਾ ਉਹ ਡਿਸਪਿਊਟਾਂ ਵਾਲਾ ਹੀ ਹੈ, ਸੈਟੀਸਫੈਕਸ਼ਨ ਨਹੀਂ ਰਹਿਣੀ ਜ਼ਿੰਦਗੀ 'ਚ, ਪੈਸੇ ਦਿੱਤੇ ਵਾਪਸ ਨਹੀਂ ਆਉਣੇ, ਜਿੱਥੇ ਦੇ ਦਿਓਗੇ ਉੱਥੋਂ ਵੀ ਨਹੀਂ ਆਉਣੇ, ਜੇ ਆ ਵੀ ਗਏ ਤਾਂ ਬਹੁਤ ਟੁੱਟਵੇਂ ਟੁੱਟਵੇਂ ਆਉਣਗੇ ਜਾਂ ਥੋੜੇ ਥੋੜੇ ਕਰਕੇ ਮਿਲਣ ਦੇ ਨਾਲ ਤੁਹਾਨੂੰ ਕੰਮ ਨਹੀਂ ਆਉਣਗੇ। ਤੇ ਜਿਹੜਾ ਤੁਸੀਂ ਪੁੱਛਿਆ ਕਿ ਜੀਵਨ ਦੇ ਵਿੱਚ ਕਿਸ ਤਰ੍ਹਾਂ ਦਾ ਕਾਰੋਬਾਰ ਜਾਂ ਅੱਗੇ ਜੀਵਨ 'ਚ ਫਿਊਚਰ ਕਿਹੋ ਜਿਹਾ ਰਹੇਗਾ, 48 ਸਾਲ ਦੀ ਉਮਰ ਤੋਂ ਬਾਅਦ ਦਾ ਟਾਈਮ ਬਹੁਤ ਵਧੀਆ ਰਹੇਗਾ, ਉਸ ਤੋਂ ਪਹਿਲਾਂ ਜਿਹੜਾ ਇਹ ਸੰਘਰਸ਼ ਤੁਹਾਨੂੰ ਝੱਲਣਾ ਪਵੇਗਾ, ਤੇ ਕਈ ਤਰ੍ਹਾਂ ਦੇ ਮਨ ਦੇ ਵਿੱਚ ਜਿਹੜੇ ਅਸ਼ਾਂਤੀ ਜੀ ਚੱਲਦੀ ਹੈ ਜਾਂ ਇਹ ਕਹਿ ਲਓ ਕਿ ਕੜਪਦੇ ਜਿਹਾ ਰਹਿਣਾ, ਇਹ ਪੀਰੀਅਡ ਚੱਲੇਗਾ, ਕਰ ਕੀ ਸਕਦੇ ਹਾਂ, ਪੀਲੇ ਰੰਗ ਦੀ ਪਗੜੀ ਜਾਂ ਕੈਪ ਜਾਂ ਕੇਸਰ ਦਾ ਤਿਲਕ, ਇਹ ਅਗਰ ਜਿਹੜੀ ਵੀ ਤੁਹਾਨੂੰ ਚੀਜ਼ ਚੰਗੀ ਲੱਗਦੀ ਹੈ ਇਹ ਕਰਨ ਨਾਲ ਪੈਸੇ ਵੀ ਨਿਕਲਣ ਦੇ ਚਾਂਸ ਬਣਨਗੇ, ਪੈਸੇ ਕੰਮ ਵੀ ਆਉਣਗੇ ਤੇ ਕਾਰੋਬਾਰ ਵੀ ਵਧੀਆ ਚੱਲੇ
0: ਜੀ। ਬਿਜ਼ਨਸ ਦਾ ਪੁੱਛ ਰਿਹਾ ਸੀ ਕਿ ਜੀ ਫਿਊਚਰ 'ਚ ਬਿਜ਼ਨਸ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਰਹੇਗਾ?
2: 48 ਸਾਲ ਦੀ ਉਮਰ ਤੋਂ ਪਹਿਲਾਂ ਪੈਸਾ ਵੇਸਟ ਕਰਨਾ ਹੀ ਹੁੰਦਾ ਹੈ, ਉਸ ਤੋਂ ਬਾਅਦ ਜਿਹੜਾ ਕੰਮ ਆਪਣੇ ਆਪ ਹੀ ਖੁੱਲਦਾ ਹੈ ਤੇ ਬਹੁਤ ਵਧੀਆ ਚੱਲਦਾ ਹੈ। ਫਿਰ ਵੀ ਇਸਦਾ ਜਿਹੜਾ ਉਪਾਅ ਦੱਸਿਆ ਕਿ ਬਿਜ਼ਨਸ ਵਧੀਆ ਹੋ ਜਾਵੇਗਾ, ਆਪਣੇ ਆਪ 'ਚ ਸਾਰਾ ਕੁਛ ਸੈਟਲ ਹੋਵੇਗਾ, ਉਸ ਲਈ ਕੇਸਰ ਦਾ ਤਿਲਕ ਲਗਾਤਾਰ ਜਾਂ ਪੀਲੀ 15 ਪੀਲੀ 5 ਤੇ ਜਾਂ ਨਾਲ ਦੀ ਨਾਲ ਆਪਾਂ ਇਹ ਵੀ ਕਰ ਸਕਦੇ ਕੈਪ ਲੈ ਸਕਦੇ, ਜਿਸ ਤਰ੍ਹਾਂ ਦੇ ਵੀ ਇਹਨਾਂ ਦੇ ਜੇ ਬੰਨਦੇ ਨੇ ਤੇ ਪੱਗ ਬੰਨ ਸਕਦੇ ਨੇ, ਜਾਨੀ ਕਿ ਪੀਲਾ ਚੀਜ਼ ਸਿਰ ਤੇ ਰੱਖਣੀ ਜ਼ਰੂਰੀ ਹੈ ਜਾਂ ਮੱਥੇ ਤੇ ਤਿਲਕ ਲਾਉਣਾ ਜ਼ਰੂਰੀ।
0: ਜੀ 1013 ਔਨ ਏਅਰ ਹੋ।
5: ਸੁਸ਼ੀਲ ਸ਼ਰਮਾ ਜੀ, ਮੈਂ ਇੱਥੇ ਆਪਣਾ ਧਿਆਨ ਨਾਲ ਸੁਣ ਨਹੀਂ ਸਕਿਆ ਸੀ ਆਪਣੇ ਬਾਰੇ ਜਦ ਦੱਸਿਆ ਸੀ ਤੁਸੀਂ, ਤੇ ਬੈਠੀ ਮੇਰੇ ਬੇਟਿਆਂ ਦੇ ਬਾਰੇ ਪੁੱਛਣਾ ਸੀ।
0: ਜੀ ਤੁਸੀਂ ਹੁਣ ਕਿੰਨੇ ਬਾਰੇ ਪੁੱਛਣਾ ਚਾਹੁੰਦੇ ਹੋ?
2: ਜਵਾਬ ਦੇਣਾ ਬਹੁਤ ਮੁਸ਼ਕਲ ਹੁੰਦਾ
0: ਜੀ। 9095 ਔਨ ਏਅਰ ਹੋ ਤੁਸੀਂ।
6: ਨਮਸਕਾਰ ਜੀ, ਮੈਂ ਰੋਹਿਤ ਸ਼ਰਮਾ ਬੋਲਿਆ
0: ਜੀ, ਪੁੱਛੋ ਆਪਣਾ ਸਵਾਲ।
6: ਹਾਂਜੀ, ਮੈਂ ਆਪਣਾ ਤੇ ਵਾਈਫ ਬਾਰੇ ਪੁੱਛਣਾ ਸੀਗਾ। ਮੇਰੀ ਡੇਟ ਆਫ ਬਰਥ ਹੈਗੀ ਹੈ ਜੀ ਅਕਤੂਬਰ 10 1980, 10 ਅਕਤੂਬਰ 1980
0: ਜੀ। ਇੱਕ ਟਾਈਮ ਹੈਗਾ, ਸਲੋ ਬੋਲੋ ਥੋੜਾ, ਇੱਕ ਜਣੇ ਦੇ ਪਹਿਲੇ ਲਿਖਵਾਓ। 10
6: ਅਕਤੂਬਰ 1980
0: 1980 ਹਾਂਜੀ, ਟਾਈਮ ਦੱਸੋ।
6: ਟਾਈਮ ਸਵੇਰੇ 9 ਵਜੇ
0: 9 ਵਜੇ ਸਵੇਰੇ। ਹਾਂਜੀ,
6: ਦਸੂਹਾ
0: ਦਸੂਹਾ ਕੀ ਪੁੱਛਣਾ ਤੁਸੀਂ, ਪਹਿਲਾਂ ਆਪਣੇ ਬਾਰੇ ਪੁੱਛੋ।
6: ਹਾਂਜੀ, ਮੈਂ ਪੁੱਛਣਾ ਵਾ ਕਿ ਮੈਂ ਪ੍ਰੋਪਰਟੀ ਵਿੱਚ ਇਨਵੈਸਟਮੈਂਟ ਕੀਤੀ ਆ ਤੇ ਬੜੀ ਪ੍ਰੋਬਲਮ ਚੱਲ ਰਹੀ ਹੈ ਪ੍ਰੋਪਰਟੀ ਨਾਲ, ਤੇ ਉਹਦਾ ਕੀ ਬਣੇਗਾ, ਨੁਕਸਾਨ ਕਿੰਨਾ ਹੋਏਗਾ, ਜ਼ਿਆਦਾ ਹੋ ਰਿਹਾ ਕੀ ਹੋਏਗਾ, ਤੇ ਨਾਲੇ ਮੇਰੇ ਬੈਕ ਪ੍ਰੋਬਲਮ ਰਹਿੰਦੀ ਹੈ, ਦਰਦ ਕਾਫੀ ਹੁੰਦੀ ਰਹਿੰਦੀ ਹੈ, ਤੇ ਉਹ ਬੈਕ ਕਦੋਂ ਤੱਕ ਮੈਨੂੰ ਹੋਏਗੀ ਠੀਕ? ਮਤਲਬ
0: ਠੀਕ ਹੈ ਜੀ, ਅਸੀਂ ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ, ਫਿਰ ਅਸੀਂ ਅਗਲੀ ਕਾਲ ਲਵਾਂਗੇ, ਠੀਕ ਹੈ ਜੀ? ਜੀ
2: ਜੀ, ਕੁੰਡਲੀ ਦੇ ਵਿੱਚ ਕਹਿੰਦੇ 12ਵੇਂ ਭਾਵ ਦੇ ਵਿੱਚ ਸ਼ਨੀ ਅਗਰ ਪ੍ਰੋਪਰਟੀ ਹੋਲਡ ਹੋ ਗਈ ਲੰਬੇ ਸਮੇਂ ਤੱਕ ਤਾਂ ਨੁਕਸਾਨ ਦੀ ਬਜਾਏ ਫਾਇਦਾ ਹੋਵੇਗਾ, ਅਗਰ ਪ੍ਰੋਪਰਟੀ ਜਲਦੀ ਵੇਚੀ ਤੇ ਨੁਕਸਾਨ ਜਿਹੜਾ ਹੈਗਾ ਉਹ ਤੁਹਾਡੇ ਸੋਚ ਤੋਂ ਵੀ ਜ਼ਿਆਦਾ ਹੋਵੇਗਾ। ਵੈਸੇ ਕਹਿੰਦੇ ਨੇ ਕਰਮ ਸਥਾਨ ਦਾ ਰਾਹੂ, ਅਸ਼ਟਮ ਭਾਵ ਦਾ ਰਾਹੂ ਜਾਂ ਸ਼ਨੀਵਾਰ, ਜ਼ਿਆਦਾਤਰ ਇਹ ਪ੍ਰੋਪਰਟੀ ਹੋਲਡ ਕਰਾ ਦਿੰਦਾ ਹੈ ਤੇ ਸਮੇਂ ਆਉਣ ਤੇ ਪ੍ਰੋਪਰਟੀ ਵੱਧਦੀ ਵੀ ਹੈਗੀ ਹੈ, ਪਰ ਜੇ ਇਮੀਡੀਏਟਲੀ ਨਿਕਲਣ ਤਾਂ ਨੁਕਸਾਨ ਜਿਹੜਾ ਹੈ ਉਹ ਜ਼ਰੂਰਤ ਤੋਂ ਜ਼ਿਆਦਾ ਹੋਵੇਗਾ। ਤੇ ਦੂਸਰਾ ਸਵਾਲ ਉਹਨਾਂ ਦਾ ਕੀ,
0: ਉਹ ਆਪਣੀ ਉਹਨਾਂ ਦੀ ਬੈਕ ਪੇਨ ਹੁੰਦੀ ਹੈ ਤੇ ਪੁੱਛ ਰਿਹਾ ਕਿ ਮੈਨੂੰ ਇਸ ਬੈਕ ਪੇਨ ਤੋਂ ਕਦੋਂ ਤੱਕ ਰਿਲੀਫ ਹੋਏਗੀ, ਕਾਫੀ ਟਾਈਮ ਤੋਂ ਹੋ ਰਹੀ ਹੈ
2: ਜੀ। 4 ਸਾਲ ਹੋ ਗਏ ਨੇ, 2 ਸਾਲ ਹੋਰ ਰਹਿਣਗੇ, ਉਸ ਤੋਂ ਬਾਅਦ ਠੀਕ ਹੋ ਜਾਵੇ
0: ਜੀ। ਹੁਣ ਸਮਾਂ ਹੋਰ ਇੱਕ ਕਾਲ ਹੋਰ ਲੈ ਲੈਂਦੇ ਹਾਂ ਜੀ। ਸੰਨੀ ਕੁਮਾਰ ਜੀ, ਤੁਸੀਂ ਔਨ ਏਅਰ ਹੋ।
7: ਹਾਂਜੀ, ਮੈਂ ਪੁੱਛਣਾ ਸੀਗਾ ਆਪਣੇ ਅਨਿਲ ਕੁਮਾਰ ਬਾਰੇ
0: ਜੀ।
7: ਹਾਂਜੀ, ਉਹਨਾਂ ਡੇਟ ਆਫ ਬਰਥ ਹੈਗਾ 30th ਅਕਤੂਬਰ 1994
0: 30th ਅਕਤੂਬਰ 1994, ਟਾਈਮ ਦੱਸ ਦਿਓ।
7: ਹਾਂਜੀ, ਟਾਈਮ ਪਤਾ ਨਹੀਂ ਹੈਗਾ ਜੀ, ਤੇ ਪਲੇਸ ਆਫ ਬਰਥ ਹੈਗਾ ਕਾਂਗੜਾ।
0: ਕਾਂਗੜਾ, ਠੀਕ ਹੈ ਜੀ। ਉਹਨਾਂ
7: ਦਾ ਜਿਹੜਾ ਆਪਣੇ
0: ਹਾਂਜੀ
7: ਆਪਣਾ
0: ਜੀ,
7: ਹਾਂਜੀ, ਤੇ ਉਹ ਵੀ ਪੁੱਛਣਾ ਸੀ ਆਪਣੇ ਕਰੀਅਰ ਵਗੈਰਾ ਪੁੱਛਣਾ ਸੀਗਾ, ਕਿ ਜੌਬ ਵਗੈਰਾ ਦਾ ਕੋਈ ਹੋਏਗਾ ਅੱਗੇ, ਤੇ ਥੋੜੇ ਹੈਲਥ ਇਸ਼ੂਜ਼ ਰਹਿੰਦੇ ਨੇ।
0: ਠੀਕ ਹੈ ਜੀ, ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
2: ਜੀ ਕਹਿੰਦੇ ਨੇ ਸੂਰਜ ਗ੍ਰਹਿਣ ਦੇ ਵਿੱਚ ਹੈਗਾ, ਬ੍ਰਹਿਸਪਤੀ ਵੀ ਗ੍ਰਹਿਣ ਚ ਹੈਗਾ, ਸ਼ੁੱਕਰ ਵੀ ਗ੍ਰਹਿਣ ਚ ਹੈਗਾ, ਜੋਬ ਜਿਹੜੀ ਉਹ ਲੱਗ ਜੂਗੀ ਤਾਂ ਫਿਰ ਤੁਹਾਡੇ ਕੋਲ ਇੱਕ ਨਹੀਂ 3 ਜੋਬਾਂ ਵੀ ਹੋਣਗੀਆਂ, ਜਦੋਂ ਨਾ ਹੋਵੇ ਤੇ ਕੋਈ ਵੀ ਜੋਬ ਜਿਹੜੀ ਉਹ ਚੱਜ ਨਾਲ ਸਿਰੇ ਨਹੀਂ ਚੱਲਦੀ। 1 ਸਾਲ ਹੋ ਗਿਆ ਹੈਲਥ ਨੂੰ ਲੈ ਕੇ ਪਰੇਸ਼ਾਨੀ ਹੋ ਰਹੀ ਹੈ, ਕਿ ਘਬਰਾਹਟ ਵੀ ਹੁੰਦੀ ਹੈ, ਪਰੇਸ਼ਾਨੀ ਵੀ ਹੁੰਦੀ ਹੈ, ਪੇਟ ਵੀ ਡਿਸਟਰਬ ਰਹਿੰਦਾ ਹੈ, ਇਸ ਚੀਜ਼ ਦੇ ਉੱਤੇ ਤੁਹਾਨੂੰ ਧਿਆਨ ਕਰਨਾ ਪਵੇਗਾ। ਕੁੰਡਲੀ ਦੇ ਬਣਦੇ ਹੋਏ ਉਪਾਅ ਕਰਨ ਤੋਂ ਬਾਅਦ ਵੀ ਤੁਹਾਡਾ ਸਾਰਾ ਕੁਛ ਠੀਕ ਹੋਵੇਗਾ, ਆਉਣ ਵਾਲਾ ਫਿਊਚਰ ਤੁਹਾਡਾ ਬਹੁਤ ਵਧੀਆ ਹੋਵੇਗਾ
0: ਜੀ। ਭੰਡਾਰੀ ਜੀ, ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਹੁਣ ਮੈਂ ਹੋਰ ਕਾਲਸ ਹਜੇ ਨਹੀਂ ਲੈ ਪਾਉਂਗੀ ਕਿਉਂਕਿ 2-3 ਮਿੰਟ 'ਚ ਜਵਾਬ ਵੀ ਨਹੀਂ ਦਿੱਤੇ ਜਾਣੇ, ਅਤੇ ਅਸੀਂ ਆਪਣੇ ਕਾਲਰਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਔਰ ਜਿਨ੍ਹਾਂ ਦੀ ਕਾਲ ਰਹਿ ਗਈ ਹੈ ਜੀ ਉਹ ਸਾਨੂੰ ਅਗਲੇ ਸੰਡੇ ਕਾਲ ਕਰ ਸਕਦੇ ਨੇ, ਅਤੇ ਤੁਸੀਂ ਅਗਰ ਭੰਡਾਰੀ ਜੀ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੀ ਕੁੰਡਲੀ ਡਿਟੇਲ ਵਿੱਚ ਦਿਖਾਉਣਾ ਚਾਹੁੰਦੇ ਹੋ, ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ, ਬ੍ਰੈਂਪਟਨ ਤੋਂ ਦੂਰ ਰਹਿੰਦੇ ਹੋ, ਤਾਂ ਤੁਸੀਂ ਵੀਡੀਓ ਕਾਲ 'ਤੇ ਜਾਂ ਤੁਸੀਂ ਟੈਲੀਫੋਨਿਕ ਅਪਾਇੰਟਮੈਂਟ ਲੈ ਸਕਦੇ ਹੋ। ਨੰਬਰ ਨੋਟ ਕਰ ਲਓ ਜੀ, 647-917-2346 647-917-2346। ਸੁਣਦੇ ਰਹੋ ਸਾਡੇ ਪ੍ਰੋਗਰਾਮ ਨੂੰ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ, ਸਾਡਾ ਪ੍ਰੋਗਰਾਮ ਤਾਰੇ ਸਿਤਾਰੇ, ਅਸੀਂ ਹਰ ਸੰਡੇ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਤੁਹਾਡੀ ਲਾਈਵ ਹੀ ਕਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਕਾਲਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਜਿਨ੍ਹਾਂ ਦੀ ਕਾਲਸ ਅੱਜ ਰਹਿ ਗਈਆਂ, ਤਾਂ ਸਾਨੂੰ ਨੈਕਸਟ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਕਾਲ ਕਰ ਸਕਦਾ ਹੈ। ਅਗਰ ਤੁਸੀਂ ਵਾਸਤੂ ਵਿਜ਼ਿਟ ਕਰਵਾਉਣਾ ਚਾਹੁੰਦੇ ਹੋ ਜਾਂ ਨਿਊਬੋਰਨ ਬੇਬੀ ਦੀ ਕੁੰਡਲੀ ਬਣਵਾਉਣਾ ਚਾਹੁੰਦੇ ਹੋ ਜਾਂ ਆਪਣਾ ਲੱਕੀ ਨੰਬਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਤਾਂ ਵੀ 647-917-2346 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਹੁਣ ਸਾਨੂੰ ਦਵੋ ਇਜਾਜ਼ਤ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਤਦ ਤੱਕ ਸੁਣਦੇ ਰਹੋ ਜੀ AM 530। ਸਭ ਨੂੰ ਹੈਪੀ ਸੰਡੇ, ਗੁੱਡ ਨਾਈਟ, ਅਤੇ ਸਭ ਨੂੰ ਲੌਂਗ ਵੀਕਐਂਡ, ਬਹੁਤ ਬਹੁਤ ਇੰਜੋਏ ਕਰੋ ਆਪਣਾ।